ਵਿੱਚ ਉਹ ਕੁਝ ਕੀਤਾ ਜਿਹੜਾ ਬੇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਦੇਖੋ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ, ਝੂਰ ਹੈ, ਖੱਤਰੀ ਹੈ, ਨਾਈ ਹੈ, ਜੱਟ ਹੈ, ਛੀਂਬਾ ਹੈ, ਜੇ ਵਰਨ ਵੰਡ ਮੁਤਾਬਕ ਦੇਖੋ ਤੇ ਉਹਨਾਂ ਨੂੰ ਤਾਂ ਇੱਕ ਪੰਗਤ ਵਿੱਚ ਬੈਠਣ ਦਾ ਕੀ ਗੱਲ ਕਿ ਸਵਰਨ ਜਾਤੀ ਵਾਲੇ ਦੇ ਘਰ ਦੇ ਬੂਹੇ ਨੂੰ ਲੰਘਣ ਦਾ ਵੀ ਹੱਕ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੇਸ ਹੈ। ਰਵਿਦਾਸ ਸਾਹਿਬ ਕਹਿ ਰਹੇ ਨੇ ਚਮਾਰ, ਪਰ ਕਿਤੇ ਗੁਰੂ ਸਾਹਿਬ ਨੇ ਬਾਣੀ ਦੇ ਸਰਲੇਖ ਚ ਇਹ ਨਹੀਂ ਲਿਖਿਆ ਕਿ ਬਾਣੀ ਭਗਤ ਰਵਿਦਾਸ ਚਮਾਰ। ਦੇਖੋ ਕਿਤੇ ਨਹੀਂ ਜ਼ਿਕਰ ਮਿਲੇਗਾ। ਭਗਤ ਨਾਮਦੇਵ ਆਪਣੇ ਆਪ ਨੂੰ ਛੀਪਾ ਕਹਿ ਰਹੇ ਨੇ, ਛੀਂਬਾ ਕਹਿ ਰਹੇ ਨੇ, ਪਰ ਗੁਰੂ ਸਾਹਿਬ ਨੇ ਕਿਤੇ ਬਾਣੀ ਦੇ ਸਰਲੇਖ ਚ ਨਹੀਂ ਲਿਖਿਆ ਕਿ ਬਾਣੀ ਛੀਪੇ ਨਾਮਦੇਵ ਜੀ ਕੀ। ਮੇਰੀ ਬੇਨਤੀ ਹੈ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨਾਂ ਮਹਾਂਪੁਰਖਾਂ ਦੀ ਰਚਨਾ ਹੈ ਜਿਨ੍ਹਾਂ ਨੂੰ ਮੱਧ ਯੁੱਗ ਵਿੱਚ ਉੱਚੀ ਜ਼ਾਤ ਵਾਲੇ ਤੇ ਹਕੂਮਤ ਵਾਲਿਆਂ ਨੇ ਲਤਾੜਿਆ ਹੋਇਆ। ਮੇਰੇ ਸਤਿਗੁਰੂ ਨੇ ਉਹਨਾਂ ਦੇ ਬੋਲ, ਉਹਨਾਂ ਦੇ ਬਚਨ, ਉਹਨਾਂ ਦੇ ਸੁਖਨ, ਉਹਨਾਂ ਦੇ ਸ਼ਬਦ, ਉਹਨਾਂ ਦੇ ਉਪਦੇਸ਼ ਇੱਕ ਥਾਂ ਤੇ ਇਕੱਤਰ ਕਰਕੇ ਹਰ ਸਿੱਖ ਤੋਂ ਮੱਥਾ ਟਿਕਵਾ ਦਿੱਤਾ ਤੇ ਦਸਵੇਂ ਜਾਮੇ ਵਿੱਚ ਗੁਰਦੇਵ ਨੇ ਜਿੱਥੇ ਸ਼ਬਦ ਇੱਕ ਥਾਂ ਤੇ ਇਕੱਠੇ ਪੰਜਵੇਂ ਜਾਮੇ ਵਿੱਚ ਕੀਤੇ, ਦਸਵੇਂ ਜਾਮੇ ਵਿੱਚ ਸਾਰਿਆਂ ਨੂੰ ਇੱਕ ਬਾਟੇ ਦੇ ਵਿੱਚੋਂ ਅੰਮ੍ਰਿਤ ਛਕਾ ਦਿੱਤਾ, ਇੱਕ ਥਾਂ ਤੋਂ ਉਹਨਾਂ ਨੂੰ ਪ੍ਰਸ਼ਾਦ ਛਕਾ ਦਿੱਤਾ, ਗੁਰ ਚੇਲੇ ਦੀ ਸੰਦ ਪਾਈ। ਹੁਣ ਭਗਤ ਸਾਹਿਬ ਜਦੋਂ ਆਪਣੀ ਅਵਸਥਾ ਦਾ ਜ਼ਿਕਰ ਕਰਦੇ ਤੇ ਉਹ ਬਚਨ ਕਹਿੰਦੇ ਨੇ ਕਿ ਨਾਗਰ ਜਨਾ ਮੇਰੀ ਜ਼ਾਤ ਬਖਿਆਤ ਚਮਾਰੰਗ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਅਖੀਰ ਤੇ ਉਹ ਤੋਂ ਕਹਿੰਦੇ ਨੇ ਕਿ ਮੇਰੀ ਜ਼ਾਤ ਕੁੱਟ ਵੰਡ ਲਾ, ਮੇਰੀ ਜ਼ਾਤ ਉਹੀ ਏ ਜਿਹੜੀ ਮਰੇ ਕੋਈ ਪਸ਼ੂਆਂ ਦੇ ਚਮੜੇ ਉਤਾਰਦੀ ਏ ਤੇ ਕੱਟੇ ਕੋਈ ਚਮੜੇ ਨੂੰ ਸੁਕਾ ਕੇ ਕੁੱਟਦੀ ਹੈ। ਮੇਰੀ ਜ਼ਾਤ ਕੁੱਟ ਵੰਡ ਲਾ, ਧੋਰ ਧਵੰਤਾ ਨਿਤੈ ਬਨਾਰਸੀ ਆਸ ਪਾਸਾ। ਅਜੇ ਤੱਕ ਵੀ ਮੇਰੀ ਕੁੱਲ ਦੇ, ਮੇਰੀ ਬਿਰਾਦਰੀ ਦੇ ਲੋਕ ਬਨਾਰਸ ਦੇ ਚੁਗਿਰਦੇ ਮਰੇ ਕੋਈ ਪਸ਼ੂ ਢੋਂਦੇ ਨੇ। ਪਰ ਕਹਿੰਦੇ ਅੱਜ ਅਬ ਵਿਪਰ ਪ੍ਰਧਾਨ ਤੈ ਕਰੇ ਡਡੋਤ, ਜਿਹੜੇ ਵਿਦਵਾਨ ਪੰਡਿਤ ਨੇ, ਪ੍ਰਧਾਨ ਪੰਡਿਤ ਨੇ, ਜਿਹੜੇ ਲੋਕਾਂ ਨੂੰ ਆਪਣੇ ਹੁਕਮ ਨਾਲ ਚਲਾਉਂਦੇ ਨੇ, ਕਿ ਮੇਰੇ ਮਾਲਕ ਹੁਣ ਵਿਦਵਾਨ ਤੇ ਪ੍ਰਧਾਨ ਪੰਡਿਤ ਮੇਰੇ ਪੈਰਾਂ ਚ ਆ ਕੇ ਮੱਥਾ ਟੇਕਦੇ ਨੇ, ਅਸਲ ਚ ਮੈਂ ਤਾਂ ਚਮੜਾ ਗੰਢਣ ਵਾਲਾ ਵਾਂ, ਇਹ ਮੱਥੇ ਰਵਿਦਾਸ ਨੂੰ ਨਹੀਂ, ਇਹ ਮੱਥੇ ਤਾਂ ਤੇਰੇ ਨਾਮ ਤੇ ਸ਼ਬਦ ਨੂੰ ਟੇਕੇ ਜਾ ਰਹੇ। ਅਬ ਵਿਪਰ ਪ੍ਰਧਾਨ ਤੈ ਕਰੇ ਦੰਡੋਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸ। ਮੈਂ ਤਾਰਜ ਕੀਤੀ ਇਹ ਮਤ ਸਮਝੀਏ ਕਿ ਉਹਨਾਂ ਦਾ ਮਨ ਡੱਡੂ ਦੀ ਤਰ੍ਹਾਂ। ਦੇਖੋ ਉਹਨਾਂ ਦਾ ਇੱਕ ਹੋਰ ਬਚਨ, ਉਹ ਸ਼ਬਦ ਹੈ ਤੁਮ ਚੰਦਨ, ਅੱਗੇ ਆਵੇਗਾ ਆਸਾ ਰਾਗ ਚ। ਹਮ ਇਰੰਡ ਬਾਪੜੇ, ਬਾਪੜੇ ਦਾ ਅਰਥ ਵਿਚਾਰੇ, ਵਿਚਾਰੇ ਦਾ ਅਰਥ ਹੁੰਦਾ ਜਿਹਦੀ ਪੁੱਛ ਪੜਤਾਲ ਕੋਈ ਨਹੀਂ। ਪ੍ਰਭੂ ਤੂੰ ਚੰਦਨ ਹੈ, ਅਸੀਂ ਤਾਂ ਵਿਚਾਰੇ ਇਰੰਡ ਦੀ ਤਰ੍ਹਾਂ ਹਾਂ। ਤੁਮ ਚੰਦਨ ਹਮ ਇਰੰਡ ਬਾਪੜੇ, ਸੰਗ ਤੁਮਾਰੇ ਬਾਸਾ। ਪਰ ਇੱਕ ਤਬਦੀਲੀ ਆਈ, ਕਹਿਣ ਲੱਗੇ ਤੇਰੀ ਬਖਸ਼ਿਸ਼ ਹੋ ਗਈ, ਨੀਚ ਰੂਕ ਤੇ ਊਚ ਭੈ ਹੈ, ਨੀਵਿਆਂ ਤੋਂ ਉੱਚਿਆਂ ਕਰ ਦਿੱਤਾ ਤੂੰ। ਹੁਣ ਊਚ ਭੈ ਦਾ ਅਰਥ ਹੰਕਾਰ ਨਹੀਂ, ਇੱਥੇ ਊਚ ਦਾ ਅਰਥ ਹੈ ਉੱਚੀ ਆਤਮਕ ਅਵਸਥਾ। ਨੀਚ ਰੂਕ ਤੇ ਊਚ ਭੈ ਹੈ ਗੰਧ ਸੁਗੰਧ ਨਿਵਾਸਾ, ਜਿੱਥੇ ਵਾਚਨਾਵਾਂ ਦੀ ਬਦਬੋ ਆਉਂਦੀ ਸੀ। ਮੇਰੇ ਮਾਲਕ, ਭਾਵੇਂ ਮੈਂ ਚਮੜੇ ਦਾ ਕੰਮ ਬਦਬੋ ਵਿੱਚ ਕਰਨਾ, ਪਰ ਮੇਰੇ ਚਮੜੇ ਵਿੱਚੋਂ ਤੇਰੇ ਨਾਮ ਦੀ ਮਹਿਕ ਆਉਂਦੀ ਪਈ, ਗੰਧ ਸੁਗੰਧ ਨਿਵਾਸਾ। ਹੁਣ ਅੱਜ ਜੋ ਜਿਹੜਾ ਸ਼ਬਦ ਆਇਆ ਹੈ, ਮੈਂ ਇੱਕ ਵਾਰ ਅੱਗੇ ਵੀ ਅਰਜ਼ ਕੀਤੀ ਸੀ ਕਿ ਸਾਰੀ ਗੁਰਬਾਣੀ ਸਾਡੇ ਮਨ ਨੂੰ ਟਿਕਾ ਦੇਣ ਲਈ, ਧੀਰਜ ਦੇਣ ਲਈ, ਇਉਂ ਕਹਿ ਲਓ ਕਿ ਇੱਕ ਨਰਸਰੀ ਦੇ ਬੱਚੇ ਤੋਂ ਲੈ ਕੇ ਜਿਹੜਾ ਸਿਖਰ ਦੀ ਡਿਗਰੀ ਪ੍ਰਾਪਤ ਕਰਦਾ, ਸਾਰਿਆਂ ਦੀ ਉਪਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਅਸੀਂ ਉਸ ਸ਼ਬਦ ਨੂੰ ਉਸ ਭਾਵਨਾ ਨਾਲ ਪੜ੍ਹੀਏ। ਭਾਵਨਾ ਦਾ ਮਤਲਬ ਕਿ ਦੇਖੋ ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ, ਇੱਕ ਬੜੀ ਰੰਗ ਰਤਰੀ ਰੂਹ ਨੇ ਇੱਕ ਵਾਰੀ ਬੈਠਿਆਂ ਗੱਲ ਕਹੀ, ਕਹਿੰਦੇ ਨੇ ਜਦੋਂ ਕੀਰਤਨ ਕਰਦੇ ਹਾਂ ਸ਼ਬਦ ਪੜਿਆ ਜਾਏ, ਤੇ ਇਹ ਮੈਂ ਹਰ ਥਾਂ ਅਰਜ਼ ਕਰਨਾ, ਇਹਨੂੰ ਕੀਰਤਨੀਏ ਗੁਰਸਿੱਖ, ਕਿਤੇ ਨਾ ਸਮਝਣ ਕਿਤੇ ਲਾ ਕੇ ਗੱਲ ਕਰਨੀ। ਦੇਖੋ ਅੰਮ੍ਰਿਤ ਕੀਰਤਨ ਵਿੱਚ ਪ੍ਰਕਰਣਾ ਅਨੁਸਾਰ ਸ਼ਬਦਾਂ ਦਾ ਸੰਗ੍ਰਹਿ ਹੈ। ਅੰਮ੍ਰਿਤ ਕੀਰਤਨ ਇੱਕ ਪੋਥੀ ਹੈ ਗੁਰਮੁਖ ਪਿਆਰਿਆਂ ਵੱਲੋਂ, ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਨੰਦ ਲਾਲ ਜੀ ਰਤਨਾ, ਦਸ਼ਮੇਸ਼ ਪਿਤਾ ਦੀ ਬਾਣੀ, ਰਹਿਤਨਾਮੇ। ਪਰ ਅੰਮ੍ਰਿਤ ਕੀਰਤਨ ਗੁਰੂ ਗ੍ਰੰਥ ਸਾਹਿਬ ਨਹੀਂ,
ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਖਜ਼ਾਨਾ ਪਿਆ, ਪਰ ਉਹਨਾਂ ਸ਼ਬਦਾਂ ਨੂੰ ਉਹ ਗਾਏਗਾ, ਉਹ ਵਿਚਾਰੇਗਾ ਜਿਹੜਾ ਖੁਦ ਗੁਰੂ ਗ੍ਰੰਥ ਸਾਹਿਬ ਦਾ ਆਪ ਸਹਿਜ ਪਾਠ ਕਰਦਾ ਹੋਵੇਗਾ। ਸਹਿਜ ਪਾਠ ਕਰਦਿਆਂ ਸਮਝ ਪਏਗੀ ਕਿਹੜੇ ਕਿਹੜੇ ਸ਼ਬਦ ਨੇ, ਕੀ ਕਾਰਨ ਸਾਡੇ ਸ਼ਬਦਾਂ ਵਿੱਚ ਦੁਹਰਾਓ ਕਿਉਂ ਹੈ। ਮੈਂ ਅਰਜ਼ ਕੀਤੀ ਇਹਨੂੰ ਤਰਕ ਚ ਨਾ ਲਿਜਾਣਾ, ਦੁਹਰਾਓ ਇਸ ਕਰਕੇ ਵੀ ਕਿਉਂਕਿ ਸਾਡੇ ਕੋਲ ਪ੍ਰਕਰਣ ਦੇ ਸ਼ਬਦ ਉਤਨੇ ਨੇ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਹਜ਼ਾਰਾਂ ਸ਼ਬਦ ਹਜ਼ੂਰ ਨੇ ਦਰਜ ਕੀਤੇ। ਪਰ ਜਦੋਂ ਅਸੀਂ ਕੋਈ ਸ਼ਬਦ ਪੜ੍ਹਨੇ, ਭਾਈ ਸਾਹਿਬ ਹੋਣੀ ਗੁਰਮੁਖ ਪਿਆਰੇ ਕੀਰਤਨੀ ਨੇ ਸ਼ਬਦ ਪੜ੍ਹਦੇ ਨੇ ਪ੍ਰੀਤ ਦਾ, ਹੁਣ ਸਾਡੀ ਉਹ ਅਵਸਥਾ ਨਹੀਂ, ਪਰ ਸ਼ਬਦ ਆਪਾਂ ਸੁਣ ਰਹੇ ਹਾਂ, ਕੀਰਤਨ ਹੋ ਰਿਹਾ। ਰਵਿਦਾਸ ਸਾਹਿਬ ਜੀ ਨੇ ਕਿਹਾ ਕਿ ਮੇਰੀ ਪ੍ਰੀਤ ਗੋਬਿੰਦ ਚੋਂ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਅਵਸਥਾ ਨਹੀਂ, ਪਰ ਉਹ ਸ਼ਬਦ ਸੁਣਦਿਆਂ ਫੁਰਨਾ ਕੀ ਬਣੇ, ਆਪਾਂ ਨਾਲ ਗਾਂਗੇ, ਉਹਦੇ ਲਈ ਅਰਦਾਸ ਕੀਤੀ ਜਾਏ, ਹੇ ਮਾਲਕ ਕਿਰਪਾ ਕਰ। ਇਹ ਉਸ ਮਹਾਨ ਮਹਾਂਪੁਰਖ ਦੀ ਅਵਸਥਾ ਹੈ ਜਿਨ੍ਹਾਂ ਨੇ ਆਪਣੀ ਜਿੰਦ ਦੇਖ ਕੇ ਪ੍ਰੀਤ ਖਰੀਦੀ, ਮੇਰੇ ਤੇ ਤਰਸ ਕਰ, ਇਸ ਮਨੁੱਖਾ ਜਨਮ ਵਿੱਚ ਇਸ ਵਾਰੀ ਮੈਨੂੰ ਇਹ ਪ੍ਰੀਤ ਦਾ ਝੂਟਾ ਝੂਟਣ ਵਾਸਤੇ ਦਾਤ ਬਖਸ਼। ਦੇਖੋ ਇੱਕ ਭਾਵਨਾ ਹੈ, ਜਦੋਂ ਸ਼ਬਦ ਪੜਿਆ ਜਾ ਰਿਹਾ ਹੈ ਕਿ ਖੰਮ ਮੈਲੇ ਤੁਮ ਉਜਲ ਕਰਤੇ, ਜਾਂ ਭੁਜਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗੇ ਲਿਓ ਅੰਗੂਰੀਆ, ਸਰਵਨ ਨੀ ਸੁਰਤ ਨੈਣ ਸੁੰਦਰ ਨਾਹੀ ਆਰਤ ਦੁਆਰ ਰਟਤ ਪਿੰਗੂਰੀਆ, ਕਿ ਬਾਹਾਂ ਦੇ ਬਲ ਵਾਲੇ ਭੁਜਬਲੀ ਵਾਹਿਗੁਰੂ ਮੇਰੇ ਕੋਲ ਕੋਈ ਤਾਕਤ ਨਹੀਂ, ਸੁੱਖ ਦੇਣ ਵਾਲਿਆਂ ਮੇਰੀਆਂ ਤਾਂ ਦੋਨੋਂ ਲੱਤਾਂ ਵੀ ਪਿੰਗਲੀਆਂ ਨੇ, ਮੈਂ ਤਾਂ ਘਸੀਟਦਾ ਹੋਇਆ ਤੇਰੇ ਦਰ ਤੇ ਆਇਆ, ਇੱਕ ਕਿਰਪਾ ਕਰ, ਮੈਨੂੰ ਵਾਸ਼ਨਾ ਨੇ ਪਿੰਗਲਿਆ ਕਰ ਦਿੱਤਾ, ਮੇਰੀ ਗਰੀਬ ਦੀ ਉਂਗਲ ਪਕੜ ਕੇ ਮੈਨੂੰ ਖੜਿਆ ਕਰ ਦੇ। ਇਹ ਸ਼ਬਦ ਜਦੋਂ ਪੜਿਆ ਜਾਏ ਤੇ ਉਦੋਂ ਅਰਦਾਸ ਕਰ, ਮੇਰੇ ਮਾਲਕ ਆਹ ਅਵਸਥਾ ਮੇਰੀ ਹੈ ਜਿਹੜੀ ਤੁਸੀਂ ਸ਼ਬਦ ਵਿੱਚ ਦੱਸ ਰਹੇ ਹੋ, ਬੇਨਤੀ ਹੈ। ਰਾਗ ਪਿਤਾ ਪਰ ਮੇਰੇ ਕੀ ਹੈ, ਦੇਖੋ ਬੇਨਤੀ ਹੈ ਕਿ ਜਦੋਂ ਵੀ ਬੰਦੇ ਦੇ ਅੰਦਰ ਬੁਰਿਆਈ ਪੈਦਾ ਹੁੰਦੀ ਹੈ, ਮਨ ਖਿੰਡਦਾ, ਮਨ ਨੂੰ ਕੋਈ ਸੋਟਾ ਮਾਰ ਕੇ ਤੇ ਖਿੰਡਾਉਂਦਾ ਹੀ ਨਹੀਂ, ਖੁਦ ਬੰਦੇ ਦਾ ਮਨ ਇਹਦੇ ਆਪਣੇ ਸਿਰਜੇ ਖਿਰ ਫੁਰਨਿਆਂ ਲਈ ਖਿੰਡਦਾ, ਜਿਉਂ ਜਿਹਾ ਫੁਰਨਾ ਹੁੰਦਾ ਇੱਕੋ ਦਮ ਖਿੰਡਾ ਬਣ ਜਾਂਦਾ। ਹੁਣ ਜਦੋਂ ਮਨ ਖਿੰਡਦਾ ਹੋਵੇ ਉਹਨੂੰ ਕਿਵੇਂ ਇਕਾਗਰ ਕੀਤਾ ਜਾਏ, ਕਿਉਂਕਿ ਫੁਰਨਾ ਇੱਕ ਖਿਆਲ ਕਹਿ ਲਓ, ਸਾਟ ਕਹਿ ਲਓ, ਵਿਚਾਰ ਕਹਿ ਲਓ, ਤੇ ਜੋ ਕੁਝ ਅਸੀਂ ਗੁਰੂ ਗ੍ਰੰਥ ਸਾਹਿਬ ਚ ਪੜ੍ਹਦੇ ਹਾਂ ਇਹ ਕੀ ਹੈ, ਇਹ ਕਦੀ ਖਿਆਲ ਸਨ, ਪਰ ਇਹ ਅਸਮਾਨੀ ਖਿਆਲ ਨਹੀਂ, ਇਹ ਝੂਠੇ ਖਿਆਲ ਨਹੀਂ। ਉਹ ਜੋ ਕੁਝ ਪ੍ਰਕਾਸ਼ ਹੋਇਆ ਅੰਦਰ ਦਾ ਅਨੁਭਵ, ਉਹਨਾਂ ਨੇ ਉਸ ਪਵਿੱਤਰ ਆਤਮਾ ਤੇ ਪਏ ਹੋਏ ਜਿਹੜੇ ਖਿਆਲਾਂ ਦਾ ਚਾਨਣ ਸੀ ਉਹਨੂੰ ਸ਼ਬਦਾਂ ਦਾ ਰੂਪ ਦੇ ਦਿੱਤਾ। ਜਦੋਂ ਬੰਦੇ ਦੇ ਅੰਦਰ ਮਾੜੇ ਫੁਰਨੇ ਉੱਠਣ, ਗੰਦੇ ਖਿਆਲ ਉੱਠਣ, ਉਦੋਂ ਗੁਰੂ ਦੇ ਸ਼ਬਦ ਦਾ ਸਹਾਰਾ ਲੈ, ਕਿਉਂਕਿ ਗੁਰੂ ਦਾ ਸ਼ਬਦ ਇਤਨਾ ਬਲਵਾਨ ਹੈ ਉਹ ਮਾੜੇ ਫੁਰਨੇ ਨੂੰ ਤਬਦੀਲ ਕਰਕੇ ਚੰਗੇ ਫੁਰਨੇ ਪੈਦਾ ਕਰ ਦਿੰਦਾ। ਸ਼ਬਦ ਕੇਵਲ ਇਹ ਗਾਉਣ ਵਾਸਤੇ ਨਹੀਂ, ਇਹ ਕਮਾਉਣ ਵਾਸਤੇ ਹੈ। ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਵਿੱਚ ਤਿੰਨ ਕੁ ਬਚਨ ਕਹੇ, ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਖਜ਼ਾਨਾ, ਪਹਿਲਾ ਕੰਮ ਕਰ ਤੈਨੂੰ ਸ਼ਬਦ ਗਾਉਣ ਦੀ ਜਾਚ ਆਉਂਦੀ ਹੋਵੇ, ਕਿਉਂਕਿ ਸ਼ਬਦ ਕੀਰਤਨ ਰੱਬ ਦੀ ਅਦੁੱਤੀ ਦਾਤ ਜੀ। ਮੈਂ ਜੇ ਪ੍ਰਕਰਨ ਵੱਲ ਚੱਲਿਆ ਨੀ, ਇਹਦੇ ਅਰਥ ਆਪਾਂ ਕਰਨੇ ਨੇ, ਸਿਰਫ ਆਰੰਭ ਵਿੱਚ ਅੱਜ ਭੂਮਿਕਾ ਬਣਾ ਲਈ, ਕਥਾ ਕੀ ਕਰਨੇ, ਵਿਚਾਰ ਕਰਨੇ। ਸਾਨੂੰ ਵਿਚਾਰ ਕਰਦਿਆਂ ਬਹੁਤ ਕੁਝ ਆਪਣੇ ਕੋਲੋਂ ਸਿਰਜਣਾ ਪੈਂਦਾ। ਮੰਨ ਲਓ ਮੇਰੇ ਸਾਹਮਣੇ ਇੱਕ ਸਾਖੀ ਹੋਵੇ, ਕੋਈ ਜ਼ਰੂਰੀ ਨਹੀਂ ਜੋ ਕੁਝ ਅੱਖਰ ਲਿਖੇ ਨੇ ਮੈਂ ਉਹ ਹੀ ਪੜ੍ਹਨੇ ਨੇ, ਮੈਂ ਸਾਖੀ ਨੂੰ ਆਪਣੇ ਸ਼ਬਦਾਂ ਵਿੱਚ ਸ਼ਿੰਗਾਰਨ ਦਾ ਯਤਨ ਕਰਾਂਗਾ, ਉਹਦੇ ਵਿੱਚ ਜਜ਼ਬਾਤ ਪੈਦਾ ਕਰ ਲਈ, ਕਰੁਣਾ ਰਸ ਪੈਦਾ ਕਰ ਲਈ, ਉਹਦੇ ਵਿੱਚ ਵੀਰ ਰਸ ਪੈਦਾ ਕਰ ਲਈ, ਮੈਨੂੰ ਕੁਝ ਕਰਨਾ ਪਏਗਾ, ਮੈਂ ਆਪਣੇ ਕੋਲੋਂ ਖਿਆਲ ਦਿਆਂਗਾ। ਪਰ ਸੱਚ ਇਹ ਕੀਰਤਨ ਵਾਲਾ ਇੰਨਾ ਖੁਸ਼ਕਿਸਮਤ ਹੈ ਕਿ ਸਿੱਧੇ ਬਾਬੇ ਨਾਨਕ ਦੇ ਖਿਰਦੇ ਚੋਂ ਸ਼ਬਦ ਆਇਆ, ਉਹਨਾਂ ਰਸਨਾ ਤੋਂ ਬੋਲ ਦਿੱਤਾ ਹੈ। ਕੀਰਤਨੀਏ ਗੁਰਸਿੱਖਾ, ਕੀਰਤਨੀਆਂ ਕਵਲ ਪ੍ਰੋਫੈਸ਼ਨਲੀ, ਕੋਈ ਕੀਰਤਨ ਕਰਨ ਵਾਲਾ, ਤੂੰ ਕਿੰਨਾ ਖੁਸ਼ਕਿਸਮਤ ਹੈ, ਬਾਬੇ ਦੀ ਰਸਨਾ ਦਾ ਸ਼ਬਦ ਸਿੱਧਾ ਤੇਰੀ ਰਸਨਾ ਤੇ ਬਹਿ ਜਾਣਾ, ਤੈਨੂੰ ਵਿੱਚ ਕੁਝ ਮਿਲਾਉਣ ਦੀ ਲੋੜ ਹੀ ਨਹੀਂ। ਮੇਰੀ ਬੇਨਤੀ ਸਮਝ ਗਿਆ ਆਪ ਜੀ ਨਾ, ਉਹਨਾਂ ਨੂੰ ਕੁਝ ਪੜ੍ਹਨ ਦੀ ਲੋੜ ਨਹੀਂ, ਸਿੱਧਾ ਸ਼ਬਦ ਗੁਰੂ ਨਾਨਕ ਦਾ ਆਪਾ ਹੈ। ਇਹੀ ਕਾਰਨ ਅੰਮ੍ਰਿਤਸਰ ਸਾਹਿਬ ਕੀਰਤਨ ਸੁਣਦਿਆਂ ਇੱਕ ਵਾਰੀ ਇੱਕ ਉਦਾਸੀ ਸਾਧੂ ਨੇ ਸ਼ਬਦ ਕਹੇ ਸਨ, ਉਹ ਬੜੀਆਂ ਥਾਵਾਂ ਤੇ ਗਿਆ, ਜਦੋਂ ਉਹ ਕੀਰਤਨ ਸੁਣ ਕੇ ਬਾਹਰ ਨਿਕਲਿਆ ਤੇ ਉਹ ਖੁਸ਼ੀ ਚ ਝੂਮ ਉੱਠਿਆ, ਨੱਚ ਉੱਠਿਆ। ਉਹ ਕਿਸੇ ਪੁੱਛਿਆ ਤੂੰ ਖੁਸ਼ ਕਿਉਂ, ਕਹਿੰਦਾ ਅੱਜ ਤੱਕ ਜਿਤਨੇ ਪੀਰ ਫਕੀਰ ਅਵਤਾਰ ਆਏ
ਉਹ ਸਮੇਂ ਨਾਲ ਆਏ, ਕੁਛ ਨਾ ਕੁਛ ਕੌਤਕ ਵਰਤਾ ਕੇ ਵਕਤ ਨਾਲ ਵਾਪਸ ਚਲੇ ਗਏ। ਕਹਿੰਦਾ ਸੱਚ ਇਹ ਵੇ ਬਾਬਾ ਨਾਨਕ ਆਇਆ ਪਰ ਗਿਆ ਨਹੀਂ। ਕਿਉਂ? ਕਹਿੰਦਾ ਅੱਜ ਮਹਿਸੂਸ ਕੀਤਾ ਗੁਰੂ ਨਾਨਕ ਆਏ ਗਏ ਨਹੀਂ। ਪੁੱਛਿਆ ਜੀ ਤੂੰ ਕੀ ਦੇਖਿਆ? ਕਹਿੰਦਾ ਦੇਖੋ ਗੁਰੂ ਨਾਨਕ ਕੀਰਤਨ ਦਾ ਰੂਪ ਧਾਰਨ ਕਰਕੇ ਹਰਿਮੰਦਰ ਵਿੱਚ ਬੈਠ ਗਿਆ। ਗੱਲ ਸ਼ਬਦ ਦੀ ਕੀਤੀ, ਮੇਰੀ ਬੇਨਤੀ ਹੈ ਜੋ ਸ਼ਬਦ ਹੈ ਸਾਨੂੰ ਬੜਾ ਵੱਡਾ ਸਹਾਰਾ ਦਿੰਦਾ, ਇਹਨੂੰ ਪ੍ਰੈਕਟੀਕਲ ਤੌਰ ਤੇ ਕਮਾਈਏ, ਕੱਲਾ ਅਖੰਡ ਪਾਠ ਤੱਕ ਸੀਮਿਤ ਨਾ ਰੱਖੀਏ ਵੀ ਪੁੱਤਰ ਜੰਮ ਪਿਆ, ਕਾਰਨਾਮਾ ਲੈ ਲਿਆ, ਗੱਡੀ ਲੈ ਲਈ, ਕਾਰੋਬਾਰ ਹੋ ਗਿਆ, ਚਲੋ ਅਖੰਡ ਪਾਠ ਸਾਹਿਬ। ਗੁਰਬਾਣੀ ਜੀਵਨ ਜਾਚ ਹੈ, ਗੁਰਬਾਣੀ ਏਡਾ ਵੱਡਾ ਸਹਾਰਾ ਹੈ, ਜਦੋਂ ਕੋਈ ਵੀ ਸਹਾਰਾ ਨਾ ਰਹਿ ਜਾਏ, ਬਾਹਰ ਦਾ ਦ੍ਰਿਸ਼ਟ ਮਨ ਹਰ ਸਹਾਰਾ ਟੁੱਟ ਜਾਏ, ਉਦਨ ਬਾਣੀ ਸਹਾਰਾ ਦਿੰਦੀ ਹੈ। ਇਹੀ ਕਾਰਨ ਕਿ ਸੰਸਕਾਰ ਕਰਨ ਤੋਂ ਬਾਅਦ ਕਿਉਂ ਕੀਰਤਨ ਕਰਕੇ ਅਰਦਾਸ ਕਰਨੇ ਆ, ਕਿਉਂਕਿ ਜਦੋਂ ਵਜੂਦ ਵੀ ਚਲਾ ਜਾਏ, ਗੁਰੂ ਦਾ ਸ਼ਬਦ ਤਾਂ ਵਜੂਦ ਤੋਂ ਬਿਨਾਂ ਵੀ ਆਤਮਾ ਨਾਲ ਜਾਂਦਾ ਹੈ। ਬਾਅਦ ਚ ਕੀਰਤਨ ਕਰਨੇ, ਕਿਉਂਕਿ ਉਹ ਸ਼ਬਦ। ਤਾਂ ਹੀ ਸਤਿਗੁਰੂ ਨੇ ਕਿਹਾ ਜੋ ਮੰਦਰ ਕੋ ਥੰਮਨ ਤੂੰ ਗੁਰ ਕਾ ਸ਼ਬਦ ਮਨੈ ਅਸਥੰਮਨ। ਸਤਿਗੁਰੂ ਕਹਿੰਦੇ ਤਿੰਨ ਕੰਮ ਕਰ, ਤੂੰ ਗੁਰਬਾਣੀ ਨੂੰ ਗਾ। ਕੋਈ ਗਾ ਸਕਦਾ, ਕੋਈ ਪਾਬੰਦੀ ਨਹੀਂ। ਕੋਈ ਗਾਵੈ ਕੋ ਸੁਣੈ, ਕੋਈ ਗਾ ਸਕਦਾ ਕੋਈ ਸੁਣ ਸਕਦਾ। ਜੇ ਤੈਨੂੰ ਗਾਉਣਾ ਨਹੀਂ ਆਉਂਦਾ ਤੇ ਫਿਰ ਇੱਕ ਕੰਮ ਕਰ, ਤੂੰ ਸਰੋਤਾ ਬਣ ਜਾ, ਤੂੰ ਸੁਣ। ਜੇ ਤੈਨੂੰ ਸੁਣਨ ਦੀ ਜਾਂਚ ਆ ਗਈ ਤੇ ਤੀਜਾ ਕੰਮ ਦੋਨੋਂ ਕਰੋ, ਗਾਉਣ ਵਾਲਾ ਵੀ ਤੇ ਸੁਣਨ ਵਾਲਾ ਵੀ, ਉਹ ਇਕੱਠਾ ਕਰਨਾ, ਉਹ ਦੋਨਾਂ ਲਈ ਬਰਾਬਰ ਹੈ, ਉਹਨੂੰ ਕਮਾਉਣ ਦਾ ਯਤਨ ਕਰੋ। ਜਦੋਂ ਕਮਾ ਲਿਆ ਫਿਰ ਮਹਾਰਾਜ ਕਹਿੰਦੇ ਨੇ ਜ਼ਿੰਦਗੀ ਚ ਨਿਹਾਲ ਹੋ ਜਾਏਗਾ। ਭਗਤ ਭੰਡਾਰ ਗੁਰਬਾਣੀ ਲਾਲ, ਭਗਤੀ ਦਾ ਭੰਡਾਰਾ ਹੈ ਗੁਰਬਾਣੀ, ਗਾਵਤ ਸੁਣਤ ਤੇ ਤੀਸਰਾ ਬਚਨ ਹੈ ਕਮਾਵਤ। ਗਾਵਤ ਸੁਣਤ ਕਮਾਵਤ ਤੇ ਅੱਗੇ ਮਹਾਰਾਜ ਜੀ ਨੇ ਕਿਹਾ ਨਿਹਾਲ। ਨਿਹਾਲ ਦਾ ਅਰਥ ਹੈ ਆਪਣੀ ਜ਼ਿੰਦਗੀ ਵਿੱਚ ਮੁਕੰਮਲ ਤੌਰ ਤੇ ਸੰਤੁਸ਼ਟ ਹੋ ਜਾਣ। ਅੱਜ ਜੋ ਭਗਤ ਰਵਿਦਾਸ ਸਾਹਿਬ ਜੀ ਨੇ ਬਚਨ ਕਹੇ ਨੇ, ਇਹ ਗੌੜੀ ਪੂਰਬੀ ਰਾਗ ਹੈ। ਇਹ ਬਚਨ ਕੀਤਾ ਕੂਪ ਭਰਿਓ ਜੈਸੇ ਦਾਦਰਾ। ਇੱਥੇ ਹਜ਼ੂਰ ਨੇ ਕਿਹਾ ਜਿਵੇਂ ਇੱਕ ਖੂਹ ਪਾਣੀ ਨਾਲ ਭਰਿਆ ਹੈ, ਉਸ ਖੂਹ ਦੇ ਅੰਦਰ ਦਾਦਰਾ ਦਾ ਅਰਥ ਹੈ ਕਿ ਡੱਡੂ ਨੇ ਕੱਚ ਦੇ ਨਾ ਬੂਝ ਤੇ ਖੂਹ ਦਾ ਡੱਡੂ ਜਿਹੜਾ ਹੈ। ਇੱਕ ਬਿਰਤੀ ਲਈ ਹੈ ਵੈਸੇ, ਕਿਉਂਕਿ ਡੱਡੂ ਵੀ ਇੱਕ ਬਿਰਤੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਪੜ੍ਹਨੇ ਆ ਨਾ, ਤੇ ਦੋ ਮੈਂ ਸਿਰ ਪ੍ਰਮਾਣ ਹੋਰ ਦੇ ਦੇਣਾ। ਇੱਕ ਤਾਂ ਬਚਨ ਹੁੰਦਾ ਐਬ ਤਨ ਚੀਕੜੋ, ਇਹ ਮਨ ਮੀਂਡਕੋ, ਮੀਂਡਕੋ ਦਾ ਅਰਥ ਮੈਂਡਕ ਡੱਡੂ। ਐਬ ਤਨ ਚੀਕੜੋ ਇਹ ਮਨ ਮੀਂਡਕੋ, ਕਮਲ ਕੀ ਸਾਰ ਨਹਿ ਮੂਲ ਪਾਈ। ਤਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਇਹ ਜਿਹੜਾ ਤਨ ਹੈ ਇਹ ਮਨ ਨੂੰ ਐਬਾਂ ਨਾਲ ਚਿੱਕੜ ਬਣ ਚੁੱਕਾ ਹੈ। ਜਿੰਨੇ ਐਬ ਨੇ, ਜਿੰਨੀਆਂ ਬੁਰਿਆਈਆਂ ਨੇ, ਵਾਸ਼ਨਾਵਾਂ ਨੇ, ਉਹ ਚਿੱਕੜ ਬਣੀਆਂ ਪਈਆਂ ਨੇ। ਤੇ ਜਿਹੜਾ ਮਨ ਹੈ ਉਹ ਇਸ ਚਿੱਕੜ ਵਿੱਚ ਜਾਲਾ ਖਾਣ ਵਾਲਾ, ਵਾਸ਼ਨਾਵਾਂ ਨੂੰ ਮਾਨਣ ਵਾਲਾ ਡੱਡੂ ਬਣ ਚੁੱਕਾ ਹੈ। ਪਰ ਕਹਿੰਦੇ ਜਦੋਂ ਜਦੋਂ ਕਿਤੇ ਬੰਦਾ ਗੁਰਦੁਆਰੇ ਜਾਂਦਾ, ਗੁਰੂ ਕੋਲ ਜਾਂਦਾ ਤੇ ਇਹਦੇ ਕੰਨਾਂ ਵਿੱਚ ਇੱਕ ਆਵਾਜ਼ ਪੈਂਦੀ ਹੈ ਸ਼ਬਦ ਦੀ, ਕਹਿੰਦੇ ਨੇ ਉਦੋਂ ਇਸ ਤਰ੍ਹਾਂ ਹੈ ਕਿ ਜਿਵੇਂ ਇੱਕ ਡੱਡੂ ਚਿੱਕੜ ਦੇ ਵਿੱਚ ਜਾਲਾ ਖਾ ਰਿਹਾ ਤੇ ਬਾਹਰੋਂ ਭੌਰਾ ਆਉਂਦਾ, ਉਹ ਕਮਲ ਦੇ ਫੁੱਲ ਦੀ ਸੁਗੰਧੀ ਮਾਣਦਾ ਤੇ ਸੁਗੰਧੀ ਲੈਣ ਤੋਂ ਬਾਅਦ ਭਵਰੇ ਦਾ ਸੁਭਾਅ ਉਹ ਗੁੰਜਾਰ ਪਾਉਂਦਾ, ਗੂੰਜ ਪਾਉਂਦਾ। ਫਿਰ ਹੁੰਦਾ ਕੀ ਹੈ, ਉਹ ਸੁਗੰਧੀ ਮਾਨਣ ਤੋਂ ਬਾਅਦ ਰੌਲਾ ਪਾਉਣ ਲੱਗ ਪੈਂਦਾ। ਮਹਾਰਾਜ ਕਹਿੰਦੇ ਨੇ ਜਦੋਂ ਤੈਨੂੰ ਮਹਿਕ ਦਾ ਪਤਾ ਲੱਗਾ ਤੂੰ ਸੁਗੰਧੀ ਲੈ ਆਪਣੇ ਘਰ ਜਾ। ਉਹ ਕਹਿੰਦਾ ਮੈਂ ਤਾਂ ਉੱਚੀ ਗੁੰਜਾਰ ਪਾ ਰਿਹਾ ਕਿ ਇਸ ਫੁੱਲ ਦੀਆਂ ਜੜਾਂ ਵਿੱਚ ਡੱਡੂ ਕੇਵਲ ਚਿੱਕੜ ਖਾ ਰਿਹਾ ਹੈ। ਮੈਂ ਆਵਾਜ਼ ਦੇ ਕੇ ਕਹਿੰਦਾ ਕਿ ਰੋਜ਼ ਜੜਾਂ ਵਿੱਚ ਰਹਿਣ ਵਾਲਿਆ ਤੈਨੂੰ ਪਤਾ ਹੀ ਨਹੀਂ ਇਹਦੇ ਸ਼ਿਖਰ ਤੇ ਸੁਗੰਧੀ ਹੈ, ਤੂੰ ਚਿੱਕੜ ਖਾ ਰਿਹਾ, ਮੇਰੀ ਆਵਾਜ਼ ਸੁਣ, ਮੈਂ ਤੈਨੂੰ ਦੱਸਣ ਆਇਆ ਵਾਂ, ਉੱਪਰ ਉੱਠ, ਚਿੱਕੜ ਨੂੰ ਛੱਡ, ਇਹਦੀ ਮਹਿਕ ਦਾ ਆਨੰਦ ਮਾਣ। ਖੈ ਮਨ ਤੇ ਉੱਥੇ ਭੌਰੇ ਦਰ ਤੇ ਗੁਰੂ ਬਚਨ ਹੈ ਕਿ ਐਬ ਤਨ ਚਿੱਕੜੋ ਇਹ ਮਨ ਮੀਂਡ ਕੋ, ਕਮਲ ਕੀ ਸਾਰ ਮੈਂ ਮੂਲ ਪਾਈ। ਭੌਰ ਉਸਤਾਦ ਨਿਤ ਭਾਖਿਆ ਬੋਲੇ, ਭਾਖਿਆ ਦਰਤ ਬਾਣੀ, ਗੁਰੂ ਰੋਜ਼ ਬਣ ਕੇ ਭਵਰਾ ਆਵਾਜ਼ ਦਿੰਦਾ ਹੈ। ਭੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੁਝੈ ਜਾਂ ਨਹਿ ਬੁਝਾਈ, ਇਸ ਡੱਡੂ ਨੂੰ ਸਮਝ ਕਿੱਥੇ ਪਵੇ। ਇਹਦਾ ਮਤਲਬ ਔਗਣ ਇਕੱਠੇ ਕਰਨ ਵਾਲਾ। ਇੱਕ ਹੋਰ ਬੇਨਤੀ ਕਰਾਂ, ਇੱਕ ਗੁਰੂ ਗ੍ਰੰਥ ਸਾਹਿਬ ਦੇ ਮਾਰੂ ਰਾਗ ਸ਼ਬਦ ਆਉਂਦਾ ਹੈ,
ਉਹਦੇ ਵਿੱਚ ਬਚਨ ਹੈ ਬਿਮਲ ਮਜ਼ਾਰ ਬਸ ਨਿਰਮਲ ਜਲ

ਪਦਮਲ ਜਾਵਲ ਰੇ, ਪਦਮਨ ਦਾ ਅਰਥ ਕਮਲ ਦਾ ਫੁੱਲ ਤੇ ਜਾਵਲ ਦਾ ਅਰਥ ਜਾਲਾ। ਉਸ ਪਾਣੀ ਨਿਰਮਲ ਪਾਣੀ ਵਿੱਚ ਜਾਲਾ ਵੀ ਹੈ, ਕਮਲ ਦਾ ਫੁੱਲ ਵੀ ਹੈ। ਪਰ ਕਹਿੰਦੇ ਦੇਖ ਕਮਲ ਦਾ ਫੁੱਲ ਇੰਨਾ ਨਿਰਲੇਪ ਹੈ, ਉਹ ਜਾਲੇ ਤੋਂ ਵੀ ਉੱਪਰ ਉੱਠ ਗਿਆ, ਉਹ ਪਾਣੀ ਤੋਂ ਵੀ ਉੱਪਰ ਉੱਠ ਗਿਆ। ਬਿਮਲ ਮਜਾਰ ਬਸ ਨਿਰਮਲ ਜਲ ਪਦਮਲ ਜਾਵਲ ਰੇ, ਪਦਮਨ ਜਾਵਲ ਪਦਮਨ ਦਰਤ ਮੈਂ ਕੀਤਾ ਕਮਲ ਦਾ ਫੁੱਲ ਤੇ ਜਾਲਾ, ਉਹਨਾਂ ਦੇ ਵਿੱਚ ਰਹਿੰਦਾ ਪਿਆ ਕਮਲ ਦਾ ਫੁੱਲ। ਪਰ ਦੇਖੋ ਪਾਣੀ ਤੇ ਜਾਲੇ ਵਿੱਚ ਰਹਿ ਕੇ ਉਹਦੇ ਤੇ ਕੋਈ ਅਸਰ ਨਹੀਂ। ਇੱਕ ਫੁੱਟ ਪਾਣੀ ਹੈ ਨਾ, ਤੇ ਜੇ ਪਾਣੀ ਛੱਡ ਕੇ 10 ਫੁੱਟ ਭਰ ਦਿਓ ਤੇ ਕਮਲ ਦਾ ਫੁੱਲ 10 ਫੁੱਟ ਉੱਚਾ ਉੱਠ ਜਾਏਗਾ। ਪੂਰੀ ਰੱਬ ਨੇ ਬਣਤਰ ਐਸੇ ਬਣਾਈ। ਉਹ ਕਹਿੰਦਾ ਤੂੰ ਜਿੰਨਾ ਮਰਜ਼ੀ ਪਾਣੀ ਭਰੀ ਜਾ, ਮੈਂ ਡੁੱਬਣਾ ਨਹੀਂ, ਕਿਉਂਕਿ ਮੈਨੂੰ ਰੱਬ ਨੇ ਨਿਰਲੇਪਤਾ ਦਾ ਗੁਣ ਦਿੱਤਾ ਹੈ। ਜਿੰਨਾ ਪਾਣੀ ਵੱਧਦਾ ਕਮਲ ਦਾ ਫੁੱਲ ਉਨਾ ਉੱਚਾ ਉੱਠੀ ਜਾਂਦਾ। ਬਿਮਲ ਮਜਾਰ ਬਸ ਨਿਰਮਲ ਜਲ ਪਦਮਲ ਜਾਵਲ ਰੇ, ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ। ਦਾਦਰ ਇਹ ਦਰਚੋ ਡੱਡੂ ਤੂੰ ਕਦੇ ਨਾ ਜਾਣ ਕਰੇ, ਕਦੀ ਤੂੰ ਇਸ ਕਮਲ ਦੇ ਫੁੱਲ ਤੋਂ ਸਿੱਖਿਆ ਨਹੀਂ ਕਿ ਨਿਰਲੇਪ ਕਿਵੇਂ ਰਹਿਣਾ, ਕਿਵੇਂ ਜਾਲੇ ਤੋਂ ਬਚਣਾ। ਦਾਦਰ ਤੂੰ ਕਦੇ ਨਾ ਜਾਣ ਸਰੇ, ਭਗਤ ਸਵਾਲ ਤੂੰ ਇੱਥੇ ਬੈਠਾ ਵੀ ਜਾਲਾ ਖਾਈ ਜਾਂਦਾ। ਅੰਮ੍ਰਿਤ ਨਾ ਲੱਖ ਸਰੇ, ਤੂੰ ਇੰਨਾ ਨੇੜੇ ਖੋ ਕੇ ਵੀ ਸੱਚ ਏਵੇ ਅੰਮ੍ਰਿਤ ਦੀ ਸਾਰ ਨਹੀਂ ਜਾਣੀ। ਇਹ ਗੁਰਦੇਵ ਨੇ ਕਿਉਂ ਸ਼ਬਦ ਕਹਿ, ਇਹ ਵੈਸੇ ਸ਼ਬਦ ਮਹਾਰਾਜ ਜੀ ਨੇ ਪਾਟਲੀ ਪੁੱਤਰ ਪਟਨਾ ਸਾਹਿਬ ਦੀ ਧਰਤੀ ਤੇ ਉਚਾਰਨ ਕੀਤਾ ਹੈ। ਜਨਮ ਸਾਖੀਆਂ ਕਹਿੰਦੀਆਂ ਉਹਦਾ ਮਤਲਬ ਸੀ ਕਿ ਧਰਮ ਅਸਥਾਨ ਦੇ ਨੇੜੇ ਬਹੁਤ ਕੁਝ ਕਹਿ, ਬੇਨਤੀ ਸਮਝਿਓ। ਅਸੀਂ ਕੋਲ ਰੋਜ਼ ਰਹਿੰਦੇ ਹਾਂ, ਮੈਂ ਕਿਸੇ ਤੇ ਤਰਕ ਕਰਕੇ ਨਹੀਂ, ਅਸੀਂ ਨੇੜੇ ਰਹਿ ਕੇ ਡੱਡੂ ਸਾਰਾ ਦਿਨ ਕਮਲ ਦੇ ਫੁੱਲ ਦੇ ਕੋਲ ਰਹਿੰਦਾ ਹੈ, ਪਰ ਗਵਾਦ ਕਿਦੂ ਤੇ ਉਹਨੂੰ ਪਤਾ ਹੀ ਨਹੀਂ ਜਿਵੇਂ ਮੈਂ ਕੋਲ ਰਹਿੰਦਾ ਇਹਦੇ ਕੋਲ ਹੈ ਕੀ, ਇਹਦੇ ਚ ਕਿਹੜੀ ਸੁਗੰਧੀ ਹੈ। ਉਹ ਇੱਥੇ ਕੋਲ ਬੈਠਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠਾ ਵੀ ਮਨ ਕੇਵਲ ਤਾਂ ਕੇਵਲ ਔਗਣਾ ਦਾ ਜਾਲਾ ਖਾਈ ਜਾ ਰਿਹਾ। ਬੰਦਗੀ ਕਰਨ ਵਾਲੇ ਸਵੇਰੇ ਸ਼ਾਮ ਦੂਰੋਂ ਆਉਂਦੇ ਨੇ, ਕਥਾ ਕੀਰਤਨ ਸੁਣਿਆ ਤੇ ਆਪਣੇ ਘਰ ਨੂੰ ਚਲੇ ਗਏ, ਤੇ ਬਾਬਾ ਜੀ ਕਹਿੰਦੇ ਨੇ ਇੰਨੇ ਨੇੜੇ ਰਹਿ ਕੇ ਵੀ ਦਾਦਰ ਡੱਡੂ ਬਿਰਤੀ ਤੂੰ ਕਦੇ ਨਾ ਜਾਣ ਤੇਰੇ, ਤੈਨੂੰ ਕਦੀ ਸਮਝ ਨਹੀਂ ਪਈ। ਭਗਤ ਸਬਾਲ ਬਸ ਨਿਰਮਲ ਜਲ ਅੰਮ੍ਰਿਤ ਨਾ ਲਕਸਰੇ, ਕੇਵਲ ਤੂੰ ਔਗਣਾ ਦਾ ਜਾਲਾ ਖਾਈ ਜਾਣਾ, ਕਦੀ ਸਮਝ ਤੈਨੂੰ ਨਾਮ ਰੂਪੀ ਅੰਮ੍ਰਿਤ ਚਖਣ ਦੀ ਜਾਚ ਆ ਜਾਏ। ਪਰ ਇੱਥੇ ਜਿਹੜਾ ਡੱਡੂ ਸ਼ਬਦ ਵਰਤਿਆ ਹੈ, ਇੱਥੇ ਸ਼ਬਦ ਹੈ ਦਾਦਰ। ਧਿਆਨ ਦਿਆ ਜੇ ਸਿਹਾਰੀ ਲੱਗੀ ਹੈ, ਪਾਠ ਸਾਰੇ ਦਾਦਰ ਹੀ ਆਪਾਂ ਕਰਨੇ। ਮਹਾਰਾਜ ਕਹਿੰਦੇ ਨੇ ਕੂਪ ਭਰਿਓ ਜੈਸੇ ਦਾਦਰਾ, ਸਿਹਾਰੀ ਲੱਗੀ ਹੈ, ਅਰਥ ਇੱਕੋ ਹੀ ਨੇ, ਜਿਵੇਂ ਖੂਹ ਦਾ ਡੱਡੂ। ਹੁਣ ਇਹਦੇ ਬਾਰੇ ਇੱਕ ਪ੍ਰਚਲਿਤ ਕਹਾਣੀ ਵੀ ਹੈ ਕਿ ਹੰਸ ਆਇਆ, ਉਹ ਖੂਹ ਤੇ ਬੈਠਾ ਤੇ ਉਹਨੇ ਪੁੱਛਿਆ ਡੱਡੂ ਨੇ ਤੂੰ ਆਇਆ ਕਿੱਥੋਂ, ਜੋ ਮੈਂ ਇਹਦੇ ਅਰਥ ਕੀ ਕਰਨੇ ਚਾਹੁੰਦਾ, ਮੈਂ ਉਹ ਸਿਰਫ ਸੰਖੇਪ ਜੀ ਰਾਮ ਚ। ਉਹਨਾਂ ਕਿਹਾ ਮੈਂ ਤਾਂ ਮਾਨ ਸਰੋਵਰ ਤੋਂ ਆਇਆ। ਕਹਿੰਦਾ ਉੱਥੇ ਕੀ ਹੈ? ਕਹਿੰਦਾ ਉੱਥੇ ਪਾਣੀ, ਉੱਥੇ ਹੀਰੇ ਮੋਤੀ, ਉੱਥੇ ਖਜ਼ਾਨਾ। ਡੱਡੂ ਕਹਿੰਦਾ ਕਿੰਨਾ ਕੁ ਵੱਡਾ ਮਾਨ ਸਰੋਵਰ? ਉਹ ਕਹਿੰਦਾ ਬੜਾ ਵੱਡਾ। ਡੱਡੂ ਨੇ ਛਾਲ ਮਾਰੀ, ਇਹ ਸਿਰਫ ਇੱਕ ਮੁਹਾਵਰੇ ਚੋਂ ਨਿਕਲਿਆ ਸ਼ਬਦ ਹੈ। ਉਹ ਛਾਲ ਮਾਰ ਕੇ ਖੂਹ ਚ ਕਹਿੰਦਾ ਇੰਨਾ ਕੁ? ਉਹ ਕਹਿੰਦਾ ਨਹੀਂ, ਇਸ ਤੋਂ ਵੱਡਾ। ਉਹਨੇ ਹੋਰ ਛਾਲ ਮਾਰੀ, ਅੱਧ ਕਿ ਤੱਕ ਪਹੁੰਚ ਗਿਆ। ਕਹਿੰਦਾ ਇੰਨਾ ਕੁ ਹੋਵੇਗਾ? ਕਹਿੰਦਾ ਨਹੀਂ, ਇਸ ਤੋਂ ਵੀ ਵੱਡਾ। ਉਹ ਪੂਰਾ ਕਵਰ ਕਰ ਗਿਆ, ਕਹਿੰਦਾ ਇੰਨਾ ਵੱਡਾ? ਉਹ ਹੰਸ ਕਹਿੰਦਾ ਨਹੀਂ ਝੱਲਿਆ, ਇਹਦੇ ਵਰਗੇ ਤਾਂ ਅਣਗਿਣਤ ਖੂਹ ਉਹਦੇ ਵਿੱਚ ਸਮਾ ਜਾਂਦੇ ਨੇ, ਉਹ ਇੰਨਾ ਵੱਡਾ। ਉਹ ਕਹਿੰਦਾ ਝੂਠ ਝੂਠ ਹੋ ਹੀ ਨਹੀਂ ਸਕਦਾ, ਜੋ ਮੈਂ ਨਹੀਂ ਦੇਖਿਆ ਤੂੰ ਝੂਠ ਬੋਲਣਾ ਪਿਆ, ਇਹ ਨਹੀਂ ਹੋ ਸਕਦਾ। ਇੱਥੇ ਡੱਡੂ ਬਿਰਤੀ ਦਾ ਅਰਥ ਕਹਿ, ਉਹ ਲੋਕ ਜਿਨ੍ਹਾਂ ਨੂੰ ਪਰਮਾਰਥ ਦਾ ਪਤਾ ਕੋਈ ਨਹੀਂ, ਤੇ ਬੰਦਗੀ ਕਰਨ ਵਾਲੇ ਕਹਿੰਦੇ ਨੇ, ਬੰਦਗੀ ਵਾਲੇ ਨੂੰ ਕਹਿੰਦੇ ਝੂਠ ਬੋਲਦਾ, ਕਿਉਂਕਿ ਆਪ ਖੂਹ ਦੇ ਡੱਡੂ ਨੇ ਮਾਨ ਸਰੋਵਰ ਦੀ ਹਕੀਕਤ ਦਾ ਪਤਾ ਹੀ ਨਹੀਂ। ਅੱਜ ਗੱਲ ਸਿਰਫ ਇਹ ਸ਼ੁਰੂ ਹੋਣੀ ਹੈ। ਹੁਣ ਡੱਡੂ ਖੂਹ ਚ ਰਹਿੰਦਾ ਹੈ, ਉਹਨੂੰ ਸਿਰਫ ਆਪਣੇ ਪਾਣੀ ਦਾ ਪਤਾ, ਜਿੰਨੇ ਕੁਝ ਪਾਣੀ ਚ ਰਹਿੰਦਾ ਹੈ, ਸੱਚ ਉਹਨੂੰ ਬਾਹਰ ਦਾ ਪਤਾ ਹੀ ਨਹੀਂ। ਜਿਸ ਦੇਸ਼ ਵਿੱਚ ਖੂਹ ਹੈ ਉਸ ਦੇਸ਼ ਦਾ ਨਾਮ ਕੀ ਹੈ? ਦੇਸ਼ ਵਿਦੇਸ਼ ਨਾ ਸੂਈ, ਦੋ ਸ਼ਬਦ ਵਰਤੇ, ਕਿਉਂਕਿ ਅੱਖਰੀ ਅਰਥ ਵੀ ਜ਼ਰੂਰੀ। ਉਹਨੂੰ ਉਸ ਦੇਸ਼ ਦਾ ਹੀ ਨਹੀਂ ਪਤਾ ਜਿੱਥੇ ਖੂਹ ਹੈ, ਤੇ ਵਿਦੇਸ਼ ਦਾ ਉਹਨੂੰ ਪਤਾ ਕਿ ਲੱਗਣਾ, ਇਸ ਤੋਂ ਬਿਨਾਂ ਵੀ ਕੁਝ ਹੈ। ਖੂਹ ਦੇ ਡੱਡੂ ਨੂੰ ਇਹ ਵੀ ਨਹੀਂ ਪਤਾ ਕਿ ਖੂਹ ਦਾ ਤਲਾ ਕੀ ਹੈ, ਉਹ ਥੱਲੇ ਵੀ ਨਹੀਂ ਜਾਂਦਾ ਪੂਰਾ, ਕਿਉਂਕਿ ਉੱਪਰ ਟਿਕਦਾ ਉੱਪੇ ਬੈਠਦਾ। ਉਹ ਸਿਰਫ ਉਹਨੇ ਕੁ ਘੇਰੇ ਨੂੰ ਆਪਣੀ ਜ਼ਿੰਦਗੀ ਤੇ ਅੰਤ ਸਮਝ ਹੀ ਬੈਠਾ ਹੈ। ਮਹਾਰਾਜ ਕਹਿੰਦੇ ਨੇ ਬੰਦੇ ਦਾ ਮਨ ਸੱਚ ਏਵੇ ਸ਼ਬਦ ਸਪਰਸ਼ ਰਸ ਰੂਪ ਤੇ ਗੰਧ, ਜਿਹੜੇ ਗਿਆਨ ਇੰਦਰੇ ਨੇ, ਇਹਨਾਂ ਦੁਨਿਆਵੀ ਭੋਗਾਂ ਨੂੰ ਹੀ ਆਖਰੀ ਸਮਝੀ ਬੈਠਾ। ਜਦੋਂ ਕੋਈ ਬੰਦਗੀ ਕਰਨ ਵਾਲਾ ਅਦ੍ਰਿਸ਼ਟ ਪਰਮਾਤਮਾ

0: ਦੀ ਝਲਕ ਦਿੰਦਾ ਉਦੋਂ ਖੂਹ ਦਾ ਡੱਡੂ ਵਿਰੋਧ ਕਰਕੇ ਕਹਿੰਦਾ ਝੂਠ ਬੋਲਦਾ ਇਹ ਤਾਂ ਹੋ ਹੀ ਨਹੀਂ ਸਕਦਾ ਸੀ ਤਾਂ ਉਹਨੂੰ ਮੰਨਿਆ ਜਿਹੜਾ ਅਸਾਂ ਦੇਖਿਆ ਹੋਵੇ। ਮਹਾਰਾਜ ਕਹਿੰਦਾ ਤੈਨੂੰ ਕੀ ਦੱਸੀਏ, ਖੂਹ ਤੇ ਡੱਡੂ ਨੂੰ ਕੀ ਪਤਾ ਮਾਨ ਸਰੋਵਰ ਕੀ ਹੈ। ਸੱਚ ਇਵੇਂ ਰੂਹਾਨੀਅਤ ਅਵਸਥਾ ਮੰਨਣ ਵਾਲਿਆਂ ਦੀ ਅਵਸਥਾ ਨੂੰ ਉਹ ਕੌਂ ਕਿਵੇਂ ਜਾਣੇਗਾ ਜਿਹੜਾ ਅਜੇ ਆਪਣੀਆਂ ਇੰਦਰੀਆਂ ਦੇ ਰਸਾਂ ਵਿੱਚ ਫਸਿਆ ਹੋਇਆ। ਇਹ ਅਸੀਂ ਅੱਗੇ ਵੇਖਣੇ ਆ ਬਾਣੀ ਚ, ਕਿਉਂਕਿ ਡੱਡੂ ਦਾਵਾ ਕਰਦਾ ਇਸ ਪ੍ਰਕਰਨ ਨਾਲ ਆਪਾਂ ਲੈਣਾ ਹੈ। ਡੱਡੂ ਦਾਵਾ ਕਰਦਾ ਕਿ ਜਿਸ ਦਾਇਰੇ ਵਿੱਚ ਮੈਂ ਹਾਂ ਇਹ ਹੀ ਅਖੀਰ ਹੈ, ਪਰ ਪਰਮਾਰਥ ਕਹਿੰਦਾ ਨਹੀਂ ਇਹ ਝੂਠ ਹੈ, ਉਸ ਦਾ ਆਪਣਾ ਅੰਤ ਨਹੀਂ ਪ੍ਰਭੂ ਦਾ, ਉਹਦੀ ਰਚਨਾ ਦਾ ਅੰਤ ਨਹੀਂ, ਉਹਦੇ ਗੁਣਾਂ ਦਾ ਅੰਤ ਨਹੀਂ। ਜਿਹੜੇ ਤੂੰ ਦਾਅਵੇ ਕਰਨਾ ਪਿਆ ਇਹ ਤੇਰੀ ਖੌਮੇ ਪਲੀ ਕੋਈ ਖੌਮੇ ਹੈ। ਸੱਚ ਇਵੇਂ ਕਿ ਰੂਹਾਨੀਅਤ ਸੱਚ ਨਹੀਂ। ਮੈਂ ਸ਼ਬਦ ਥੋੜੇ ਜੇ ਕਹਿਣ ਲੱਗਾ, ਜ਼ਿੰਦਗੀ ਦੇ ਕਿਸੇ ਪੱਖ ਚ ਵੀ ਰੱਬ ਤਰਸ ਕਰੇ ਕਿ ਡੱਡੂ ਵਾਲੀ ਬਿਰਤੀ ਨਾ ਬਣ ਜਾਵੇ, ਕਿਉਂਕਿ ਜ਼ਰੂਰੀ ਨਹੀਂ ਹਰ ਪਰਮਾਰਥ ਕਮਾਉਣ ਵਾਲੇ ਬੰਦੇ ਦੀ ਸਮਝ ਦੂਜੇ ਨੂੰ ਪੈ ਸਕੇ। ਇਹੀ ਕਾਰਨ ਕਿ ਪ੍ਰਹਿਲਾਦ ਤੇ ਪਿਓ ਦਾ ਵਿਰੋਧ ਕਿਉਂ ਹੈ। ਖੂਨ ਇੱਕ ਹੈ, ਪਿਓ ਦੇ ਘਰ ਜੰਮਿਆ ਹੈ, ਮਾਂ ਨੇ ਜਨਮ ਦਿੱਤਾ, ਕਿਉਂਕਿ ਜਿਸ ਮੁਕਾਮ ਤੇ ਪ੍ਰਹਿਲਾਦ ਪਹੁੰਚਿਆ ਹੋਇਆ ਹਰਨਾਕਸ਼ ਦੀ ਉਹਨੂੰ ਸਮਝ ਕੋਈ ਨਹੀਂ, ਪਿਓ ਤੇ ਪੁੱਤਰ ਦਾ ਵਿਰੋਧ ਹੋ ਗਿਆ ਹੈ। ਕੀ ਕਾਰਨ? ਉਹਨੂੰ ਸਮਝ ਨਹੀਂ ਕਿ ਪ੍ਰਹਿਲਾਦ ਕਿਸ ਅਵਸਥਾ ਦੀ ਗੱਲ ਕਰਦਾ। ਪਰ ਪਰਮਾਰਥ ਵਿੱਚ ਮੈਂ ਤਿੰਨ ਕੁ ਪ੍ਰਮਾਣ ਬਾਣੀ ਵਿੱਚੋਂ ਇਹ ਸਬਜੈਕਟ ਬਣਾਇਆ ਹੈ ਕਿ ਗੁਰਮੁਖ ਗੁਰਮਤੀ ਜਾਂ ਸਿੱਖ ਆਪਣੀ ਜ਼ਿੰਦਗੀ ਦੇ ਕਿਸੇ ਵੀ ਪੜਾਅ ਤੇ ਕਦੀ ਦਾਅਵਾ ਨਹੀਂ ਕਰਦਾ। ਜਿਹੜਾ ਬੰਦਾ ਦਾਅਵਾ ਕਰਦਾ ਸੱਚ ਇਵੇ, ਉਹ ਆਪਣੇ ਅੰਦਰ ਦੀ ਅਗਿਆਨਤਾ ਦੇ ਹੰਕਾਰ ਵਿੱਚ ਖਲੋਤਾ ਹੈ, ਪਰਮਾਤਮਾ ਦੇ ਘਰ ਵਿੱਚ ਦਾਅਵਾ ਬਿਲਕੁਲ ਨਹੀਂ ਚੱਲਦਾ। ਕਬੀਰ ਸਾਹਿਬ ਨੇ ਇੱਕ ਸ਼ਲੋਕ ਕਿਹਾ, ਕਹਿੰਦੇ ਨੇ ਕਬੀਰ ਦਾਅਵਾ ਦਾਜਨ ਹੋਤ ਹੈ, ਦਾਜਨ ਦਾ ਅਰਥ ਹੁੰਦਾ ਅੱਗ ਲੱਗ ਜਾਣੀ ਸੜਨਾ। ਕਹਿੰਦੇ ਜਿੰਨਾ ਬੰਦਾ ਦਾਅਵਾ ਕਰਕੇ ਕਹਿੰਦਾ ਇਹ ਮੇਰਾ ਮੈਂ ਜਾਣਨਾ, ਕਹਿੰਦੇ ਸੱਚ ਇਵੇਂ ਦਾਅਵੇ ਵਾਲੇ ਬੰਦੇ ਦਾ ਅੰਦਰ ਮੱਚਦਾ, ਤੇ ਜਿਹੜਾ ਬੰਦਾ ਨਿਰਦਾਵਾ ਕਦੀ ਦਾਅਵਾ ਨਹੀਂ ਕਰਦਾ ਕਮਾਈ ਕਰਦਾ, ਕਹਿੰਦੇ ਉਹਦੇ ਸਾਹਮਣੇ ਇੰਦਰ ਵਰਗਾ ਦੇਵਤਾ ਵੀ ਭਿਖਾਰੀ ਨਜ਼ਰ ਆਉਂਦਾ, ਕਿਉਂਕਿ ਉਹਦਾ ਦਾਅਵਾ ਨਹੀਂ। ਕਬੀਰ ਦਾਅਵਾ ਦਾਜਨ ਹੋਤ ਹੈ, ਨਿਰਦਾਵਾ ਰਹੇ ਨਿਸੰਕ, ਨਿਸੰਕ ਦਰ ਤੇ ਚਿੰਤਾ ਤੋਂ ਰਹਿਤ ਕੋਈ ਸ਼ੰਕਾ ਨਹੀਂ। ਕਬੀਰ ਦਾਅਵਾ ਦਾਜਨ ਹੋਤ ਹੈ, ਨਿਰਦਾਵਾ ਰਹੇ ਨਿਸੰਕ, ਜੋ ਜਨ ਨਿਰਦਾਵਾ ਰਹੇ ਸੋ ਗਣੈ ਇੰਦਰ ਸੋ ਅਰੰਕ, ਸੋ ਗਣੈ ਉਹ ਗਿਣਦਾ ਹੈ ਕੌਣ ਜਿਹੜਾ ਨਿਰਦਾਵੇ ਵਿੱਚ ਹੈ। ਉਹ ਕਹਿੰਦਾ ਇੰਦਰ ਵਰਗਾ ਦੇਵਤਾ ਵੀ ਮੇਰੇ ਸਾਹਮਣੇ ਇੱਕ ਭਿਖਾਰੀ ਹੈ, ਕਿਉਂਕਿ ਉਹ ਦਾਅਵਾ ਨਹੀਂ ਕਰਦਾ। ਦੇਖੋ ਗੁਰੂ ਨਾਨਕ ਸਾਹਿਬ ਨੇ, ਗੁਰੂ ਜੋਤ ਨੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਾਅਵਾ ਨਹੀਂ ਪੇਸ਼ ਕੀਤਾ। ਹਾਂ ਇੱਕ ਜ਼ਰੂਰ ਦਾਅਵਾ ਕੀਤਾ, ਉਹਨੂੰ ਇਸ ਪ੍ਰਵੇਸ਼ ਚ ਨਹੀਂ ਰਹਿਣਾ। ਉਹ ਦਾਅਵਾ ਇਹ ਕੀਤਾ ਕਿ ਤੇਰੇ ਤੋਂ ਵੱਡਾ ਦਿਆਲੂ ਕੋਈ ਨਹੀਂ, ਤੇਰੇ ਤੋਂ ਵੱਡਾ ਪਵਿੱਤਰ ਕੋਈ ਨਹੀਂ, ਮੇਰੇ ਤੋਂ ਵੱਡਾ ਦੁਨੀਆਂ ਵਿੱਚ ਇਸ ਪਾਪੀ ਕੋਈ ਨਹੀਂ। ਇਹ ਦਾਅਵਾ ਹੈ, ਜਿਵੇਂ ਅਸੀਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਣੀ ਅਵਗੁਣ ਮੇਰੇ। ਤੇ ਦੇਖੋ ਕੀ ਬਚਨ ਵਰਤਿਆ, ਸਤਿਗੁਰੂ ਦੇ ਘਰ ਦੀ ਨਿਮਰਤਾ, ਇਹ ਵਕਤੀ ਨਿਮਰਤਾ ਨਹੀਂ, ਇਹ ਵਿਖਾਵੇ ਦੀ ਨਿਮਰਤਾ ਨਹੀਂ। ਮੈਂ ਪਿਛਲੇ ਦਿਨ ਕਰਜ਼ ਕਰਕੇ ਆਇਆ ਰਾਜਨੀਤੀ ਵਿੱਚ, ਤੇ ਰਾਜਨੀਤੀ ਦੇ ਅਰਥ ਹੀ ਇਹ ਨੇ। ਜਦੋਂ ਅਸੀਂ ਕਹਿੰਦੇ ਫਲਾਣੇ ਬੰਦੇ ਨੇ ਆ ਕਰ ਦਿੱਤਾ, ਚੇਤੇ ਰੱਖਿਓ ਰਾਜਨੀਤੀ ਦੇ ਅਰਥ ਹੀ ਇਹ ਨੇ। ਉਹ ਨੀਤੀ ਵਰਤੋ ਜਿਹਦੇ ਨਾਲ ਤੁਹਾਡੀ ਕੁਰਸੀ ਕਾਇਮ ਰਹੇ, ਉਹ ਚੰਗੀ ਹੋਵੇ ਮੰਦੀ ਹੋਵੇ, ਰਾਜਨੀਤੀ ਦੇ ਅਰਥ ਹੀ ਇਹ ਨੇ। ਉਹ ਨੀਤੀ ਵਰਤ ਜਿਹਦੇ ਨਾਲ ਤੇਰਾ ਰਾਜਪਾਲ ਕਾਇਮ ਰਹੇ। ਰਾਜਨੀਤੀ ਵਿੱਚ ਕੋਈ ਬੰਦਾ ਜਿਤਨੇ ਮਰਜ਼ੀ ਚੰਗੇ ਕੰਮ ਕਰੇ, ਵਿਰੋਧੀ ਜਿਤਨੇ ਮਰਜ਼ੀ ਚੰਗੇ ਕੰਮ ਕਰ ਲਏ, ਪਰ ਜਦੋਂ ਵਿਰੋਧੀ ਬੋਲੇਗਾ ਉਹ ਕਦੀ ਵੀ ਉਹਦੇ ਚੰਗੇ ਕੰਮਾਂ ਦੀ ਗਿਣਤੀ ਨਹੀਂ ਕਰੇਗਾ, ਉਹਦੇ ਔਗਣਾਂ ਨੂੰ ਕੱਢੇਗਾ। ਜੇ ਉਹਦੇ ਚੰਗੇ ਕੰਮਾਂ ਦੀ ਉਹ ਸਲੋਤਾ ਕਰਨ ਲੱਗ ਪਏ ਤੇ ਫਿਰ ਰਾਜਨੀਤੀ ਕਾਹਦੀ, ਫਿਰ ਉਹਦੀ ਜਿਹੜੀ ਸਿਆਸਤ ਹੈ ਉਹ ਤਾਂ ਚੱਲਣੀ ਹੈ ਜੇ ਦੂਜੇ ਨੂੰ ਮਾੜਾ ਕਹੇਗਾ, ਮਾੜਾ ਕਹਿਣ ਤੋਂ ਬਿਨਾਂ ਅੱਗੇ ਵੱਧ ਨਹੀਂ ਸਕਣਾ। ਜੇ ਉਹ ਕਹੇ ਵੀ ਇਹ ਬੜਾ ਚੰਗਾ ਜੇ, ਤੇ ਲੋਕਾਂ ਕਹਿਣਾ ਜੇ ਇਹ ਚੰਗਾ ਫਿਰ ਤੂੰ ਆਪਣੇ ਘਰ ਬੈਠ, ਤੇਰੀ ਕੀ ਲੋੜ, ਕਿਉਂਕਿ ਉਹਦੀ ਨੀਤੀ ਤਾਂ ਚੱਲੇਗੀ ਜੇ ਉਹ ਦੂਜੇ ਨੂੰ ਮਾੜਾ ਕਹੇਗਾ। ਕਿ ਦੁਨਿਆਵੀ ਤੌਰ ਤੇ ਰਾਜਨੀਤਿਕ ਲੋਕ ਕਾਮਯਾਬ ਹੁੰਦੇ ਨੇ ਚੰਗੇ ਨੂੰ ਵੀ ਮਾੜਾ ਕਹਿ ਕੇ, ਪਰ ਪਰਮਾਰਥ ਵਿੱਚ ਉਹ ਕਾਮਯਾਬ ਹੁੰਦਾ ਜਿਹੜਾ ਮਾੜੇ ਨੂੰ ਵੀ ਚੰਗਾ ਕਹਿ ਕੇ ਆਪਣੇ ਆਪ ਨੂੰ ਮਾੜਾ ਕਹਿੰਦਾ। ਕਬੀਰ ਸਭ ਤੇ ਖੰਮ ਬੁਰੇ, ਇਹ ਪਰਮਾਰਥ ਹੈ। ਹਮ ਤਜ ਭਲੋ ਸਭ ਕੋਏ, ਕਹਿੰਦੇ ਸਾਨੂੰ ਛੱਡ ਦਿਓ ਬਾਕੀ ਸਾਰੇ ਚੰਗੇ ਨੇ। ਤੇ ਰਾਜਨੇਤਾ ਨੂੰ ਪੁੱਛੋ, ਉਹ ਕਹਿੰਦਾ ਨਹੀਂ ਬਾਕੀ ਸਾਰੇ ਮਾੜੇ ਜੇ ਚੰਗਾ ਮੈਂ ਹੀ ਜੇ। ਇਹ ਫਰਕ ਹੈ ਨਾ। ਇੱਕ ਬੜੀ ਪੁਰਾਣੀ ਕਿਤਾਬ ਹੈ, ਇੱਕ ਸੱਜਣ ਨੇ ਲਿਖੀ ਸੀ, ਉਹਦਾ ਇੱਕ ਮੈਨੂੰ ਲੇਖ ਪੜ੍ਹਨ ਨੂੰ ਮਿਲਿਆ ਹੈ ਤੇ ਸ਼ੁਗਲ ਵਾਲਾ ਹੀ। ਦੋ ਪਾਤਰ ਉਹਨੇ ਸਿਰਜੇ, ਉਹ ਬੜੇ ਚੰਗੇ ਉਹਨੇ ਪਾਤਰ ਵੈਸੇ ਸਿਰਜੇ। ਉਹਨੇ ਇੱਕ ਦਾ ਨਾਮ ਰੱਖਿਆ ਪਾਤੇ ਖਾਂ, ਦੋ ਪਾਤਰ ਉਹਨੇ ਸਿਰਜ ਲਏ। ਉਹ ਕਹਿੰਦਾ ਦੋ ਬੰਦੇ ਨੇ, ਉਹਨਾਂ ਦੀ ਬਿਰਤੀ ਹੈ ਵੀ ਕਹਿੰਦਾ ਸੰਸਾਰ ਵਿੱਚ ਇੱਕੋ ਸ਼ਹਿਰ ਹੋਵੇ, ਇੱਕੋ ਸ਼ਹਿਰ ਵਿੱਚ ਇੱਕੋ ਸੜਕ ਹੋਵੇ, ਨਾਡੂ ਖਾਂ ਤੇ ਪਾਤੇ ਖਾਂ। ਕਹਿੰਦਾ ਇੱਕੋ ਸੜਕ ਵਿੱਚ ਇੱਕੋ ਹੀ ਘਰ ਹੋਵੇ, ਦੋ ਘਰ ਹੋਣ ਸੱਚ, ਇੱਕ ਤੇਰਾ ਤੇ ਇੱਕ ਮੇਰਾ। ਦੋਨੋਂ ਆਪਸ ਚ ਗੱਲਾਂ ਕਰਦੇ ਕਰਦੇ ਅਖੀਰ ਤੇ ਕਹਿੰਦੇ ਨੇ ਇੱਕੋ ਸ਼ਹਿਰ ਹੋਵੇ, ਇੱਕੋ ਸੜਕ ਹੋਵੇ, ਤੇਰਾ ਤੇ ਮੇਰਾ ਘਰ ਹੋਵੇ। ਤੇ ਫਿਰ ਆਪਸ ਚ ਗੱਲਾਂ ਕਰਦੇ ਨਾਢੇ ਖਾਂ ਪਾਟੂ ਖਾਂ ਕਹਿੰਦੇ ਨੇ ਵੀ ਤੇਰੇ ਚ ਆਹ ਗੁਣ, ਮੇਰੇ ਚ ਆਹ ਗੁਣ। ਅਖੀਰ ਤੇ ਪਾਟੇ ਖਾਂ ਕਹਿੰਦਾ ਠੀਕ ਹੈ, ਤੇ ਘਰ ਤਾਂ ਤੇਰਾ ਮੇਰੇ ਨੇੜੇ ਵੇ, ਪਰ ਚੇਤੇ ਰੱਖੀ ਪੱਲੇ ਤੇਰੇ ਵੀ ਕੁਝ ਨਹੀਂ, ਗੱਲ ਕੱਲੀ ਮੇਰੀ ਹੋਈ ਹੈ। ਕਹਿੰਦਾ ਸੱਚਾਈ ਇਹ ਵੇ ਬੰਦਾ ਸਵੀਕਾਰ ਨਹੀਂ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੈਂ ਸ਼ਬਦ ਸ਼ੁਰੂ ਕੀਤਾ ਹੈ, ਡੱਡੂ ਦਾ ਦਾਅਵਾ ਹੈ ਬਸ ਇੰਨਾ ਕੁਛ। ਹੰਸ ਕਹਿੰਦਾ ਨਹੀਂ ਤੂੰ ਝੂਠਾ, ਇੱਥੋਂ ਬਹੁਤ ਕੁਝ ਅੱਗੇ ਵੇ। ਪਰ ਡੱਡੂ ਫਿਰ ਕਹਿਣ ਲੱਗ ਪੈਂਦਾ ਨਹੀਂ ਹੰਸ ਝੂਠਾ ਹੈ, ਕਿਉਂਕਿ ਜੋ ਕਿ ਜੇ ਦੱਸਦਾ ਮੈਂ ਤਾਂ ਦੇਖਿਆ ਨਹੀਂ। ਜੇ ਆਪਾਂ ਨਹੀਂ ਦੇਖਿਆ ਇਹਦਾ ਮਤਲਬ ਇਹ ਨਹੀਂ ਕਿ ਉਹਦੀ ਖੂੰਦ ਨਹੀਂ। ਜੇ ਆਪਾਂ ਨਹੀਂ ਦੇਖਿਆ ਸਾਡੇ ਅੰਦਰ ਦੀ ਕਮਜ਼ੋਰੀ ਕਹਿ, ਪਰ ਉਹ ਤਾਂ ਬੜਾ ਬੇਅੰਤ ਕਹਿ, ਜਿਨ੍ਹਾਂ ਦੇਖਿਆ ਉਹਨਾਂ ਪੁਕਾਰ ਕੇ ਕਿਹਾ ਐਵੇਂ ਭੁਲੇਖੇ ਤੁਰਿਆ ਫਿਰਨਾ। ਮੈਂ ਸ਼ਬਦ ਚੁਣੇ ਨੇ ਕਿ ਕਬੀਰ ਦਾਵੈ ਦਾਜਨ ਖੋਤਕ ਹੈ, ਨਿਰਦਾਵੈ ਰਹਿ ਨਿਸੰਕ, ਜੋ ਜਨ ਨਿਰਦਾਵੈ ਰਹਿ ਸੋ ਗਿਣੈ ਇੰਦਰ ਸੋ ਰੰਕ। ਹੁਣ ਇੱਕ ਸ਼ਬਦ ਅਸੀਂ ਸ੍ਰੀ ਰਾਗ ਚੋਂ ਲੈ ਲਈਏ। ਹਜ਼ੂਰ ਦੇ ਚਾਰ ਪਦੇ ਨੇ ਤੇ ਆਪਣੇ ਉਹ ਵੀ ਉੱਤਮ ਪੁਰਖ ਹੈ। ਧੰਨ ਗੁਰੂ ਨਾਨਕ ਸਾਹਿਬ ਦਾਵਾ ਨਹੀਂ ਕਰਦੇ, ਪਰਮਾਤਮਾ ਦੀ ਵਿਸ਼ਾਲਤਾ, ਉਹਦੀ ਰੂਹਾਨੀਅਤ ਦਾ, ਉਹਦੇ ਗਿਆਨ ਦਾ, ਉਹਦੀ ਬਖਸ਼ਿਸ਼ ਦਾ। ਪਹਿਲਾ ਸ਼ਬਦ ਉਹਨਾਂ ਕਿਹਾ ਕਿ ਹੇ ਪ੍ਰਭੂ ਮੈਂ ਇੰਨੀ ਵੱਡੀ ਸਮਾਧੀ ਲਾਵਾਂ। ਚਾਰ ਦਾ ਜ਼ਿਕਰ ਕੀਤਾ, ਸਮਾਧੀ ਲਾਉਣ ਵਾਲੇ, ਦੂਸਰਾ ਤਪ ਕਰਨ ਵਾਲੇ, ਤੀਸਰਾ ਕਰਾਮਾਤਾਂ ਦਿਖਾਉਣ ਵਾਲੇ, ਤੇ ਚੌਥਾ ਹਜ਼ੂਰ ਨੇ ਕਿਹਾ ਬਹੁਤ ਜ਼ਿਆਦਾ ਪੜ੍ਹਨ ਵਾਲੇ ਵਿਦਵਾਨ। ਕਹਿੰਦੇ ਨੇ ਹੇ ਪ੍ਰਭੂ ਕੋਈ ਸਮਾਧੀ ਲਾਉਂਦਾ ਹੈ ਇੱਕ ਦਿਨ ਦੀ, ਕੋਈ ਦੋ ਦਿਨ ਦੀ, ਕੋਈ ਪੰਜ ਦਸ ਦਿਨ ਦੀ, ਕੋਈ ਛੇ ਮਹੀਨੇ ਦੀ, ਕੋਈ ਸਾਲ ਦੀ। ਤੂੰ ਇੰਨੀ ਕੁ ਕਿਰਪਾ ਮੇਰੇ ਤੇ ਕਰ ਕਿ ਮੇਰੀ ਸਮਾਧੀ ਕਰੋੜਾਂ ਸਾਲ ਦੀ ਹੋ ਜਾਏ। ਦੇਖਿਓ ਦਾਵਾ ਨਹੀਂ, ਮੇਰੀ ਸਮਾਧੀ ਕਰੋੜਾਂ ਸਾਲ ਦੀ ਹੋਵੇ ਤੇ ਉਸ ਸਮਾਧੀ ਵਿੱਚ ਮੈਂ ਅੰਨ ਤੇ ਪਾਣੀ ਦੋਨੋਂ ਵਰਤੋਂ ਨਾ, ਕਿਉਂਕਿ ਸਰੀਰ ਚੱਲਦਾ ਚੱਲੈ ਪਾਣੀ ਅੰਨ। ਮਹਾਰਾਜ ਜੀ ਨੇ ਕਿਹਾ ਸਾਡੇ ਤ੍ਰੈਮਣ ਦਿਓਰੀ ਚੱਲੈ ਪਾਣੀ ਅੰਨ, ਪਰ ਨਾ ਮੈਂ ਪਾਣੀ ਲਵਾਂ ਨਾ ਮੈਂ ਅੰਨ ਲਵਾਂ, ਇੱਥੋਂ ਤੱਕ ਕਿ ਨਾ ਸੂਰਜ ਮੈਨੂੰ ਦਿੱਤੇ ਨਾ ਚੰਦਰਮਾ ਦਿੱਤੇ। ਕਰੋੜਾਂ ਸਾਲ ਦੀ ਸਮਾਧੀ ਲਾਉਣ ਤੋਂ ਬਾਅਦ ਜੇ ਮੈਂ ਬਾਹਰ ਨਿਕਲਾਂ ਤੇ ਮੈਨੂੰ ਇਹ ਪੁੱਛਿਆ ਜਾਏ ਕਿ ਮੈਨੂੰ ਕਿਰਪਾ ਕਰਕੇ ਦੱਸੋ ਕਿ ਜਿਹਦੀ ਸਮਾਧੀ ਲਾ ਕੇ ਤੁਸੀਂ ਬੈਠੇ ਉਹਦਾ ਅੰਤ ਪਾਇਆ? ਕਹਿੰਦੇ ਕਰੋੜਾਂ ਸਾਲਾਂ ਬਾਅਦ ਵੀ ਮੈਂ ਇੱਕ ਗੱਲ ਕਹਾਂਗਾ, ਨਹੀਂ ਵਾਹਿਗੁਰੂ ਮੇਰਾ ਕੋਈ ਦਾਵਾ ਨਹੀਂ, ਤੇਰੀ ਕੀਮਤ ਨਹੀਂ ਪਾਈ ਜਾ ਸਕਦੀ, ਤੂੰ ਬੇਅੰਤ ਹੈ। ਇੱਥੇ ਕੋਈ ਦਾਵਾ ਤਾਂ ਨਹੀਂ, ਇਸ ਘਰ ਚ ਨਿਮਰਤਾ ਹੈ। ਸਤਿਗੁਰੂ ਨੇ ਪਹਿਲਾ ਬਚਨ ਕੀਤਾ, ਕਹਿਣ ਲੱਗੇ ਕੋਟ ਕੋਟੀ ਮੇਰੀ ਆਰਜਾ, ਮੇਰੀ ਉਮਰ। ਦਾਵਾ ਨਹੀਂ, ਡੱਡੂ ਦਾ ਦਾਵਾ ਹੈ। ਮੈਂ ਇਹਨੂੰ ਥੋੜਾ ਜਿਹਾ ਦੂਜੇ ਪੱਖ ਤੋਂ ਵਿਆਖਿਆ ਕਰਨ ਲੱਗਾ, ਤਿੰਨ ਕੁ ਪ੍ਰਕਰਨ ਲੈ ਕੇ, ਕਿਉਂਕਿ ਡੱਡੂ ਇੱਕ ਦਾਵਾ ਹੈ। ਉਹ ਕਹਿੰਦਾ ਮੈਂ ਅੱਖਾਂ ਦਾ ਰਸ ਲਿਆ ਬਸ ਇਹੀ ਰਸ ਹੈ। ਉਹ ਕਹਿੰਦਾ ਕੰਨਾਂ ਨਾਲ ਗਾਣੇ ਸੁਣੇ ਮੌਜਾਂ ਮਾਣੋ ਇਹੀ ਹੈ, ਬਾਕੀ ਕੁਛ ਵੀ ਨਹੀਂ। ਉਹ ਕਹਿੰਦਾ ਜੀਭ ਨਾਲ ਭੋਜਨ ਛਕਿਆ ਇਹ ਕੁਝ, ਪਰ ਗੁਰੂ ਕਹਿੰਦਾ ਨਹੀਂ ਇਹ ਤੇਰਾ ਰਸ ਕਹਿ, ਤੂੰ ਬਾਹਰ ਨਿਕਲ ਰੂਹਾਨੀਅਤ ਦਾ ਰਸ ਇਸ ਤੋਂ ਅੱਗੇ ਕਹਿ, ਉਹਦੀ ਸਮਝ ਤੈਨੂੰ ਨਹੀਂ। ਮੈਂ ਉਹ ਸ਼ਬਦ ਬੇਨਤੀ ਕਰਨੀ ਚਾਹੁੰਦਾ ਇੱਕ ਸਟੈਪ ਬਾਈ ਸਟੈਪ ਕਿ ਦਾਵਾ ਨਹੀਂ ਰੱਬ ਦਾ। ਸਾਹਿਬ ਨੇ ਕਿਹਾ ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਪਵਨ ਪੀਣ ਅਪਿਆਓ, ਪੀਣ ਤੇ ਅਪਿਆਓ। ਪੀਣ ਦਾ ਸੰਬੰਧ ਪਾਣੀ ਨਾਲ, ਅਪਿਆਓ ਦਾ ਅਰਥ ਖਾਣ ਨਾਲ। ਕਹਿੰਦੇ ਨੇ ਮੈਂ ਪਵਨ ਵਿੱਚੋਂ ਹੀ ਅੰਨ ਤੇ ਪਵਨ ਵਿੱਚ ਵੀ ਪਾਣੀ ਲੈ ਲਵਾਂ। ਪਵਨ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਚੰਦਰਮਾ ਤੇ ਸੂਰਜ ਮੈਂ ਸਮਾਧੀ ਚ ਬੈਠਾ ਮੈਨੂੰ ਗੁਫਾ ਚ ਨਜ਼ਰ ਹੀ ਨਾ ਆਉਣ। ਚੰਦ ਸੂਰਜ ਕੋ ਦੋਏ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਸੌਂ, ਮੈਂ ਸੁਪਨੇ ਵਿੱਚ ਵੀ ਰਾਤ ਸਵਾਂ ਨਾ ਨੀਂਦ ਹੀ ਨਾ ਆਵੇ। ਕਦੀ ਸੁਪਨਿਆਂ ਵਿੱਚ ਨਾ ਸਵਾਂ ਦਾ ਮਤਲਬ ਕਦੀ ਨੀਂਦ ਨਾ ਆਵੇ। ਮਹਾਰਾਜ ਕਹਿੰਦੇ ਨੇ ਤੀ ਤੇਰੀ ਕੀਮਤ ਨਾ ਪਵੇ, ਏਡੀ ਵੱਡੀ ਸਮਾਧੀ ਲਾਉਣ ਤੋਂ ਬਾਅਦ ਤੇਰੀ ਕੀਮਤ ਨਹੀਂ, ਵੀ ਤੇਰੀ ਕੀਮਤ ਨਾ ਪਵੇ ਕੋ ਕੇਵਡ ਆਖਾਂ ਨਾਉ ਪ੍ਰਭੂ। ਇੰਨੀ ਵੱਡੀ ਸਮਾਧੀ ਚ ਬੰਦਾ ਵੀ ਕਰੋੜਾਂ ਸਾਲ ਦੀ ਸਮਾਧੀ ਤੋਂ ਬਾਅਦ ਵੀ ਤੂੰ ਫਿਰ ਵੀ ਬੇਅੰਤੇ ਤੈਨੂੰ ਬੰਨਿਆ ਨਹੀਂ ਜਾ ਸਕਦਾ। ਇਸ ਤੋਂ ਅਗਲਾ ਬਚਨ, ਸਿਰਫ ਇੱਕ ਇੱਕ ਪ੍ਰਕਾਰ ਇੱਕ ਇੱਕ ਅਸੀਂ ਬਚਨ ਲੈਣਾ ਹੈ। ਮੰਨ ਲਓ ਕੋਈ ਤਪ ਕਰਦਾ ਹੈ, ਕੋਈ ਪੁੱਠਾ ਲਟਕਦਾ, ਕੋਈ ਜਲ ਧਾਰੇ ਕਰਦਾ। ਆਹ ਗਰਮੀਆਂ ਆਉਣੀਆਂ ਨੇ ਕਈ ਥਾਵਾਂ ਤੇ, ਮੈਂ ਆਪ ਦੇਖ ਕੇ ਕਥਾ ਕਰਦਿਆਂ, ਆਹ ਯੂਪੀ ਬਿਹਾਰ ਨੂੰ ਜਾਓ, ਮੱਠਾਂ ਵਿੱਚ ਚਾਰ ਚੁਫੇਰੇ ਲੱਕੜਾਂ ਦੇ ਮੁੱਢ ਬਲਦੇ ਪਏ ਨੇ, ਵਿੱਚ ਬਾਬਾ ਬੈਠਾ ਹੈ, ਉਹ ਅਗਨ ਤਪ ਕਰ ਰਿਹਾ ਹੈ। ਮਹਾਰਾਜ ਕਹਿੰਦੇ ਨੇ ਜੇ ਮੰਨ ਲਓ ਇੰਨਾ ਤਪ ਕੋਈ ਕਰੇ, ਆਪਣੇ ਪੂਰੇ ਦੀ ਪੂਰੀ ਬੋਡੀ ਨੂੰ ਕੋਹ ਸੁੱਟੇ, ਕੋਂਦਿਆਂ ਕੋਂਦਿਆਂ ਦੇ ਟੁਕੜੇ ਟੁਕੜੇ ਕਰ ਦੇਵੇ, ਇਹਨੂੰ ਚੱਕੀ ਵਿੱਚ ਪੀ ਦੇਵੇ, ਖੱਡੀਆਂ ਨੂੰ ਮਾਸ ਨੂੰ ਸਾੜ ਦੇਵੇ, ਇੰਨਾ ਵੱਡਾ ਤਪੀਸਰ, ਇੰਨਾ ਵੱਡਾ ਤਪ ਕਰਨ ਵਾਲਾ ਬੰਦਾ। ਬਾਬਾ ਜੀ ਕਹਿੰਦੇ ਨਹੀਂ, ਏਡੇ ਤਪ ਤੋਂ ਬਾਅਦ ਵੀ ਤੂੰ ਅੰਤ ਨਹੀਂ ਪਾ ਸਕੇ। ਕੁੱਸਾਂ ਦਰ ਤੇ ਮੈਂ ਕੋਹ ਦਿਆਂ, ਕੁੱਸਾਂ ਕੱਟੀਆਂ ਵਾਰ ਵਾਰ, ਪੀਸਣ ਪੀਸਾ ਪਾਏ, ਅੱਗੀ ਸੇਤੀ ਜਾਲੀਆਂ, ਭਸਮ ਸੇਤੀ ਰਲ ਜਾਓ, ਵੀ ਤੇਰੀ ਕੀਮਤ ਨਾ ਪਵੇ ਕੋ ਕੇਵਡ ਆਖਾਂ ਨਾ। ਦਾਵਾ ਤੇ ਨਹੀਂ, ਇੰਨੀ ਤਪੱਸਿਆ ਤੋਂ ਬਾਅਦ ਵੀ ਤੇਰਾ ਅੰਤ ਨਹੀਂ। ਤੀਸਰਾ ਬਚਨ, ਪੰਛੀ ਖੁੱਲ ਕੇ ਜੇ ਭਵਾਂ, ਜੇ ਮੰਨ ਲਓ ਮੈਂ ਕਰਾਮਾਤੀ ਬਣ ਜਾਵਾਂ, ਉੱਡ ਜਾਵਾਂ, ਪੰਛੀ ਬਣ ਕੇ ਸੈਂਕੜੇ ਸਮਾਨ ਉੱਤੇ ਚਲਾ ਜਾਵਾਂ, ਸੱਚ ਏ ਜੇ ਅੱਜ ਵੀ ਕਰਾਮਾਤਾ ਦਿਖਾਉਣ ਵਾਲੇ ਬੰਦੇ ਉਹਨਾਂ ਪਿੱਛੇ ਬੜੀਆਂ ਭੀੜਾਂ ਇਕੱਠੀਆਂ ਹੋ ਜਾਂਦੀਆਂ, ਪਰ ਮਾਰਤ ਨੂੰ ਕਮਾਉਣ ਵਾਲਾ ਤਾਂ ਕੋਈ ਟਾਵਾਂ ਟਾਵਾਂ ਹੈ। ਬਾਬਾ ਫਰੀਦ ਸਾਹਿਬ ਦੀ ਜੀਵਨੀ ਵਿੱਚ ਲਿਖਿਆ ਹੈ, ਕਿਸੇ ਨੇ ਆ ਕੇ ਕਿਹਾ ਜੀ ਫਲਾਣਾ ਬੰਦਾ ਉਹਨੇ ਦੇਖੋ ਜੀ ਕਰਾਮਾਤ ਵਰਤਾਈ, ਕੀ ਜੀ? ਕਹਿਣ ਲੱਗੇ ਸਿਰਫ ਦਰਿਆ ਦੇ ਕਿਨਾਰੇ ਇੱਕ ਉਹਨੇ ਜਾਲ ਸਟਿਆ ਤੇ ਇੰਨੇ ਮਨ ਦੀ ਮੱਛੀ ਵਿੱਚ ਆਪਣੇ ਆਪ ਆ ਗਈ। ਤੇ ਬਾਬਾ ਸਾਹਿਬ ਕਹਿੰਦੇ ਨੇ ਕਿੰਨੇ ਸਾਲਾਂ ਦੀ ਉਹਦੀ ਕਮਾਈ? ਕਹਿਣ ਲੱਗੇ ਇੰਨੇ ਸਾਲਾਂ ਦੀ। ਉਹਨਾਂ ਨੇ ਸ਼ਬਦ ਵਰਤਿਆ, ਕਹਿਣ ਲੱਗੇ ਯਾ ਰੱਬ, ਜੇ ਜਾਲ ਵਿੱਚ ਸੱਪ ਨਿਕਲ ਆਉਂਦਾ ਇਹਨੂੰ ਖਾ ਜਾਂਦਾ, ਕਿਉਂਕਿ ਇਹਦੀ ਕਮਾਈ ਕਰਕੇ ਵੀ ਇਹ ਮਦਾਰੀ ਬਣਿਆ ਹੋਇਆ। ਪਰਮਾਰਥ ਦੇ ਰਸਤੇ ਤੇ ਚੱਲਣ ਵਾਲਾ ਇਸ ਭੇਦ ਨੂੰ ਸੰਭਾਲ ਕੇ ਰੱਖਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤੇ ਗੁਰੂ ਗੋਬਿੰਦ ਸਿੰਘ ਖਾਸ ਕਰਕੇ ਜ਼ਿਕਰ ਕਰਦੇ ਨੇ, ਨਾਟਕ ਚੇਟਕ ਕੀ ਏ ਕੁਕਾਜਾ, ਪ੍ਰਭ ਲੋਕਨ ਕਹਿ ਆਵਤ ਲਾਜਾ। ਪਰਮਾਤਮਾ ਦੀ ਬੰਦਗੀ ਕਰਨ ਵਾਲੇ ਲਿਖੀ। ਮੰਨ ਲਓ ਇੱਕ ਕਰਾਮਾਤੀ ਹੈ, ਉਹ ਸੈਂਕੜੇ ਅਸਮਾਨ ਉੱਪਰ ਉੱਡ ਗਿਆ। ਮਹਾਰਾਜ ਕਹਿੰਦੇ ਨੇ ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਖਾਂਦਾ ਨਹੀਂ ਪੀਂਦਾ ਨਹੀਂ। ਇੰਨਾ ਗੁਪਤ ਪ੍ਰਗਟ ਹੋਣ ਵਾਲਾ ਸਾਧੂ ਕੀ ਉਹ ਪਰਮਾਤਮਾ ਦਾ ਅੰਤ ਪਾਲੇਗਾ? ਪੰਖੀ ਖੋਲ ਕੇ ਜੇ ਭਵਾਂ, ਸਹਿ ਅਸਮਾਨੀ ਜਾਊ, ਨਦਰੀ ਕਿਸੇ ਨਾ ਆਊ, ਨਾ ਕਿਛ ਪੀਆਂ ਨਾ ਖਾਊ, ਪੀ ਤੇਰੀ ਕੀਮਤ ਨਾ ਪਵੇ ਉਹ ਕੇਵਡ ਆਖਾਂ ਨਾ। ਮੈਂ ਤੀਸਰੀ ਬੇਨਤੀ ਕੀਤੀ, ਪਹਿਲਾ ਕਿ ਸਮਾਧੀ, ਦੂਸਰਾ ਤਪੀਆ, ਤੀਸਰਾ ਕਰਾਮਾਤੀ ਤੇ ਚੌਥਾ ਮਹਾਰਾਜ ਜੀ ਨੇ ਕਿਹਾ ਵਿਦਵਾਨ। ਕਿੰਨਾ ਕੁ ਵੱਡਾ ਵਿਦਵਾਨ? ਸੌ ਕਿਤਾਬ, ਹਜ਼ਾਰ ਕਿਤਾਬ ਪੜ੍ਹੀ ਹੋਵੇ? ਮਹਾਰਾਜ ਕਹਿੰਦੇ ਨਹੀਂ, ਪਰ ਪੜ੍ਹਨ ਦੀ ਚੇਤਕ ਪਾਣੀ ਚਾਹੀਦੀ ਹੈ, ਆਪਣੇ ਚ ਨਹੀਂ ਪੜ੍ਹਦੇ। ਮੈਂ ਵਾਰ ਵਾਰ ਹਰ ਥਾਂ ਤੇ ਤਕਰੀਬਨ ਕਹਿੰਦਾ, ਆਪਾਂ ਜਹਾਜ਼ ਸਬਰ ਕਰਨੇ ਆ, ਬਹੁਤ ਸਬਰ ਕਰਨਾ ਪੈਂਦਾ, ਤੇ ਜਦੋਂ ਕਿਤੇ ਆਪਣੇ ਮੁਲਕ ਤੋਂ ਬਾਹਰ ਨਿਕਲਣੇ ਆ, ਤੁਸੀਂ ਵੀ ਦੇਖਦੇ ਹੋ ਕੋਈ ਗੋਰਾ ਬੈਠਾ ਹੋਵੇ, ਉਹਦਾ ਬੱਚਾ ਹੋਵੇ, ਬਜ਼ੁਰਗ ਹੋਵੇ, ਹਰ ਇੱਕ ਦੇ ਹੱਥ ਚ ਕਿਤਾਬ ਪੜ੍ਹੀ ਜਾਂਦੇ ਨੇ, ਤੇ ਆਪਣੇ ਬੰਦੇ ਜਦੋਂ ਖਾਣ ਪੀਣ ਦੀ ਟਰਾਲੀ ਆਉਂਦੀ ਖਾਲੀ, ਕੋਈ ਨਹੀਂ ਲੰਘਣ ਦਿੰਦੇ। ਅਸਲੀਅਤ ਕਿਉਂਕਿ ਸਾਡੀ ਰੁਚੀ ਦਿਨ ਬ ਦਿਨ ਜਿਹੜੀ ਉਹ ਲਿਟਰੇਚਰ ਵੱਲ ਬਿਲਕੁਲ ਨਹੀਂ ਹੋਏਗੀ, ਸਾਡਾ ਲਿਟਰੇਚਰ ਅਖਬਾਰ ਰਹਿ ਗਿਆ, ਜੋ ਅਖਬਾਰ ਚ ਅਗਲੇ ਲਿਖ ਦਿੱਤਾ ਸਵੇਰੇ ਅਸੀਂ ਗੁਰਦੁਆਰੇ ਬੋਲ ਦੇਣਾ, ਆਹ ਸਾਡਾ ਵਿਦਵਤਾ ਜੀ। ਇਹ ਸਾਡੀ ਵਿਦਵਤਾ ਹੈ, ਉਹ ਗੂੜ ਗ੍ਰੰਥ, ਉਹ ਗੂੜ ਗਿਆਨ। ਜਦੋਂ ਕਿਤੇ ਉਹਨਾਂ ਗੁਰਮੁਖ ਵਿਦਵਾਨਾਂ ਦਾ ਜ਼ਿਕਰ ਕਰੀਦਾ, ਕਈਆਂ ਨੂੰ ਤੇ ਉਹਨਾਂ ਦੇ ਨਾਮ ਹੀ ਪਤਾ ਨਹੀਂ। ਪ੍ਰੋਫੈਸਰ ਪੂਰਨ ਸਿੰਘ ਦਾ ਨਾਮ ਲੋ, ਲੋਕੀ ਭਗਤ ਪੂਰਨ ਸਿੰਘ ਬਣਾਈ ਜਾਂਦੇ, ਕਿਉਂਕਿ ਉਸਨੂੰ ਪੜ੍ਹਿਆ ਨਹੀਂ। ਬਹੁਤ ਖਜ਼ਾਨਾ ਸਮੇਟਿਆ ਪਿਆ ਹੈ ਸਿੱਖਾਂ ਕੋਲ, ਜਿਹਨੂੰ ਅਸੀਂ ਝਾਤੀ ਮਾਰਦੇ ਨਹੀਂ, ਪੜ੍ਹਦੇ ਨਹੀਂ। ਸਤਿਗੁਰੂ ਨੇ ਤੇ ਸ਼ਬਦ ਵਰਤਿਆ, ਪੜ੍ਹਾਈ ਦਾ ਅਰਥ ਜਾਣਕਾਰੀ ਹੈ, ਪਰ ਅਨੁਭਵ ਵਿੱਚ ਫਿਰ ਵੀ ਉਤਰਨਾ ਪਏਗਾ। ਅੱਖਰ ਤਾਂ ਇੱਕ ਰਸਤਾ ਦੱਸਦੇ ਪਏ ਨੇ, ਚੱਲਣਾ ਤੇ ਫਿਰ ਵੀ ਪੈਣਾ। ਅੱਖਰ ਤਾਂ ਬਜ਼ੁਰਗ ਦੀ ਉਂਗਲ ਨੇ ਜਿਹੜੀ ਕਹਿ ਰਹੇ ਨੇ ਬੱਚਿਆ, ਉਹ ਸਾਹਮਣੇ ਚੰਦਰਮਾ, ਪਰ ਚੇਤੇ ਰੱਖੋ ਅੱਖਾਂ ਤੇ ਫਿਰ ਵੀ ਸਾਨੂੰ ਖੋਲਣੀਆਂ ਪੈਣ। ਉਂਗਲ ਸਿਰਫ ਇਸ਼ਾਰਾ ਹੈ, ਪਰ ਦੇਖਾਂਗੇ ਅੱਖਾਂ ਦੇ ਨਾਲ। ਹਜ਼ੂਰ ਨੇ ਚੌਥਾ ਬਚਨ ਕੀਤਾ ਦਾਵਾ ਨੀ ਪਰਮਾਰ ਚ ਕਹਿੰਦੇ ਨੇ ਨਾਨਕ ਕਾਗਦ ਲੱਖ ਮਣਾ ਇੰਨੇ ਗ੍ਰੰਥ ਪੜੇ ਹੋਣ ਕਿ ਉਹਨਾਂ ਦਾ ਵੇਟ ਹੀ ਲੱਖਾਂ ਮਣ ਹੋ ਜਾਏ ਪੜ੍ਹ ਪੜ੍ਹ ਕੀਚਾ ਪਾਓ ਪੜ੍ਹ ਪੜ੍ਹ ਕੇ ਦੁਬਾਰਾ ਦੁਬਾਰਾ ਅਭਿਆਸ ਕਰਕੇ ਪੜ੍ਹ ਪੜ੍ਹ ਕੀਚਾ ਪਾਓ ਮਸਤੂ ਤੋਟ ਨਾ ਆਵੀ ਸ਼ਾਹੀ ਦਾ ਤੋਟਾ ਨਾ ਆਵੇ ਲੇਖਣ ਪਵਨ ਚਲਾਓ ਇੰਨਾ ਅਨੁਭਵ ਹੋਵੇ ਕਿ ਕਲਮ ਇਸ ਤਰ੍ਹਾਂ ਤੇਜ਼ ਲਿਖੇ ਜਿਵੇਂ ਖਵਾ ਤੇਜ਼ ਚੱਲਦੀ ਏ ਇੰਨੀ ਵਿਦਵਤਾ ਤੋਂ ਬਾਅਦ ਵੀ ਲੇਖਣ ਪਵਨ ਚਲਾਓ ਵੀ ਤੇਰੀ ਕੀਮਤ ਨਾ ਪਵੇ ਹੋ ਕੇਵਲ ਆਖਾਂ ਨਾ ਵਾਹਿਗੁਰੂ ਤੇਰਾ ਅੰਤ ਨਹੀਂ ਦਾਵਾ ਤੇ ਨਹੀਂ ਡੱਡੂ ਦੀ ਤਰ੍ਹਾਂ ਇਸ ਤੋਂ ਅੱਗੇ ਅਸੀਂ ਬਾਣੀ ਚ ਦੋ ਤਿੰਨ ਪ੍ਰਮਾਣ ਲੈਂਦੇ ਉਹਦੇ ਅਰਥਾਂ ਦੀ ਲੋੜ ਨਹੀਂ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਦਾਵਾ ਨਹੀਂ ਤੂੰ ਠਾਕਰੋ ਬੈਰਾਗਰੋ ਮੈਂ ਜੇ ਹੀ ਘਣ ਚੇਰੀ ਰਾਮ ਤੂੰ ਸਾਗਰੋ ਰਤ ਨਾ ਕਰੋ ਹੋ ਸਾਰ ਨਾ ਜਾਣਾ ਤੇਰੀ ਰਾਮ ਤੂੰ ਇੰਨਾ ਬੇਅੰਤ ਕਹਿ ਕਿ ਮੈਂ ਤੇਰੀ ਸਾਰ ਨਹੀਂ ਜਾਣ ਸਕਦਾ ਤੂੰ ਬੇਅੰਤ ਕਹਿ ਇਸੇ ਨੂੰ ਸਤਿਗੁਰੂ ਨੇ ਬੇਅੰਤ ਸ਼ਬਦ ਕਹਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਾ ਠਾਕੂ ਤੂੰ ਠਾਕੁਰ ਉੱਚ ਭਗਵਾਨਾ ਤੇਰੀ ਮਹਿਮਾ ਬਿਆਨ ਨਹੀਂ ਹੋ ਸਕਦੀ ਤੂੰ ਸੁਲਤਾਨ ਕਹਾ ਹੋਮੀਆਂ ਤੇਰੀ ਕਵਨ ਬਣਾਈ ਜੋ ਤੂੰ ਦੇਹ ਕੋ ਸੋ ਕਹਾ ਸਵਾਮੀ ਮੈਂ ਮੂਰਖ ਕਹਿਣ ਨਾ ਜਾਈ ਬੇਨਤੀ ਹੈ ਕਿ ਗੁਰੂ ਸਾਹਿਬ ਨੇ ਪਰਮਾਰਥ ਵਿੱਚ ਪਰਮਾਤਮਾ ਦੀ ਸਿਫਤ ਵਿੱਚ ਕਿਤੇ ਵੀ ਦਾਵਾ ਬੰਨ ਕੇ ਨਹੀਂ ਕਿਹਾ ਕਿ ਜੋ ਕੁਝ ਮੈਂ ਕਹਿ ਦਿੱਤਾ ਅਖੀਰ ਸੱਚ ਇਵੇਂ ਕਹਿੰਦੇ ਨੇ ਪ੍ਰਭੂ ਜਿੰਨਾ ਕੁ ਤੂੰ ਕਿਹਾ ਤੂੰ ਮੈਨੂੰ ਦੱਸਿਆ ਮੈਂ ਓਨਾ ਕੁ ਬੋਲ ਦਿੱਤਾ ਪਰ ਤੂੰ ਇਸ ਬੋਲ ਤੋਂ ਵੀ ਅੱਗੇ ਹੁਣ ਮੰਨ ਲਓ ਅਸੀਂ ਆ ਪੜ੍ਹਨੇ ਹਾਂ ਸ਼ਬਦ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਹਰ ਚੀਜ਼ ਅੱਖਰ ਨਾਲ ਚੱਲਦੀ ਹੈ ਅੱਖਰ ਤੋਂ ਬਿਨਾਂ ਤਾਂ ਕੁਛ ਨਹੀਂ ਬਿਜ਼ਨਸ ਅੱਖਰ ਨਾਲ ਚੱਲਦੇ ਨੇ ਕੰਪਿਊਟਰ ਅੱਖਰ ਨਾਲ ਚੱਲਦੇ ਨੇ ਹਰ ਚੀਜ਼ ਪਰਮਾਰਥ ਵਿੱਚ ਵੀ ਅੱਖਰ ਪਰ ਮਹਾਰਾਜ ਕਹਿੰਦੇ ਜੇ ਅੱਖਰਾਂ ਚ ਬੋਲਿਆ ਮਤ ਸਮਝੋ ਕਿ ਉਹ ਸੱਚੇ ਨੂੰ ਅੱਖਰਾਂ ਚ ਬੰਦ ਕਰ ਸਕਦੇ ਨਹੀਂ ਜਿਨ ਇਹ ਲਿਖੇ ਤੇ ਸਰਨਾ ਹੈ ਅੱਖਰ ਤਾਂ ਉੱਥੇ ਵੀ ਜਿੱਥੇ ਬੋਲਣਾ ਹੋਵੇ ਜਾਂ ਬੋਲ ਤੈ ਅੱਖਰ ਆਵਾ ਜਾਂ ਅਬੋਲ ਤੈ ਮਨ ਨਾ ਰਹਾਵਾ ਮਹਾਰਾਜ ਕਹਿੰਦੇ ਨੇ ਪਰ ਇਹ ਗੱਲ ਚੇਤੇ ਰੱਖਿਓ ਇਹ ਅੱਖਰ ਖਿਰ ਜਾਹੇਗੇ ਉਹ ਅੱਖਰ ਇਹਨੂੰ ਮੈਂ ਨਾ ਹੈ ਉਹਨੂੰ ਕਿਵੇਂ ਬੰਦ ਕਰ ਲਾਂਗੇ ਆਪਾਂ ਮੈਂ ਜੋ ਬੇਨਤੀ ਕਰਨ ਲੱਗਾ ਸਤਿਗੁਰੂ ਨੇ ਕਿਤੇ ਵੀ ਡੱਡੂ ਦੀ ਬਿਰਤੀ ਰੱਖ ਕੇ ਦਾਵਾ ਕਰਨ ਦੀ ਗੱਲ ਨਹੀਂ ਕਹੀ ਇਸ ਤੋਂ ਅਗਲੀ ਬੇਨਤੀ ਕਰਨ ਲੱਗਾ ਕਾਦਰ ਦਾ ਅੰਤ ਤਾਂ ਕੀ ਬੇਅੰਤ ਹੈ ਸੱਚ ਕਿਵੇਂ ਉਹਦੀ ਰਚਨਾ ਦਾ ਵੀ ਅੰਤ ਨਹੀਂ ਹੋ ਸਕਦਾ ਇਹਦੇ ਚ ਵੀ ਦਾਵਾ ਨਹੀਂ ਕੀਤਾ ਕਦੀ ਉਹਨਾਂ ਕਿਹਾ ਨਹੀਂ ਅਸੀਂ ਅੰਤ ਪਾ ਲਿਆ ਨਿਊਟਨ ਵਰਗਾ ਇੰਨੀ ਖੋਜ ਕਰਨ ਤੋਂ ਬਾਅਦ ਫਿਰ ਵੀ ਉਹ ਇੱਕ ਗੱਲ ਕਹਿੰਦਾ ਹੈ ਸਾਇੰਟਿਸਟ ਸੱਚਾਈ ਬੋਲਦਾ ਹੈ ਕਿਉਂਕਿ ਉਹ ਵੀ ਧਿਆਨ ਨਾਲ ਕਿਸੇ ਖੋਜ ਵਿੱਚ ਜਦੋਂ ਵੀ ਕੋਈ ਖੋਜ ਵੀ ਜਾਏਗਾ ਰੱਬੀ ਗੁਣ ਉਹਦੇ ਅੰਦਰੋਂ ਆਪਣੇ ਆਪ ਪ੍ਰਗਟ ਹੁੰਦੇ ਰਹਿੰਦੇ ਉਹ ਵੀ ਜੇ ਪੁੱਛਦੇ ਨੇ ਕੀ ਕੁਝ ਖੋਜਿਆ ਕਹਿੰਦਾ ਅਜੇ ਤਾਂ ਸਮੁੰਦਰ ਦੇ ਕਿਨਾਰੇ ਤੇ ਗੀਤੇ ਤੇ ਕੌਡੀਆਂ ਚੁੱਲਦਾ ਪਿਆ ਮੌਤ ਦਾ ਸੱਦਾ ਆ ਗਿਆ ਟੈਗੋਰ ਨੇ 6000 ਦੇ ਕਰੀਬ ਰੱਬੀ ਗੀਤ ਲਿਖੇ ਪਰ ਜਦੋਂ ਅੰਤਲਾ ਸਮਾਂ ਆਇਆ ਪੁੱਛਿਆ ਕਿ ਇੰਨਾ ਕੁਝ ਗਾ ਦਿੱਤਾ ਇੰਨਾ ਕੁਝ ਲਿਖ ਦਿੱਤਾ ਇੰਨਾ ਕੁਝ ਬੋਲ ਦਿੱਤਾ ਕਹਿਣ ਲੱਗਾ ਸੱਚ ਏਵੇ ਅਜੇ ਤਾਂ ਤਾਰ ਹੀ ਸੁਰ ਕੀਤੀ ਸੀ ਤੇ ਮੌਤ ਦਾ ਸੱਦਾ ਆ ਗਿਆ ਕੁਛ ਨਹੀਂ ਕਹਿ ਸਕਿਆ ਉਸ ਦੀ ਰਚਨਾ ਦਾ ਵੀ ਦਾਵਾ ਨਹੀਂ ਹਜ਼ੂਰ ਸੱਚੇ ਪਾਤਸ਼ਾਹ ਦਾ ਅਸੀਂ ਸੋਹਿਲਾ ਸਾਹਿਬ ਦਾ ਪਾਠ ਕਰਦੇ ਹਾਂ ਉਹਦੇ ਵਿੱਚ ਇੱਕ ਤੁਕ ਹੁੰਦੀ ਹੈ ਤੇਰੇ ਦਾਨੇ ਕੀਮਤ ਨਾ ਪਵੇ ਧਿਆਨ ਨਾਲ ਅਸੀਂ ਪੜ੍ਹੀਏ ਤੇਰੇ ਦਿੱਤੀ ਕੋਈ ਦਾਤ ਦੀ ਕੀਮਤ ਨਹੀਂ ਇਸ ਦਾਤੇ ਕਵਣ ਸ਼ੁਮਾਰ ਉਸ ਦਾਤੇ ਦਾ ਕੌਣ ਸ਼ੁਮਾਰ ਅੰਤ ਪਾ ਸਕੇਗਾ ਕੌਣ ਗਿਣਤੀ ਮਿਣਤੀ ਕਰ ਸਕੇਗਾ ਉਹਦੇ ਤਾਂ ਬਣਾਏ ਕੋਈ ਸ੍ਰਿਸ਼ਟੀ ਦਾ ਅੰਤ ਨਹੀਂ ਤੇ ਸ੍ਰਿਸ਼ਟੀ ਦਾ ਅੰਤ ਕਿੰਨੇ ਪਾ ਲੈਣਾ ਜੀ ਹੁਣ ਆਪਾਂ ਜੇ ਸ੍ਰਿਸ਼ਟੀ ਦੀ ਗੱਲ ਕਰੀਏ ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ ਕਿ ਸੁਕਰਾਂਤ ਕੋਲ ਇੱਕ ਮੇਹਰ ਆਇਆ ਸੀ ਸ਼ਹਿਰ ਦਾ ਜਿਹੜਾ ਮੇਹਰ ਹੁੰਦਾ ਹੈ ਹੁਣ ਜਿਹੜੇ ਬੰਦੇ ਕੋਲ ਪਦਵੀ ਹੋਵੇ ਸੱਚ ਵੀ ਉਹਦੀ ਖੰਗਤਾ ਆਪਣੀ ਹੁੰਦੀ ਉਹਦੀ ਖੌਮੇ ਨੂੰ ਸੱਟ ਥਾਂ ਥਾਂ ਤੇ ਵੱਜਦੀ ਹੈ ਉਹ ਲੰਘਦਾ ਹੋਵੇ ਉਹਨੂੰ ਲੰਘਦੇ ਬੰਦਿਆਂ ਨੂੰ ਸੱਟ ਵੱਜ ਜਾਂਦੀ ਇਹਨਾਂ ਨੇ ਮੈਨੂੰ ਫਤਿਹ ਕਿਉਂ ਨਹੀਂ ਬੁਲਾਈ ਇਹਨਾਂ ਨੇ ਮੇਰੇ ਅੱਗੇ ਹੱਥ ਕਿਉਂ ਨਹੀਂ ਜੋੜੇ ਕਿਉਂਕਿ ਉਹ ਜਰ ਨਹੀਂ ਸਕਦਾ ਵਿਚਾਰਾ ਉਹ ਮੇਹਰ ਸੁਕਰਾਤ ਕੋਲ ਗਿਆ ਤੇ ਸੁਕਰਾਤ ਮਸਤ ਸੀ ਵਿਚਾਰਾਂ ਦੇ ਮੰਥਨ ਚ ਉਹਨੇ ਆਵਾਜ਼ ਦਿੱਤੀ ਸੁਕਰਾਤ ਨੇ ਕੋਈ ਧਿਆਨ ਨਹੀਂ ਦਿੱਤਾ, ਕੋਈ ਉਹਦਾ ਇੰਨਾ ਆਓ ਭਗਤ ਨਹੀਂ ਕੀਤਾ ਜਿਵੇਂ ਆਮ ਬੰਦੇ ਨੇ ਬੈਠ ਜਾ। ਉਹਦੇ ਮਨ ਚ ਆਇਆ, ਉਹਨੇ ਕਿਹਾ ਤੁਹਾਨੂੰ ਪਤਾ ਮੈਂ ਮੇਅਰ ਹਾਂ, ਫਲਾਣੀ ਸ਼ਹਿਰ ਦਾ ਮੇਅਰ। ਸੁਕਰਾਤ ਨੇ ਆਵਾਜ਼ ਦਿੱਤੀ ਆਪਣੇ ਵਿਦਿਆਰਥੀ ਨੂੰ, ਅੰਦਰੋਂ ਵਰਲਡ ਦਾ ਮੈਪ ਚੁੱਕ ਕੇ ਲਿਆਓ, ਦੁਨੀਆਂ ਦਾ ਨਕਸ਼ਾ ਲਿਆਓ। ਉਹਨੇ ਕਿਹਾ ਮੈਂ ਮੇਅਰ। ਕਹਿਣ ਲੱਗਾ ਤੈਨੂੰ ਹੀ ਲੱਭਣ ਲੱਗਾ ਵਾ ਨਕਸ਼ੇ ਵਿੱਚੋਂ, ਤੇਰਾ ਸ਼ਹਿਰ ਕਿਹੜੀ ਥਾਂ ਤੇ ਹੈ। ਉਹਨਾਂ ਵਰਲਡ ਦਾ ਦੁਨੀਆਂ ਦਾ ਨਕਸ਼ਾ ਲੈਂਦਾ, ਉਹ ਨਕਸ਼ਾ ਬੜਾ ਵੱਡਾ ਸੀ, ਉਹਨੇ ਖੋਲ ਕੇ ਰੱਖ ਦਿੱਤਾ। ਕਹਿਣ ਲੱਗਾ ਤੇਰੀ ਸਟੇਟ ਕਿੱਥੇ ਨੇ? ਹੁਣ ਜਦੋਂ ਵਰਲਡ ਦਾ ਮੈਪ ਹੋਵੇ, ਪੰਜਾਬ ਲੱਭਣ ਜਾਓ ਤੇ ਇੰਡੀਆ ਨਿੱਕੀ ਜਿਹੀ ਬਿੰਦੀ ਮਿਲਦੀ, ਪੰਜਾਬ ਕਿੱਥੇ ਲੱਭਣਾ? ਉਹਨਾਂ ਕਿਹਾ ਵੀ ਤੇਰਾ ਸਟੇਟ ਕਿੱਥੇ? ਉਹ ਨਜ਼ਰ ਮਾਰਨ ਲੱਗ ਪਿਆ, ਕਹਿੰਦਾ ਸਟੇਟ ਦਾ ਕੋਈ ਨੀ ਪਰ ਦੇਸ਼ ਹੈਗਾ। ਕਹਿੰਦਾ ਤੇਰੇ ਤੇ ਸਟੇਟ ਦਾ ਨਾਮ ਕੋਈ ਨੀ ਵਰਲਡ ਦੇ ਨਕਸ਼ੇ ਚ, ਸੰਸਾਰ ਦੇ ਨਕਸ਼ੇ ਚ, ਤੇ ਮੈਨੂੰ ਦੱਸ ਤੇਰਾ ਸ਼ਹਿਰ ਕਿੱਥੇ ਜਿੱਥੋਂ ਦਾ ਤੂੰ ਮੇਅਰ ਹੈ? ਉਸ ਸ਼ਹਿਰ ਵਿੱਚ ਤੇਰਾ ਆਫਿਸ ਕਿੱਥੇ ਜਿੱਥੇ ਤੂੰ ਰੋਜ਼ ਬਹਿਨਾ? ਉਸ ਸ਼ਹਿਰ ਵਿੱਚ ਘਰ ਕਿੱਥੇ ਜਿੱਥੇ ਤੈਨੂੰ ਲੋਕ ਸਲੂਟ ਮਾਰਦੇ ਨੇ? ਤੂੰ ਐਵੇਂ ਖੌਮੇ ਚ ਨਾ ਜੀ, ਦੁਨੀਆਂ ਦੇ ਨਕਸ਼ੇ ਚ ਤੇਰਾ ਕੋਈ ਨਾਮ ਨੀ, ਚੁੱਪ ਕਰਕੇ ਪਰਾਂ ਬੈਠ ਜਾ। ਉਹ ਖਾਮੋਸ਼ ਹੋ ਗਿਆ। ਜਦੋਂ ਜਾਣ ਲੱਗਾ ਤੇ ਉਹਨੇ ਵਿਦਿਆਰਥੀ ਨੂੰ ਕਿਹਾ, ਕਹਿੰਦਾ ਇਹਨੂੰ ਨਕਸ਼ਾ ਲਪੇਟ ਕੇ ਦੇ ਦਿਓ, ਇਹਨੂੰ ਫਿਰ ਮਿਰਗੀ ਦਾ ਦੌਰਾ ਪੈਣਾ, ਜਦੋਂ ਦੌਰਾ ਪਏ ਵੇਖ ਲਏਗਾ ਮੇਰੀ ਥਾਂ ਕਿੱਥੇ ਗਏ। ਹੈ ਤਾਂ ਹਉਮੈ ਦਾ ਦੌਰਾ ਹੀ ਨਾ। ਦੇਖੋ ਗੁਰਦੇਵ ਨੇ ਬਾਣੀ ਚ ਕਿਹਾ, ਜੇ ਉਹਦਾ ਅੰਤ ਨਹੀਂ ਉਹਦੀ ਰਚਨਾ ਦਾ ਵੀ ਅੰਤ ਨਹੀਂ। ਆ ਜਪਜੀਤ ਸਾਹਿਬ ਚ ਤੁਸੀਂ ਰੋਜ਼ ਪੜ੍ਹਦੇ ਹੋ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਉਹਦੇ ਆਕਾਰ ਦੇ ਹੀ ਅੰਤ ਨਹੀਂ। ਤੇ ਸਤਿਗੁਰੂ ਦੀ ਆ ਪੌੜੀ, ਪਾ ਤਾਲਾ ਪਾ ਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਇਹਦੇ ਅਰਥ ਥੋੜੀ ਜਿਹੀ ਅਸੀਂ ਕਰ ਲਈ, ਸੈਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਧਾਤ, ਲੇਖਾਂ ਹੋਏ ਤਾਂ ਲਿਖੀਐ ਲੇਖਾਂ ਹੋਏ ਵਿਨਾਸ਼। ਨਾਨਕ ਵੱਡਾ ਆਖੀਐ ਆਪੇ ਜਾਣੇ ਆਪ, ਦਾਵਾ ਤੇ ਨਹੀਂ ਨਾ। ਦੇਖੋ ਚ ਦੋ ਖਿਆਲ ਦਿੱਤੇ, ਇੱਕ ਪੂਰਬ ਦਾ ਦਾਰਸ਼ਨਿਕ ਪ੍ਰਪੇਖ ਤੇ ਇੱਕ ਸਾਡੇ ਇੱਥੋਂ ਪੱਛਮ ਦਾ। ਪਾ ਤਾਲਾਂ ਪਾ ਤਾਲ ਲੱਖ ਲੱਖ ਦੇਲੀ ਦੀਪਕ ਕੇ ਦੋਨਾਂ ਪਾਸੇ ਲੱਗ ਸਕਦਾ, ਆਗਾਸ ਨਾਲ ਵੀ ਤੇ ਪਤਾਲ ਨਾਲ ਵੀ। ਪਾ ਤਾਲਾਂ ਪਾ ਤਾਲ ਲੱਖ ਆਗਾਸਾਂ ਆਗਾਸ, ਦੇਲੀ ਦੀਪਕ ਜਿਹੜੇ ਪਾਠ ਕਰਨ ਵਾਲੇ ਨੇ ਵਿਆਕਰਨ ਵਾਲੇ ਨੂੰ ਸਮਝ ਕੇ, ਦੇਲੀ ਦੀਪਕ ਕੋਈ ਸ਼ਬਦ ਹੁੰਦਾ ਕਿ ਵਿਸ਼ਰਾਮ ਭਾਵੇਂ ਤੁਸੀਂ ਅੱਗੇ ਲਾ ਲਓ ਪਿੱਛੇ ਲਾ ਲਓ ਅਰਥ ਸਪਸ਼ਟ ਹੋ ਜਾਂਦੇ ਵਿਆਕਰਨ ਚ। ਦੇਲੀ ਦੀਪਕ ਉਂਝ ਇਹ ਤਾਂ ਸ਼ਬਦ ਬਣਿਆ ਸੀ ਕਿ ਆਪਣੇ ਘਰਾਂ ਚ ਨਾ ਪਹਿਲਾਂ ਬਾਹਰ ਵਾਲਾ ਕਮਰਾ ਹੋਣਾ, ਪਸਾਰ ਹੋਣਾ, ਤੇ ਪਸਾਰ ਦੇ ਪਿੱਛੇ ਕਮਰੇ ਬਣਾਏ ਹੁੰਦੇ ਸਨ। ਪਸਾਰ ਜਿਹਨੂੰ ਆਪਾਂ ਵੱਡਾ ਬਰਾਂਡਾ ਕਹਿ ਸਕਦੇ ਹਾਂ, ਉਹਦੇ ਪਿੱਛੇ ਕਮਰਾ ਹੋਣਾ। ਤੇ ਸਿਆਣੀਆਂ ਬੀਬੀਆਂ ਨੇ ਕੀ ਕਰਨਾ, ਉਹਨਾਂ ਨੇ ਦੀਵਾ ਬਾਲ ਕੇ ਨਾ ਦਹਿਲੀਜ ਵਿੱਚ ਰੱਖ ਦੇਣਾ, ਪਿਛਲੇ ਕਮਰੇ ਨੂੰ ਵੀ ਚਾਨਣ ਪਏਗਾ ਤੇ ਅਗਲੇ। ਇੱਥੋਂ ਬਣਿਆ ਫਿਰ ਦੇਲੀ ਦੀਪਕ, ਇਹਨੂੰ ਦੇਵਰੀ ਦੀਪਕ ਵੀ ਕਹਿੰਦੇ। ਇਹ ਖੱਬੇ ਸੱਜੇ ਦੋਵਾਂ ਪਾਸੇ ਚਾਨਣ, ਜਿੱਥੇ ਸ਼ਬਦ ਦੇਵਰੀ ਦੀਪਕ ਆਉਂਦਾ ਇਹਦਾ ਮਤਲਬ ਕਿਸੇ ਪਾਸੇ ਵੀ ਲੱਗ ਜਾਏ ਅਰਥ ਸਪਸ਼ਟ ਨੇ। ਪਾ ਤਾਲਾਂ ਪਾ ਤਾਲ ਲੱਖ, ਤੇ ਜਿਹਦਾ ਪਾਠ ਕਰਾਂਗੇ ਪਾ ਤਾਲਾਂ ਪਾ ਤਾਲ ਲੱਖ ਆਗਾਸਾਂ ਆਗਾਸ, ਦੋਨਾਂ ਥਾਵਾਂ ਤੇ ਅਰਥ ਕਰੇਗਾ। ਪਾ ਤਾਲਾਂ ਪਾ ਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਰਿਸ਼ੀ ਮੁਨੀ ਜ਼ੋਰ ਲਾਉਂਦੇ ਰਹੇ ਅਖੀਰ ਤੱਕ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਇੱਕ ਵਾਤ ਅਰਥ ਹੁੰਦਾ ਇੱਕ ਜ਼ਬਾਨ ਹੋ ਕੇ, ਵੇਦਾਂ ਦੇ ਰਿਸ਼ੀ ਇੱਕ ਜ਼ਬਾਨ ਹੋ ਕੇ ਉਪਨਿਸ਼ਦਾਂ ਦੇ ਵਿੱਚ ਕਹਿ ਰਹੇ ਨੇ ਕਿ ਦੇਖੋ ਕਿ ਪ੍ਰਭੂ ਨੇ ਲੱਖਾਂ ਪਤਾਲ ਲੱਖਾਂ ਆਕਾਸ਼ ਬਣਾਏ ਨੇ। ਇੱਕ ਜ਼ਬਾਨ ਹੋ ਕੇ ਕਹਿੰਦੇ ਨੇ ਓੜਕ ਓੜਕ ਭਾਲ ਥੱਕੇ, ਰਿਸ਼ੀ ਮਹਾਤਮਾ ਭਾਲ ਥੱਕੇ ਪਰ ਅੰਤ ਨਹੀਂ ਪਾਇਆ, ਉਹਨਾਂ ਦਾਵਾ ਨਹੀਂ ਕੀਤਾ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਸੈਸ ਅਠਾਰਾਂ ਕਹਿਣ ਕਿਤੇਬਾਂ, 18,000 ਤਬਕ ਕਿਤੇਬਾਂ ਕਹਿੰਦੀਆਂ। ਕਿਤੇਬਾਂ ਵਿੱਚ ਕੁਰਾਨ, ਤੋਰੇਤ, ਜ਼ਬੂਰ ਤੇ ਅੰਜੀਲ, ਇਹ ਚਾਰੇ ਜਿਹੜੇ ਸ਼ਾਮੀ ਮਤ ਦੇ ਗ੍ਰੰਥ ਨੇ, ਉਹ ਕਹਿੰਦੇ ਨੇ ਕਿ 18,000 ਤਬਕ। 14 ਤਬਕ ਦਾ ਜ਼ਿਕਰ ਤਾਂ ਇਸਲਾਮ ਨੇ ਕੀਤਾ। ਸੈਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਧਾਤ, ਅਸਲੂ ਮੁੱਢ। ਉਹ ਕਹਿੰਦੇ ਨੇ ਭਾਵੇਂ 18,000 ਤਬਕ ਨੇ ਪਰ ਇਹਨਾਂ ਸਾਰਿਆਂ ਦਾ ਮੁੱਢ ਜਿਹੜਾ ਉਹ ਇੱਕ ਪਰਿਪੂਰਨ ਪਰਮਾਤਮਾ ਹੈ, ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਏ, ਲੇਖਾ ਹੋਏ ਵਿਨਾਸ਼, ਇਹਦੇ ਅਰਥ ਕੀ? ਕਹਿੰਦੇ ਨੇ ਤਾਂ ਉਹਦੀ ਰਚਨਾ ਬਾਰੇ ਲਿਖੀਏ, ਜੇ ਮੁਕੰਮਲ ਕਰ ਚੁੱਕੀਏ। ਕਹਿੰਦੇ ਨੇ ਜਦੋਂ ਉਹਦੀ ਰਚਨਾ ਦਾ ਅੰਤ ਪਾਉਣ ਜਾਂਦੇ ਹਾਂ, ਸੱਚ ਇਹ ਜਿੰਨੇ ਕੁ ਗੰਤੀ ਬੰਦੇ ਨੇ ਬਣਾਈ, ਖਿੰਦਸੇ ਬਣਾਏ ਨੇ, ਇਕਾਈ ਦਹਾਈ ਸੈਂਕੜੇ ਹਜ਼ਾਰ ਲੱਖ ਦਸ ਲੱਖ ਕਰੋੜ ਦਸ ਕਰੋੜ ਅਰਬ ਖਰਬ ਜਿੱਥੋਂ ਤੱਕ ਸੰਖ ਪਦਮ ਤੱਕ ਜਾਂਦਾ ਹੈ ਹਜ਼ੂਰ ਕਹਿੰਦੇ ਤੇਰੇ ਖਿੰਦਸੇ ਮੁੱਕ ਜਾਣਗੇ ਪਰ ਉਹਦੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕੇਗਾ ਤੇਰਾ ਲੇਖਾ ਹੋਏ ਵਿਨਾਸ਼ ਤੇਰਾ ਲੇਖਾ ਸੜ ਜਾਏਗਾ ਤੇਰੇ ਗਿਣਤੀ ਮੁੱਕ ਜਾਏਗੀ ਉਹਦਾ ਅੰਤ ਨਹੀਂ ਮੈਂ ਬੇਨਤੀ ਕਰਾਂ ਪ੍ਰਭੂ ਦੀ ਦਾਵਾ ਨਹੀਂ ਉਹ ਵੀ ਬੇਅੰਤ ਹਜ਼ੂਰ ਨੇ ਕਿਹਾ ਉਹਦੀ ਰਚਨਾ ਦਾ ਵੀ ਕੋਈ ਅੰਤ ਨਹੀਂ ਉਹੀ ਬੇਅੰਤ ਕਬੀਰ ਸਾਹਿਬ ਨੇ ਤਾਂ ਕਿਹਾ ਕਬੀਰ ਸਾਤ ਸਮੁੰਦਰ ਮਤ ਕਰੂੰ ਕਲਮ ਕਰੂੰ ਬਨਰਾਏ ਬਚਦਾ ਕਾਗਜ਼ ਜੋ ਕਰੂੰ ਹਰ ਜਸ ਲਿਖਣ ਨਾ ਜਾਏ ਦੋ ਗੱਲਾਂ ਹੋ ਗਈਆਂ ਤੀਸਰੀ ਜਿਹੜੀ ਇਸ ਸ਼ਬਦ ਚੋਂ ਨਿਕਲਣੀ ਹੈ ਬਾਹਰ ਕਿ ਸਾਡੇ ਲੋਕ ਆਪਣੇ ਗਿਆਨ ਨੂੰ ਮੈਂ ਸ਼ਬਦ ਵਰਤਿਆ ਆਪਣੇ ਅਖੌਤੀ ਗਿਆਨ ਨੂੰ ਬ੍ਰਹਮ ਗਿਆਨ ਬਣਾ ਕੇ ਉਹ ਦਾਵਾ ਕਰਦੇ ਨੇ ਜੋ ਕੁਝ ਮੈਂ ਜਾਣ ਰਿਹਾ ਬਸ ਇਹ ਹੀ ਹੈ ਬਾਕੀ ਕਿਸੇ ਨੂੰ ਪਤਾ ਨਹੀਂ ਜੇ ਸਤਿਗੁਰੂ ਨੇ ਕਿਹਾ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ ਡੱਡੂ ਨੂੰ ਕੀ ਪਤਾ ਬਾਹਰ ਕੀ ਹੋ ਰਿਹਾ ਇੱਕ ਬੰਦਾ ਜਿਹੜਾ ਦਿਨ ਰਾਤ ਇੰਦਰੀਆਂ ਦੇ ਰਸਾਂ ਚ ਮਸਤੇ ਉਹਨੂੰ ਕੀ ਪਤਾ ਕਿ ਅੰਮ੍ਰਿਤ ਵੇਲੇ ਗੁਰੂ ਦੀ ਧੁਨੀ ਕਿਹੋ ਜਿਹੀ ਹੁੰਦੀ ਜਿਸ ਬੰਦੇ ਨੇ ਕਦੀ ਸੁਖਮਨੀ ਸਾਹਿਬ ਨਹੀਂ ਪੜਿਆ ਉਹਨੂੰ ਕੀ ਪਤਾ ਗੁਰੂ ਅਰਜੁਨ ਦੇਵ ਦੇ ਸੀਨੇ ਦਾ ਪਿਆਰ ਤੇ ਠੰਡ ਕੀ ਹੈ ਕਿਉਂਕਿ ਉਹਦਾ ਦਾਇਰਾ ਸਿਰਫ ਆਪਣਾ ਸਟੋਰ ਕਹਿ ਆਪਣਾ ਕਲੱਬ ਕਹਿ ਆਪਣਾ ਪੱਬ ਕਹਿ ਆਪਣੇ ਬੰਦੇ ਨੇ ਚਾਰ ਕਹਾਣੀਆਂ ਬਣਾ ਕੇ ਗੱਲਾਂ ਕੀਤੀਆਂ ਉਹ ਫਿਰ ਦਾਵਾ ਕਰਦਾ ਮੈਂ ਜਾਣਨਾ ਗੁਰਮਤ ਸਤਿਗੁਰੂ ਕਹਿੰਦਾ ਨਹੀਂ ਤੈਨੂੰ ਕੁਛ ਨਹੀਂ ਪਤਾ ਸਿਰਫ ਤੂੰ ਖੂਹ ਦਾ ਡੱਡੂ ਹੈ ਤੈਨੂੰ ਪਤਾ ਹੀ ਨਹੀਂ ਕਿ ਇਸ ਤੋਂ ਅੱਗੇ ਕੀ ਹੋ ਰਿਹਾ ਇਹਨੂੰ ਸਮਝਣ ਦੇ ਗੁਰੂ ਸਾਹਿਬ ਨੇ ਵਿਦਵਤਾ ਵਿੱਚ ਵੀ ਦਾਵਾ ਬੰਨਣ ਵਾਲਿਆਂ ਦੀ ਨਿਖੇਧੀ ਕੀਤੀ ਨਿਖੇਧੀ ਦਾ ਮਤਲਬ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਕਹਿ ਕਿ ਖੰਮ ਵੱਡ ਕਬ ਕੁਲੀਨ ਖੰਮ ਪੰਡਿਤ ਮੈਂ ਸਭ ਤੋਂ ਵੱਡਾ ਕਵੀ ਹਾਂ ਪਰ ਹੈ ਡੱਡੂ ਆਦਾ ਗਿਆਨ ਦਾ ਦਾਇਰਾ ਸੀਮਤ ਹੈ ਖੰਮ ਵੱਡ ਕਬ ਕੁਲੀਨ ਖੰਮ ਪੰਡਿਤ ਖੰਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਖੰਮ ਦਾਤੇ ਇਹ ਬੁੱਧ ਕਬ ਹੈ ਨਾ ਨਾਸੀ ਮਹਾਰਾਜ ਨੇ ਬਾਣੀ ਚ ਕਿਹਾ ਕਹਿਣ ਲੱਗੇ ਆਪਸ ਕੋ ਧੀਰ ਕਰ ਜਾਣਾ ਔਰਨ ਕੋ ਲਗਮਾਤ ਆਪਣੇ ਆਪ ਨੂੰ ਕਹਿੰਦਾ ਮੈਂ ਸਭ ਤੋਂ ਵੱਡਾ ਮੇਰਾ ਗਿਆਨ ਸੱਚੀ ਗੱਲ ਜੇ ਕਿ ਕਿਹੜੇ ਕਿਹੜੇ ਬੰਦੇ ਅੰਨੇ ਹੁੰਦੇ ਨੇ ਇੱਕ ਹਿੰਦੀ ਦੇ ਵਿਦਵਾਨ ਦਾ ਲੇਖ ਸੀ ਚਲੋ ਮੈਂ ਵੀ ਪੜ੍ਹ ਕੇ ਤੁਹਾਡੇ ਨਾਲ ਕੁਝ ਸ਼ੇਅਰ ਕਰਨਾ ਅਰਦਾਸ ਕਰੋ ਮਾਲਕ ਸਾਨੂੰ ਅਨੁਭਵ ਬਖਸ਼ ਦੇਵੇ ਉਹ ਕਹਿੰਦਾ ਕੰਜੂਸ ਉਦੋਂ ਅੰਨਾ ਹੁੰਦਾ ਹੈ ਜਦੋਂ ਉਹਨੂੰ ਆਪਣਾ ਹੀ ਰੁਪਈਆ ਨਜ਼ਰ ਆਉਂਦਾ ਦੂਜੇ ਦੀ ਸੰਪਤੀ ਨੂੰ ਨਜ਼ਰ ਸਮਝਦੇ ਕੁਛ ਨਹੀਂ ਮੇਰੀ ਦੌਲਤ ਕਹਿੰਦਾ ਫਜ਼ੂਲ ਖਰਚੀ ਵਾਲਾ ਉਦੋਂ ਅੰਨਾ ਹੁੰਦਾ ਜਿਹੜਾ ਅੱਜ ਹੀ ਸਭ ਕੁਝ ਖਰਚੀ ਜਾਂਦਾ ਕੱਲ ਦਾ ਫਿਕਰ ਹੀ ਕੋਈ ਨਹੀਂ ਕਰਦਾ ਉਹਨੂੰ ਪਤਾ ਨਹੀਂ ਕੱਲ ਵੀ ਆਉਣਾ ਹੈ ਉਹ ਕਹਿੰਦਾ ਵੈਸ਼ਿਆ ਉਦੋਂ ਅੰਨੀ ਹੁੰਦੀ ਏ ਜਦੋਂ ਆਪਣੇ ਬੁਢੇਪੇ ਦੀਆਂ ਝੁਰੜੀਆਂ ਨੂੰ ਇਗਨੋਰ ਕਰ ਜਾਂਦੀ ਹੈ ਦੇਖਦੀ ਨਹੀਂ ਕਹਿੰਦੇ ਵਿਦਵਾਨ ਉਦੋਂ ਅੰਨਾ ਹੁੰਦਾ ਜਦੋਂ ਉਹਨੂੰ ਆਪਣਾ ਅਗਿਆਨ ਨਜ਼ਰ ਨਹੀਂ ਆਉਂਦਾ ਚਾਰ ਸ਼ਬਦ ਮੈਂ ਦੁਹਰਾ ਦੇਣਾ ਫਿਰ ਕੰਜੂਸ ਉਦੋਂ ਅੰਨਾ ਜਦੋਂ ਉਹਨੂੰ ਦੂਜੇ ਦੀ ਦੌਲਤ ਨਹੀਂ ਦਿਸਦੀ ਕੱਲਾ ਮੇਰਾ ਧਨ ਇਹਨਾਂ ਮੈਂ ਇਕੱਠਾ ਕਰ ਲਿਆ ਉਹਨੂੰ ਪਤਾ ਨਹੀਂ ਤੇਰੇ ਤੋਂ ਵੱਡੇ ਵੀ ਬੜੇ ਨੇ ਦੂਸਰੀ ਗੱਲ ਕਿ ਜਿਹੜਾ ਕੰਜੂਸ ਤੋਂ ਅੱਗੇ ਹੈ ਇੱਕ ਵੈਸ਼ਿਆ ਹੈ ਉਹ ਤਾਂ ਉਹ ਤਾਂ ਅੰਨੀ ਹੁੰਦੀ ਹੈ ਸਿਰਫ ਜਵਾਨੀ ਦੇਖਦੀ ਉਹਨੂੰ ਪਤਾ ਨਹੀਂ ਕਿ ਬੁਢੇਪੇ ਦੇ ਹਾਲ ਕੀ ਹੋਣਾ ਹੈ ਫਜ਼ੂਲ ਖਰਚੀ ਵਾਲਾ ਉਦੋਂ ਅੰਨਾ ਹੁੰਦਾ ਜਦੋਂ ਕਹਿੰਦਾ ਅੱਜ ਖਾਓ ਪੀਓ ਕੱਲ ਕਿਸੇ ਨੇ ਵੇਖਿਆ ਹੈ ਅੱਗੋਂ ਦੇ ਜਾ ਚੇਤੀਏ ਤਾਂ ਕਾਇਤ ਮਿਲੈ ਸਜਾਏ ਅੱਗੇ ਦੀ ਵਿਦਵਾਨ ਉਦੋਂ ਅੰਨਾ ਹੁੰਦਾ ਸੱਚ ਇਵੇਂ ਜਦੋਂ ਆਪਣੇ ਅਗਿਆਨ ਵੱਲ ਝਾਤੀ ਨਹੀਂ ਮਾਰਦਾ ਮੈਂ ਕਿੱਥੇ ਖਲੋਤਾ ਸਤਿਗੁਰੂ ਨੇ ਕਿਹਾ ਆਪਸ ਕੋ ਧੀਰ ਕਰ ਜਾਣਾ ਆਪਣੇ ਆਪ ਨੂੰ ਕਹਿੰਦਾ ਮੈਂ ਬਹੁਤ ਵੱਡਾ ਔਰਨ ਕੋ ਲਗਮਾਤ ਦੂਜਿਆਂ ਨੂੰ ਸਮਝਦਾ ਇਹਦੇ ਪੱਲੇ ਕੀ ਔਰਨ ਕੋ ਲਗਮਾਤ ਮਹਾਰਾਜ ਕਹਿੰਦੇ ਲਗ ਮਾਤਰ ਤੁਹਾਨੂੰ ਪਤਾ ਨਾ ਦੀਰਘ ਮਾਤਰਾ ਕੀ ਹੈ ਵਿਆਕਰਨ ਉਚਾਰ ਤੇ ਲਗਾ ਮਾਤਰਾ ਕੀ ਆਪਣੇ ਆਪ ਨੂੰ ਸਮਝਦਾ ਮੈਂ ਪੂਰੀ ਮਾਤਰਾ ਦੀਰਘ ਤੇ ਦੂਜਿਆਂ ਨੂੰ ਕਹਿੰਦੇ ਤੇ ਲਗਾ ਮਾਤਰਾ ਨੇ ਇਹ ਵੀ ਸ਼ਬਦ ਵਰਤਦੇ ਨੇ ਛੱਡੋ ਜੀ ਇਹ ਤਾਂ ਤਿਆਰੀਆਂ ਬਿਹਾਰੀਆਂ ਨੇ ਅੱਖਰ ਦਾ ਪਈਆਂ ਇਹ ਸ਼ਬਦ ਦੇ ਅਰਥ ਹੋਣਗੇ ਆਪਸ ਕੋ ਦੀਰਘ ਕਰ ਜਾਣਾ ਔਰਨ ਕੋ ਲਗਮਾਤ ਬਾਬਾ ਜੀ ਕਹਿੰਦੇ ਨੇ ਕਾਹਦਾ ਦਾਵਾ ਕਰਨਾ ਮਨਸਾ ਬਾਚਾ ਕਰਮਣਾ ਮੈਂ ਦੇਖੇ ਦੋਦਕ ਜਹਾਜ ਮਨ ਕਰਕੇ ਦਾਵੇ ਕਰਨ ਵਾਲੇ ਸੀ ਪਾ ਲਿਆ ਡੱਡੂ ਬਿਰਤੀ ਬਚਨਾ ਕਰਕੇ ਦਾਵੇ ਕਰਨ ਵਾਲੇ ਪਾ ਲਿਆ ਕਰਮਾ ਕਰਕੇ ਦਾਵੇ ਕਰਨ ਵਾਲੇ ਮੈਂ ਉਹ ਇੱਕ ਛੋਟੀ ਜਿਹੀ ਉਦਾਹਰਨ ਦੇ ਦੇਣਾ ਇਸ ਪ੍ਰਕਰਨ ਨੂੰ ਆਪਾਂ ਯਤਨ ਕਰਾਂਗੇ ਕੱਲ ਤੱਕ ਸੰਪੰਨ ਹੋ ਸਕੇ
1: ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਰਬਾਰ ਸਜਿਆ, ਕਵੀ ਦਰਬਾਰ। ਇਸ ਤਰ੍ਹਾਂ ਸ਼ੋਭਦੇ ਪਏ ਨੇ ਜਿਵੇਂ ਚੰਦਰਮਾ ਦੇ ਵਿੱਚ ਚੰਨ ਸ਼ੋਭਦਾ ਹੈ, ਇਸ ਤਰ੍ਹਾਂ ਝਲਕਾਂ ਪੈਂਦੀਆਂ ਪਈਆਂ ਨੇ ਜਿਵੇਂ ਬੈਠਾ ਹੈ ਬੱਬਰ ਸ਼ੇਰ ਬੈਠਾ ਹੈ। ਕਵੀਆਂ ਦੀ ਸਭਾ ਦੇ ਸਰਤਾਜ ਨੇ ਗੁਰੂ ਕਲਗੀਧਰ, ਕਵੀ ਕਵਿਤਾ ਸੁਣਾ ਰਹੇ ਨੇ। ਇੱਕ ਸੱਜਣ ਦਾ ਨਾਮ ਅਨਾਉਂਸ ਹੋਇਆ, ਤੁਸੀਂ ਕਵਿਤਾ ਸੁਣਾਓ, ਫਿਰ ਮੈਂ ਵਿੱਚੋਂ ਥੋੜਾ ਜਿਹਾ ਨੂੰ ਟੁਕਾਉਣ ਲਈ ਵੀ ਦਾਵਾ ਕਿਸੇ ਪੱਖ ਚ ਨਹੀਂ, ਵਿਦਵਤਾ ਵਿੱਚ ਨਹੀਂ, ਉਹਦੇ ਗੁਣਾਂ ਦਾ ਨਹੀਂ। ਡੱਡੂ ਬਿਰਤੀ ਜਿਹੜਾ ਕਹਿੰਦਾ ਇਸ ਤੋਂ ਅੱਗੇ ਗਲਤ ਹੈ, ਬਸ ਆਹ ਕੁਝ ਹੀ ਕਹਿ। ਉੱਥੇ ਉਹਦਾ ਨਾਮ ਅਨਾਉਂਸ ਹੁੰਦਾ, ਕਵੀ ਚੰਦਨ ਕਵਿਤਾ ਸੁਣਾਉਣਗੇ। ਉਹ ਉੱਠਦਾ ਨਹੀਂ, ਜਿਹਨੂੰ ਫਿਰ ਆਵਾਜ਼ ਦਿੱਤੀ ਜਾਂਦੀ, ਉਹ ਕਹਿੰਦਾ ਮਹਾਰਾਜ ਮੈਂ ਕਵਿਤਾ ਨਹੀਂ ਇੱਥੇ ਸੁਣਾਉਣੀ। ਕਿਉਂ? ਕਹਿਣ ਲੱਗੇ ਮੇਰੀ ਕਵਿਤਾ ਇੰਨੀ ਗੂੜ੍ਹ ਹੈ ਕਿ ਸਭਾ ਵਿੱਚ ਕਿਸੇ ਨੂੰ ਅਰਥਾਂ ਦਾ ਪਤਾ ਨਹੀਂ ਲੱਗਣਾ। ਤੇ ਇਹ ਵੀ ਇੱਕ ਹੰਗਤਾ ਹੁੰਦੀ ਹੈ ਪਿਆਰਿਓ। ਵੇਖੋ ਸਾਨੂੰ ਤਾਂ ਸਥੂਲ ਹੀ ਕੋਈ ਨਹੀਂ ਛੱਡਦੀ ਪਈ, ਸੂਖਸ਼ਮ ਦੀ ਤਾਂ ਬੜੀ ਦੂਰ ਗੱਲ ਸ਼ੁਰੂ ਹੋਣੀ। ਕਹਿਣ ਲੱਗੇ ਸਭਾ ਵਿੱਚ ਕੋਈ ਅਰਥ ਨਹੀਂ ਕਰ ਸਕਦਾ। ਸਤਿਗੁਰੂ ਨੇ ਕਿਹਾ ਤੁਸੀਂ ਸੁਣਾਓ ਅਰਥ ਹੋਣਗੇ। ਕਹਿੰਦਾ ਨਹੀਂ ਮਹਾਰਾਜ, ਸਮਝ ਪੈਣ ਵਾਲੀ ਨਹੀਂ। ਸਤਿਗੁਰੂ ਜੀ ਨੇ ਕਿਹਾ ਸੁਣਾਇਓ ਨਾ। ਕਹਿੰਦੇ ਤਬੇਲੇ ਚ ਜਾਓ, ਭਾਈ ਧੰਨਾ ਸਿੰਘ ਜੀ ਨੂੰ ਆਵਾਜ਼ ਮਾਰੋ। ਭਾਈ ਧੰਨਾ ਸਿੰਘ ਸਤਿਗੁਰੂ ਦੇ ਘੋੜਿਆਂ ਦੇ ਤਬੇਲੇ ਵਿੱਚ ਘੋੜਿਆਂ ਦੀ ਸੇਵਾ ਕਰਦੇ ਨੇ, ਘਾਹ ਲਿਆਉਂਦੇ ਨੇ, ਖੜਕਣਾ ਕਰਦੇ ਨੇ, ਨੀਲੇ ਦੀ ਸੇਵਾ ਵਿੱਚ ਦਿਨ ਰਾਤ ਲੱਗੇ ਰਹਿੰਦੇ ਨੇ। ਭਾਈ ਧੰਨਾ ਸਿੰਘ ਜੀ ਨੂੰ ਬੁਲਾ ਲਿਆ, ਉਹ ਘਾਹ ਖੋਤਰ ਚੱਲੇ ਸਨ, ਆਪਣੇ ਮੋਢੇ ਤੇ ਜਾਲੀ ਰੱਖੀ, ਜਿਹੜੇ ਪੱਠੇ ਵੜਦੇ ਰਹੇ ਉਹਨਾਂ ਨੂੰ ਪੱਕਾ ਪਤਾ ਕੀ ਕੋਈ ਸੀ, ਹੱਥ ਦਾਤਰੀ ਪਕੜੀ, ਮੋਢੇ ਤੇ ਜਾਲੀ ਰੱਖੀ ਤੇ ਉਹ ਚੱਲੇ। ਕਹਿਣ ਲੱਗੇ ਹਜ਼ੂਰ ਨੇ ਤੁਹਾਨੂੰ ਕਵੀਆਂ ਦੀ ਸਭਾ ਚ ਬੁਲਾਇਆ। ਕਹਿਣ ਲੱਗੇ ਤੇ ਤਬੇਲੇ ਚ ਆ ਕੇ ਮਹਾਰਾਜ ਪਸ਼ੂਆਂ ਕੋਲ ਸਾਧੇ ਸਨ, ਕਵੀਆਂ ਚ? ਕਹਿਣ ਲੱਗੇ ਚਲੋ ਹੁਕਮ ਹੀ ਇਹਨਾਂ। ਉਸੇ ਤਰ੍ਹਾਂ ਰੱਖੀ ਜਾਲੀ ਉੱਤੇ ਪੱਲੀ ਜਿਹਨੂੰ ਆਪਾਂ ਕਹਿੰਦੇ ਸਾਂ, ਉਹ ਦਾਤਰੀ ਪਕੜੀ ਜੀ ਤੇ ਜਾ ਪਹੁੰਚੇ। ਤੇ ਜਦੋਂ ਕਿਤੇ ਘਾਹ ਵੱਢਣ ਜਿਹੜੇ ਜਾਂਦੇ ਸਨ, ਮੇਰਾ ਖਿਆਲ ਹੈ ਪੁਰਾਣੇ ਬਜ਼ੁਰਗ ਸਮਝਣਗੇ, ਅਗਲਿਆਂ ਨੇ ਕੋਈ ਨੀ, ਪੀੜ੍ਹੀ ਨੇ ਸਮਝਣੀ, ਆਪਣੀ ਦਾਤਰੀ ਨਾ ਆ ਪਿੱਛੇ ਕਮੀਜ਼ ਨਾਲ ਟੰਗ ਲੈਂਦੇ ਸਨ, ਆਪਣੇ ਗਲਮੇ ਨਾਲ ਕਾਲਰ ਨਾਲ ਪਿੱਛੇ ਟੰਗ ਲੈਂਦੇ ਸਨ, ਮੋਢੇ ਤੇ ਪੱਲੀ ਰੱਖ ਲੈਣੀ। ਉਸੇ ਤਰ੍ਹਾਂ ਹੀ ਦਾਤੀ ਤੰਗੀ ਚੱਲੇਗਾ। ਮਹਾਰਾਜ ਹੁਕਮ, ਸਤਿਗੁਰੂ ਕਹਿੰਦੇ ਨੇ ਆ ਕੱਪੜਾ ਪਰਾ ਰੱਖੋ, ਦਾਤੀ ਪਰਾ ਰੱਖੋ, ਕਵਿਤਾ ਦੇ ਅਰਥ ਕਰਨੇ ਨੇ। ਉਹ ਕਹਿੰਦਾ ਮਹਾਰਾਜ ਮੈਂ? ਸਤਿਗੁਰੂ ਕਹਿੰਦੇ ਤੁਸੀਂ ਕਰਨੇ ਨੇ। ਚੰਦਨ ਨੂੰ ਕਹਿੰਦੇ ਨੇ ਬੋਲ ਕਵਿਤਾ, ਤੇਰਾ ਦਾਵਾ ਹੈ ਨਾ ਕਿ ਕੋਈ ਅਰਥ ਨਹੀਂ ਕਰ ਸਕਦਾ, ਉਹਨੇ ਤਬ ਕਵਿਤਾ ਬੋਲੀ ਜੀ। ਨਵਸਾਤ ਪੀਏ, ਨਵਸਾਤ ਪੀਏ, ਨਵਸਾਤ, ਨਵਸਾਤ ਪੀਏ, ਨਵਸਾਤ ਕੀਏ, ਨਵਸਾਤ ਪੀਏ, ਨਵਸਾਤ ਪਿਆਏ, ਨਵਸਾਤ ਰਚੇ, ਨਵਸਾਤ ਬਚੇ, ਨਵਤਾਤ, ਨਵਸਾਤ ਪਿਆ ਪੈ ਦਾਇਕ ਪਾਏ, ਜੀਤ ਕਲਾ ਨਵਸਾਤਨ ਕੀ, ਨਵਸਾਤਨ ਕੇ ਮੁਖ ਅੰਚਰ ਛਾਏ, ਮਾਨੋ ਮੇਖ ਕੇ ਮੰਡਲ ਮੈਂ ਕਵ ਚੰਦਨ ਚੰਦ ਕਲੇਵਰ ਛਾਏ। ਉਹਨੇ ਇੱਕ ਬੰਦ ਕਹਿ ਦਿੱਤਾ ਜੀ। ਧੰਨਾ ਸਿੰਘ ਕਹਿੰਦੇ ਨੇ ਕਵਿਤਾ ਹੈ? ਦੇਖੋ ਗੁਰਮੁਖੋ, ਇਸ ਘਰ ਚ ਇੱਕ ਦੋ ਇੱਕ ਚੜ੍ਹਾਉਂਦੀਆਂ ਨੇ, ਹਰਿਮੰਦਰ ਸਾਹਿਬ ਜਾਂਦੇ ਹਾਂ ਆਪਾਂ ਕਿਉਂਕਿ ਆਪਣਾ ਤਾਂ ਸੀਨਾ ਹੀ ਹੋਵੇ, ਆਪਣਾ ਤਾਂ ਬਾਪੂ ਅਖੀਰ ਵਾਲਾ ਘਰ ਹੀ ਹੋਵੇ, ਉਹਦੀ ਪਰਿਕਰਮਾ ਚ ਕਿਤੇ ਪਾਟੇ ਕੱਪੜੇ ਝਾੜੂ ਲਾਉਂਦੇ ਨੂੰ ਮਤ ਸਮਝੇ, ਉਹਨੂੰ ਕੁਝ ਨਹੀਂ ਆਉਂਦਾ। ਪਤਾ ਨੀ ਉਹ ਕਿੰਨੀਆਂ ਕਿੰਨੀਆਂ ਅਵਸਥਾਵਾਂ ਦੇ ਰਹਿਮਤਾਂ ਦੇ ਮਾਲਕ ਨੇ, ਦਾਅਵੇ ਨਹੀਂ ਉਹ ਕਰਦੇ। ਉਹ ਕਹਿਣ ਲੱਗੇ ਇਹਦੇ ਅਰਥ। ਚੰਦਨ ਕਹਿੰਦਾ ਮਹਾਰਾਜ ਮੇਰੇ ਨਾਲ ਮਜ਼ਾਕ? ਸਤਿਗੁਰੂ ਨਾਲ ਹੀ ਕਹਿੰਦੇ ਨੇ ਇਸ ਜੈਸੇ ਕੇ ਅਰਥ ਵਿਚਾਰਨ ਹਮਰੇ ਘਾਈ ਕਰੇ ਉਚਾਰਨ। ਇਹੋ ਜੀ ਕਵਿਤਾ ਦੇ ਅਰਥ ਸਾਡੇ ਘਾਈ ਕਰਨਗੇ। ਉਹ ਭਾਈ ਧੰਨਾ ਸਿੰਘ ਨੂੰ ਕਹਿੰਦੇ ਨੇ ਕਰੋ ਅਰਥ। ਧੰਨਾ ਸਿੰਘ ਜੀ ਕਹਿੰਦੇ ਨੇ ਮਹਾਰਾਜ ਗੱਲ ਤਾਂ ਕੋਈ ਨੀ, ਇਹ ਚ ਕੋਈ ਚੰਗੀ ਗੱਲ ਤਾਂ ਹੈ ਨੀ। ਕਹਿੰਦੇ ਬਸ ਗਿਣਤੀ ਦਾ ਹੀ ਹੇਰ ਫੇਰ ਕੀਤਾ ਇਹਨੇ। ਕਹਿਣ ਲੱਗੇ ਕਰੋ ਅਰਥ, ਮੈਂ ਉਹ ਪੜ੍ਹ ਦਿੱਤਾ। ਨਵਸਾਤ ਪੀਏ, ਨਵਸਾਤ ਕੀਏ, ਨਵਸਾਤ ਪੀਏ, ਨਵਸਾਤ ਪਿਆਏ। ਨਵਸਾਤ ਕੀ ਹੋ ਗਿਆ? ਨੌ ਤੇ ਸੱਤ ਸੋਲਾਂ। ਨਵਸਾਤ ਪੀਏ, ਸੋਲਾਂ ਸਾਲਾਂ ਦੀ ਤੀਏ ਦਰ ਤੇ ਇਸਤਰੀ ਪਤਨੀ। ਨਵਸਾਤ ਕੀਏ ਤੇ ਸੋਲਾਂ ਉਹਨੇ ਸ਼ਿੰਗਾਰ ਕੀਤੇ। ਨਵਸਾਤ ਪੀਏ ਤੇ ਸੋਲਾਂ ਸਾਲਾਂ ਦਾ ਪਤੀ। ਨਵਸਾਤ ਪੀਆਏ, ਪੀਆਏ ਸੋਲਾਂ ਮਹੀਨਿਆਂ ਬਾਅਦ ਘਰ ਆਇਆ। ਜਦੋਂ ਸ਼ਾਮ ਨੂੰ ਘਰ ਆਇਆ ਤੇ ਉਹਨੇ ਕੱਪੜਾ ਵਿਛਾ ਦਿੱਤਾ, ਜਿਹੜੀ ਸੋਲਾਂ ਨਰਦਾਂ ਵਾਲੀ ਖੇਡ ਹੈ ਨਾ ਉਹ ਸ਼ੁਰੂ ਕਰ ਦਿੱਤੀ। ਕਹਿਣ ਲੱਗੇ ਨਵਸਾਤ ਰਚੇ, ਨਵਸਾਤ ਵਧੇ। ਉਹਨਾਂ ਸੋਲਾਂ ਹੀ ਵਾਰੀਆਂ ਕਿਹਾ ਵੀ ਆਪਾਂ ਸੋਲਾਂ ਵਾਰੀ ਖੇਡਣੀ ਹੈ। ਨਵਸਾਤ ਰਚੇ, ਨਵਸਾਤ ਵਧੇ, ਨਵਸਾਤ ਪੀਆ ਪੈਦਾਇਕ ਪਾਏ। ਕਹਿੰਦੇ ਨੇ ਜਦੋਂ ਸੋਲਵੀਂ ਵਾਰ ਆਈ ਤੇ ਉਹ ਸ਼ਤਰੰਜ ਖੇਡਦਿਆਂ ਖੇਡਦਿਆਂ ਸੋਲਵੀਂ ਵਾਰ ਪਤੀ ਜਿੱਤ ਗਿਆ। ਨਵਸਾਤ ਕੀਏ, ਨਵਸਾਤ ਪੀਏ, ਨਵਸਾਤ ਕੀਏ, ਨਵਸਾਤ ਪੀਏ, ਨਵਸਾਤ ਪਿਆਏ, ਨਵਸਾਤ ਰਚੇ, ਨਵਸਾਤ ਵਧੇ, ਨਵਸਾਤ ਪੀਆ ਪੈਦਾਇਕ ਪਾਏ, ਜੀਤ ਕਲਾ ਨਵਸਾਤਨ ਕੀ। ਉਹ ਸੋਲਵੀਂ ਵਾਰ ਜਦੋਂ ਜਿੱਤ ਗਿਆ, ਜੀਤ ਕਲਾ ਨਵਸਾਤਨ ਕੀ, ਨਵਸਾਤਨ ਕੇ ਮੁੱਖ ਅੰਚਰ ਛਾਏ। ਉਹ ਸੋਲਾਂ ਸਾਲਾਂ ਦੀ ਬੀਬੀ ਨੇ ਆਪਣੇ ਮੂੰਹ ਨੂੰ ਇਸ ਤਰ੍ਹਾਂ ਘੁੰਡ ਚ ਕੱਪੜੇ ਚ ਢੱਕ ਲਿਆ, ਮਾਨੋ ਮੇਖ ਕੇ ਮੰਡਲ ਮੈਂ ਚੱਕਵ ਚੰਦਨ ਚੰਦ ਕਲੇਵਰ ਛਾਏ, ਜਿਵੇਂ ਕਿਤੇ ਪੂਰਨਮਾਸੀ ਦੀ ਚੰਦਰਮਾ ਬੱਦਲਾਂ ਦੇ ਵਿੱਚ ਚੱਕਿਆ ਜਾਏ। ਕਹਿਣ ਲੱਗੇ ਇਹ ਤੇਰੀ ਕਵਿਤਾ ਹੈ, ਇਹ ਤੂੰ ਕਵਿਤਾ ਕੀਤੀ ਨਾ, ਪਰ ਉਹਦਾ ਦਾਵਾ ਸੀ ਮੇਰੀ ਕਵਿਤਾ ਦੇ ਅਰਥ ਕੋਈ ਨਹੀਂ। ਹਜ਼ੂਰ ਨੇ ਕਿਹਾ ਧੰਨਾ ਸਿੰਘ ਜੀ ਹੁਣ ਤੁਸੀਂ ਕਵਿਤਾ ਰਚੋ। ਉਸ ਖਾਨਿਓ ਗਈ, ਕਹਿੰਦੇ ਉਹ ਚੰਦਨ ਅਰਥ ਕਰੇਗਾ, ਤੁਸੀਂ ਰਚੋ। ਹੁਣ ਉਹਨੇ ਸਿੱਧਾ ਜਿਹਾ ਝਟਕਾ ਜਿਹਾ ਕੰਮ ਜੀ, ਘਾਕੂ ਵੱਢਣ ਵਾਲਾ ਖਰਕਣਾ ਕਰਨ ਵਾਲਾ, ਕਿਹਾ ਕਾਗਜ਼ ਦੀ ਲੋੜ ਨਹੀਂ, ਮੈਂ ਸਿੱਧਾ ਹੀ ਬੋਲਾਂਗਾ, ਮੇਰੇ ਅਰਥ ਕਰਕੇ ਦੱਸ। ਉਹਨਾਂ ਨੇ ਅਰਥ ਕੀ ਬੋਲੀ ਕਵਿਤਾ, ਮੀਨ ਮਰੈ ਜਲ ਕੇ ਪਰਸੈ ਕਬਹੂ ਨਾ ਮਰੈ। ਉਹਨਾਂ ਸ਼ਬਦ ਵਰਤੇ, ਪਹਿਲੀ ਉਹਨਾਂ ਦੀ ਤੁਕ ਸੀ ਕਿ ਮੱਛੀ ਦੇ ਸੰਬੰਧ ਵਿੱਚ ਕਿਹਾ, ਹਾਥੀ ਦੇ ਸੰਬੰਧ ਵਿੱਚ ਕਿਹਾ, ਮੀਨ ਮਰੈ, ਮੀਨ ਮਰੈ, ਮੀਨ ਮਰੈ ਜਲ ਕੈ ਪਰਸੈ ਕਬਹੂ ਨਾ ਮਰੈ ਪਰ ਪਾਵਕ ਪਾਏ। ਹਾਥੀ ਮਰੈ ਮਤ ਕੈ ਪਰਸੈ ਕਬਹੂ ਨਾ ਮਰੈ ਤਨ ਤਾਪ ਕੇ ਆਏ। ਤੀ ਮਰੈ ਪਤ ਕੇ ਪਰਸੈ ਕਬਹੂ ਨਾ ਮਰੈ ਫਿਰ ਪ੍ਰਦੇਸ਼ ਦਾਏ। ਗੁੜ ਮੈਂ ਬਾਤ ਕਹੀ ਦਿਜਰਾਜ ਵਿਚਾਰ ਨਾ ਸਕੈ ਬਿਨਾ ਚਿਤ ਲਾਏ। ਕਹਿੰਦੇ ਕਾਰੇ ਦੇ ਅਰਥ, ਹੁਣ ਗੱਲ ਤਾਂ ਸਾਦੀ ਜੀ ਸੀ, ਉਹਨੇ ਅਰਥ ਸ਼ੁਰੂ ਕੀਤੇ। ਮੀਨ ਮਰੈ ਜਲ ਕੈ ਪਰਸੈ ਕਬਹੂ ਨਾ ਮਰੈ ਤਨ ਤਾਪ ਕੇ ਕਬਹੂ ਨਾ ਮਰੈ ਪਰ ਪਾਵਕ ਪਾਏ। ਉਹ ਵਿਸ਼ਰਾਮ ਇੱਥੇ ਲਾਉਣ ਲੱਗ ਪਿਆ ਕਿ ਮੱਛੀ ਮਰ ਜਾਂਦੀ ਹੈ ਜੇ ਪਾਣੀ ਵੀ ਸੱਟੀਏ, ਕਦੇ ਨੀ ਮਰਦੀ ਜੇ ਅੱਗ ਵਿੱਚ ਭੁੰਨੀਏ। ਧੰਨਾ ਸਿੰਘ ਕਹਿੰਦੇ ਨੇ ਝੂਠ, ਮੈਨੂੰ ਭੁੰਨ ਕੇ ਦੱਸ, ਮੱਖੀ ਜਿਉਂਦੀ ਰਹਿੰਦੀ, ਮੱਛੀ ਤਾਂ ਮਰ ਜਾਂਦੀ ਹੈ ਬਾਹਰ ਕੱਢਿਆ। ਉਹ ਸੋਚੀ ਪੈ ਗਿਆ ਵੀ ਅਰ ਤਾਂ ਗੱਲ ਗਲਤ ਹੋ ਰਹੇ ਨੇ। ਫਿਰ ਮੈਂ ਤੁਕ ਪੜਨਾ, ਮੀਨ ਮਰੈ ਜਲ ਕੈ ਪਰਸੈ ਕਬਹੂ ਨਾ ਮਰੈ ਪਰ ਪਾਵਕ ਪਾਏ। ਮੈਂ ਕਈ ਸਾਲਾਂ ਬਾਅਦ ਮੈਨੂੰ ਯਾਦ ਆ ਗਈ ਗੱਲ। ਉਹ ਵਿਸ਼ਰਾਮ ਲਾਉਂਦਾ ਪਿਆ ਸੀ, ਮੀਨ ਮਰੈ ਜਲ ਕੈ ਪਰਸੈ ਕਬਹੂ ਨਾ ਮਰੈ, ਜਲ ਕੇ ਪਰਸੇ ਤੇ ਲਾਤਾ ਵਿਸ਼ਰਾਮ, ਕਬੂ ਨਾ ਮਰੈ ਪਰ ਪਾਪਕ ਪਾਏ। ਕਹਿੰਦੇ ਮੱਛੀ ਮਰ ਜਾਂਦੀ ਹੈ ਪਾਣੀ ਲਾਇਆ, ਕਦੀ ਨੀ ਮਰਦੀ ਜੇ ਅੱਗੇ ਸੱਟੀਏ। ਫਿਰ ਉਹਨਾਂ ਕਿਹਾ ਚਲੋ ਦੂਜੀ ਤੁਕ ਦੀ ਕਰਦੇ, ਪਹਿਲੇ ਦਿਨ ਦਿਨ ਆਉਂਦੇ। ਉਹਨੇ ਦੂਜੀ ਦੇ ਸ਼ੁਰੂ ਕੀਤੇ, ਕਹਿਣ ਲੱਗੇ ਹਾਥੀ ਮਰੈ ਮਦ ਕੈ ਪਰਸੈ ਕਬੂ ਨਾ ਮਰੈ ਤਨ ਤਾਪ ਕੇ ਆਏ। ਕਹਿੰਦੇ ਹਾਥੀ ਨਹੀਂ ਮਰਦਾ ਜੇ ਸ਼ਰਾਬ ਤੁਹਾਡੀ, ਮਰ ਜਾਂਦਾ ਹੈ ਜਦੋਂ ਬੁਖਾ। ਹਾਥੀ ਕਦੀ ਨੀ, ਹਾਥੀ ਮਰਦਾ ਹੈ ਤਾਪ ਚੜਿਆ, ਮਰਦਾ ਤਾਪ ਚੜਿਆ, ਪਰ ਸ਼ਰਾਬ ਪੀਤਿਆਂ ਨੀ ਮਰਦਾ। ਉਹ ਵਿਸ਼ਰਾਮ ਗਲਤ ਲਾ ਚ, ਹਾਥੀ ਮਰੈ ਮਦ ਕੈ ਪਰਸਾ। ਉਹ ਕਹਿਣ ਲੱਗਾ ਸ਼ਰਾਬ ਪਿਆਈਏ ਤੇ ਹਾਥੀ ਮਰ ਜਾਂਦਾ, ਕਬੂ ਨਾ ਮਰੈ ਤਨ ਤਾਪ ਕੇ ਆਏ, ਜੇ ਬੁਖਾਰ ਚੜੀਏ ਫਿਰ ਨੀ ਮਰਦਾ। ਕਹਿਣ ਲੱਗੇ ਅਰ ਤਾਂ ਫਿਰ ਵੀ ਗਲਤ ਹੋ ਗਏ, ਨਸ਼ਾ ਪੀਤਿਆਂ ਚ ਮਸਤ ਹੁੰਦਾ, ਤਾਪ ਚੜਿਆ ਹਾਥੀ ਮਰਦਾ। ਤੀਸਰਾ ਬਚਨ ਕੀਤਾ, ਤੀ ਮਰੈ ਪਤ ਕੇ ਪਰਸੈ, ਇਸਤਰੀ ਮਰ ਜਾਂਦੀ ਜੇ ਪਤੀ ਸਪਰਸ਼ ਕਰੇ, ਕਬੂ ਨਾ ਮਰੈ ਫਿਰ ਪ੍ਰਦੇਸ਼ ਚੜਾਏ, ਜੇ ਪਤੀ ਪ੍ਰਦੇਸ਼ ਚੜ ਜਾਏ ਫਿਰ ਨੀ ਮਰਦੀ। ਉਹ ਕਹਿਣ ਲੱਗੀ ਅਰਥ ਹੋ ਸਕਦੇ, ਉਹ ਵੀ ਬੜੇ ਟੱਕਰਾ ਮਾਰੇ ਬਾਣੀ ਚ ਵੀ ਇਸ ਤਰ੍ਹਾਂ ਆਉਂਦਾ। ਇੱਕ ਤੁਕ ਆਉਂਦੀ ਹੈ ਸਵਾਈਆਂ ਚ, ਵਿਸ਼ਰਾਮ ਦੀ ਗੱਲ ਹੀ ਹੈ ਨਾ, ਗੁਰ ਅਰਜੁਨ ਕਰ ਗੁਰੂ ਰਾਮਦਾਸ ਭਗਤ ਉੱਤਰ ਆਏ, ਵਿਸ਼ਰਾਮ ਹੀ ਇੱਕ। ਉਹਨੇ ਬੜਾ ਮੱਥਾ ਖਪਾਈ ਕੀਤੀ ਜੀ, ਨੀਵੀਂ ਜੀ ਪਾ ਲਈ। ਭਾਈ ਧੰਨਾ ਸਿੰਘ ਕਹਿਣ ਲੱਗੇ, ਲੈ ਮੈਂ ਤਾਂ ਘਾਹ ਵੱਢਣ ਚੱਲਾਂ, ਦੇਰ ਹੁੰਦੀ ਪਈ ਹੈ, ਗੱਲ ਇੰਨੀ ਕੁਆ, ਤੂੰ ਵਿਸ਼ਰਾਮ ਲਾਉਣ ਦੀ ਜਾ ਸਿੱਖ, ਤੂੰ ਅਜੇ ਕਵਿਤਾ ਨਾ ਕਰਿਆ ਕਰ, ਤੈਨੂੰ ਪਤਾ ਹੀ ਨਹੀਂ ਕਿ ਵਿਸ਼ਰਾਮ ਕਿੱਥੇ ਲੱਗਣਾ। ਉਹ ਕਹਿੰਦੇ ਨੇ ਇਸ ਤਰ੍ਹਾਂ ਪੜ, ਮੀਨ ਮਰੈ ਜਲ ਕੈ ਪਰਸੈ ਕਬਹੂ ਨਾ, ਇੱਥੇ ਵਿਸ਼ਰਾਮ ਲਾ। ਮੀਨ ਮਰੈ ਜਲ ਕੇ ਪਰਸੇ ਕਬਹੂ ਨਾ, ਮਰੈ ਪਰ ਪਾਪਕ ਪਾਏ। ਮੇਰੀ ਬੇਨਤੀ ਸਮਝ ਗਿਆ ਨਾ, ਉਹ ਵਿਸ਼ਰਾਮ ਲਾ ਰਿਹਾ ਸੀ। ਮੀਨ ਮਰੈ ਜਲ ਕੇ ਪਰਸੇ ਕਬਹੂ ਨਾ ਮਰੈ ਪਰ ਪਾਪਕ ਪਾਏ। ਉਹ ਕਹਿੰਦੇ ਸਿਰਫ ਇੱਕ ਵਿਸ਼ਰਾਮ ਜਿਹੜਾ ਕਬਹੂ ਨਾ ਪਿੱਛੇ ਲਾਉਣਾ ਪਿਆ, ਉਹਨੂੰ ਅਗਲੀ ਸਦਰ ਨਾਲ ਲਾ ਲੈ, ਪਹਿਲੇ ਕਿੱਸੇ ਨਾਲ ਲਾ ਲੈ। ਅਰਥ ਇੰਨੇ ਕੁ ਨੇ ਕਿ ਮੀਨ ਮਰੈ ਜਲ ਕੇ ਪਰਸੇ ਕਬਹੂ ਨਾ, ਮਰੈ ਪਰ ਪਾਪਕ ਪਾਏ। ਹਾਥੀ ਮਰੈ ਬਦ ਕੈ ਪਰਸੈ ਕਬਹੂ ਨਾ, ਮਰੈ ਤਨ ਤਾਪ ਕੇ ਆਏ। ਤੀ ਮਰੈ ਪਤ ਕੇ ਪਰਸੇ ਕਬਹੂ ਨਾ, ਕਦੀ ਨੀ ਮਰਦੀ ਔਰਤ ਪਤੀ ਦੀ ਸਪਰਸ਼ਤਾ ਨਾਲ। ਮਰੈ ਫਿਰ ਪ੍ਰਦੇਸ਼ ਚੜਾਏ, ਗੁੜ ਮੈਂ ਬਾਤ ਕਹੀ ਦਿਜਰਾਜ ਵਿਚਾਰ ਨਾ ਸਕੈ ਬਿਨਾ ਚਿਤ ਲਾਏ। ਹੁਣ ਮੇਰੀ ਇੱਕ ਬੇਨਤੀ ਹੈ, ਚੰਦਨ ਦਾ ਗਿਆਨ ਡੱਡੂ ਦਾ ਗਿਆਨ ਹੈ। ਉਹ ਕਹਿੰਦਾ ਇਸ ਤੋਂ ਅੱਗੇ ਗਿਆਨ ਖਤਮ। ਤੇ ਦੇਖੋ ਉਸ ਸੋਹਣੇ ਸੁਲਤਾਨ ਦੀ ਸਭਾ ਚ ਕਹਿ ਰਿਹਾ, ਜਿਹਦੀ ਇੱਕ ਨਜ਼ਰ ਪੈ ਜਾਏ ਤੇ ਉਹ ਮੂਰਖਾਂ ਨੂੰ ਵਿਦਵਾਨ ਬਣਾ ਦਿੰਦਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਡੱਡੂ ਇੱਕ ਬਿਰਤੀ ਹੈ ਕਿ ਦਾਵਾ ਕਰਨਾ। ਮੈਂ ਜੋ ਅਰਥ ਕਰਨ ਲੱਗਾ ਕਿ ਕੂਪ ਭਰਿਓ ਜੈਸੇ ਦਾਦਰਾ ਦਾਦਰਾ, ਕਹਿੰਦੇ ਨੇ ਜਿਵੇਂ ਖੂਹ ਦਾ ਡੱਡੂ। ਕੁਝ ਗੁਰਮੁਖ ਵਿਦਵਾਨਾਂ ਨੇ ਭਰਿਓ ਦਾ ਅਰਥ ਡੱਡੂ ਨਾਲ ਕੀਤਾ ਕਿ ਡੱਡੂਆਂ ਨਾਲ ਭਰਿਆ ਖੂਹ, ਪਰ ਕੂਪ ਭਰਿਓ ਇਹਦਾ ਅਰਥ ਕਰਾਂਗੇ ਜਿਵੇਂ ਪਾਣੀ ਖੂਹ ਪਾਣੀ ਨਾਲ ਭਰਿਆ ਹੋਇਆ, ਉਹਦੇ ਵਿੱਚ ਦਾਦਰਾ ਇਹਦਾ ਅਰਥ ਡੱਡੂ ਹੈ। ਕੂਪ ਭਰਿਓ ਜੈਸੇ ਦਾਦਰਾ, ਕੱਚ ਦੇਸ਼ ਵਿਦੇਸ਼ ਨਾ ਬੂਝ। ਖੂਹ ਵਿੱਚ ਪਿਆ ਹੋਇਆ ਡੱਡੂ, ਉਹਨੂੰ ਕੀ ਪਤਾ ਬਾਹਰ ਦੇਸ਼ ਤੇ ਪਰਦੇਸ਼ ਦਾ, ਉਹਨੂੰ ਬਾਹਰ ਦੀ ਕੋਈ ਸੋਝੀ ਨਹੀਂ। ਐਸੇ ਮੇਰਾ ਮਨ ਦਿਖਿਆ ਬਿਮੋਇਆ, ਹੇ ਵਾਹਿਗੁਰੂ ਜੀ ਖੂਹ ਦੇ ਡੱਡੂ ਦੀ ਤਰ੍ਹਾਂ ਮੇਰੇ ਮਨ ਨੂੰ ਵਾਸ਼ਨਾ ਨੇ ਖਾ ਲਿਆ ਤੇ ਮੈਂ ਸਮਝਣਾ ਪਿਆ ਵਾਸ਼ਨਾ ਹੀ ਆਖਰੀ ਸੁੱਖ ਹੈ। ਐਸੇ ਮੇਰਾ ਮਨ ਦਿਖਿਆ ਬਿਮੋਇਆ, ਕੱਚ ਆਰਾ ਪਾਰ ਨਾ ਸੂਝ। ਆਰ ਦਾ ਅਰਥ ਹੈ ਇਹ ਸੰਸਾਰ ਤੇ ਪਾਰ ਦਾ ਅਰਥ ਹੈ ਨਿਰੰਕਾਰ। ਮੈਨੂੰ ਮੇਰੇ ਅੰਦਰ ਦੀ ਖੌਮੇ ਨੇ ਖਾ ਲਿਆ, ਮੈਂ ਇੰਦਰੀਆਂ ਦੇ ਰਸਾਂ ਚ ਪੈ ਗਿਆ, ਨਾ ਮੈਨੂੰ ਲੋਕ ਦਾ ਪਤਾ ਲੱਗਾ ਨਾ ਪਰਲੋਕ ਦਾ ਲੱਗਾ, ਡੱਡੂ ਦੀ ਤਰ੍ਹਾਂ। ਉਹ ਇੱਥੇ ਥੋੜਾ ਜਿਹਾ ਕਿ ਇਹਦੇ ਅਰਥ ਜੋ ਕਰਨੇ ਨੇ, ਹੁਣ ਆ ਅੱਖਾਂ ਨੇ, ਜਿਸ ਬੰਦੇ ਨੇ ਕਦੀ ਨੇਤਰ ਬੰਦ ਕਰਕੇ ਪਿਆਰੇ ਨੂੰ ਪੁਕਾਰ ਹੀ ਨਹੀਂ ਪਿਆ, ਉਹਦੇ ਲਈ ਤਾਂ ਅੱਖਾਂ ਬਗਲ ਸਮਾਧੀ ਨੇ ਨਾ। ਜਿਸ ਬੰਦੇ ਨੇ ਕਦੀ ਵਾਹਿਗੁਰੂ ਜਪਿਆ ਹੀ ਨਹੀਂ, ਉਹ ਜਪਣ ਵਾਲਿਆਂ ਨੂੰ ਕਹੀ ਜਾਂਦਾ, ਐਵੇਂ ਰੌਲਾ ਪਾਈ ਜਾਂਦੇ, ਖੂਹ ਦਾ ਡੱਡੂ ਹੈ ਨਾ। ਜਿਸ ਬੰਦੇ ਨੇ ਕਦੀ ਸ਼ਬਦ ਸੁਣਿਆ ਹੀ ਨਹੀਂ, ਉਹ ਕਿਹਾ ਜਾਂਦਾ ਇੰਨਾ ਕੀਮਤੀ ਟਾਈਮ ਪਤਾ ਨਹੀਂ ਰਾਗੀਆਂ ਕੋਲੋਂ ਕੀ ਕਰੀ ਜੇ ਕਰੀ ਜਾਂਦੇ ਨੇ ਬੈਠ। ਮੈਂ ਅਰਥ ਕਰਨ ਲੱਗਾ ਕੀ ਹੈ ਡੱਡੂ ਬਿਰਤੀ। ਮਹਾਰਾਜ ਕਹਿੰਦੇ ਨੇ ਇਹਦੇ ਅੱਗੇ ਕੁਛ ਹੋਰ ਏ, ਅੱਖਾਂ ਨਾਲ ਤੂੰ ਦ੍ਰਿਸ਼ਟਮਾਨ ਦੇਖਣਾ, ਪਰ ਤੈਨੂੰ ਦੇਖਣ ਦੀ ਜਾਂਚ ਆ ਜਾਏ ਇਸ ਅਦ੍ਰਿਸ਼ਟਮਾਨ ਤੋਂ ਅੱਗੇ, ਇਸ ਦਿਸ ਦੇ ਤੋਂ ਅੱਗੇ ਇੱਕ ਅਣ ਦੇਖਦਾ ਹੈ, ਜਿਹਨੂੰ ਅਣ ਦਿਸ ਦੇ ਦੇਖਣ ਦੀ ਜਾਂਚ ਹੈ, ਜਿਹਨੂੰ ਦੇਖਣਾ ਭੁੱਲ ਜਾਂਦਾ ਹੈ। ਬੇਨਤੀ ਸਮਝਿਓ ਕੀ ਹੈ ਉਹ ਬਿਰਤੀ। ਇੱਕ ਜੀਵ ਦਾ ਸਵਾਦ ਹੈ, ਪ੍ਰਸ਼ਾਦੇ ਦਾ ਸਵਾਦ ਹੈ। ਤੇ ਮੈਂ ਇੱਕ ਵਾਰ ਅਰਜ਼ ਕੀਤੀ ਸੀ ਬਸ ਪਿਆਰਿਓ ਇਹ ਕਾਬੂ ਆ ਜਾਏ, ਦੋ ਕੰਮ ਦੀ ਬੜੀ ਫਤਿਹ ਹੋ ਜਾਂਦੀ ਹੈ। ਇਹ ਕਾਬੂ ਆ ਜਾਏ ਨਾ, ਇੱਕ ਬੰਦਾ ਬਿਮਾਰੀ ਤੋਂ ਬਚ ਜਾਂਦਾ ਤੇ ਦੂਜਾ ਘਰ ਦੀ ਲੜਾਈ ਅੱਧੀ ਮੁੱਕ ਜਾਂਦੀ। ਜਦੋਂ ਖਾਣ ਤੇ ਕੰਟਰੋਲ ਕਰੇਗਾ ਤੇ ਆਪ ਹੀ ਸਭ ਕੁਝ ਹੋ ਜਾਣਾ, ਬਿਮਾਰੀ ਤੋਂ ਬਚੇਗਾ। ਤੇ ਜੇ ਘਰ ਐਵੇਂ ਬੋਲੀ ਜਾਣਾ, ਬੋਲਣ ਤੇ ਕੰਟਰੋਲ ਕਰ ਲੈਗਾ, ਅੱਧੀ ਲੜਾਈ ਮੁੱਕ ਜਾਏਗੀ। ਇਹ ਦੋ ਕੰਮ ਕਰ ਲੈ ਬੰਦਾ, ਖਾਣ ਤੇ ਕਾਬੂ, ਬੋਲਣ ਤੇ ਕਾਬੂ ਪਾਏ, ਸਰੀਰ ਦੀ ਬਿਮਾਰੀ ਤੋਂ ਬਚੇਗਾ, ਮਨ ਦੇ ਕਲੇਸ਼ ਤੋਂ ਬਚੇਗਾ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਹਜ਼ੂਰ ਸੱਚੇ ਪਾਤਸ਼ਾਹ ਨੇ ਦੇਖੋ ਇੱਕ ਇੱਕ ਕਿੰਦਰੇ ਦਾ ਆਪਣਾ ਰਸ ਹੈ, ਖੂਹ ਤੇ ਡੱਡੂ ਦਾ ਰਸ ਹੈ। ਉਹ ਕਹਿੰਦਾ ਨਹੀਂ, ਜਿਹੜਾ ਸਵਾਦ ਅੱਜ ਪਿਜ਼ਾ ਖਾਧਾ ਨਾ, ਵੀ ਬਸ ਹੋ ਗਈ। ਮੈਂ ਇਹਨੂੰ ਵੇਖੋ ਸਾਨੂੰ ਅਰਥ ਕਰਨੇ ਪੈਣਗੇ। ਉਹ ਕਹਿੰਦਾ ਫਲਾਣੀ ਚੀਜ਼ ਖਾਧੀ, ਕਬਾਬ ਖਾਧਾ ਫਲਾਣੀ ਥਾਂ, ਕਹਿ ਚਲੋ ਚਲੀਏ ਉੱਥੇ, ਬੜਾ ਡਿਨਰ ਕਰੀਏ, ਬੜਾ ਸਵਾਦ ਜੇ। ਤੇ ਬੰਦਗੀ ਕਰਨ ਵਾਲਾ ਕਹਿੰਦਾ ਫਲਾਣੀ ਤਾਂ ਜੇ ਗੁਰਮੁਖ ਪਿਆਰਾ ਕੀਰਤਨੀ ਆਇਆ, ਜਦੋਂ ਅੰਮ੍ਰਿਤ ਵੇਲੇ ਸਿਮਰਨ ਕਰਾਉਂਦਾ ਸਵਾਦ ਆ ਗਿਆ, ਜਾਂ ਫਰਕ ਹੈ ਨਾ। ਇੱਕ ਬੰਦਾ ਅੱਖਾਂ ਨਾਲ ਦ੍ਰਿਸ਼ ਦੇਖਦਾ, ਦੂਜਾ ਕਹਿੰਦਾ ਨਹੀਂ ਬੜਾ ਰਾਤ ਜੀ। ਇਹਨੂੰ ਗੁਰਦੇਵ ਨੇ ਕਿਹਾ ਕਿ ਖੂਹ ਦਾ ਡੱਡੂ ਨਾ ਬਣ, ਆਪਣੀਆਂ ਇੰਦਰੀਆਂ ਨੂੰ ਸਮਝਾ, ਇਸ ਤੋਂ ਅੱਗੇ ਕੁਝ ਚੱਖਣ। ਤਾਂ ਹੀ ਕਿਹਾ ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜੱਗ ਮੈਂ ਆਇਆ। ਕੱਲਾ ਇਹ ਨਾ ਸਮਝ ਕੇ ਸਰੀਰ ਭੋਗ ਦਾ ਸਾਧਨ ਹੈ, ਕੱਲੀ ਤੂੰ ਚਮੜੀ ਸਮਝ ਕੇ ਨਾ ਚਮੜੀ ਨੂੰ ਚੂੰਡ, ਇਹਨੂੰ ਸਮਝ, ਇਹਨੂੰ ਸਮਝਾ ਖੂਹ ਦੇ ਡੱਡੂ, ਇਸ ਤੋਂ ਅੱਗੇ ਕੁਝ ਹੈ ਸਰੀਰ ਚ। ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜੱਗ ਮੈਂ ਆਇਆ। ਇਸ ਬੋਡੀ ਚ ਕੱਲੀ ਆ ਬਾਹਰ ਦੀ ਚਮਕ ਨਹੀਂ, ਇਹਦੇ ਵਿੱਚ ਇਹ ਸਰੀਰ ਸਭ ਧਰਮ ਹੈ। ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਜ ਰਤਨ ਵਿੱਚ ਲੱਗ ਲੁਕ ਰਹੇ ਕੋਈ ਗੁਰਮੁਖ ਕੱਢੇ ਖੋਜ। ਉਹ ਕਹਿੰਦਾ ਇਸ ਤੋਂ ਅੱਗੇ ਕੁਝ। ਗੁਰਦੇਵ ਨੇ ਕਿਹਾ ਇਹ ਅੱਖਾਂ ਐਵੇਂ ਨਹੀਂ, ਇਹ ਨੇਤਰੋ ਮੇਰੇ ਹਰ ਤੂੰ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਕੰਨ ਕੇਵਲ ਗੰਧਨ ਵੈਲ ਲਈ ਨਹੀਂ, ਇਹਨੂੰ ਛੱਡ, ਖੂਹ ਵਾਲੀ ਬਿਰਤੀ ਛੱਡ, ਡੱਡੂ ਪੁਣਾ ਛੱਡ, ਇਸ ਤੋਂ ਅੱਗੇ ਕੁਝ ਸਿੱਖਣਗੇ। ਇਹ ਸਰਵਣੋ ਮੇਰਿਓ ਸਾਚਾ ਸੁਣਨਾ ਨੋ ਪਠਾਏ। ਮੈਂ ਸਿਰਫ ਦੂਜਾ ਪੱਖ ਰੱਖ ਕੇ ਸਮਾਪਤੀ ਕਰਾਂਗਾ।
0: ਇਹ ਰਸਨਾ ਨੂੰ ਕਹਿ ਕੇਵਲ ਨਿੰਦਿਆ ਦਾ ਰਸ ਨੀ, ਕੇਵਲ ਭੋਜਨ ਦਾ ਰਸ ਨੀ, ਕੁਝ ਹੋਰ ਵੀ ਇਹਦੇ ਚੱਖਣ ਲਈ ਕਹਿ। ਇਹ ਰਸਨਾ ਤੂੰ ਅਨਰਸ ਰਾਹ ਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਕੀਤਾ ਜਿੱਤਰ ਹਰ ਰਸ ਪੱਲਾ ਨਾ ਪਾਏ, ਹਰ ਰਸ ਕਿਉਂ ਨੀ ਚੱਖਦੀ। ਮੈਂ ਤਿੰਨ ਚਾਰ ਸ਼ਬਦ ਵਰਤੇ ਨੇ, ਸਰੀਰ, ਅੱਖਾਂ ਜੋ ਆਨੰਦ ਸਾਹਿਬ ਚ ਨੇ, ਕੰਨ ਤੇ ਜੇਵਾ। ਮਹਾਰਾਜ ਦੱਸੋ ਅਸੀਂ ਤਾਂ ਕੁਝ ਚੱਖਿਆ, ਖਾਣ ਦਾ ਸਵਾਦ ਜੀਵ ਨਾਲ ਚੱਕਿਆ, ਦੇਖਣ ਦਾ ਸਵਾਦ ਅੱਖਾਂ ਨਾਲ ਚੱਕਿਆ, ਆ ਕੰਨਾਂ ਨਾਲ ਗਾਣਾ ਵਜਾਉਣਾ ਸਿੱਖਿਆ, ਸੁਣਿਆ, ਇਹ ਕੋਈ ਸਿੱਖਿਆ? ਮਹਾਰਾਜ ਕਹਿੰਦੇ ਨਹੀਂ, ਆ ਤੈਨੂੰ ਇੱਕ ਦਰਸ਼ਨ ਕਰਾਵਾਂ ਜਿਹੜਾ ਇਹਦੇ ਨਾਲ ਕੁਝ ਹੋਰ ਦੇਖਦਾ, ਤੂੰ ਦੇਖਿਆ ਨੀ ਉਹਨੂੰ। ਉਹ ਕੌਣ ਜੀ? ਕਹਿਣ ਲੱਗੇ ਲੋਇਨ ਰਤੇ ਲੋਇਣੀ, ਸਮਝੋ ਇੰਦਰੇ ਉਹੀ ਨੇ। ਖੂਹ ਦੇ ਡੱਡੂ ਦਾ ਮੰਨਣਾ ਹੈ ਕਿ ਬਸ ਇੰਨਾ ਕੁਝ ਕਹਿ, ਪਰ ਨਹੀਂ, ਪਰਮਾਰਥ ਕਹਿੰਦਾ ਨਹੀਂ, ਲੋਇਨ ਰਤੇ ਲੋਇਣੀ। ਇੱਕ ਗੁਰਮੁਖ ਰੂਹ, ਬੰਦਗੀ ਚ ਭਿੱਜੀ ਹੋਈ ਰੂਹ, ਉਹਦੀਆਂ ਅੱਖਾਂ ਚ ਝਾਤੀ ਮਾਰੋ ਤੇ ਖੁਮਾਰੀਏ, ਉਹਨੂੰ ਪੁੱਛੀਏ ਤੇਰੀਆਂ ਅੱਖਾਂ ਚ ਕਿਉਂ ਅੰਮ੍ਰਿਤ ਝੜਦਾ ਪਿਆ? ਉਹ ਕਹਿੰਦਾ ਅਸਲ ਚ ਪਿਆਰੇ ਨਾਲ ਦੋ ਅੱਖਾਂ ਹੋ ਗਈਆਂ, ਉਹਦੀਆਂ ਅੱਖਾਂ ਦਾ ਰਸ ਮੇਰੇ ਵਿੱਚ ਆ ਗਿਆ। ਲੋਇਣ ਰਤੇ ਲੋਇਣੀ, ਕੰਨੀ ਸੁਰਤ ਸਮਾਏ। ਕਹਿੰਦੇ ਆ ਜਿਹੜੀਆਂ ਬਾਹਰ ਦੀਆਂ ਆਵਾਜ਼ਾਂ ਤੂੰ ਸੁਣਨਾ, ਮੇਰੇ ਕੰਨ ਵਿੱਚ ਪਰਮਾਤਮਾ ਦਾ ਨਾਦ ਸਮਾ ਗਿਆ। ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੁੰਨੜੀ। ਆਮ ਟੀਕਾਕਰਨ ਨੇ ਅਰਥ ਕੀਤੇ ਨੇ ਚੁੰਨੜੀ ਦਰ ਤੇ ਚਮਕਦੀ ਕੋਈ ਹੀਰੇ ਦੀ ਕਣੀ, ਪਰ ਚੁੰਨੜੀ ਦਰ ਤੇ ਚੁੰਘਣਾ। ਜੀਵ ਰਸਾਇਣ ਚੁੰਨੜੀ, ਆ ਦੇਖ ਇੱਕ ਵਾਰੀ ਵਾਹਿਗੁਰੂ ਕਹਿੰਦੀ ਏ, ਵਾਰ ਵਾਰ ਵਾਹਿਗੁਰੂ ਕਹਿੰਦੀ ਏ, ਤੂੰ ਕਹਿੰਦਾ ਐਵੇਂ ਕਰਮ ਕਾਂਢੀ, ਮੈਨੂੰ ਪੁੱਛ ਕੇ ਦੇਖ ਇਸ ਤਰ੍ਹਾਂ ਸਵਾਦ ਹੁੰਦਾ ਜਿਵੇਂ ਮਿੱਠੇ ਨੂੰ ਕੋਈ ਚੂਸ ਰਿਹਾ ਹੈ। ਇਹ ਵੱਖਰੀ ਅਵਸਥਾ ਹੈ, ਪਰ ਖੂਹ ਦਾ ਡੱਡੂ ਕੀ ਕਰੇਗਾ, ਕਛ ਦੇਸ਼ ਵਿਦੇਸ਼ ਨਾ ਬੂਝ। ਲੋਇਨ ਰੱਤੇ ਲੋਇਣੀ, ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੁੰਨੜੀ, ਰੱਤੀ ਲਾਲ ਲਵਾਏ, ਅੰਦਰ ਮੁਸ਼ਕ ਚ ਘੋਲਿਆ, ਸਰੀਰ ਵਿੱਚ ਨਾਮ ਦੀ ਸੁਗੰਧੀ ਆਉਣ ਲੱਗ ਪਈ, ਕੀਮਤ ਕਹੀ ਨਾ ਜਾਏ। ਹੁਣ ਮੈਂ ਇੱਕ ਬੇਨਤੀ ਕਰਾਂ, ਇੱਕ ਅੰਨੇ ਬੰਦੇ ਲਈ ਦਿਨ, ਧੁੱਪ ਤੇ ਚਿੱਟਾ ਕੀ ਅਰਥ ਰੱਖਦਾ? ਸਮਝਿਓ ਮੈਂ ਨਹੀਂ ਕਿਸੇ ਤੇ ਤਰਕ ਕਰ ਰਿਹਾ, ਕੀ ਕਾਰਨ ਜਦੋਂ ਕੋਈ ਪਰਮਾਰਥ ਦੇ ਰਸਤੇ ਤੇ ਨਹੀਂ ਚੱਲਦਾ, ਜਿਹੜਾ ਚੱਲਦਾ ਉਹਦੀ ਸਮਝ ਨਹੀਂ ਪੈਂਦੀ, ਜਦੋਂ ਨਹੀਂ ਸਮਝ ਪੈਂਦੀ ਉਹ ਆਪਣੇ ਫੋਕੇ ਗਿਆਨ ਦਾ ਡੰਕਾ ਵਜਾਉਂਦਾ, ਮੈਂ ਤਤ ਗਿਆਨੀ, ਤਤ ਗੁਰਮਤੀਆਂ ਵਾਂ। ਬਹੁਤ ਕੁਝ ਐਸਾ ਜਿਹੜਾ ਗੁਰਮੁਖੋ ਨਹੀਂ ਦਿਖਾਇਆ ਜਾ ਸਕਦਾ, ਸਿਰਫ ਮਾਣਿਆ ਜਾ ਸਕਦਾ। ਇੱਕ ਵਾਰੀ ਕਿਸੇ ਫਕੀਰ ਨੂੰ ਰੋਜ਼ ਆ ਕੇ ਮਜ਼ਾਕ ਕੀਤਾ ਜਾਂਦਾ ਸੀ ਕਿ ਪਖੰਡ ਕਰਨਾ, ਅਸੀਂ ਨਹੀਂ ਦੇਖਦੇ, ਤੂੰ ਕਹਿੰਦਾ ਉਹ ਪਿਆਰੇ ਦੀ ਝਲਕ, ਉਹ ਦੇਖੋ ਨਾਮ ਦਾ ਰਸ, ਉਹ ਦੇਖੋ ਉਹਦਾ ਸ਼ਬਦ ਸੁਣਾਈ ਦਿੰਦਾ। ਉਹ ਕਹਿਣ ਲੱਗੇ ਹੈ ਸਭ ਕੁਝ, ਕਹਿੰਦੇ ਸਾਨੂੰ ਨਹੀਂ ਦਿਸਦਾ। ਉਹ ਫਕੀਰ ਨੇ ਦੇਖਿਆ ਵੀ ਇਹ ਬੰਦੇ ਨੇ ਮੰਨਣਾ ਨਹੀਂ, ਉਹ ਕਹਿੰਦਾ ਅਸੀਂ ਤਾਂ ਉਹੀ ਮੰਨਿਆ ਜਿਹੜੀ ਸਾਇੰਸ ਕਹਿੰਦੀ ਸਾਹਮਣੇ ਦਿਸਦਾ ਹੋਵੇ। ਉਹਦੇ ਕੋਲ ਪੱਥਰ ਪਿਆ ਸੀ, ਉਹਨੇ ਪੱਥਰ ਚੁੱਕ ਕੇ ਮਾਰਿਆ ਜੀ ਉਹਦੇ ਪੈਰ ਤੇ, ਜਿਹੜਾ ਰੋਜ਼ ਤਰ ਕਰੇ। ਪੱਥਰ ਜਦੋਂ ਪੈਰ ਤੇ ਵੱਜਾ, ਪੀੜ ਨਾਲ ਕੁਰਲਾ ਉੱਠਿਆ, ਹਾਏ ਪੀੜ। ਉਹ ਕਹਿੰਦਾ ਪੁੱਤਰ ਆਪਣੇ ਕੀਤੇ ਜਵਾਨ ਤੋਂ ਮੁੜਨਾ, ਮੈਨੂੰ ਦਿਖਾ ਖਾ ਪੀੜ ਕਿਹੋ ਜਿਹੀ ਹੁੰਦੀ, ਕਿੱਦਾਂ ਕੁਆ ਕਰਦੇ, ਉਹਦਾ ਰੰਗ ਕਿਹੋ ਜਿਹਾ? ਉਹ ਕਹਿੰਦਾ ਬਾਬਾ ਪੀੜ ਦਿਸਦੀ ਨੀ, ਮਹਿਸੂਸ ਹੁੰਦੀ ਏ। ਉਹ ਕਹਿੰਦਾ ਸੱਚ ਏ, ਸਰੀਰ ਨੂੰ ਪੀੜ ਲੱਗੇ ਤੇ ਜਿਹਨੂੰ ਹੋਵੇ ਉਹ ਮਹਿਸੂਸ ਕਰਦਾ, ਅੰਦਰ ਬਿਰਹਾ ਦੀ ਦਰਦ ਜਿਹਨੂੰ ਪੈਦਾ ਹੋਵੇ ਉਹ ਪੁੱਤਰ ਨੂੰ ਹੀ ਨੀ ਪਤਾ ਲੱਗਦਾ, ਪਤਾ ਉਹਨੂੰ ਲੱਗਦਾ ਜਿਹਦੇ ਅੰਦਰ ਦਰਦ ਪੈਦਾ ਹੁੰਦੀ। ਸ਼ੋਕਤ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦੇਖੋ, ਮੈਂ ਬਾਣੀ ਚ ਇੱਕ ਬੇਨਤੀ ਕਰਨਾ, ਕਦੀ ਕਿਸੇ ਕਹਿ ਦਿਆ ਅੱਜ ਸੂਰਜ ਚੜਿਆ ਤੇ ਮੀਂਹ ਪੈ ਗਿਆ, ਬੱਦਲ ਤੋਂ ਬਿਨਾਂ ਮੀਂਹ ਪੈਂਦਾ ਕਿਸੇ ਦੇਖਿਆ? ਇਸ ਨੇਮ ਹੈ ਨਾ ਕਾਦਰ ਦਾ, ਕੁਦਰਤ ਦੀ ਇੱਕ ਤਰੀਕਾ ਹੈ, ਬੱਦਲ ਬਣੇਗਾ ਤੇ ਮੀਂਹ ਪਏਗਾ, ਬੱਦਲ ਤੋਂ ਬਿਨਾਂ ਕਦੀ ਮੀਂਹ ਨਹੀਂ ਪੈਂਦਾ, ਸੌਣ ਆਇਆ ਨੀ ਮੀਂਹ ਪਈ ਜਾਂਦਾ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਭਗਤ ਜੀ ਦਾ ਬਚਨ ਕਹਿ, ਕਦੀ ਕਿਸੇ ਦੇਖਿਆ ਵੀ ਬਿਨਾਂ ਮੜਨ ਤੋਂ ਢੋਲ ਵੱਜਦਾ? ਉਹ ਕਹਿੰਦੇ ਅਸੀਂ ਦੇਖਿਆ, ਅਨਮੜਿਆ ਮੰਦਲ ਬਾਜੈ, ਬਿਨ ਸਾਵਨ ਘਨ ਹਰ ਗਾਜੈ, ਬਾਦਲ ਬਿਨ ਵਰਖਾ ਹੋਈ, ਬੱਦਲਾਂ ਤੋਂ ਬਿਨਾਂ ਮੀਂਹ ਪੈ ਗਿਆ, ਸੌਣ ਤੋਂ ਬਿਨਾਂ ਬੱਦਲ ਗੱਜਣ ਲੱਗ ਪਿਆ, ਮੜਨ ਤੋਂ ਬਿਨਾਂ ਢੋਲ ਵੱਜ ਗਿਆ। ਕਹਿਣ ਲੱਗੇ ਕਿਵੇਂ ਹੋ ਸਕਦਾ ਹੈ? ਕਹਿਣ ਲੱਗੇ ਬਾਹਰ ਦੀਆਂ ਗੱਲਾਂ ਨੀ, ਅੰਦਰ ਦੀਆਂ ਨੀ, ਬਿਨਾਂ ਮੜਨ ਤੋਂ ਅੰਦਰ ਅਨਹਦ ਨਾਦ ਵੱਜਦਾ ਪਿਆ ਹੈ। ਬਾਹਰ ਧੁੱਪੇ ਤੇ ਧੁੱਪ ਚ ਬੈਠਾ ਕਹੀ ਜਾਂਦਾ, ਅੱਜ ਤਾਂ ਨਾਮ ਦੀ ਇੰਨੀ ਵਰਖਾ ਹੋਈ ਅੰਦਰ ਭਿੱਜ ਗਿਆ, ਹੁਣ ਜੇ ਕਹੀਏ ਵੀ ਸਿੱਧ ਕਰੋ ਦਿਸਦਾ ਨੀ। ਮਰਜ਼ ਕੀਤੀ, ਇੱਕ ਬੰਦੇ ਦੀਆਂ ਅੱਖਾਂ ਨਹੀਂ, ਸੂਰਮਾ ਕਹਿ, ਉਹਨੂੰ ਕਹੀਏ ਦਿਨ ਚੜਾਇਆ, ਉਹ ਪੁੱਛੇਗਾ ਦਿਨ ਕੀ ਹੁੰਦਾ? ਆਪਾਂ ਕਹਾਂਗੇ ਧੁੱਪ,
1: ਉਹ ਕਹੇਗਾ ਧੁੱਪ ਕੀ ਆਪਾਂ ਕਹਿੰਦੇ ਚਿੱਟਾ, ਉਹ ਕਹਿੰਦਾ ਚਿੱਟਾ ਕੀ ਹੁੰਦਾ। ਹੁਣ ਉਹਦੇ ਸਵਾਲ ਜਨਮ ਲਈ ਜਾਣੇ ਨੇ, ਬਦਕਿਸਮਤੀ ਉਹ ਦੇਖ ਨੀ ਸਕਦਾ ਜਿਹੜਾ ਦੇਖ ਨੀ ਸਕਦਾ, ਉਹਦੇ ਲਈ ਦਿਨ ਚਿੱਟ ਤੇ ਧੁੱਪ ਇੱਕੋ ਜੀ ਹੈ। ਸਤਿਗੁਰੂ ਨੇ ਬਾਣੀ ਵਿੱਚ ਇਹ ਬਚਨ ਕਿਹਾ, ਕਬੀਰ ਸੁਰਗ ਨਰਕ ਤੇ ਮੈਂ ਰਹੋ, ਸਤਿਗੁਰੂ ਕਹਿ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਕਹਿੰਦੇ ਸਾਨੂੰ ਵੀ ਦਿਖਾਓ, ਕਹਿੰਦੇ ਦਿੱਤ ਵੀ ਨਹੀਂ। ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿ ਦੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ। ਇਹਨੂੰ ਭਾਈ ਵੀਰ ਸਿੰਘ ਹੋਣਾ ਲਿਖਿਆ ਹੈ, ਮੈਂ ਸਮਾਪਤੀ ਕਰ ਦੇਣਾ ਪ੍ਰਕਰਨ, ਕੱਲ ਨੂੰ ਯਤਨ ਕਰਾਂਗਾ, ਕਿਉਂਕਿ ਡੱਡੂ ਇੱਕ ਬਿਰਤੀ ਹੈ ਜਿਹੜੀ ਆਪਣੇ ਗਿਆਨ ਦਾ ਦਾਵਾ ਕਰਦੀ, ਇਸ ਤੋਂ ਅੱਗੇ ਕੁਛ ਨਹੀਂ। ਭਾਈ ਸਾਹਿਬ ਲਿਖਦੇ ਨੇ, ਉਹਨਾਂ ਦੀ ਕਵਿਤਾ ਹੈ ਬਲਬਲਾ, ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾਰ ਝੱਠੀ, ਰੂਹਾਨੀਅਤ ਦਾ ਸਿਖਰ ਜਿੱਥੇ ਬੰਦੇ ਦੀ ਅਕਲ ਸੜ ਜਾਂਦੀ, ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾਰ ਝੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਣਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾ ਆਉਣ ਪਿਆਰੀਆਂ। ਗਿਆਨੀ ਸਾਨੂੰ ਹੋੜ ਦੇ ਕੂਹ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ। ਗਿਆਨੀ ਸਾਨੂੰ ਹੋੜ ਦੇ ਤੇ ਬਹਿਮੀ ਢੋਲਾ ਆਖਦਾ, ਮਾਰੇ ਗਏ ਨੇ ਉਹ ਜਿਨ੍ਹਾਂ ਲਾਈਆਂ ਬੁੱਧੋ ਪਾਰ ਤਾਰੀਆਂ। ਬੈਠ ਵੇ ਗਿਆਨੀ, ਬੁੱਧੀ ਮੰਡਲੇ ਦੀ ਕੈਦ ਵਿੱਚ ਬਲਵਦੇ ਦੇ ਦੇਸ਼ ਸਾਡੀਆਂ ਲੱਗ ਗਈਆਂ ਜਾ ਰਹੀਆਂ। ਬੈਠ ਵੇ ਗਿਆਨੀ, ਬੁੱਧੀ ਮੰਡਲੇ ਦੀ ਕੈਦ ਵਿੱਚ ਬਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਜਾ ਰਹੀਆਂ। ਪਿਆਰਿਓ, ਆਹ ਜਿਹੜਾ ਬਚਨ ਨਾ, ਕੂਬ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ। ਮਾਲਕਾ ਸੀ ਤਾਂ ਖੂਹ ਦੇ ਡੱਡੂ ਹਾਂ, ਸਾਨੂੰ ਤਾਂ ਜੀਭ ਦਾ ਪਤਾ ਵੀ ਸਵਾਦੀ ਕਿਹੜੀ ਖਾਣ ਨੂੰ ਚੀਜ਼, ਸਾਨੂੰ ਕੰਨਾਂ ਦੇ ਗੀਤ ਸੰਗੀਤ ਦਾ ਪਤਾ ਹੈ, ਸਾਨੂੰ ਬਾਹਰ ਦੀ ਸਪਰਸ਼ਤਾ ਦਾ ਪਤਾ ਹੈ, ਸਾਨੂੰ ਉਹ ਕੋਈ ਪਤਾ ਨਹੀਂ ਕੰਨਾਂ ਤੋਂ ਬਿਨਾਂ ਕੀ ਹੁੰਦਾ, ਅੱਖਾਂ ਤੋਂ ਬਿਨਾਂ ਕੀ ਦਿਸਦਾ। ਇਸ ਵਿਚਾਰ ਨੂੰ ਕੱਲ ਨੂੰ ਆਪਾਂ ਕਰਾਂਗੇ। ਮੈਂ ਸਮਾਂ ਤੁਹਾਡਾ ਕਾਫੀ ਜ਼ਿਆਦਾ ਲੈ ਗਿਆ, ਅੱਧਾ ਘੰਟਾ ਜ਼ਿਆਦਾ, ਤੇ ਮੈਨੂੰ ਕਿਰਪਾ ਕਰਕੇ ਬਖਸ਼ ਦਿਓ। ਮੈਨੂੰ ਪਤਾ ਤੁਸੀਂ ਸਾਰੇ ਕੰਮਾਂ ਤੋਂ ਹੁੰਦੇ ਹੋ, ਕੰਮਾਂ ਤੇ ਜਾਣਾ ਤੁਸੀਂ, ਤੇ ਮੈਨੂੰ ਜ਼ਰੂਰ ਬਖਸ਼ ਦਿਓ, ਕਿਉਂਕਿ ਬੁਲਾਰੇ ਦਾ ਸੁਭਾਅ ਹੁੰਦਾ ਹੈ ਕਿ ਜੋ ਕੁਛ ਗੁਰੂ ਦੀ ਗੱਲ ਹੈ ਮੈਂ ਸ਼ੇਅਰ ਕਰ ਸਕਾਂ ਆਪ ਨਾਲ। ਕੱਲ ਨੂੰ ਇਸੇ ਪ੍ਰਕਰਨ ਨੂੰ ਅੱਗੇ ਤੋਰਦਿਆਂ ਇਹ ਕਿਵੇਂ ਮੈਲ ਉਤਰ ਸਕਦੀ ਹੈ, ਕਿਵੇਂ ਇਹ ਮਨ ਜਿਹੜਾ ਵਾਸ਼ਨਾ ਤੋਂ ਮੁਕਤ ਹੋ ਸਕਦਾ। ਇੱਕੋ ਤਰੀਕਾ ਹੈ ਕਿ ਸ਼ਗਲ ਭਵਨ ਕੇ ਨਾਇਕਾ ਇੱਕ ਸਿੰਦਰਸ਼ ਦਿਖਾਏ ਜੀ। ਸਭ ਦਾ ਧੰਨਵਾਦ, ਆਓ ਸਾਧ ਸੰਗਤ ਕਰੋ ਕਿਰਪਾ। ਸਮੂਹ ਮਾਈ ਭਾਈ ਬੜੇ ਪਿਆਰ ਅਦਬ ਦੇ ਨਾਲ, ਜਿਨ੍ਹਾਂ ਜਾਣੇ ਉਹ ਜਾਣ ਕਿਉਂਕਿ ਕਾਰੋਬਾਰ ਤੇ ਆਪਣੇ ਜਾਣੇ, ਜਿਨ੍ਹਾਂ ਕੋਲ ਵਕਤ ਹੈ ਆਓ ਥੋੜਾ ਜਿਹਾ ਆਪਾਂ ਨਾਮ ਜਪ ਲਈਏ, ਉਦੋਂ ਬਾਅਦ ਸਮਾਪਤੀ ਕਰਾਂਗੇ।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Souk Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

काठी नाई है पी होसी जाय ना जासी रचना जिन रचाई रंगी रंगी पाती कर।

ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਜਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਖੁਦ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਗ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪੁਰ ਕਰਤਾ ਜੀ ਤੁਧ ਜੀਵੜਿਆ ਵਰਨਾ ਕੋਈ।

ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਖਾ ਪੂਰਨ ਹੋਏ ਚਿਤ ਕੀ ਇੱਛਾ ਸਭ ਚਰਨਨ ਮਨ ਰਹੇ ਹਮਾਰਾ ਰਤਨਾ ਜਾਨ ਕਰੋ ਕਿਰਤ ਪਾਰਾ ਹਮਰੇ ਦੋਸ਼ ਸਬਕ ਮੁਤਾਬ ਆਪ ਹਾਥ ਦੈ ਮੋਹ।

ਬੈਰਨ ਕਉ ਆਜ ਸੰਗਰਿਆ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿਣ ਪਿਆਸਾ। ਤੁਮ ਹੈ ਸ਼ਾਡ ਕੋਈ ਅਵਰ ਨਾ ਤਿਆਹੂੰ, ਜੋ ਵਰ ਚਾਹੋ ਸੁਗਮ ਤੇ ਪਾਹੂੰ। ਸੇਵਕ ਸਿੱਖ ਹਮਾਰੇ ਚਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ। ਆਪ ਹਾਥ ਦੈ ਮੁਝੇ ਵਰਿਆ, ਮਰਨ ਕਾਲ ਕਾ ਤਰਾ ਉਸਨੇ ਵਰਿਆ। ਤੂੰ ਜੋ ਸਦਾ ਹਮਾਰੇ ਪੱਛਾ, ਸਰੀ ਅਸਤੂ ਕਰੇ ਹੋ ਰੱਛਾ। ਰਾਖ ਲੇਹ ਮੋਹਿਰਾ ਕਨਹਾਰੀ,

ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਪਿੰਨ ਪਿੰਨ ਤੋਤੀ, ਤੁਮਰਾ ਲਖਾ ਨ ਜਾਈ ਪਸਾਰ, ਕਿਹ ਬਿਧ ਸਜਾ ਪ੍ਰਥਮ ਸੰਸਾਰ, ਏਕੈ ਰੂਪ ਅਨੂਪ ਸਰੂਪਾ, ਰੰਗ ਭਯੋ ਰਾਵ ਕਹੀ ਕੂਪਾ, ਅੰਡਜ ਜੇ ਰਜ ਸੇ

ఆలయాలలో మమ్మల్ని కలిగి సగలు పనులు ఆయన

ನಾನು ನಾನು ನಾನು ನಾನು

Father, and

ਕਰਮ ਹੈ ਪਾਵੋ।

0: ਵੀ ਉਹ 3:30 ਵਜੇ ਸਾਈਕਲ ਤੇ ਨਾ ਆਵੇ ਸਕੂਟਰੀ ਤੇ ਆਵੇ।
1: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.
4: Satnam Shri Vaheguru Ji, Mahalla Panjwa, Din Rehna Ek Omkar Satgur Prasad, Sevi Satgur Apna Har Simri Din Sab Rehna। Kal Di Vyakhya Vich Tan Tan Sahib ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰਸਿੱਖਾਂ ਦੀ ਬੇਨਤੀ ਤੋਂ 12 ਮਾਹ ਨਾਂ ਦੀ ਬਾਣੀ ਮਾਝ ਰਾਗ ਵਿੱਚ ਪ੍ਰਚਾਰਨ ਕੀਤੀ ਹੈ। ਦਰਬਾਰ ਸਾਹਿਬ ਜਦੋਂ ਜਾਈਏ ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਵੱਡਾ ਦੀਵਾਨ ਹਾਲ ਮੰਜੀ ਸਾਹਿਬ ਬਣਿਆ, ਉਹਦੇ ਬਿਲਕੁਲ ਸਨਮੁੱਖ ਸਾਹਮਣੇ ਇੱਕ ਪਾਲਕੀ ਬਣੀ ਹੈ। ਉਸ ਜਗ੍ਹਾ ਮਹਾਰਾਜ ਜੀ ਨੇ ਸੱਜ ਕੇ ਇਹ 12 ਮਹਾਨਾਂ ਦੀ ਜਿਹੜੀ ਬਾਣੀ ਉਚਾਰਨ ਕੀਤੀ ਹੈ। ਅਤੇ ਜਦੋਂ ਵੀ ਕੋਈ ਨਵਾਂ ਮਹੀਨਾ ਚੜ੍ਹਦਾ ਹੈ ਅਤੇ ਸਾਨੂੰ ਪੰਡਤਾਂ ਕੋਲ ਮਹੀਨਾ ਸੁਣਨ ਵਾਸਤੇ ਜਾਣਾ ਪੈਂਦਾ ਹੈ, ਅਤੇ ਉਹ ਕਈ ਤਰ੍ਹਾਂ ਦੀਆਂ ਉੱਚੀਆਂ ਨੀਵੀਆਂ ਗੱਲਾਂ ਕਰਦੇ ਹਨ। ਅਤੇ ਜਦੋਂ ਤੁਸੀਂ ਹੁਣ ਆਪਣਾ ਗੁਰੂ ਬਣਾ ਲਿਆ ਅਤੇ ਉਹਨਾਂ ਤੋਂ ਨਾਮ ਸੁਣੋ ਕਿ ਆਪ ਕਿਰਪਾ ਕਰੋ। ਮਹਾਰਾਜ ਨੇ ਬਚਨ ਕੀਤਾ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਤੁਖਾਰੀ ਰਾਗ ਦੇ ਵਿੱਚ 12 ਮਹਾਨਾਮ ਦੀ ਬਾਣੀ ਉਚਾਰਨ ਕੀਤੀ, ਇੱਥੋਂ ਸੁਣ ਲਿਆ ਕਰੋ। ਕਹਿਣ ਲੱਗੇ ਮਹਾਰਾਜ ਜੀ ਦਾ ਬਚਨ ਸੱਚ ਹੈ ਪਰ ਉਹ ਬਾਣੀ ਮਹਿੰਗੀ ਹੈ, ਪਾਪ ਰਸਨਾ ਤੋਂ ਟੀਕਾ ਰੂਪ ਬਾਣੀ ਐਸੀ ਕਥਨ ਕਰੋ ਜਿਹੜਾ ਸੁਣਨ ਮਾਤਰ ਦੇ ਨਾਲ ਹੀ ਸਮਝ ਆ ਜਾਏ। ਮਹਾਰਾਜ ਜੀ ਨੇ ਅਤੇ ਬਾਬਾ ਬੁੱਢਾ ਸਾਹਿਬਾਦ ਗੁਰਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਮਾਝ ਰਾਗ ਦੇ ਵਿੱਚ 12 ਮਹਾਨਾਮ ਦੀ ਬਾਣੀ ਉਚਾਰਨ ਕੀਤੀ ਹੈ। ਹੋਰ ਵੀ ਵਿਆਖਿਆ ਆਪਾਂ ਸਰਵਣ ਕਰ ਚੁੱਕੇ ਹਾਂ, ਹੁਣ ਦਿਨ ਰਹਿਣ ਇਹਦੇ ਬਾਰੇ ਮਹਾਰਾਜ ਆਪਣੀ ਰਚਨਾ ਤੋਂ ਬਚਨ ਉਚਾਰਨ ਕਰਨਗੇ। ਗੁਰੂ ਮਹਾਰਾਜ ਕਿਰਪਾਲਤਾ ਕਰਕੇ ਸਮਤ ਦਿੰਦੇ ਹਨ। ਮਾਝ ਮਹੱਲਾ ਪੰਜਵਾਂ, ਦਿਨ ਰਹਿਣ ਮਾਝ ਰਾਗ ਹੈ ਪੰਜਵੇਂ ਸਤਿਗੁਰੂ ਜੀ, ਦਿਨ ਦਾ ਵੱਜ ਕੇ ਰਹਿਣ ਰਾਤ ਦਾ, ਇਹਦੇ ਬਾਰੇ ਸਾਰੇ ਬਚਨ ਬੁਲਾਵ ਕਿਰਪਾ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿ ਇਸ ਤਰ੍ਹਾਂ ਦਿਨ ਰਾਤ ਕਿਵੇਂ ਸਫਲ ਹੁੰਦੇ ਹਨ, ਇਹਦੇ ਬਾਰੇ ਵੀ ਆਪ ਕਿਰਪਾ ਕਰੋ ਕਿ ਮਾਰਨ ਇਸ ਬਾਣੀ ਦਾ ਇਨਾ ਦਿਨ ਰਹਿਣ ਰੱਖ ਦਿੱਤਾ। ਦਿਨ ਰਹਿਣ ਜਿਹੜਾ ਛੰਦ ਦੀ

ਸੰਦੇਹੇ ਗੁਰਮੁਖ ਆਪਣੇ ਸਤਿਗੁਰਾਂ ਤੋਂ ਸਮੱਤ ਲੈ ਕੇ ਉਸ ਨਿਰੰਕਾਰ ਦਾ ਸੇਵਨ ਕਰੋ, ਉਹਦਾ ਸਿਮਰਨ ਕਰੋ, ਉਹਦੀ ਸੇਵਾ ਕਰੋ। ਹਰ ਸਿਮਰੀ ਦਿਨ ਸਭ ਰਹਿਣ, ਉਸ ਨਿਰੰਕਾਰ ਦਾ ਸਿਮਰਨ ਕਿਵੇਂ ਕਰਨਾ? ਸਾਰਾ ਦਿਨ ਸਾਰੀ ਰਾਤ ਪਰਮਾਤਮਾ ਦਾ ਸਿਮਰਨ ਕਰਨਾ। ਦਿਨ ਰਹਿਣ ਦਾ ਮਤਲਬ ਇੱਕ ਰਾਤ ਸਾਰੇ ਸਮਿਆਂ ਵਿੱਚ ਪਰਮਾਤਮਾ ਦਾ ਸਿਮਰਨ ਕਰਨਾ। ਇਹ ਵਿਦਿਆ ਰੂਪੀ ਜਿਹੜੀ ਰਾਤ ਹੈ, ਇਸ ਤੋਂ ਛੁਟਕਾਰਾ ਪਾਉਣ ਲਈ, ਅਗਿਆਨਤਾ ਦਾ ਹਨੇਰਾ ਦੂਰ ਕਰਨ ਲਈ ਗਿਆਨ ਰੂਪੀ ਜਿਹੜਾ ਦਿਨ ਆ ਉਹ ਉਦੇ ਹੋਵੇਗਾ। ਰਹਿਣ ਨਾਮ ਰਾਤ ਦਾ, ਅਵਿਦਿਆ ਰੂਪੀ ਰਾਤ ਨੂੰ ਦੂਰ ਕਰਨ ਵਾਸਤੇ ਗਿਆਨ ਰੂਪੀ ਜਿਹੜਾ ਸੂਰਜ ਹੈ, ਦਿਨ ਹੈ, ਉਹ ਪ੍ਰਗਟ ਹੋ ਜਾਏਗਾ। ਆਪ ਤਿਆਗ ਕਰਨੀ ਪਵਾ ਮੁੱਖ ਬੋਲੀ ਮਿੱਠੜੇ ਬੈਣ, ਫਿਰ ਆਪਾ ਭਾਵ ਹੰਕਾਰ ਨੂੰ ਤਿਆਗ ਕੇ ਸਤਿਗੁਰ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਪਵਾ ਮੈਨੂੰ ਪੈਣਾ ਕਰੋ, ਅਤੇ ਮੁੱਖ ਤੋਂ ਬੋਲੀ ਮਿੱਠੜੇ ਬੈਣ, ਜਿਹੜੇ ਮਿੱਠੇ ਸਾਰਿਆਂ ਲਈ ਸੁਖਦਾਈ ਵਚਨ ਉਹ ਵਚਨ ਬੋਲਣਾ ਕਰੋ। ਜਨਮ ਜਨਮ ਸਭ ਵਿਛੜਿਆ ਹਰ ਮਿਲੋ ਸੱਜਣ ਸੈਣ, ਬੇਨਤੀ ਕਰਦੇ ਹਨ ਇਹ ਸੱਚੇ ਪਾਤਸ਼ਾਹ। ਇਹ ਜਿਹੜਾ ਜੀਵ ਆ ਜਨਮ ਜਨਮ ਦਾ, ਜਨਮ ਜਨਮਾਂਤਰਾਂ ਤੋਂ ਉਸ ਮਾਲਕ ਨੂੰ ਵਿਛੜਿਆ ਹੋਇਆ, ਇਹ ਸੱਜਣ ਸੂਫੀ ਸਤਿਗੁਰੂ ਸੈਣ ਮੈਨੇ ਕਿ ਉਹ ਜਿਹੜਾ ਨਿਰੰਕਾਰ ਸਾਰਿਆਂ ਦਾ ਸਾਥੀ ਹੈ, ਉਹਦੇ ਨਾਲ ਸਾਨੂੰ ਮਿਲਣਾ ਕਰੋ, ਮਿਲਾ ਦੇਣਾ ਕਰੋ। ਇਹ ਸੱਜਣ ਸਰੂਪ ਸਤਿਗੁਰੂ, ਉਹ ਜਿਹੜਾ ਸੈਣ ਸਾਰਿਆਂ ਦਾ ਸਾਥੀ ਹੈ, ਉਸ ਪਰਮਾਤਮਾ ਨਾਲ ਮਿਲਾ ਦੇਣਾ ਕਰੋ। ਜੋ ਜੀ ਹਰ ਤੇ ਵਿਛੜੇ ਸੇ ਸੁਪਨਾ ਬਸਣ ਭੈਣ, ਪਾਤਸ਼ਾਹ ਕਿਰਪਾ ਕਰਦੇ ਜਿਹੜੇ ਜੀਵ ਉਸ ਪਰਮਾਤਮਾ ਤੋਂ ਵਿਛੜ ਗਏ ਉਹ ਸੁੱਖ ਨਾਲ ਨਹੀਂ ਵੱਸਦੇ। ਅਤੇ ਇਸ ਵਾਸਤੇ ਕਹਿੰਦੇ ਆ ਕਿ ਉਹਨਾਂ ਜਿਹੜੇ ਸੁੱਖ ਨਾ ਵਸਣ ਭੈਣ, ਮੈਂ ਭੈਣੀ ਆਦਿਕ ਪਿੰਡ ਹੈਗੇ ਤਾਂ ਵੀ ਸੁਖੀ ਨਹੀਂ ਵੱਸਦੇ। ਹਾਂਜੀ, ਚਾਹੇ ਉਹ ਤੇਰੀ ਰੂਪੀ ਭੈਣੀ ਪਿੰਡ ਵਿੱਚ ਵਸਣ, ਫਿਰ ਵੀ ਸੁੱਖ ਨਾਲ ਨਹੀਂ ਵੱਸਦੇ। ਭੈਣੀ ਪਿੰਡ ਜਿਵੇਂ ਲੁਧਿਆਣੇ ਜ਼ਿਲ੍ਹੇ 'ਚ ਹੈ, ਅਤੇ ਚੋਲਾ ਸਾਹਿਬ ਦਾ ਵੀ ਨਾਮ ਪਹਿਲਾਂ ਇਸੇ ਤਰ੍ਹਾਂ ਸੀ। ਉਹ ਮਹਾਰਾਜ ਦੀ ਕਿਰਪਾ ਨੇ ਫਿਰ ਜਦੋਂ ਮਾਤਾ ਨੇ ਉਹ ਚੋਲਾ ਬਣਾ ਕੇ ਛਕਾਇਆ, ਖੁਸ਼ ਹੋ ਕੇ ਕਿਹਾ ਕਿ ਪਿੰਡ ਦਾ ਨਾਮ ਕੀ ਹੈ? ਕਿ ਭੈਣੀ ਹੈ। ਕਹਿੰਦੇ ਨਹੀਂ, ਹੁਣ ਇਹਦਾ ਨਾਮ ਚੋਲਾ ਆ। ਅਤੇ ਜਦੋਂ ਮਾਮਲਾ ਕਾਰਨ ਗਿਆ ਤਾਂ ਸਾਰੇ ਕਾਗਜ਼ਾਂ 'ਚ ਨਾਂ ਹੀ ਫਿਰ ਚੋਲਾ ਚੋਲਾ ਹੀ, ਗੁਰੂ ਕਾ ਚੋਲਾ ਹੀ ਨਿਕਲਿਆ। ਇਸ ਵਾਸਤੇ ਅਥਵਾ ਕਿ ਜਿਹੜੇ ਜੀਵ ਉਸ ਪਰਮਾਤਮਾ ਤੋਂ ਵਿਛੜੇ ਹੈ, ਇਹ ਭੈਣੋ ਮੈਨੇ ਅਤੇ ਜਿਹੜੇ ਅਸੀਂ ਉਸ ਰੂਪੀ ਭੈਣੋ, ਕਿ ਉਹ ਸੁਖੀ ਨਹੀਂ ਵੱਸਦੇ। ਮੈਂ ਚਾਹੇ ਉਹ ਭੈਣੀ ਪਿੰਡ 'ਚ ਵਸਣ ਤਾਂ ਵੀ ਸੁਖੀ ਨਹੀਂ, ਚਾਹੇ ਸ੍ਰੀ ਰੂਪੀ ਭੈਣੀ ਪਿੰਡ 'ਚ ਵਸਣ ਫਿਰ ਵੀ ਸੁਖੀ ਨਹੀਂ ਰਹਿੰਦੇ ਹਨ। ਹਰ ਫਿਰ ਬਿਨ ਚੈਨ ਨਾ ਪਾਈਏ ਖੋਜ ਡਿੱਠੇ ਸਭ ਗੈਣ, ਪਰਮਾਤਮਾ ਜੋ ਸਾਰਿਆਂ ਦਾ ਮਾਲਕ ਹੈ, ਉਸ ਤੋਂ ਬਿਨਾਂ ਹੋਰ ਕਿਧਰੇ ਵੀ ਚੈਨ ਮੈਨੂੰ ਸੁੱਖ ਆਨੰਦ ਪ੍ਰਾਪਤ ਨਹੀਂ ਹੁੰਦਾ। ਭਾਵੇਂ ਸਾਰੇ ਗੈਣ ਆਕਾਸ਼ ਗੈਣ ਮੈਨੇ ਗੈਲ ਕਹਿੰਦੀ ਅਥਵਾ ਰਸਤੇ ਢੂੰਡ ਕੇ ਦੇਖੇ, ਇੱਧਰ ਜਾਓ ਮੋਰਿੰਡੇ ਵਾਲਾ, ਉਹ ਗੈਲ ਗੈਲ ਕਹਿਣਗੇ ਜਾਂ ਮੇਰੇ ਗੈਲ ਆ ਜਾ, ਕਿ ਇਸ ਤਰ੍ਹਾਂ ਦਾ ਉੱਧਰ ਦੀ ਬੋਲੀ। ਕਹਿੰਦੀ ਗੈਲ ਮੈਨੇ ਜਿਹੜੇ ਸਾਰੇ ਰਸਤੇ ਆ ਉਹ ਢੂੰਡ ਕੇ ਦੇਖੇ ਆ, ਆਪ ਜੀ ਤੋਂ ਬਿਨਾਂ ਕਦੇ ਵੀ ਚੈਨ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਆਪ ਮਨ ਵਿਛੜੀ ਦੋਸਤ ਨੂੰ ਕਾਹੂ ਦੇਣ। ਕਹਿੰਦੇ ਮਹਾਰਾਜ ਜੀਵ ਕਿਉਂ ਵਿਛੜਦਾ? ਕਹਿੰਦੇ ਆਪਣੇ ਕੀਤੇ ਹੋਏ ਭੈੜੇ ਕਰਮਾਂ ਕਰਕੇ ਇਹ ਪਰਮਾਤਮਾ ਤੋਂ ਵਿਛੜ ਗਿਆ। ਇਸ ਵਾਸਤੇ ਕਿਸੇ ਨੂੰ ਜਿਹੜਾ ਦੋਸ਼ ਦੇਣਾ ਉਹ ਨਹੀਂ ਬਣਦਾ, ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਕਰ ਕਿਰਪਾ ਪ੍ਰਭ ਰਾਖ ਲੇ ਹੋਰ ਨਾ ਹੀ ਕਰਨ ਕਰੀਆਂ, ਜੇ ਨਿਰੰਕਾਰ ਪਰਮੇਸ਼ਰ ਕਿਰਪਾ ਕਰਕੇ ਸਾਨੂੰ ਰੱਖ ਲਵੋ, ਸਾਡੀ ਲਾਜ ਰੱਖ ਲਓ। ਆਪ ਜੀ ਤੋਂ ਬਿਨਾਂ ਹੋਰ ਕੋਈ ਵੀ ਕਰਨ ਕਰਾਉਣ ਵਾਲਾ ਨਹੀਂ, ਸਾਰੇ ਕਾਰਜਾਂ ਨੂੰ ਕਾਰਨਾਂ ਨੂੰ ਕਰਾਉਣ ਵਾਲੇ ਤੁਸੀਂ ਆਪ ਹੀ ਹੋ। ਖੁਦ ਲੈਣ ਕਾਕੂ ਰੂਲਣਾ ਕਹੀਏ ਕਿੱਥੇ ਬਹਿਣ, ਇਹ ਨਿਰੰਕਾਰ ਪਰਮੇਸ਼ਰ ਆਪ ਜੀ ਦੀ ਸੰਗਤ ਛੱਡ ਕੇ ਫਿਰ ਜੀਵਾਂ ਦਾ ਖਾਕ ਕੇ ਰੁਲਣਾ ਹੁੰਦਾ, ਆਪ ਜੀਵਨ ਵਿਅਰਥ ਚਲੇ ਜਾਂਦਾ ਆਪ ਤੋਂ ਬਿਨਾਂ। ਹਾਂਜੀ, ਅਤੇ ਕਹੀਏ ਕਿੱਥੇ ਬਹਿਣ, ਕਿੱਥੇ ਮੈਨੇ ਕਿਹਦੇ ਪਾਸ ਜਾ ਕੇ ਆਪਣਾ ਬਹਿਣ ਜਿਹੜਾ ਹੈ ਬਚਨ ਕਹੀਏ, ਆਪਣਾ ਦੁੱਖ ਹਾਲ ਕਿਹਦੇ ਕੋਲ ਸੁਣਾਈਏ ਜਾ ਕੇ? ਸੁਣਨ ਵਾਲਾ ਕੌਣ ਹੈ? ਜੇ ਸੁਣ ਵੀ ਲਊਗਾ ਤਾਂ ਦੁੱਖ ਕੱਟਣ ਦੀ ਸਮਰੱਥਾ ਨਹੀਂ ਹੁੰਦੀ। ਨਾਨਕ ਕੀ ਬੇਨੰਤੀ ਆ ਹਰ ਗੁਰਜਨ ਦੇਖਾ ਨੈਣ,

0: ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦਾਸਾਂ ਭਾਵ ਦੀ ਬੇਨਤੀ ਕਰੋ ਕਿ ਸੁਰਜਨ ਪਰਮਾਤਮਾ ਨੂੰ ਹਾਂਜੀ ਇਹਨਾਂ ਨੈਣਾਂ ਨਾਲ ਦੇਖਣਾ ਕਰੀਏ। ਭਾਵ ਜਦੋਂ ਇਹ ਗਿਆਨ ਵਿਰਾਗ ਦੇ ਨੇਤਰ ਮਿਲ ਜਾਣਗੇ ਅਤੇ ਬੁੱਧੀ ਤੋਂ ਮਾਇਆ ਦਾ ਪਰਦਾ ਚੁੱਕਿਆ ਜਾਏਗਾ ਅਤੇ ਫਿਰ ਇਹਨਾਂ ਨੇਤਰਾਂ ਨਾਲ ਵੀ ਉਹਦੇ ਸਰਗੁਣ ਸੁਰਖ ਦਰਸ਼ਨ ਹੋ ਜਾਂਦੇ ਹਨ। ਜੀ ਕੀ ਵਿਅਥਾ ਸੋ ਸੁਣੇ ਹਰ ਸਮ੍ਰਿਤ ਪੁਰਖ ਅਪਾਰ। ਜੀਵ ਜੰਤੂਆਂ ਦੀ ਵਿਅਥਾ ਮੈਨੇ ਪੀੜਾ ਗੱਲਬਾਤ ਨੂੰ ਉਹ ਦੁੱਖਾਂ ਦੀ ਫਰਿਆਦ ਜਿਹੜੀ ਉਹ ਪਰਮੇਸ਼ਰ ਹੀ ਸੁਣਦਾ ਹੈ। ਇਸ ਵਾਸਤੇ ਉਹ ਜਿਹੜਾ ਪਰਮੇਸ਼ਰ ਸਮ੍ਰਿਤ ਪਾਠ ਸਮ੍ਰਿਤ ਆ ਭਾਵ ਸਮਰੱਥ ਆ ਸਰਬ ਸ਼ਕਤੀਮਾਨ ਹੈ ਪੁਰਖ ਪਾਪਾਂ ਤੋਂ ਰੱਖਿਆ ਕਰਨ ਵਾਲਾ ਅਪਾਰ ਮੈਨੇ ਉਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ ਹੈ। ਮਰਨ ਜੀਵਨ ਆਰਾਧਨਾ ਸਭਨਾ ਦਾ ਆਧਾਰ। ਜੀਵਨ ਤੋਂ ਲੈ ਕੇ ਮਰਨ ਤੱਕ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਨੀ ਚਾਹੀਦੀ ਕਿਉਂਕਿ ਜਨਮ ਤੋਂ ਲੈ ਕੇ ਮਰਨ ਤੱਕ ਸਾਨੂੰ ਇਹ ਸੁਨਹਿਰੀ ਚਾਨਸ ਮਿਲਿਆ ਪਰਮੇਸ਼ਰ ਦੀ ਬੰਦਗੀ ਕਰਨ ਦਾ ਸੰਗਤ ਦੀ ਸੇਵਾ ਕਰਨ ਦਾ। ਉਹ ਸਭਨਾ ਦਾ ਆਧਾਰ ਮੈਨੇ ਆਸਰਾ ਰੂਪ ਹੈ। ਸਸਰੇ ਪਈ ਹੈ ਇਸ ਕੰਤ ਕੀ ਵੱਡਾ ਜਿਸ ਪਰਿਵਾਰ। ਸਸਰੇ ਮੈਨੇ ਪਰਲੋਕ ਵਿੱਚ ਕਹੀ ਜਾਂਦੇ ਨੇ ਆਹ ਜਿਹੜਾ ਮਾਤ ਲੋਕ ਅਤੇ ਕਹਿੰਦੇ ਉਸ ਪਤੀ ਪਰਮਾਤਮਾ ਦੀ ਬਖਸ਼ਿਸ਼ ਹੈ ਕਿਉਂਕਿ ਉਹਦੀ ਆਗਿਆ ਵਿੱਚ ਰਹਿਣਾ ਕਰ ਉਹਦੇ ਦਾਸ ਬਣ ਕੇ ਰਹਿਣਾ ਕਰੋ। ਉਸ ਪਰਮਾਤਮਾ ਦਾ ਸੰਸਾਰ ਰੂਪੀ ਪਰਿਵਾਰ ਜਿਹੜਾ ਬਹੁਤ ਵੱਡਾ ਹੈ। ਆਮ ਸੰਸਾਰੀ ਗ੍ਰਹਿਸਤੀ ਦੇ ਛੋਟੇ ਛੋਟੇ ਪਰਿਵਾਰ 'ਚ ਉਲਝੇ ਹੋਏ ਅੱਜ ਕੱਲ੍ਹ ਤਾਂ ਹੋਰ ਵੀ ਇੱਕ ਬੱਚੇ ਵਿੱਚ ਵੀ ਕਹਿੰਦੇ ਇਹ ਵੀ ਸਾਂਭਣਾ ਬਹੁਤ ਔਖਾ। ਇਸ ਵਾਸਤੇ ਮਾਲਕ ਦਾ ਕਿੱਡਾ ਵੱਡਾ ਪਰਿਵਾਰ ਹੈ ਕੋਟ ਬ੍ਰਹਿਮੰਡ ਕੋ ਠਾਕੁਰ ਸੁਣੀ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾਲੇ ਨਿਸਾਰ ਸੁਨਾਦੇ ਗੁਣੀ ਮੂਰਖ ਜਾਤਾ ਰੇ ਉੱਚਾ ਅਗਮ ਅਗਾਧ ਬੋਧ ਅਤੇ ਸ਼ਾਂਤਨਾ ਪਾਰਾ ਵਾਰ। ਉਹ ਨਿਰੰਕਾਰ ਪਰਮੇਸ਼ਰ ਸਾਰਿਆਂ ਤੋਂ ਉੱਚਾ ਹੈ। ਅਗਮ ਮੈਨੇ ਗਮ ਖੌਫ ਤੋਂ ਰਹਿਤ ਆ ਗਮ ਆ ਖੌਫ ਤੋਂ ਰਹਿਤ ਹੈ। ਔਰ ਜਿਹਦਾ ਕਹਿੰਦੇ ਜਿਹੜਾ ਬੋਧ ਹੈ ਉਹਦਾ ਗਿਆਨ ਹੈ ਉਹ ਅਗਾਧ ਮੈਨੇ ਬੜਾ ਡੂੰਘਾ ਆ। ਜਿਹਦਾ ਪੁਰਲਾ ਅਤੇ ਪਰਲਾ ਕਿਨਾਰਾ ਕੋਈ ਅੰਤ ਹੀ ਨਹੀਂ ਆਉਂਦਾ ਉਹਦਾ ਪਾਰਾਵਾਰ ਇੰਨੀ ਪਾਇਆ ਜਾਂਦਾ ਹੈ ਉਹਦਾ ਅੰਤ ਨਹੀਂ ਕੋਈ ਲੈ ਸਕਦਾ। ਸੇਵਾ ਸਾਥ ਇਸ ਭਾਵ ਸੀ ਸੰਤਾਂ ਕੀ ਹੋਏ ਸਾਰ। ਸੇਵਾ ਕੀਤੀ ਦਰਗਾਹ ਵਿੱਚ ਉਹ ਹੀ ਸਫਲ ਹੈ ਜਿਹੜੀ ਪਰਮਾਤਮਾ ਨੂੰ ਭਾਜਿਆ ਮਨਜ਼ੂਰ ਹੋ ਜਾਏ ਅਥਵਾ ਜਿਹੜੀ ਸੇਵਾ ਸ਼ਾਂਤੀ ਸੁਭਾਵਨਾ ਕੀਤੀ ਜਾਏ ਤਥਾ ਸੰਤਾਂ ਦੀ ਚਰਨ ਧੂੜੀ ਗ੍ਰਹਿਣ ਕਰਨ ਵਾਲਾ ਹੋ ਕੇ ਸੇਵਾ ਕੀਤੀ ਜਾਏ ਸੰਤਾਂ ਦੀ ਚਰਨਾਂ ਦੀ ਧੂੜੀ ਬਣ ਕੇ ਭਾਵ ਦਾਸਾ ਭਾਵ ਧਾਰ ਕੇ ਸੇਵਾ ਕੀਤੀ ਜਾਏ ਉਹ ਸੇਵਾ ਸਫਲ ਹੁੰਦੀ ਹੈ। ਦੀਨਾਨਾਥ ਦਇਆਲ ਦੇਵ ਪਤ ਤੋਂ ਉਧਾਰਨ ਹਾਰ। ਉਹ ਪਰਮੇਸ਼ਰ ਦੀਨਾਂ ਦਾ ਨਾਥ ਗਰੀਬਾਂ ਦਾ ਮਾਲਕ ਹੈ ਅਤੇ ਦਿਆਲੂ ਹੈ ਅਤੇ ਸਾਰਿਆਂ ਦਾ ਹੀ ਹਾਂਜੀ ਆਧਾਰ ਕਰਨ ਵਾਲਾ ਹੈ। ਦਿਆਲੂ ਸੁਭਾਅ ਵਾਲਾ ਦੇਵ ਮੈਨੇ ਪ੍ਰਕਾਸ਼ ਰੂਪ ਹੈ। ਪਤਤ ਮੈਨੇ ਪਾਪੀਆਂ ਨੂੰ ਉਧਾਰਨ ਹਾਰ ਪਾਪੀਆਂ ਨੂੰ ਤਾਰਨ ਵਾਲਾ ਉਹਨਾਂ ਦਾ ਆਧਾਰ ਕਲਿਆਣ ਕਰਨ ਵਾਲਾ। ਇੱਥੇ ਦਇਆਲ ਗੱਦੇ ਨੂੰ ਦੋ ਦਾਵਾਂ ਦੇ ਨਾਲ ਹੈ ਹਜ਼ੂਰ ਦੀ ਆਪਣੀ ਮੌਜ ਹੈ। ਆਦਿ ਜਗਾਦੀ ਰੱਖਦਾ ਸੱਚ ਨਾਮ ਕਰਤਾਰ। ਉਹ ਕਰਤਾ ਪੁਰਖ ਦਾ ਜਿਹੜਾ ਨਾਮ ਸੱਚਾ ਹੈ ਉਹ ਆਦਿ ਅਤੇ ਜੁਗਾਦ ਆਦਿ ਮੁੱਢ ਤੋਂ ਲੈ ਕੇ ਜੁਗਾਂ ਸਤਯੁਗ ਆ ਗਿਆ ਚਾਹੇ ਚਰਿਤਾ ਜੋ ਪ੍ਰਕਾਸ਼ ਜੋ ਕੋਈ ਵੀ ਹੈ ਸਦਾ ਸਦਾ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਹੈ। ਕੀਮਤ ਕੋਈ ਨਾ ਜਾਣੇ ਕੋਈ ਨਾ ਹੀ ਤੋਲਣ ਹਾਰ। ਉਸ ਪਰਮਾਤਮਾ ਦੀ ਕੀਮਤ ਨੂੰ ਕੋਈ ਨਹੀਂ ਜਾਣਦਾ ਅਤੇ ਨਾ ਕੋਈ ਹਾਂਜੀ ਉਸ ਦੀ ਮਹਿਮਾ ਨੂੰ ਤੋਲਣ ਵਾਲਾ ਜਾਂ ਕਿ ਤਕੜੀ 'ਚ ਪਾ ਕੇ ਉਹਦੀ ਵਡਿਆਈ ਨੂੰ ਕੋਈ ਤੋਲ ਸਕੇ ਨਹੀਂ ਤੋਲ ਸਕਦਾ। ਮੰਗਾਂ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ। ਸੱਚੇ ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਮਨ ਤਨ ਅੰਦਰ ਗੁਰਮੁਖਾਂ ਦੇ ਵਸ ਰਿਹਾ ਕਿਉਂਕਿ ਉਹਦੇ ਗੁਣਾਂ ਦਾ ਸ਼ੁਮਾਰ ਕੋਈ ਗਿਣਤੀ ਮਿਣਤੀ ਨਹੀਂ ਆਉਂਦੀ ਹੈ। ਦਿਨ ਰਹਿਣ ਜੇ ਪ੍ਰਭ ਕੌਣ ਸੇਵਦੇ ਦਿਨ ਕਾ ਸਦ ਵਲਿਹਾਰ। ਜਿਹੜੇ ਗੁਰਮੁਖ ਪਿਆਰੇ ਦਿਨ ਰਾਤ ਪ੍ਰਭੂ ਨੂੰ ਸੇਵਦੇ ਕਿ ਭਾਵ ਦਾ ਨਾਮ ਜਪਦੇ ਅਸੀਂ ਉਹਨਾਂ ਵਾਸਤੇ ਸਦਾ ਵਾਰਨੇ ਵਲਿਹਾਰਨੇ ਜਾਂਦੇ ਹਨ। ਸੰਤ ਆਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ। ਜਿਹੜੇ ਸੰਤ ਜਨ ਆ ਉਹ ਸਦਾ ਸਦਾ ਉਸ ਪਰਮਾਤਮਾ ਦੀ ਆਰਾਧਨਾ ਕਰਦੇ ਆ ਉਹ ਸਾਰਿਆਂ ਨੂੰ ਬਖਸ਼ਿੰਦ ਮੈਨੇ ਬਖਸ਼ਣ ਵਾਲਾ ਹੈ। ਜੀਓ ਪਿੰਡ ਜਨ ਸਾਜਿਆ ਕਰ ਕਿਰਪਾ ਕੀਨ ਗਿੰਦ। ਇਸ ਵਾਸਤੇ ਪਾਠ ਇਕੱਠਾ ਹੀ ਆ ਕਿ ਤੀਨ ਕਹਿੰਦੇ ਜੀਓ ਪਿੰਡ, ਕਿ ਪਰਮਾਤਮਾ ਨੇ ਪਿੰਡ ਸਰੀਰ ਨੂੰ ਬਣਾਇਆ, ਇਹਦੇ ਜੀਵ ਕਲਾ ਵੀ ਉਹਨੇ ਪਾਈ ਹੈ ਜੀ, ਸਿਰਜਣਾ ਸਾਡਿਆਂ ਨੇ ਸਿਰਜਣਾ ਕਰਨ ਵਾਲਾ ਬਣਾਉਣ ਵਾਲਾ ਆਪੇ ਹੀ ਹੈ, ਅਤੇ ਕਿਰਪਾ ਕਰਕੇ ਇਹ ਜਿਹੜੀ ਜਿੰਦ ਹਾਂਜੀ ਜੀਵਨ ਕਲਾ ਜ਼ਿੰਦਗੀ ਹੈ ਇਹ ਵੀ ਉਸ ਮਾਲਕ ਨੇ ਦਿੱਤੀ ਹੈ, ਅਥਵਾ ਜਿੰਦ ਨਾਲ ਬੁੱਧੀ ਦਾ ਵੀ ਹੈ ਅਤੇ ਬੁੱਧੀ ਵੀ ਉਹਨੇ ਦਿੱਤੀ ਹੈ, ਗੁਰਸਬ ਦੀ ਆਰਾਧੀ ਹੈ ਜਪੀ ਹੈ ਨਿਰਮਲ ਮੰਤ ਸਤਿਗੁਰ ਸੱਚੇ ਪਾਤਸ਼ਾਹ ਬਦ ਉਪਦੇਸ਼ ਦੁਆਰਾ ਨਾਮ ਦੁਆਰਾ ਉਹਦੀ ਆਰਾਧਨਾ ਕਰੀਏ, ਕਿਉਂਕਿ ਉਸ ਦਾ ਜਿਹੜਾ ਨਿਰਮਲ ਪਵਿੱਤਰ ਮੰਤਰ ਮੈਨੇ ਮੰਤਰ ਆ ਉਹਨੂੰ ਜਪਣਾ ਕਰੀਏ, ਮੂਲ ਮੰਤਰ ਜਾਂ ਗੁਰਮੰਤਰ ਆਦਿ ਹੈ, ਕੀਮਤ ਕਹਿਣ ਨਾ ਜਾਈਏ ਪਰਮੇਸ਼ਰ ਬੇਅੰਤ, ਉਸ ਮਾਰਗ ਦੀ ਕੀਮਤ ਕਹੀ ਨਹੀਂ ਜਾਂਦੀ, ਕਿਉਂਕਿ ਜਿਹੜਾ ਪਰਮੇਸ਼ਰ ਬੇਅੰਤ ਕਲਾ ਦਾ ਮਾਲਕ ਹੈ, ਜਿਸ ਮਨ ਵਸੈ ਨਾਰਾਇਣ ਨਾਰਾਇਣੋ ਸੋ ਕਹੀ ਹੈ ਭਗਵੰਤ, ਜਿਨ੍ਹਾਂ ਦੇ ਮਨ ਵਿੱਚ ਨਾਰਾਇਣ ਪਰਮਾਤਮਾ ਵੱਸ ਜਾਂਦਾ ਉਹ ਜਿਹੜੇ ਪੁਰਖ ਉਹ ਪਰਮਾਤਮਾ ਦਾ ਸਰੂਪ ਹੋ ਜਾਂਦੇ ਭਗਵੰਤ ਮੈਨੇ, ਉਹ ਭਾਗਾਂ ਵਾਲੇ ਹਨ ਜੀ, ਕੀ ਲੋਚਾ ਪੂਰੀ ਹੈ ਮੇਰਾ ਸਵਾਮੀ ਕੰਤ, ਜਿਨ੍ਹਾਂ ਨੂੰ ਉਹ ਸਵਾਮੀ ਮਾਲਕ ਪਰਮੇਸ਼ਰ ਮਿਲ ਗਿਆ, ਕਹਿੰਦੇ ਫਿਰ ਉਹਨਾਂ ਦੇ ਮਨ ਦੀਆਂ ਸਾਰੀਆਂ ਲੋਚਾਂ ਮੈਨੇ ਇੱਛਾ ਜਿਹੜੀਆਂ ਪੂਰਨ ਹੋ ਜਾਂਦੀਆਂ ਹਨ, ਨਾਨਕ ਜੀਵ ਹੈ ਜਪਹਰੀ ਲੋਕ ਸਭੇ ਹੀ ਹੰਤ, ਸਤਿਗੁਰ ਸੱਜੇ ਪਾਤਸ਼ਾਹ ਕਿਰਪਾ ਕਰਦੇ ਪਰਮਾਤਮਾ ਦਾ ਨਾਮ ਜਪ ਕੇ ਅਸੀਂ ਜੀਵ ਹੈ ਜਿਉਂਦੇ ਹਾਂ, ਕਿਉਂਕਿ ਉਹਦੇ ਸਾਰੇ ਦੋਸ਼ ਅੰਤ ਮੈਨੇ ਨਾਸ ਹੋ ਗਏ ਆ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ, ਦਿਨ ਰਹਿਣ ਜਿਸ ਨਾਲ ਵਿਸਰੈ ਸੋ ਹਰਿਆ ਹੋਵੇ ਜੰਤ, ਜਿਨ੍ਹਾਂ ਨੂੰ ਦਿਨ ਰਾਤ ਪਰਮਾਤਮਾ ਦਾ ਨਾਮ ਨਹੀਂ ਭੁੱਲਦਾ ਉਹ ਜਿੰਨੇ ਵੀ ਜੀਵ ਜੰਤੂ ਆ ਉਹ ਸਭ ਗੁਣਾ ਕਰਕੇ ਹਰੇ ਭਰੇ ਹੋ ਜਾਂਦੇ ਆ, ਪ੍ਰਫੁੱਲਤ ਹੋ ਜਾਂਦੇ, ਸਰਬ ਕਲਾ ਪ੍ਰਪੂਰਨ ਮਨ ਨਮਾਣੀ ਪਾਓ, ਉਹ ਪਰਮਾਤਮਾ ਸਾਰੀਆਂ ਕਲਾ ਸ਼ਕਤੀਆਂ ਕਰਕੇ ਪਰਿਪੂਰਨ ਆ, ਅਤੇ ਕਹਿੰਦੇ ਸਾਡਾ ਨਮਾਣਿਆਂ ਦਾ ਤਾਂ ਉਹੀ ਥਾਓ ਹਾਂਜੀ ਥਾਂ ਆ, ਉਹਦੇ ਬਿਨਾਂ ਸਾਨੂੰ ਕੋਈ ਜਗ੍ਹਾ ਹੀ ਨਹੀਂ ਕਿੱਥੇ ਜਾਣਾ ਹੈ, ਜਿਵੇਂ ਬਾਬਾ ਭਾਗ ਸਿੰਘ ਪੁਰੀ ਵਾਲੇ ਉਨ੍ਹਾਂ ਸਾਹਿਬ ਮਹਾਂਪੁਰਖਾਂ ਦੇ ਚਰਨਾਂ ਜਗਾਏ, ਬੜੀਆਂ ਪ੍ਰੀਖਿਆ ਹੋਈਆਂ, ਇੱਕ ਵਾਰੀ ਕਹਿਣ ਲੱਗੇ ਵੀ ਫਲਾਨੇ ਜੱਟ ਦੇ ਕੇਸ ਘੋੜੇ ਘੋੜੀਆਂ ਚਾਰ ਕੇ ਲਿਆ, ਉੱਥੇ ਚਲੇ ਗਏ ਜਿਹੜੇ ਉਹਦਾ ਉਜਾੜਾ ਹੋਇਆ, ਅਤੇ ਉਹਨਾਂ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਵੀ ਮਹਾਰਾਜ ਤੁਹਾਡੇ ਨਵੇਂ ਸੇਵਕ ਨੇ ਮੇਰੀ ਫਸਲ ਉਜਾੜ ਦਿੱਤੀ, ਬਾਬਾ ਜੀ ਕਹਿੰਦੇ ਫਲਾਨੇ ਦੁਆਨਾ ਉਹਦਾ ਹਰਜਾਨਾ ਭਰਤਾ, ਉਹ ਦੂਏ ਦਿਨ ਜਾਣ ਕੇ ਫੇਰ ਗਿਆ ਉੱਥੇ ਚਾਰ ਕੇ ਲਿਆ, ਉਹ ਫੇਰ ਆ ਗਿਆ ਫਿਰ ਹਰਜਾਨਾ ਭਰਤਾ, ਫਿਰ ਇਹਨੂੰ ਤਾੜਨਾ ਕੀਤੀ ਤੀਹ ਵਾਰੀ, ਫਿਰ ਇਹਦਾ ਬਹੁਤ ਕੁੱਟਿਆ, ਉਹਨੇ ਨਹੀਂ ਕਿਹਾ ਵੀ ਆਪੇ ਤੁਸੀਂ ਭੇਜਦੇ ਹਾਂ ਅਤੇ ਆਪੇ ਮੈਨੂੰ ਖਿੜਕਦੇ ਹਾਂ ਕੁੱਟਦੇ ਹਾਂ, ਪਾਵੇ ਆ ਜੀਵਤ ਭਾਅ ਤੋਂ ਮਨ ਮੇਰੇ ਇਹਦੀ ਹੋਂਦ ਹਾਲੇ ਹੈਗੀ ਆ ਕਿ ਨਹੀਂ, ਉਹ ਕੁੱਟ ਕੇ ਬਾਹਰ ਕੱਢਤਾ ਚਿਹਰੇ ਤੋਂ ਦਰਵਾਜ਼ੇ ਬੰਦ ਕਰ ਦਿਓ, ਕਹਿੰਦੇ ਜਿਹੜਾ ਅਤੇ ਇਹਦੀ ਸਿਫਾਰਿਸ਼ ਕਰੇ ਉਹਦੇ ਨਾਲ ਵੀ ਇਹ ਹਾਲ ਹੋਇਆ, ਉਹ ਕੁਦਰ ਦੀ ਮੀਂਹ ਨੇਰੀ ਚੱਕੜਾ ਗੜੇ ਬੜੇ ਪਏ, ਅਤੇ ਸੇਵਾ ਫਿਰ ਸੰਗਤ ਰੂਪ ਨੇ ਮਹਾਰਾਜ ਬਖਸ਼ ਲਓ ਉਹਨਾਂ ਨੇ ਤਾੜਨਾ, ਅਤੇ ਸੰਗਤ ਨੇ ਬੜੀ ਬੇਨਤੀ ਕਹਿੰਦੇ ਜਾਓ ਲਿਆਓ, ਕਿਤੇ ਲਿਆਉਂਦਾ ਕਹਿੰਦੇ ਗਿਆ ਨਹੀਂ ਤੂੰ, ਕਹਿੰਦੇ ਮੇਰਾ ਕੋਈ ਥਾਂ ਨਹੀਂ ਜਾਣਾ ਕਿੱਥੇ ਸੀ, ਇਸ ਤਰ੍ਹਾਂ ਜਦੋਂ ਸੇਵਾਦਾਰ ਆਪਣੀ ਹੋਂਦ ਮਿਟਾ ਕੇ ਸੇਵਾ ਕਰਦਾ ਫਿਰ ਬਖਸ਼ਿਸ਼ ਮਿਲਦੀ, ਫਿਰ ਬਖਸ਼ਿਆ ਕਰਕੇ ਕਹਿੰਦੇ ਜਾਓ ਹੁਣ ਉੱਧਰ ਰਾਵਲਪਿੰਡੀ ਦੇ ਇਲਾਕੇ ਜਾ ਕੇ ਸੰਤ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਿੱਖੀ ਦਾ ਪ੍ਰਚਾਰ ਕਰੋ, ਫਿਰ ਉੱਥੇ ਪ੍ਰਚਾਰ ਕੀਤਾ, ਮਹਾਰਾਜ ਰਣਜੀਤ ਸਿੰਘ ਦਾ ਰਾਜ ਕੇ ਟਵਾਣੇ ਕਾਬੂ ਨਾ ਸੌਂਦੇ, ਅਤੇ ਬਾਬਾ ਜੀ ਤੋਂ ਇੰਨਾ ਭੈ ਕਰਦੇ ਐਵੇਂ ਟੋਟੀ ਦਿਖਾਉਣੀ ਅਤੇ ਡਰਦੇ ਕੰਬਦੇ ਸ਼੍ਰੀ ਵਾਲੇ ਮਹਾਂਪੁਰ ਬਾਬਾ ਸਾਹਿਬ ਦੇਵੀ ਦੇ ਸੇਵਕ ਸੀ, ਇਸ ਵਾਸਤੇ ਇਹ ਹੈ ਸੇਵਕ ਦੀ ਅਵਸਥਾ ਕਿ ਆਪਣੇ ਨਿਮਾਣੇ ਹੋ ਕੇ ਫਿਰ ਥਾਂ ਮਿਲਦੀ ਹੈ, ਅਤੇ ਜੇ ਹੰਕਾਰ ਨਾਲ ਜਗ੍ਹਾ ਨਹੀਂ ਮਿਲਦੀ, ਹਰ ਉੱਟ ਗਈ ਮਨ ਅੰਦਰੇ ਜਪ ਜਪ ਜੀਵਨ ਆਓ, ਹੁਣ ਥੋੜ੍ਹੇ ਦਿਨ ਪਹਿਲਾਂ ਸੀ ਉਸ ਸਥਾਨ 'ਤੇ ਇਸ ਤਰ੍ਹਾਂ ਵਿਵਾਦ ਸੀ ਅਤੇ ਕੁਝ ਉਸ ਸੇਵਾਦਾਰ 'ਤੇ ਸ਼ਿਕਾਇਤ ਸੀ, ਅਤੇ ਮੈਂ ਕਿਹਾ ਵੀ ਮੈਂ ਤਾਂ ਉੱਠ ਕੇ ਮਾਫ਼ੀ ਮੰਗ ਲਾ, ਮਾਫ਼ੀ ਮੰਗੀ ਨਹੀਂ ਅਤੇ ਅਖੀਰੀ ਫਿਰ ਜਾਣਾ ਹੀ ਪਿਆ, ਅਤੇ ਕੱਲ੍ਹ ਵੀ ਸੇਵਾਦਾਰ ਸੀ ਵੀ ਜੇ ਮਾਫ਼ੀ ਮੰਗ ਲੈਂਦੇ ਤਾਂ ਕਿਸੇ ਨੇ ਵਰਤ ਲੈਣਾ, ਹਰ ਵੋਟ ਗਈ ਮਨ ਅੰਦਰੇ ਜਪ ਜਪ ਜੀਵਨ ਆਓ, ਕਹਿੰਦੇ ਅਸੀਂ ਉਸ ਪਰਮਾਤਮਾ ਦੀ ਵੋਟ ਮਨ ਵਿੱਚ ਫੜੀ ਹੋਈ ਹੈ, ਕਿਉਂਕਿ ਉਸ ਪਰਮਾਤਮਾ ਦਾ ਨਾਮ ਜਪ ਜਪ ਕੇ ਅਸੀਂ ਜੀਂਦੇ ਹਾਂ, ਕਿਉਂਕਿ ਨਾਮ ਹੀ ਜੀਵਨ ਹੈ, ਕਰ ਕਿਰਪਾ ਕਰੋ ਆਪਣੇ ਜਨ ਧੂੜੀ ਸੰਗ ਕਮਾਓ, ਅਤੇ ਸੱਚੇ ਪਾਤਸ਼ਾਹ ਆਪ ਸਾਡੇ 'ਤੇ ਮਿਹਰ ਕਰੋ ਕਿਰਪਾ ਕਰੋ, ਕਿਉਂਕਿ ਅਸੀਂ ਆਪਣੀ ਹਉਮੈ ਛੱਡ ਕੇ ਤੇਰੀ ਸੰਗਤ ਦੀ ਧੂੜ ਦੇ ਵਿੱਚ ਸਮਾ ਜਾਈਏ, ਭਾਵ ਤੇਰੇ ਚਰਨਾਂ ਵਿੱਚ ਮਿਲੇ ਰਹੀਏ, ਦਾਸਾ ਭਾਵ ਧਾਰ ਕੇ ਤੇਰੀ ਸੇਵਾ ਕਰਦੇ ਰਹੀਏ। ਜਿਉਂ ਤੂੰ ਰੱਖ ਹੈ ਤਿਉਂ ਰਹਾ, ਤੇਰਾ ਦਿੱਤਾ ਪਹਿਨਾ ਖਾਓ। ਜਿਵੇਂ ਮਹਾਰਾ ਆਪ ਜੀ ਰੱਖਦੇ ਹੋ ਉਸ ਤਰ੍ਹਾਂ ਹੀ ਰਹਿੰਦੇ ਹਾਂ। ਤੇਰੇ ਦਿੱਤੇ ਹੋਏ ਪਦਾਰਥਾਂ ਨੂੰ ਹਾਂਜੀ ਖਾਂਦੇ ਹਾਂ, ਤੇਰੇ ਦਿੱਤੇ ਹੋਏ ਵਸਤਰਾਂ ਨੂੰ ਅਸੀਂ ਪਹਿਨਦੇ ਹਾਂ। ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਕੁੜਮ ਪੁਣੇ ਦਾ ਮਾਣ ਛੱਡ ਕੇ ਧੰਨ ਧੰਨ ਗੁਰੂ ਅੰਗਦ ਸਾਹਿਬ ਦੀ ਦਾਸ ਬਣ ਕੇ ਕਿਵੇਂ ਸੇਵਾ ਕੀਤੀ। ਸਾਲ ਤੇ ਛੂਏ ਇੱਕ ਪਰਨਾ ਦੇਣਾ, ਬਾਰਾਂ ਸਰੂਪਾ ਜਾਣ ਕੇ ਬੰਨ ਲੈਣਾ, ਅਤੇ ਫਿਰ ਉਹ ਕਿੰਨੀ ਘਾਲ ਕਰ ਲਈ। ਵਕੀਲ ਮਹਾਰਾਜ ਜਿਹੜੇ ਉਹ ਕੇਸ ਸੀਗੇ ਉਹ ਵੀ ਸਾਰੇ ਤੋਂ ਪੁਰਾਣੇ ਨੂੰ ਉਤਰ ਗਏ, ਅਤੇ ਅੱਜ ਵੀ ਉਹ ਗੋਇੰਦਵਾਲ ਸਾਹਿਬ ਸੰਭਾਲ ਕੇ ਰੱਖੇ ਹੋਏ ਆ, ਸੰਗਤਾਂ ਦਰਸ਼ਨ ਕਰਦੇ ਨੇ। ਉਦਮ ਸੋਈ ਕਰਾਏ ਤਬ ਮੇਰੇ ਸਾਧੂ ਬਣੂਗਾ। ਇਸ ਕਰਕੇ ਕਹਿੰਦੇ ਹੇ ਪਰਮੇਸ਼ਰ ਸਾਡੇ ਪਾਸ ਤੋਂ ਆਪ ਹੀ ਉਦਮ ਕਰਾਓ, ਨਹੀਂ ਤਾਂ ਆਲਸ ਪਈ ਰਹਿੰਦੀ ਆ, ਬੰਦਾ ਉੱਠਦਾ ਨਹੀਂ ਇਸ਼ਨਾਨ ਕਰਨ ਨੂੰ, ਕੰਨੀ ਕਤਰਾਏਗਾ ਪਾਣੀ ਪੜ੍ਹਨ ਤੋਂ, ਚੰਗੀ ਦਲਿੱਦਰ ਧਾਰੀ ਕਰੇਗਾ। ਪਰ ਉਦਮ ਵੀ ਉਹ ਵਕਤ ਦਾ, ਤੁਸੀਂ ਮਹਾਰਾਜ ਸਾਹਿਬ ਤੋਂ ਉਦਮ ਕਰਾ ਕੇ ਹੇ ਪਰਮੇਸ਼ਰ ਮਿਲ ਸਾਧੂ ਗੁਣ ਗਾਓ, ਅਤੇ ਸਾਧੂ ਸੰਤਾਂ ਨਾਲ ਮਿਲ ਕੇ ਪਰਮਾਤਮਾ ਦੇ ਗੁਣ ਗਾਉਂਦੇ ਰਹੀਏ। ਕਿਉਂਕਿ ਸੰਗਤ ਵਿੱਚ ਇੱਕ ਦੂਜੇ ਨੂੰ ਦੇਖ ਕੇ ਉਤਸ਼ਾਹ ਵੀ ਹੋ ਜਾਂਦਾ, ਇਕੱਲਾ ਮਨ ਜਿਹੜਾ ਆਲਸ ਕਰਦਾ ਚਲੋ ਬਹਿ ਕੇ ਕਰਦੇ ਹਾਂ, ਕਿਹਾ ਵੀ ਜੇ ਲੇਟ ਕੇ ਕਰ ਦਿੰਦੇ ਹਾਂ ਇਹਦੇ ਲੇਟ ਗਿਆ ਨੀਂਦ ਆ ਗਈ ਅਤੇ ਕੁਛ ਨਹੀਂ ਹੋਣਾ। ਇਸ ਵਾਸਤੇ ਸੰਗਤ 'ਚ ਫਿਰ ਵੀ ਆਲਸ ਨਹੀਂ ਆਉਂਦੀ, ਇੱਕ ਦੂਜੇ ਦਾ ਭੈ ਵੀ ਰਹਿੰਦਾ, ਅਤੇ ਸੰਗਤ ਦਾ ਬਲ ਵੀ ਵੱਡਾ ਹੁੰਦਾ। ਦੂਜੀ ਜਾਇ ਨਾ ਸੁਝਈ ਕਿੱਥੇ ਗੁਪਣ ਜਾਓ, ਕਹਿੰਦੇ ਸਾਨੂੰ ਆਪ ਜੀ ਤੋਂ ਬਿਨਾਂ ਦੂਜੀ ਜਗ੍ਹਾ ਤਾਂ ਸੁਝਦੀ ਨਹੀਂ, ਨਜ਼ਰ ਨਹੀਂ ਆਉਂਦੀ। ਕਹਿੰਦੀ ਆਪ ਤੋਂ ਬਿਨਾਂ ਹੁਣ ਹੋਰ ਕਿਹੜੀ ਜਗ੍ਹਾ ਜਾ ਕੇ ਕਹਿੰਦੀ ਕੂਕਣ ਜਾਈਏ, ਪੁਕਾਰ ਕਰੀਏ, ਫਰਿਆਦ ਕਰੀਏ, ਕੌਣ ਸਾਡੀ ਫਰਿਆਦ ਸੁਣਨ ਵਾਲਾ ਹੈ। ਅਗਿਆਨ ਵਾਲਾ ਸੰਤਾ ਮਾਰਨ ਉੱਚੇ ਅਗਮਾ ਮਾਓ, ਕਿ ਨਿਰੰਕਾਰ ਪਰਮੇਸ਼ਰ ਆਪ ਅਗਿਆਨ ਨੂੰ ਬਿਨਾਸਨ ਵੀ ਨਹੀਂ ਨਾਸ ਕਰਨ ਵਾਲੇ ਨੇ। ਆਪੇ ਫਿਰ ਤਮ ਹਰਨ ਅਗਿਆਨਤਾ ਦਾ ਹਨੇਰਾ ਜਿਹੜਾ ਦੂਰ ਕਰਨ ਵਾਲੇ ਆ, ਕਿ ਆਪੇ ਹੀ ਹਨੇਰੇ ਨੂੰ ਤਮ ਹਰਨ ਨਾਮ ਸੂਰਜ ਦਾ, ਅਤੇ ਸੂਰਜ ਵਾਂਗ ਹਨੇਰੇ ਨੂੰ ਦੂਰ ਕਰਨ ਵਾਲੇ ਆ, ਕਿਉਂਕਿ ਤਮ ਹਨੇਰੇ ਨੂੰ ਸੂਰਜ ਦੂਰ ਕਰਦਾ, ਇਸ ਕਰਕੇ ਇਕੱਠਾ ਕਰ ਦਈਏ ਅਤੇ ਬਣ ਗਿਆ, ਅਤੇ ਸੂਰਜ ਰੂਪੀ ਆਪੇ ਅਗਿਆਨਤਾ ਰੂਪੀ ਜਿਹੜਾ ਤਮ ਹਨੇਰਾ ਆ ਇਹਦੇ ਨਾਸ ਕਰਨ ਵਾਸਤੇ ਆਪੇ ਲਾਏ ਕੇ। ਔਰ ਫਿਰ ਕਹਿੰਦੇ ਆ ਕਿ ਉਹਦੇ ਹਰਨ ਅਭਾਵ ਕਰਨ ਵਾਲੇ ਨੇ, ਹਾਂਜੀ ਇਸੇ ਤਰ੍ਹਾਂ ਫਿਰ ਕਹਿੰਦੇ ਕਿ ਭਾਗਾਂ ਵਾਲਿਆਂ ਦੇ ਹਿਰਦੇ ਵਿੱਚ ਅਗਿਆਨਤਾ ਦਾ ਜਿਹੜਾ ਹਨੇਰਾ ਨੂੰ ਨਾਸ ਕਰਨ ਵਾਲੇ ਤਮ ਨੇ, ਤਮੋ ਗੁਣ ਨੂੰ ਹਰਨ ਨਾਸ ਕਰਨ ਵਾਲੇ ਨੇ, ਅਥਵਾ ਇਹ ਜਿਹੜਾ ਅਗਿਆਨ ਹੈ ਹਾਂਜੀ ਅਵਰਨ ਸ਼ਕਤੀ ਅਤੇ ਵਖੇਪ ਸ਼ਕਤੀ ਹੈ ਇਹਨੂੰ ਨਾਸ ਕਰਨ ਵਾਲੇ ਨੇ। ਹਾਂਜੀ ਇੱਕ ਤਾਂ ਦੋ ਸ਼ਕਤੀਆਂ ਹੁੰਦੀਆਂ, ਇੱਕ ਤਾਂ ਹੁੰਦੀ ਅਵਰਨ ਸ਼ਕਤੀ ਜਿਹੜਾ ਬੁੱਧੀ ਦੇ ਪੜਦਾ ਪਿਆ ਆ ਇਹਨੂੰ ਦੂਰ ਕਰਨ ਵਾਲੇ, ਦੂਜਾ ਸਮਰਨ ਵਕੀਪ ਸ਼ਕਤੀ ਦੀ ਮਨ ਨੂੰ ਚੰਚਲ ਬਣਾ ਛੱਡਦੀ ਹੈ ਉਹਨੂੰ ਵੀ ਨਾਸ ਕਰਨ ਵਾਲੇ ਸਾਰਿਆਂ ਤੋਂ ਉੱਚੇ ਨੇ। ਅਗਾਮੇ ਨੇ ਖੌਫ ਤੋਂ ਰਿਹਾ ਸੀ, ਔਰ ਅਮਾਓ ਹਾਂਜੀ ਉੱਚੇ ਅਮਾਓ, ਅਤੇ ਅਮਾਓ ਉਹਨਾਂ ਨੇ ਮਾਪ ਤੋਂ ਰਹਿਤ, ਇਹ ਨਹੀਂ ਕੋਈ ਕੁੱਟੀਆਂ ਜਾਂ ਪੀਤੀਆਂ ਨਾ ਅਤੇ ਗਰੀਬਾਂ ਦੇ ਨਾਲ ਕੋਈ ਮਿਲ ਲਊਗਾ, ਕੋਈ ਮਾਪ ਨਹੀਂ ਸਕਦਾ। ਮਨ ਵਿਛੜਿਆ ਹਰ ਮਿਲੀ ਹੈ ਨਾਨਕ ਇਹੋ ਸੁਆਓ, ਤੰਦਰੁ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਕਿ ਮੈਂ ਦਾਸ ਆਪ ਨਾਲੋਂ ਵਿਛੜ ਗਿਆ ਹਾਂ, ਆਪ ਮੇਰੇ ਤੋਂ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਓ, ਮੇਰਾ ਤਾਂ ਇਹੀ ਸੁਆਹ ਉੱਪਰ ਯੋਜਨਾ ਹੈ, ਇਹੀ ਮੇਰੀ ਬੇਨਤੀ ਹੈ, ਹੋਰ ਕੋਈ ਇੱਛਾ ਹੀ ਨਹੀਂ ਹੈ। ਸਰਬ ਕਲਿਆਣ ਚਿਤ ਜਨ ਹਰ ਪਰਸੀ ਗੁਰ ਕੇ ਪਾਓ, ਕਿ ਨਿਰੰਕਾਰ ਪਰਮੇਸ਼ਰ ਸਾਰੀਆਂ ਮੁਕਤੀਆਂ ਮੈਨੂੰ ਉਸ ਸਮੇਂ ਪ੍ਰਾਪਤ ਹੋ ਜਾਣਗੀਆਂ ਜਦੋਂ ਕਿ ਨਿਰੰਕਾਰ ਪਰਮੇਸ਼ਰ ਹਾਂਜੀ ਸਤਿਗੁਰੂ ਸਰੂਪ ਸਤਿਗੁਰਾਂ ਦੇ ਚਰਨਾਂ ਨੂੰ ਪਰਸਾਂਗਾ। ਹਰ ਪਰਸੀ ਵਰਗੇ ਪਾਓ, ਇਹ ਨਿਰੰਕਾਰ ਪਰਮੇਸ਼ਰ ਸਤਿਗੁਰਾਂ ਦੇ ਚਰਨਾਂ ਨੂੰ ਪਰਸਾਂਗਾ, ਸਤਿਗੁਰਾਂ ਦੇ ਚਰਨਾਂ ਵਿੱਚ ਰਹਿ ਕੇ ਦਾਸਾ ਭਾਵ ਧਾਰ ਕੇ ਸੇਵਾ ਕਰਾਂਗਾ, ਸਿਮਰਨ ਕਰਾਂਗਾ, ਬਚਨ ਦੀ ਕਸਵੱਟੀ ਝੱਲਾਂਗਾ, ਤੇਰੇ ਮਹਾਰਾਜ ਮੇਰੀ ਕਲਿਆਣ ਹੋਣੀ, ਮੁਕਤੀਆਂ ਮਿਲਣੀਆਂ, ਆਪ ਕਿਰਪਾ ਕਰੋ। ਕਿੱਥੇ ਤੱਕ ਇਹ ਦਿਨ ਰਹਿਣ ਬਾਣੀ ਦੀ ਸੰਪੂਰਨਤਾ ਕੀਤੀ ਹੈ। ਹੁਣ ਬਾਰ ਮਾਝ ਕੀ ਕਥਾ ਸਲੋਕ ਮਹੱਲਾ ਪਹਿਲਾ, ਮਲਕ ਮਰੀਜ਼ ਕਥਾ ਚੰਦਰ ਅੜਾ, ਨਹੀਂ ਚੰਦਰ ਹੜਾ ਸੋਹੀਆ ਕੀ ਧੁਨੀ ਗਾਓ। ਹੁਣ ਰਾਗ ਮਾਝ ਦੀ ਵਾਰ ਹੈ, ਵਾਰ ਕਹਿ ਲਓ ਪੌੜੀਆਂ ਕਹਿ ਲਓ, ਨਹੀਂ ਕੋਈ ਗੱਲ ਹੈ, ਇਹ ਬਾਰ ਪੌੜੀਆਂ ਸਭ ਜਿਹੜੀਆਂ ਪਹਿਲੇ ਪਾਤਸ਼ਾਹ ਦੀਆਂ, ਕਈਆਂ 'ਚ ਸਲੋਕ ਮਹਲੇ ਜਿਹੜੇ ਉਹ ਦੂਸਰੇ ਸਤਿਗੁਰਾਂ ਦੇ ਵੀ ਹੁੰਦੇ ਆ। ਇਸ ਵਾਸਤੇ ਇਹ ਜਿਹੜੀ ਵਾਰ ਆ, ਹਾਂਜੀ, ਅਥਵਾ ਕਹਿੰਦੇ ਸਲੋਕ ਮਹੱਲੇ ਵੀ ਬਹੁਤ ਸਾਰੇ ਪਹਿਲੇ ਪਾਤਸ਼ਾਹ ਦੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ, ਕੁਝ ਕੁ ਜਿਹੜੇ ਉਹ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਸਲੋਕ ਅਤੇ ਮਹੱਲੇ ਹੋਣਗੇ, ਔਰ ਤੀਜੇ ਪਾਤਸ਼ਾਹ ਦਾ ਇੱਕ ਅਤੇ ਚੌਥੇ ਪਾਤਸ਼ਾਹ ਦੇ ਦੋ ਦੋ ਮਹੱਲੇ ਜਿਹੜੇ ਆ ਇਹਦੇ ਵਿੱਚ ਹੋਣਗੇ। ਜਿਸ ਵਕਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਵੇਂ ਪਾਤਸ਼ਾਹ ਜੀ ਨੂੰ ਗੁਰਤਖਤ ਜੀ ਦਾ ਸਿਰਤ ਜਿਹੜਾ ਸੀ ਬਖਸ਼ਿਆ, ਅਤੇ ਆਪ ਜੀ ਨੇ ਹੱਥ ਜੋੜ ਕੇ ਮਹਾਰਾਜ ਸੱਚੇ ਸੰਤ ਚਰਨਾਂ ਦੀ ਬੇਨਤੀ ਕੀਤੀ, ਸਾਨੂੰ ਇਹ ਬਾਣੀ ਰਚਨ ਵਾਸਤੇ ਕੀ ਹੁਕਮ ਹੈ। ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਹੁਕਮ ਕੀਤਾ, ਤੁਸੀਂ ਜੰਗ ਅਖਾੜੇ ਕਰਕੇ ਦੁਸ਼ਟਾਂ ਦਾ ਨਾਸ਼ ਕਰਨਾ। ਇਸ ਵਾਸਤੇ ਆਪ ਜੀ ਨੂੰ ਬਾਣੀ ਰਚਨ ਦਾ ਜਿਹੜਾ ਉਹ ਸਮਾਂ ਨਹੀਂ ਮਿਲਣਾ, ਇਸ ਵਾਸਤੇ ਤੁਸੀਂ ਕੇਵਲ ਹਾਂਜੀ ਸੂਰਮਿਆਂ ਦੀਆਂ ਜਿਹੜੀਆਂ ਬਾਰਾਂ ਆ ਢਾਡੀਆਂ ਤੋਂ ਸੁਣ ਕੇ ਜਿਸ ਵਾਰ ਦੇ ਆਰੰਭ ਵਿੱਚ ਯੋਗ ਸਮਝੋ, ਉਸ ਵਾਰ ਦੇ ਆਰੰਭ ਵਿੱਚ ਤੁਸੀਂ ਫਿਰ ਇਹ ਧੁਨਾਂ ਜਿਹੜੀਆਂ ਨੌ ਧੁਨਾਂ ਇਹ ਲਿਖਾ ਦੇਣੀ। ਉਸ ਆਗਿਆ ਦੇ ਮੁਤਾਬਕ ਕਿਵੇਂ ਪਾਤਸ਼ਾਹ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਹ ਫਿਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਤੋਂ ਆਪਣੀਆਂ ਇਹ ਜਿਹੜੀਆਂ ਧੁਨਾਂ ਸੀ ਲਿਖਾਈਆਂ। ਹੁਣ ਇਹ ਮਾਝ ਦੀ ਜਿਹੜੀ ਵਾਰ ਆ ਇਹਦੇ ਵਿੱਚ ਪਹਿਲੀ ਇਹ ਧੁਨ ਮਹਾਰਾਜ ਨੇ ਲਿਖਾਈ ਹੈ। ਮਲਕ ਮਰੀਜ਼ ਤਥਾ ਚੰਦਰ ਚੰਦਰ ਹੜਾ ਸੋਹੀਆ ਕੀ ਧੁਨੀ ਗਾਵ। ਵਾਰ ਮਾਝ ਦੀ ਹੈ ਤਥਾ ਸਲੋਕ ਮਹਲਾ ਪਹਿਲਾ, ਪਹਿਲੇ ਪਾਸੇ ਕਿਰਪਾਇਆ ਅਤੇ ਮਲਕ ਅਤੇ ਮਰੀਜ਼, ਕਿ ਮਲਕ ਜਾਤੀ ਦਾ ਜਿਹੜਾ ਮਰੀਜ਼ ਹਾਂ ਸੀ ਬੜਾ ਸੂਰਮਾ ਸੀ, ਦੂਜਾ ਜਿਹੜਾ ਸੀ ਸੋਹੀਆ ਜਾਤੀ ਦਾ ਚੰਦਰ ਹੜਾ ਰਾਜੇ ਨਾਮੇ ਜਿਹੜਾ ਸੀ ਇਹ ਬੜਾ ਸੂਰਮਾ, ਇਹ ਦੋਵੇਂ ਜਿਹੜੇ ਸੀ ਅਕਬਰ ਦੇ ਫੌਜੀ ਜਿਹੜੇ ਜਰਨੈਲ ਸੂਰਮੇ ਸੀ, ਇਹਨਾਂ ਦੋਹਾਂ ਦਾ ਆਪਸ ਵਿੱਚ ਬਾਹਰੋਂ ਬਾਹਰੋਂ ਬੜਾ ਪਿਆਰ ਜਿਹਾ ਰੱਖਦੇ ਸੀ, ਅੰਦਰੋਂ ਇੱਕ ਦੂਜੇ ਨਾਲ ਬੈਰ ਰੱਖਦੇ ਸੀ। ਅਤੇ ਇੱਕ ਸਮੇਂ ਦੀ ਗੱਲ ਆ ਕਿ ਸਰਹੱਦੀ ਇਲਾਕਾ ਕਾਬਲ ਦਾ ਆਪੀ ਹੋਣ ਕਰਕੇ ਜਦੋਂ ਬਗਾਵਤ ਦਾ ਕੋਈ ਭੈ ਪੈਦਾ ਹੋ ਗਿਆ, ਉਸ ਵੇਲੇ ਅਕਬਰ ਪਾਤਸ਼ਾਹ ਨੇ ਤਲਵਾਰ ਦੇ ਕੇ ਤੂਫਾਨਾਂ ਦਾ ਬੀੜਾ ਕਵਾ 'ਚ ਰੱਖ ਕੇ ਕਿਹਾ ਵੀ ਜਿਹੜਾ ਹਾਂਜੀ ਕਿ ਸਿਰ ਕੱਢਮਾ ਯੋਧਾ ਸੂਰਮਾ ਹੈ, ਉਹ ਤਲਵਾਰ ਫਾਨਾਂ ਦਾ ਬੀੜੇ ਨੂੰ ਚੁੱਕ ਲੈ ਅਤੇ ਮਨ ਮਰਜ਼ੀ ਦੀਆਂ ਫੌਜਾਂ ਜਿਹੜੀਆਂ ਕਾਬਲ 'ਤੇ ਚੜ੍ਹਾ ਕੇ ਲਿਜਾਵੇ ਦੇ ਫਤਿਹ ਕਰੇ। ਇਹ ਸੁਣ ਕੇ ਜਿਹੜਾ ਮਰਦ ਮਰੀਜ਼ ਸੀ ਹੁਣ ਤਲਵਾਰ 'ਤੇ ਫਾਨਾਂ ਦਾ ਬੀੜਾ ਚੁੱਕ ਲਿਆ, ਕਿਹਾ ਮੈਨੂੰ ਹੁਕਮ ਦਿਓ ਅਤੇ ਮੈਂ ਕਾਬਲ ਨੂੰ ਜਿੱਤ ਕੇ ਆਵਾਂ। ਉਸ ਵੇਲੇ ਅਕਬਰ ਨੇ ਮੂੰਹ ਮੰਗੀ ਫੌਜ ਦੇ ਤੋਂ ਉਹਨੂੰ ਤੋੜਤਾ। ਜਦੋਂ ਸੱਦੀ ਲੱਗ ਕੇ ਪਹੁੰਚ ਗਏ, ਮਰਦ ਮਰੀਜ਼ ਨੇ ਆਪਣੀ ਸਿਆਣ ਬਹਾਦਰੀ ਨਾਲ ਉਹ ਸਰਹੱਦੀ ਇਲਾਕਾ ਜਿਹੜਾ ਸੀ ਦੁਸ਼ਮਣਾਂ ਨੂੰ ਕਾਬੂ ਕਰ ਲਿਆ ਅਤੇ ਸ਼ਾਹੀ ਮਾਮਲਾ ਜਿਹੜਾ ਰੁਕਿਆ ਸੀ ਉਹ ਬਹੁਤ ਸਾਰਾ ਹਾਂਜੀ ਇਕੱਠਾ ਕਰਕੇ ਦਿੱਲੀ ਦੇ ਬਾਦਸ਼ਾਹ ਨੂੰ ਭੇਜ ਦਿੱਤਾ। ਅਤੇ ਇੱਕ ਦਿਨ ਫਿਰ ਮਨ ਦੇ ਵਿੱਚ ਵਿਚਾਰ ਆਈ ਕਿ ਜੇ ਮੈਂ ਵਾਪਸ ਚਲਾ ਗਿਆ ਅਤੇ ਸਰਹੱਦੀ ਇਲਾਕਾ ਫਿਰ ਬਾਗੀ ਆਪੀ ਹੋ ਜਾਏਗਾ, ਇਸ ਵਾਸਤੇ ਮੈਨੂੰ ਟਾਈਮ ਟਾਈਮ ਕਰਨ ਵਾਸਤੇ ਕੁਝ ਰਿਸ਼ਤੇ ਟਿਕਣਾ ਚਾਹੀਦਾ। ਇਹ ਵਿਚਾਰ ਨੂੰ ਮੁੱਖ ਰੱਖ ਕੇ ਜਿਹੜਾ ਮਲਕ ਮਰੀਜ਼ ਸੀ ਉਹ ਫਿਰ ਕਾਬਲ ਦੇ ਵਿੱਚ ਟਿਕ ਗਿਆ ਅਤੇ ਪਿੱਛੋਂ ਜਿਹੜਾ ਚੰਦਰ ਵਾਲਾ ਸੋਹੀਆ ਸੀ ਉਸਨੇ ਚਲਾਕੀ ਦੇ ਨਾਲ ਬਾਦਸ਼ਾਹ ਨੂੰ ਹਾਂਜੀ ਇਹ ਆਪਣੇ ਗੱਲ ਕਹੀ ਅਤੇ ਜਿਹੜਾ ਮਲਕ ਮਰੀਜ਼ ਆ ਉਹ ਮੁਲਕ 'ਤੇ ਹਾਂਜੀ ਕਾਬਜ ਹੋ ਕੇ ਬਾਗੀ ਹੋ ਗਿਆ। ਜਿਸ ਵੇਲੇ ਬਾਦਸ਼ਾਹ ਨੂੰ ਇਹ ਗੱਲ ਦਾ ਯਕੀਨ ਹੋਇਆ ਕਿ ਚੁਗਲ ਜਿਹੜੇ ਚੁਗਲੀਆਂ ਕਰਦੇ ਉਸ ਵੇਲੇ ਫਿਰ ਜਿਹੜਾ ਚੰਦਰੜਾ ਸੀ ਇਹਨੂੰ ਅਤੇ ਸੈਨਾ ਦੇ ਕੇ ਅਤੇ ਮਲਕ ਮਰੀਜ਼ ਨੂੰ ਹਾਂਜੀ ਅਤੇ ਫੜਨ ਵਾਸਤੇ ਭੇਜਦਾ। ਜਿਸ ਵੇਲੇ ਚੰਦਰੜਾ ਜਾਣ ਮਲਕ ਮਰੀਜ਼ ਦੇ ਪਾਸ ਪਹੁੰਚਿਆ ਅਤੇ ਫਿਰ ਪ੍ਰਾਣੀ ਜਿਹੜੀ ਮਿੱਤਰਤਾ ਸੀ ਮਿੱਤਰਤਾ ਵਾਲੇ ਢੰਗ ਨਾਲ ਮਿਲ ਕੇ ਧੋਖਾ ਦੇਣ ਲੱਗਾ ਅਤੇ ਫਿਰ ਇਹ ਹਾਂਜੀ ਉਹ ਛੱਡ ਕੇ ਸਮਝ ਗਿਆ ਅਤੇ ਨਾਲੇ ਫਿਰ ਉਹ ਆਪਣੇ ਖੁਫੀਆ ਤੌਰ 'ਤੇ ਇਹਨੂੰ ਪਤਾ ਪਹਿਲਾਂ ਪਤਾ ਲੱਗ ਗਿਆ ਵੀ ਮੈਨੂੰ ਇਹ ਮਾਰਨ ਵਾਸਤੇ ਜਾਂ ਫੜਨ ਦੇ ਆ ਰਿਹਾ ਅਤੇ ਇਹਨਾਂ ਬਾਦਸ਼ਾਹ ਦੇ ਕੋਲ ਚੁਗਲੀ ਕਰਕੇ ਅਤੇ ਫੌਜਾਂ ਮੇਰੇ 'ਤੇ ਚੜ੍ਹਾਈਆਂ ਕਾਬਲ ਨੂੰ ਆ ਰਿਹਾ। ਇਸ ਕਰਕੇ ਜਿਹੜਾ ਚੰਦਰੜਾ ਉਹਦਾ ਕੋਈ ਦਾਨ ਨਾ ਚੱਲ ਸਕਿਆ। ਉਹ ਫਿਰ ਉਸ ਵੇਲੇ ਦੋਹਾਂ ਵੱਲੋਂ ਬੜਾ ਭਾਰੀ ਜਿਹੜਾ ਹਾਂਜੀ ਯੁੱਧ ਹੋਇਆ ਅਤੇ ਬਹੁਤ ਸਾਰੀ ਸੈਨਾ ਜਿਹੜੀ ਮਲਕ ਹੋਈ। ਮਲਕ ਮੀਰ ਨੇ ਚੰਦੜਾ ਵੱਲ ਸੁਨੇਹਾ ਭੇਜਿਆ ਕਿ ਇਹ ਕੋਈ ਬਹਾਦਰਾਂ ਵਾਲਾ ਕੰਮ ਨਹੀਂ, ਕਿ ਤੂੰ ਬਾਅਦ ਕੇ ਸੈਨਾ ਨੂੰ ਬੇਗਨਾਹ ਨੂੰ ਐਵੇਂ ਮਰਵਾ ਰਿਹਾ। ਹਾਂਜੀ ਫਿਰ ਮੇਰਾ ਤੇਰਾ ਆਪਸ ਵਿੱਚ ਆਹਮਣੇ ਸਾਹਮਣੇ ਜੰਗ ਹੋਵੇ ਤੂੰ ਠੀਕ ਹੈ, ਐਵੇਂ ਕਾਹਨੂੰ ਗਰੀਬਾਂ ਨੂੰ ਮਰਾਉਣਾ। ਹਾਂਜੀ ਇਹ ਕਿਸੇ ਨੇ ਇਹ ਮਿਲਣਾ ਜਿਹੜਾ ਚੰਦਰੜਾ ਸੀ, ਹਾਂਜੀ ਉਹਦਾ ਵੀ ਖਾਣਾ ਪੜ ਰਿਹਾ। ਫਿਰ ਆਪਸ ਵਿੱਚ ਇਹਨਾਂ ਦੀ ਟੱਕਰ ਹੋ ਗਈ, ਮੈਦਾਨ 'ਚ ਆ ਕੇ ਨਿਕਲੇ। ਆਪਸ ਵਿੱਚ ਦੋਹਾਂ ਦਾ ਚੰਗਾ ਉਹ ਭੇਡ ਹੋਇਆ। ਆਖਿਰ ਇੱਕ ਦੂਜੇ ਨੇ ਸ਼ਸਤਰ ਆਪਸ ਵਿੱਚ ਜਿਹੜੇ ਲਾਗਾ ਕੱਢ ਕੇ ਫਿਰ ਸ਼ਹੀਦ ਹੋਇਆ। ਇਹਨਾਂ ਸੂਰਮਿਆਂ ਦੀ ਜਿਹੜੀ ਵਾਰ ਆ, ਹਾਂਜੀ ਬਹਾਦਰੀ ਦੀ, ਉਹ ਢਾਡੀਆਂ ਨੇ ਫਿਰ ਬਣਾਈ ਹੈ। ਕਾਬਲ ਵਿੱਚ ਮਰੀਦ ਖਾਂ ਫੜਿਆ ਬਲ ਜੋਰ, ਚੰਦਰਹੜਾ ਨੇ ਫੌਜ ਕੋ ਚੜਿਆ ਬੜ ਤੋਰ। ਦੋਹਾਂ ਕੰਧਾਰਾਂ ਮੋਹ ਜੋੜੇ ਦਮਾਮੇ ਨਿਵਾਰੇ ਔਰ ਮੈਂ ਵੀ ਆਏ ਰਾਜਿਆ ਲਾਹੌਰ ਸੂਰੇ ਸਾਹਮਣੇ ਜੂਝੇ ਲਾਹੌਰ ਜਿਵੇਂ ਬਾਲਕ ਨੇ ਜਿਹੜੀ ਬਾਲਕੀ ਜਿਹੜੀ ਹੈ, ਫਿਰ ਉਹਦੇ ਵਿੱਚ ਮਾਤਾ ਪਿਤਾ ਦੀ ਸੁੱਧ ਇਹਨੂੰ ਖਬਰ ਹੋ ਜਾਂਦੀ ਹੈ, ਇਹ ਮੇਰੀ ਮਾਂ ਹੈ, ਮੇਰਾ ਪਿਤਾ ਹੈ, ਇੰਨੀ ਸੋਝੀ ਹੋ ਜਾਂਦੀ ਹੈ ਦੂਸਰੀ ਵਾਸਤਾ।
1: ਪਹਿਲਾਂ ਤਾਂ ਦੁੱਧ ਚੁੰਘਣ ਨਾਲ ਤਿਆਰ ਹੁੰਦਾ ਅਤੇ ਫਿਰ ਮਾਂ ਬਾਪ ਦੀ ਦੁੱਧ ਕਵਰ ਹੁੰਦੀ। ਤੀਜੇ ਭਈਆ ਭਾਬੀ ਦੇਵ ਚੌਥੇ ਤਿਆਰ ਬੰਨੀ ਖੇਡ ਅਤੇ ਤੀਜੀ ਅਵਸਥਾ ਜਿਹੜੇ ਆਉਂਦੀ ਆ ਇਹ ਮੇਰਾ ਭਈਆ ਨੇ ਭਰਾ ਆ ਆਉਂਦੇ ਆ ਦੋਵਾਂ ਸੂਬਿਆਂ ਤੋਂ ਭਈਏ ਕਹਿੰਦੇ ਉਹ ਭਈਏ ਨਾਮ ਦਾ ਭਰਾ ਰਹੇ ਆ ਆਪਾਂ ਸਮਝਦੇ ਬਹੁਤ ਨੀਚ ਆ ਇਹ ਮਾੜਾ ਸਮਝਦੇ ਪਰ ਉਹਨਾਂ ਨੇ ਕਈ ਬ੍ਰਾਹਮਣ ਜਾਤੀ ਦੇ ਆ ਜਿੰਨੀਆਂ ਕਿੰਨੀਆਂ ਜਾਤੀਆਂ ਦੇ ਉਹ ਗਰੀਬੀ ਕਰਕੇ ਵਿਚਾਰੇ ਮਸ਼ਹੂਰ ਕਰਦੇ ਆ ਸਾਰੇ ਇਹ ਨਹੀਂ ਕਿ ਉਹ ਕਿੰਨੀਆਂ ਜਾਤੀਆਂ ਦੇ ਆ ਉਹ ਭਈਆ ਜੀ ਲੈ ਕੇ ਉਹਨੂੰ ਕਹਿੰਦੇ ਭਈਆ ਨਾਮ ਹੈ ਭਰਾ ਦਾ ਅਤੇ ਆਪਾਂ ਇਹਨੂੰ ਸਮਝਦੇ ਮਾੜੇ ਆ। ਤੀਜਾ ਭਇਆ ਭਾਬੀ ਦੇ ਤੀਜੀ ਅਵਸਥਾ ਕਿਹੋ ਜਿਹੀ ਹੁੰਦੀ ਹੈ ਇਹ ਮੇਰਾ ਭਈਆ ਨੇ ਹਾਂਜੀ ਭਰਾ ਆ ਫਿਰ ਇਹ ਮੇਰੀ ਆਪਣੇ ਭਾਬੀ ਹੈ ਹਾਂਜੀ ਬੇਬ ਹਾਂਜੀ ਬੇਬ ਮੈਨੇ ਮੇਰੀ ਬੇਬੇ ਹੈ ਭੈਣ ਆ ਗਈ ਭੈਣ ਨੂੰ ਬੇਬੇ ਕਹਿੰਦੇ ਹੁੰਦੇ ਸੀ ਬੇਬੇ ਨਾਨਕੀ ਕਿਉਂਕਿ ਗੁਰੂ ਨਾਨਕ ਸਾਹਿਬ ਸੱਜੇ ਪਾਸੇ ਭੈਣ ਵੀ ਸੀਗੇ ਨਾ ਬੇਬੇ ਕਹਿੰਦੇ ਸੀ ਇਸ ਵਾਸਤੇ ਅੱਜ ਕੱਲ੍ਹ ਹੁਣ ਆਂਟੀ ਆਂਟੀ ਹੋ ਗਿਆ ਸਾਰੇ ਰਿਸ਼ਤੇ ਲੋਕਾਂ ਨੇ ਖਤਮ ਕਰਦੇ ਆ। ਚੌਥੇ ਪਿਆਰ ਪੰਨੀ ਖੇਡ ਅਤੇ ਜਿਹੜੇ ਚੌਥੀ ਅਵਸਥਾ ਆ ਜਾਂਦੀ ਹੈ ਅਤੇ ਇਹਨੂੰ ਪਿਆਰੀਆਂ ਪਿਆਰੀਆਂ ਜਿਹੜੀਆਂ ਖੇਡਾਂ ਆ ਉਹਨਾਂ ਨੂੰ ਪੰਨੀ ਇਹਨਾਂ ਨੇ ਉਤਪੰਨ ਕਰਦਾ ਪੈਦਾ ਕਰਦਾ ਕਿ ਖੇਡਾਂ ਵੀ ਜਿਹੜਾ ਪਿਆਰ ਹੋ ਜਾਂਦਾ ਭੂੜਾ ਲੈ ਲਿਆ ਤੋ ਖਿਡੌਣੇ ਖਿਡੌਣੇ ਲੈ ਲਿਆ। ਪੰਜਵੇਂ ਖਾਣ ਪੀਣ ਕੀ ਧਾਤ ਜਿਹੜੇ ਪੰਜਵੀਂ ਅਵਸਥਾ ਹੁੰਦੀ ਹੈ ਅਤੇ ਪਦਾਰਥਾਂ ਦੇ ਖਾਣ ਪੀਣ ਦੀ ਹਾਂਜੀ ਬਲ ਅਤੇ ਧਾਤ ਮੈਨੇ ਦੌੜਦਾ ਹਾਂਜੀ ਉਹ ਚੀਜ਼ ਦੀ ਫਲ ਨੂੰ ਉਹ ਫਲ ਨੂੰ ਕਿਵੇਂ ਕਾਮਨਾ ਪੁੱਛਿਆ ਜਾਤ ਕਿੱਥੋਂ ਤੱਕ ਪੰਜ ਅਵਸਥਾ ਬਾਲਕ ਅਵਸਥਾ ਦੀਆਂ ਗਈਆਂ ਇਹ ਜਿਹੜੀਆਂ ਪੰਜ ਅਵਸਥਾ ਆ ਇਹ ਬਾਲਕ ਅਵਸਥਾ ਦੀਆਂ ਨਾਰੇ ਨੇ ਕਿਰਪਾ ਕਰਕੇ ਦੱਸੀਆਂ ਅੱਗੇ ਹੁਣ ਜੋਗਨ ਅਵਸਥਾ ਸ਼ੁਰੂ ਹੋ ਰਹੀ ਹੈ ਇਹ ਬਾਲ ਅਵਸਥਾ ਸੀ ਨਾ ਅਤੇ ਸ਼ੀਸ਼ੂ ਅਵਸਥਾ ਸੀ ਅਤੇ ਦੁੱਧ ਚੁੰਘਦਾ ਸੀ ਬਾਲ ਅਵਸਥਾ ਜਿਹੜੀ ਪੰਜ ਮਤਲਬ ਸਟੇਜਾਂ ਦੱਸਦੀਆਂ ਇਹਦੇ ਛੇਵੀਂ ਅਵਸਥਾ ਆ ਜਾਂਦੀ ਹੈ ਅਤੇ ਜਵਾਨੀ ਸ਼ੁਰੂ ਹੋ ਜਾਂਦੀ ਹੈ ਨਾ ਫਿਰ ਕੀ ਹੁੰਦਾ ਛੇਵੀਂ ਅਵਸਥਾ ਇਸ ਤਰ੍ਹਾਂ ਦੀ ਹੁੰਦੀ ਹੈ ਜਦੋਂ ਜੋਗਨ ਅਵਸਥਾ ਜਿਹੜਾ ਜਵਾਨ ਹੋ ਜਾਂਦਾ ਫਿਰ ਛੇਵੇਂ ਕੰਮ ਨੂੰ ਪੁੱਛਿਆ ਜਾ ਫਿਰ ਜਿਹੜਾ ਵਿਕਾਰ ਆ ਉਹ ਇੰਨਾ ਜ਼ੋਰ ਇਹਦੇ 'ਚ ਵੱਧ ਜਾਂਦਾ ਜਿਹੜਾ ਕਿ ਪੁੱਛਿਆ ਨਹੀਂ ਜਾਂਦਾ ਫਿਰ ਇਹਦਾ ਵਿਕਾਰਾਂ ਦਾ ਇੰਨਾ ਹਾਂਜੀ ਜੋੜ ਵੱਧ ਜਾਂਦਾ ਇੰਨਾ ਇਹ ਲੇਵਲ ਹੋ ਜਾਂਦਾ ਕਿ ਫਿਰ ਇਸ ਤਰ੍ਹਾਂ ਜਿਹੜਾ ਹੈਗਾ ਕਿਹਦੀ ਅਵਸਥਾ ਜਿਹੜੀ ਆ ਅਤੇ ਜਾਤੀ ਵਜਾ ਕੁਝ ਨਹੀਂ ਪੁੱਛਦਾ ਹਾਂਜੀ ਅਤੇ ਕਿਹੜੀ ਜਾਤ ਹੈ ਕਿਹੜਾ ਹੈਗਾ ਫਿਰ ਇਸ ਤਰ੍ਹਾਂ ਉਹ ਹਾਂਜੀ ਸ਼ਾਦੀ ਕਰਾਉਂਦਾ ਵਿਆਹ ਸ਼ਾਦੀ ਅਤੇ ਜਾਤ ਪਜਾਤ ਵੀ ਨਹੀਂ ਪੁੱਛਦੇ ਹੈਗੇ ਜਿਸ ਵੇਲੇ ਕਹਿੰਦੇ ਫਿਰ ਜਵਾਨ ਹੋ ਜਾਂਦਾ ਵਿਆਹੁਣ ਯੋਗ ਹੋ ਜਾਂਦਾ ਉਸ ਵੇਲੇ ਉਹਦੇ ਮਾਂ ਪਿਓ ਜਿਹੜੇ ਆ ਉਹ ਕੰਮਨ ਪੁੱਛਿਆ ਜਾਤ ਕੰਮਨ ਅਤੇ ਜੂਆ ਪਾਠ ਦੇ ਸੰਪਰਦਾਇ ਕਰੀਏ ਫਿਰ ਕਹਿੰਦੇ ਆ ਲੜਕੀ ਦੀ ਜਾਤੀ ਪੁੱਛਦੇ ਫਿਰਦੇ ਆ ਪਰਿਵਾਰ ਇਹ ਹੈ ਵੀ ਲੜਕੀ ਦੀ ਭਾਲ ਫਿਰਦੇ ਆ ਇਹਦਾ ਜਾਤ ਕੀ ਹੈ ਇਹਦਾ ਗੋਤ ਕੀ ਹੈ ਹਾਂਜੀ ਇਸ ਘਰ ਦਾ ਪੁੱਛਦੇ ਹਜ਼ਾਰਾਂ ਗੁਜ਼ਰਾਂ ਕਿਸ ਤਰ੍ਹਾਂ ਕਿੰਨਾ ਪੜ੍ਹਿਆ ਲਿਖਿਆ ਹੈ ਇਸ ਤਰ੍ਹਾਂ ਬਹੁਤ ਕੁਝ ਚੱਲਦਾ ਅੱਜ ਕੱਲ੍ਹ ਤਾਂ ਬਹੁਤ ਡਰਾਮੇਬਾਜ਼ੀ ਲੋਕ ਕਰਦੇ ਆ ਜੋ ਸਿੱਖੀ ਵਾਲੀ ਗੱਲ ਰਹੀ ਨਹੀਂ ਸੱਤਵੇਂ ਸਾਂਝੀ ਕੀਆ ਘਰ ਵਾਸ ਅੱਠਵੇਂ ਕ੍ਰੋਧ ਹੋਆ ਤਨ ਨਾਲ ਜਿਹਦੇ ਸੱਤਵੀਂ ਅਵਸਥਾ ਹੋ ਜਾਂਦੀ ਹੈ ਫਿਰ ਜਦੋਂ ਅੱਧ ਖੜ ਅਵਸਥਾ ਹੁੰਦੀ ਹੈ ਫਿਰ ਕੀ ਕਰਦਾ ਧਨ ਨੂੰ ਹਾਂਜੀ ਧਨ ਨੂੰ ਫਿਰ ਪੰਜ ਮਹੀਨੇ ਇਕੱਠਾ ਕਰਦਾ ਅਤੇ ਫਿਰ ਇਕੱਠਾ ਕਰਕੇ ਅਤੇ ਘਰ ਦੇ ਵਿੱਚ ਨਿਵਾਸ ਕਰਦਾ ਘਰ ਵਾਸ ਫਿਰ ਕੀ ਅਗਰੇਸੀ ਹੋ ਕੇ ਤੁਹਾਨੂੰ ਇਕੱਠਾ ਕਰਦਾ ਅਤੇ ਹੁਣ ਉਹ ਕਰਦੇ ਵੀ ਕਹਿੰਦੇ ਹੁਣ ਤੂੰ ਅਗਰੇਸੀ ਹੋ ਗਿਆ ਸਾਡੀ ਉਮਰ ਤੇਰਾ ਟੇਕਾ ਜੁੜਿਆ ਲਿਆ ਕਮਾ ਦੇ ਸਾਹ ਹੁਣ ਅਤੇ ਜਿਹੜੇ ਅੱਠਵੇਂ ਕ੍ਰੋਧ ਹੋਇਆ ਤਨ ਨਾਲ ਜਿਹੜੇ ਅੱਠਵੀਂ ਅਵਸਥਾ ਆ ਜਾਂਦੀ ਹੈ ਅਤੇ ਬੁਢਾਪੇ ਵਿੱਚ ਇੰਨਾ ਕ੍ਰੋਧ ਬਹੁਤ ਹੋ ਜਾਂਦਾ ਅਤੇ ਉਹ ਬੱਚੇ ਕਹਿਣਾ ਨਹੀਂ ਮੰਨਦੇ ਜਿੰਨੇ ਕਹਿੰਦੇ ਐਂ ਕਰੋ ਐਂ ਕਰੋ ਕਹਿੰਦੇ ਬੁੱਢਿਆ ਬੈਠਾ ਰਹਿ ਉਹਨਾਂ ਦੀ ਨਿਆਣੇ ਕੁੜੀਆਂ ਹੀ ਪੜ੍ਹੇ ਦੇ ਗਏ ਹੈ ਹੁਣ ਸਾਨੂੰ ਤੂੰ ਮਤਾ ਦੇਈ ਜਾਂਦਾ ਅਸੀਂ ਆਪੇ ਕਰਾਂਗੇ ਜਿਵੇਂ ਕਰਾਂਗੇ ਇਸ ਵਾਸਤੇ ਕਿ ਕ੍ਰੋਧ ਕਰਦਾ ਮੇਰਾ ਕਹਿਣਾ ਨਹੀਂ ਮੰਨਦੇ ਉਹਨਾਂ ਨੂੰ ਜਨਮ ਦਿੱਤਾ ਪਾਲਿਆ ਪਲੋਸਿਆ ਭਰਾ ਲਿਖਾਇਆ ਪਿਆਇਆ ਸੈੱਟ ਕੀਤਾ ਜਾਇਦਾਦ ਘਰ ਘਾਟ ਦਿੱਤਾ ਅਤੇ ਉਹਨੇ ਮੇਰੇ ਨਿਰਾਦਰ ਕਰਦੇ ਆ ਫਿਰ ਉਹ ਕ੍ਰੋਧ ਕਰਦਾ ਫਿਰ ਉਹ ਔਰ ਜਿਹਦੇ ਨਾਲ ਤੇ ਕਹਿੰਦੇ ਜਿਹੜਾ ਆਪਣੇ ਜਿਹੜੇ ਕ੍ਰੋਧ ਹੋ ਜਾਂਦਾ ਨਾ ਅਤੇ ਫਿਰ ਜਿਸ ਤੇ ਫਿਰ ਜਿਹੜਾ ਸਰੀਰ ਦੇ ਨਾਲ ਹਾਂਜੀ ਨਾਸ ਹੋਇਆ ਜਾਂਦਾ ਉਹ ਕ੍ਰੋਧ ਫਿਰ ਸਾੜਦਾ ਨਾ ਦਿਨ ਰਾਤ ਅੰਦਰੋਂ ਅੰਦਰ ਰਿਝੀ ਜਾਂਦਾ ਇੰਨਾ ਕ੍ਰੋਧ ਹੁੰਦਾ ਪਹਿਲਾਂ ਤਾਂ ਆਪਣੇ ਤਨ ਸੂਖਮ ਜਿਹੜਾ ਅੰਤਿਸ਼ਤਰ ਨੂੰ ਉਹਦਾ ਨਾਸ ਕਰਦਾ, ਅਤੇ ਫਿਰ ਕੀ ਹੈ ਦੂਜਿਆਂ ਦੇ ਅੰਤਿਸ਼ਤਰ ਨੂੰ ਨਾਸ ਕਰਦਾ। ਬੁਢਾਪੇ ਵਿੱਚ ਵਿਰੋਧ ਬਹੁਤ ਹੁੰਦਾ ਅਤੇ ਜਿਹੜਾ ਸਰੀਰ ਦਾ ਬਲ ਆ ਹਾਂਜੀ ਤਨ ਨਾਲ ਪੂਰਾ ਬਲ ਵੀ ਨਾਸ ਹੋ ਜਾਂਦਾ, ਹਾਂਜੀ ਆਪ ਕਰ ਬੁੱਝ ਨਹੀਂ ਸਕਦਾ ਅਤੇ ਵਕਤ ਦੇਖ ਦੇ ਕੇ ਰਿਝੀ ਜਾਂਦਾ। ਨਾਲ ਹੈ ਧੋਲੇ ਕੁੱਦੇ ਸਾਹਾ ਜਿਹੜੇ ਬਹੁਤਾ ਜਗਲੰਦਾ ਜੀ ਕਰਦਾ, ਕੋਈ ਬੱਚੇ ਵੀ ਕਹਿੰਦਾ ਰੱਬ ਵੀ ਕਰਨ ਲੱਗ ਪੈਂਦੇ ਅੱਗੇ ਹੁਣ ਬੁੱਢੇ ਹੁੰਦੇ ਨਾ ਬਾਬਾ ਜੀ ਬੱਚੇ ਮੈਂ ਕਿਹਾ ਤੁਸੀਂ ਡਾਕਟਰ ਨਾ ਦਿਆ ਕਰੋ, ਇਹਨਾਂ ਨੂੰ ਕਰੀ ਜਾਂਦੇ ਜਿਵੇਂ ਕਰਦੇ ਇਹ ਤਾਂ ਠੀਕ ਹੈ, ਜਦੋਂ ਟੋਕ ਟਕਾਈ ਕਰਨ ਮਰਦੇ ਨੇ ਅਤੇ ਨੌ ਸਾਲ ਦਾ ਝਗੜਾ ਮੁੰਡੇ ਕੁੜੀਆਂ ਦੇ ਝਗੜੇ ਹੋ ਜਾਂਦੇ ਆ ਅਤੇ ਪੁੱਤ ਦੇ ਝਗੜੇ ਹੁੰਦੇ ਆ, ਉਹ ਰਹਿ ਹੁੰਦਾ ਨਹੀਂ ਤੂੰ ਨਹੀਂ ਹੁੰਦਾ ਤਾਂ ਫਿਰ ਗੱਲ ਵੀ ਕਈ ਦਿੰਦੇ ਬੇਇੱਜ਼ਤੀ ਵੀ ਕਰਦੇ ਆ ਕੁਛ ਲਟਾਪਾ ਵੀ ਕਰਦੇ ਆ। ਨਾਲ ਹੈ ਧੋਲੇ ਕੁੱਤੇ ਸਾਹਾ ਕੋਈ ਵਿਹਲੇ ਪਰਿਵਾਰ ਹੈਗੇ ਜਿੱਥੇ ਕੋਈ ਬੱਚੇ ਬੱਚੇ ਉਹਨਾਂ ਫਿਰ ਸਤਿਕਾਰ ਕਰਦੇ ਆ ਉਹ ਕਰਦੇ ਆ, ਨਹੀਂ ਤਾਂ ਆਮ ਅੱਜ ਕੱਲ੍ਹ ਤਾਂ ਬਹੁਤ ਸਾਰੇ ਇਹੋ ਜਿਹੇ ਹੀ ਆ। ਨਾ ਵੈ ਧੋਲੇ ਉੱਬੇ ਸਾਹ ਦਸ ਮੈਂ ਦੱਦਾ ਹੋਆ ਸੁਹਾ ਅਤੇ ਨਾਵੇ ਮਹੀਨੇ ਜਦੋਂ ਨਵੀਂ ਅਵਸਥਾ ਆ ਜਾਂਦੀ ਹੈ ਅਤੇ ਬੁਢਾਪਾ ਆ ਜਾਂਦਾ, ਬੁਢਾਪੇ ਦੇ ਵਿੱਚ ਧੋਲੇ ਧੋਲੇ ਦੇ ਕੇਸ ਜਿਹੜੇ ਚਿੱਟੇ ਹੋ ਜਾਂਦੇ ਆ ਕਹਿੰਦੀ ਉੱਬੇ ਸਾਹ ਅਤੇ ਉੱਬੇ ਸਾਹ ਮੈਨੂੰ ਲੰਬੇ ਲੰਬੇ ਸਾਹ ਲੈਂਦਾ ਆ ਦਸ ਮੈਂ ਦੱਦਾ ਹੋਆ ਜਿਹੜੇ ਵੀ ਫਿਰ ਸਰੀਰ ਦਸਵੀਂ ਅਵਸਥਾ ਆ ਜਾਂਦੀ ਹੈ ਫਿਰ ਕੀ ਹੁੰਦਾ ਮਰ ਜਾਂਦਾ, ਅਤੇ ਫਿਰ ਜਿਹੜੇ ਮਰ ਜਾਂਦਾ ਆ ਕਿਸੇ ਮਸਾਣਾਂ ਵਿੱਚ ਪਰਤਾ ਫਿਰ ਇਹਨੂੰ ਅੱਗ ਵਿੱਚ ਦੱਦਾ ਮੈਨੇ ਕੁਰਸੀ ਸਾਰੇ ਉੱਤੇ ਰੱਖ ਕੇ ਅਤੇ ਚੰਗਾ ਭੇਟ ਕਰ ਦਿੰਦੇ ਆ ਅਤੇ ਸੜ ਕੇ ਸੁਆਹ ਹੋ ਜਾਂਦੇ। ਇਹ ਦਸ ਅਵਸਥਾ ਇੱਥੇ ਗੀਤ ਗਏ ਅਤੇ ਗੀਤ ਪੁਕਾਰੀ ਸਾਹਾ ਉੱਡਿਆ ਅੰਤ ਦਸਾਏ ਰਾਹ, ਉਹਨਾਂ ਨੂੰ ਸੰਪਰਕ ਵਾਲੇ ਪਹਿਲਾਂ ਅੱਜ ਚੇਤਨ ਕਰਦੇ ਆ ਜਿਹੜੇ ਤੇ ਗੀਤ ਹਾਂਜੀ ਜਿਹੜੇ ਸੰਗੀਤ ਹੀ ਨਾ ਉਹ ਮਸਾਣਾਂ ਵਿੱਚ ਸਾੜਨ ਵਾਲੇ ਉਹ ਨਾਲ ਰਹੇ ਉਹ ਤੇ ਕੀ ਕਰਦੇ ਆ ਪੁਕਾਰੀ ਸਾਹਾ ਉਹ ਢਾਣਾ ਮਾਰਦੇ ਪੁਕਾਰਦੇ ਆ ਹਾਂਜੀ ਜਿਹੋ ਜਿਹਾ ਕਿਸੇ ਦਾ ਰਿਸ਼ਤਾ ਆ ਉਸ ਤਰ੍ਹਾਂ ਦੇ ਲੋਕ ਹੁੰਦੇ ਸੁੱਟਦੇ ਆ। ਅਤੇ ਦੂਜੇ ਅਰਥਾਂ 'ਚ ਇਹ ਹੈ ਕਿ ਗੀਤ ਕਹਿੰਦੇ ਸੰਗੀਤ ਚਾਰ ਨਾਲ ਜੋੜੀ ਵਾਜਾ ਵਜਾਉਣ ਵਾਲੇ ਜਿਹੜੇ ਨਾਲ ਹੈਂ ਉਹ ਰਾਗੀ ਗਾਏ ਹੁੰਦੇ ਆ ਉਹ ਵੀ ਗਿਣਦੇ ਆ ਗਏ ਰਾਣੀਆਂ ਪੜ੍ਹਦੇ ਆ ਉਹਦੇ ਜੋੜੀ ਜਿਹੜੀ ਹੈ ਇਹ ਹਾਂਜੀ ਉਹ ਵੀ ਧਾਰ ਪੁਕਾਰਦੇ ਜੋੜੀ ਵੀ ਧਾਰ ਤਾਂ ਕਰਦੀ ਹੈ। ਤੀਸਰੇ ਅਰਥਾਂ 'ਚ ਕਹਿੰਦੇ ਫਿਰ ਅਤੇ ਗੀਤ ਕਹਿੰਦੇ ਉਹ ਜਿਹੜੇ ਵਿਆਹ ਵਾਲੇ ਗੀਤ ਚਲੇਗਾ ਅਤੇ ਹੁਣ ਧਾਮਾਂ ਮਾਰਨ ਵਾਲੇ ਜਿਹੜੇ ਉਹ ਪੁਕਾਰਦੇ ਨੇ ਜਿਹੜੇ ਵਿਆਹ ਵਾਲੇ ਦੂਜੀ ਦੇ ਗੀਤ ਗਾਏ ਦੋ ਥੋੜ੍ਹੀ ਮਾਰੇ ਵੇਲੇ ਰਾਏ ਹੁੰਦੇ ਜਿਹੜਾ ਦੂਜੇ ਚੌਥੀ ਵਾਰ ਵਿੱਚ ਅਸੀਂ ਬੁੱਢੇ ਆਦਮੀ ਦੇ ਮਰਨ ਵੇਲੇ ਦੇ ਜਿਹੜੇ ਨਾਲ ਹਾਂਜੀ ਕੁੜਮ ਗਏ ਸੀ ਉਹ ਤਾਂ ਅਸੀਂ ਕਹਿੰਦੇ ਆ ਹਾਂਜੀ ਜਿਹੜੇ ਆ ਗੀਤ ਗਾਉਂਦੇ ਆ ਅਤੇ ਜਿਹੜੇ ਪੁੱਤਰ ਆ ਉਹ ਢਾਣਾ ਮਾਰ ਮਾਰ ਕੇ ਪੁਕਾਰਦੇ ਆ ਹਾਏ ਬਾਪੂ ਕਿੱਥੇ ਚਲੇ ਗਈਆਂ ਸਾਡੀਆਂ ਬਾਹਾਂ ਤੋੜ ਗਈਆਂ ਸਲਾਨਾ ਕਰ ਗਈਆਂ ਔਰ ਜਿਸ ਵੇਲੇ ਕਹਿੰਦੇ ਫਿਰ ਸਰੀਰ ਤੋਂ ਹੰਸ ਹਾਂਜੀ ਉੱਡਿਆ ਹੰਸ ਦੇ ਸਾਰੇ ਰਾਤ ਹੰਸ ਆਉਣੇ ਜੀਵਾ ਉੱਡ ਗਿਆ ਭਾਵ ਚਲਾ ਗਿਆ ਅਤੇ ਜਮਾ ਪਾਸੋਂ ਕਹਿੰਦੇ ਰਾਤਾਂ ਦੇ ਸਾਰੇ ਸੋਚ ਲੱਗ ਹੁਣ ਕਿੱਧਰ ਜਾਵਾਂ ਹੈ ਅਤੇ ਫਿਰ ਕਹਿੰਦੇ ਕਿਸ ਵਾਸਤੇ ਕਹਿੰਦੇ ਹੁਣ ਮੈਨੂੰ ਕਿੱਧਰ ਲੈ ਕੇ ਚੱਲਣਾ ਕਿਉਂਕਿ ਇਹ ਪਾਪੀਆਂ ਦਾ ਰਸਤਾ ਤਾਂ ਹੋ ਰਿਹਾ ਪੁੰਨੀਆਂ ਦਾ ਰਸਤਾ ਹੋ ਰਿਹਾ ਅਤੇ ਇਸ ਤਰ੍ਹਾਂ ਜਿਹੜੇ ਸਕਾਮੀ ਉਹਨਾਂ ਦਾ ਹੋ ਰਿਹਾ ਅਤੇ ਨਿਸ਼ਕਾਮੀਆਂ ਦਾ ਹੋ ਰਿਹਾ ਅਤੇ ਸੁਕਰਮੀਆਂ ਦਾ ਹੋ ਰਿਹਾ ਕਾਰਕਾਂ ਦਾ ਹੋ ਰਿਹਾ ਬ੍ਰਹਮ ਗਿਆਨੀਆਂ ਦਾ ਜੁਦੇ ਜੁਦੇ ਗ੍ਰੰਥਾਂ ਜੈਸੇ ਕਹਿੰਦੇ ਸੀ ਵੀ ਜੀਵਾਤ ਨੂੰ ਉੱਠ ਗਿਆ ਫਿਰ ਇਹਨੂੰ ਅਗਲਾ ਰਸਤਾ ਆਪ ਦੇ ਸਾਇਦੇ ਸੁਣਦਾ ਅਤੇ ਹੁਣ ਪਤਾ ਲੱਗਦਾ ਵੀ ਉਦੋਂ ਤਾਂ ਬਸ ਬਦਕੈਲੀਆਂ ਕਰਦਾ ਰਿਹਾ ਸੁੱਖੇ ਸਨ ਸਿਮਰਨ ਕੀਤਾ ਨਹੀਂ ਅਤੇ ਮੈਂ ਸਾਰੀ ਉਮਰ ਐਵੇਂ ਕਿਵੇਂ ਗੁਆ ਲਈ ਹੈ। ਆਇਆ ਗਿਆ ਮੋਇਆ ਨਾਓ ਪਿੱਛੇ ਪੱਤਲ ਸੱਦਿਓ ਕਾਵ, ਕਹਿੰਦੇ ਸੰਸਾਰ 'ਚ ਆਇਆ ਸੀ ਅਤੇ ਚਲੇ ਗਿਆ ਮੋਇਆ ਨਾਓ ਹਾਂਜੀ ਅਤੇ ਹੁਣ ਕਹਿੰਦੇ ਕਿ ਮਰਦਾ ਨਹੀਂ ਹੈ ਹਾਂਜੀ ਕਿਉਂਕਿ ਫਿਰ ਦੇਹੀ ਮਾਟੀ ਬੋਲਿਆ ਕੌਣ ਗੁਜਰੇ ਗਿਣੀ ਮੁਬਾਰ ਕੌਣ ਮੂਈ ਸੁੱਤ ਬਾਰ ਹੰਕਾਰ ਉਹ ਨਾ ਮੁਆ ਜੋ ਦੇਖਣਾ ਹਾਰ। ਇਸ ਵਾਸਤੇ ਮਰਨ ਵਾਲਾ ਤਾਂ ਸਰੀਰ ਆਤਮਾ ਦਾ ਮਰਦੀ ਨਹੀਂ ਹਾਂਜੀ ਅਤੇ ਇਸ ਵਾਸਤੇ ਜਿਹੜੇ ਸ਼ਾਸਤਰਾਂ ਦੇ ਮੱਤ ਦੇ ਨੇ ਹਾਂਜੀ ਅਨੁਸਾਰ ਮਰਦਾ ਅਸੀਂ ਨਾ ਹੀ ਨਾ ਤਾਂ ਇਹ ਸ਼ਾਸਤਰਾਂ ਦੇ ਮੱਤ ਮੁਤਾਬਕ ਮਰਦਾ ਨਾ ਇਹ ਵਿਵਹਾਰਕ ਮੱਤ ਦੇ ਮੁਤਾਬਕ ਮਰਦਾ। ਜੇ ਕਹਿੰਦੇ ਸੰਸਾਰੀ ਲੋਕ ਜਿਹੜੇ ਆ ਹਾਂਜੀ ਉਹ ਵੀ ਇਸ ਨੂੰ ਹਾਂਜੀ ਮਰਿਆ ਸਮਝਣ ਤਾਂ ਪਿੱਛੋਂ ਦੇ ਪਾਠ ਵਗੈਰਾ ਕੋਈ ਨਾ ਕਰਾਵੇ ਹਾਂਜੀ ਮੰਜਾ ਜਿਸ ਤਰ੍ਹਾਂ ਕੱਪੜੇ ਵਗੈਰਾ ਕੋਈ ਨਾ ਦੇਵੇ ਅਤੇ ਹੁਣ ਮਰ ਗਿਆ ਅਤੇ ਹੁਣ ਕੀ ਜਾਣਾ, ਇਹਦਾ ਮਤਲਬ ਹਜੇ ਮਰਿਆ ਨਹੀਂ ਜੀਂਦਾ। ਹਾਂਜੀ, ਅਤੇ ਜੇ ਕਰਕੇ ਕਹਿੰਦੇ ਉਹ ਕਰਾਉਂਦੇ ਆ ਤਾਂ ਫਿਰ ਸਮਝੇ ਆ ਸੰਸਾਰੀ ਲੋਕਾਂ ਦੇ ਮਤ ਮੁਤਾਬਕ ਵੀ ਹਾਂਜੀ ਇਹ ਮਰਿਆ ਨਹੀਂ ਹੈ। ਹਾਂਜੀ, ਅਤੇ ਫਿਰ ਆਇਆ ਅਤੇ ਕਰਾ ਗਿਆ ਬੋਇਆ ਨਾ ਉਹ ਕਹਿੰਦੇ ਅਤੇ ਨਾਮ ਜਿਹੜਾ ਮਰਨ ਭਾਵ ਕੀ ਹੈ, ਰਹਿਣੇ ਮਾਤਰ ਹੀ ਹੋਇਆ ਅਥਵਾ ਕੀ ਹੈ ਸੰਸਾਰ ਦੇ। ਹਾਂਜੀ, ਆਇਆ ਅਤੇ ਚਲਾ ਗਿਆ ਕਿਉਂਕਿ ਮੋਇਆ ਨਾ ਉਹ ਕਹਿੰਦੇ ਫਿਰ ਕੀ ਹੈ ਨਾਮ ਜਪਣੇ ਵੱਲੋਂ ਮਰ ਗਿਆ, ਵਾਹਿਗੁਰੂ ਦਾ ਭਜਨ ਸਿਮਰਨਾ ਕੀਤਾ ਕਥਾ ਕੀ ਹੈ ਨੰਗਾ ਆਇਆ ਸੀ ਨੰਗਾ ਚਲੇ ਗਿਆ, ਮੋਇਆ ਨਾ ਉਹ ਕੇਵਲ ਕਹਿੰਦੇ ਇਹਦਾ ਨਾਮ ਹੀ ਆ ਮਰ ਗਿਆ। ਉੱਥੋਂ ਪ੍ਰਾਣੀ ਦੇ ਨਾਲ ਜਾਣ ਦੇ ਪਿੱਛੋਂ ਫਿਰ ਜਿਹੜੇ ਸੰਬੰਧੀ ਹੈ ਪੱਤਰਾਂ ਨੂੰ ਮਨਸਾ ਕੇ ਕੰਮਾਂ ਨੂੰ ਸੱਦਦੇ ਆ, ਪਿੱਛੇ ਪੱਤਲ ਸੱਦਿਓ ਭਾਵ ਜੋ ਪੱਤਲਾਂ ਦੇ ਉੱਤੇ ਪਾ ਦਿੰਦੇ ਨੇ ਤਾਂ ਕੁੱਤੇ ਖਾਂਦੇ ਆ ਅਤੇ ਰੋਟੀ ਖਾਂਦੇ। ਇਸ ਤਰ੍ਹਾਂ ਆਇਆ ਗਿਆ ਮੋਇਆ ਨਾ ਉਹ ਆਇਆ ਕੀ ਚਲੇ ਗਿਆ ਅਤੇ ਮੋਇਆ ਨਾ ਇਹਦਾ ਨਾ ਹੋਵੇ ਵੀ ਮਰ ਗਿਆ। ਬਾਕੀ ਜੀਵਾਤਮਾ ਤਾਂ ਮਰਦੀ ਨਹੀਂ, ਜਿਹੜੇ ਸਾਦੇ ਆ ਉਹ ਸੱਤਾਂ 'ਚ ਰਲ ਜਾਂਦੇ ਆ, ਫਿਰ ਆਪਣਾ ਹਿਸਾਬ ਕਿਤਾਬ ਮਿਲ ਕੇ ਜਨਮ ਲੈ ਲੈਂਦਾ ਇਹ, ਅਤੇ ਜਿੰਨਾ ਚਿਰ ਬ੍ਰਹਮ ਗਿਆਨ ਨਹੀਂ ਹੁੰਦਾ ਇੱਕ ਰਾਸੀ ਦਾ ਉਹਨਾਂ ਦਾ ਗੇੜਾ ਜਿਹੜਾ ਇਸ ਤਰ੍ਹਾਂ ਬਣਿਆ ਰਹਿੰਦਾ। ਨਾਨਕ ਮਨਮੁਖਾਂ ਦਾ ਪਿਆਰ ਵਾਹਿਗੁਰੂ ਦੁਬਾ ਸੰਸਾਰ ਸਜੇ ਵਾਹਿਆ ਨੇ ਮਨਮੁਖਾਂ ਦਾ ਜਿਹੜਾ ਹਾਂਜੀ ਅੰਧ ਤਾਈਆਂ ਦੇ ਵਿੱਚ ਪਿਆਰ ਹੋ ਰਿਹਾ ਗਿਆਨ ਦੇ ਵਿੱਚ ਲੱਗੇ। ਸਤਿਗੁਰੂ ਸੱਚੇ ਪਾਤਸ਼ਾਹ ਦਾ ਜਿਹੜਾ ਉਪਦੇਸ਼ ਕਰ ਲਏ ਜਿਹੜਾ ਠੀਕ ਹੈ, ਉਪਦੇਸ਼ ਨੂੰ ਗ੍ਰਹਿਣ ਕੀਤੇ ਤੋਂ ਬਿਨਾਂ ਜਿਹੜਾ ਸਾਰਾ ਸੰਸਾਰ ਹੈ ਵਾਹਿਗੁਰੂ ਦੁਬਾ ਸੰਸਾਰ ਇਹ ਡੁੱਬ ਰਿਹਾ। ਇਹ ਮਨਮੁਖਾਂ ਦਾ ਪਿਆਰ ਜਿਹੜਾ ਅਗਿਆਨਤਾ ਵਾਲਾ ਪਿਆਰ ਆ, ਗਿਆਨ ਵਾਸਤਾ ਨੇ ਨਹੀਂ ਝੂਠੇ ਮੋਹੇ ਪੈ ਕੇ ਆਪਣਾ ਜੀਵਨ ਜਿਹੜਾ ਵਿਅਰਥ ਗੁਆ ਰਿਹਾ ਹੈ। ਕਿਉਂਕਿ ਗੁਰਬਿਨ ਘੋਰ ਅੰਧਾਰ ਗੁਰੂ ਨੂੰ ਸਮਝ ਨਾ ਆਵੇ, ਗੁਰਬਿਨ ਸੁਰਤਨ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ। ਇਸ ਵਾਸਤੇ ਜਿਹੜੀ ਜੀਵਨ ਅਵਸਥਾ ਆ ਪੂਰੇ ਬਾਰੇ ਦੱਸਦੇ ਆ, ਮਹਲਾ ਪਹਿਲਾ ਦਸ ਬਾਰ ਲੱਸਣ ਵੀਰ ਸਰਵਣਾ ਤੀਸਰਾ ਬਾਰ ਸੁੰਦਰ ਸਾਹਿਬ ਹੈ। ਜਦੋਂ ਦਸ ਵਰਿਆਂ ਦੀ ਉਮਰ ਹੁੰਦੀ ਨਾ ਉਦੋਂ ਦਸਾਂ ਸਾਲਾਂ ਤੱਕ ਇਹਨੂੰ ਬਾਲਕ ਕਹਿੰਦੇ ਆ, ਜਦੋਂ ਵੀਹ ਵਰਿਆਂ ਦਾ ਰਵਣ ਮੈਨੇ ਹੋ ਜਾਂਦਾ ਵੀਹ ਵਰਿਆਂ ਤੱਕ ਰਵਣ ਇਸ ਅਵਸਥਾ ਨੂੰ ਕੁਛ ਹੋਰ ਅਵਸਥਾ ਕਹਿੰਦੇ ਆ। ਜਦੋਂ ਵੀਹ ਵਰਿਆਂ ਤੱਕ ਬੜਾ ਸੁੰਦਰ ਹੁੰਦਾ ਹੈ, ਉਸ ਵੇਲੇ ਜਵਾਨੀ ਟਹਿਕਦੀ, ਚਾਲੀ ਸੀ ਪੁਰਵੇ ਪਚਾਸੀ ਪਾਵਿਤ ਸਹਿ ਸੱਠੀ ਕੇ ਬੋੜੇ ਪਾ ਆਵੈ, ਜਦੋਂ ਚਾਲੀਆਂ ਸਾਲਾਂ ਦਾ ਹੁੰਦਾ ਪੂਰਾ ਜਵਾਨ ਹੁੰਦਾ, ਅਤੇ ਜਦੋਂ ਪਚਾਸੀ ਹਾਂਜੀ ਪੰਜਾਹਾਂ ਦਾ ਵਰਿਆਂ ਦਾ ਹੋ ਜਾਂਦਾ ਹੈ, ਅਤੇ ਫਿਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜਵਾਨੀ ਤੋਂ ਪੈਰ ਤੇ ਖਿਸਣ ਲੱਗ ਪੈਂਦਾ। ਸੱਠਾਂ ਸਾਲਾਂ ਦਾ ਜਿਹੜੇ ਹੋ ਜਾਂਦਾ ਅਤੇ ਬੁਢਾਪਾ ਆ ਜਾਂਦਾ, ਇਹਦਾ ਗੌਰਮੈਂਟ ਦੀ ਪੈਨਸ਼ਨ ਦੇ ਸੀ ਬਲਕਿ 2 ਸਾਲ ਪਹਿਲਾਂ ਹੀ ਛੁੱਟੀ ਹੋ ਜਾਂਦੀ ਹੈ 54 ਸਾਲ ਦੇ ਨੂੰ 57 ਨੂੰ ਹਾਂਜੀ। ਸੱਤਰ ਕਾ ਮਤਹੀਨ ਅਸੀਂ ਅਸੀਂ ਸਾਧ ਵਿਵਹਾਰ ਨਾ ਕਰਨ, ਜਿਹਦੇ 70 ਸਾਲਾਂ ਦਾ ਹੋ ਗਿਆ ਅਤੇ ਜਿਹੜੀ ਸ਼ੁੱਭ ਸ੍ਰੇਸ਼ਟ ਮਾਤਿਆ ਉਹ ਧੋਖੀ ਹੋ ਜਾਂਦਾ ਅਤੇ ਯਾਦ ਭੁੱਲਣ ਲੱਗ ਜਾਂਦੀ ਹੈ। ਹੈਂ, ਅਤੇ ਤੇਰਾ ਨਾਂ ਜੀ ਮੈਨੂੰ ਚੇਤਾ ਆਉਂਦਾ ਉਵੇਂ ਦਾ ਮੈਂ ਪਛਾਣਦਾ, ਤੇਰਾ ਨਾਂ ਜਿਹੜਾ ਉਹ ਯਾਦ ਕਮਜ਼ੋਰ ਹੋ ਜਾਂਦੀ, ਜਿਹੜੇ ਅਸੀਂ ਉਹਦਾ ਹੋ ਜਾਂਦਾ ਅਤੇ ਫਿਰ ਹਾਂਜੀ ਕੋਲ ਕਾਰ ਵਿਹਾਰ ਜਿਹੜਾ ਕਰਨਾ ਉਹ ਨਹੀਂ ਪਾਉਂਦਾ। ਹਾਂਜੀ, ਫਿਰ ਹੱਥ ਵੀ ਕੰਬਦੇ ਆ, ਪੈਰ ਵੀ ਲੱਤਾਂ ਵੀ ਚੱਲ ਮਰਾਉਂਦੀਆਂ, ਇਸ ਤਰ੍ਹਾਂ ਦੀ ਹਾਲਤ ਵੀ ਬਣ ਜਾਂਦੀ ਹੈ। ਨਵੇਂ ਕਾ ਚਰਜਾ ਸਨੀ ਮੂਲ ਨਾ ਜਾਣੇ ਅਪਵਾਦ, ਜਦੋਂ 90 ਸਾਲਾਂ ਦਾ ਹੋ ਜਾਂਦਾ ਤਾਂ ਫਿਰ ਸਿਹਜਾ ਦੇ ਸਨੀ, ਫਿਰ ਸਿਹਜਾ ਦੇ ਤਹਿਤ ਹੋ ਜਾਂਦਾ ਅਤੇ ਮੰਜੇ ਜੋਗਾ ਹੋ ਜਾਂਦਾ। ਹਾਂਜੀ, ਫਿਰ ਸਿਹਜਾ ਹੀ ਉਹਦਾ ਆਸਣ ਹੋ ਜਾਂਦਾ, ਰਸਤੇ ਆ ਰਿਹਾ ਕਦੇ ਪੱਪੀ ਪਾਉਣੇ ਕੱਬੀ ਪਾਊਗਾ, ਕਦੇ ਕੱਬੀ ਹੋ ਗਿਆ ਸਿੱਧਾ ਪਿਆ, ਕਦੀ ਗੋਡੇ ਚੋਂ ਪਲਾ, ਹਾਂਜੀ ਅਤੇ ਕਦੀ ਪੁਰਾਣਾ ਕਦੋਂ ਕੱਢ ਲਿਆ ਕਦੀ ਰੱਖ ਲਿਆ, ਅਤੇ ਜੇ ਤੰਦਰੁਸਤੀ ਹੋਵੇ ਤਾਂ ਠੀਕ ਹੈ, ਨਹੀਂ ਹੈ ਤਾਂ ਹਾਲਤ ਨਹੀਂ ਹੁੰਦੀ, ਬੁੱਢਿਆਂ ਦੀ ਬਹੁਤ ਭੈੜੀ ਹੋ ਜਾਂਦੀ। ਫਿਰ ਉਹ ਤੇਜਾ ਤੋਂ ਉੱਥੋਂ ਬੇਸਰੇ ਮੁੰਜੇ ਰੂਪ ਸ਼੍ਰੀ ਸਾਹਿਬ, ਅਤੇ ਸਾਰਿਆਂ ਦਾ ਕਹਿੰਦੇ ਮੂਲ ਕੌਣ, ਸਾਰਿਆਂ ਦਾ ਮੂਲ ਕੌਣ, ਅਦਿਸ਼ਨਾ ਆਤਮਾ ਆਸਰ ਜਿਹੜਾ ਪਰਮੇਸ਼ਰ ਆ, ਹਾਂਜੀ ਆਪਣਾ ਬਾਲੂਪ ਜਿਹੜਾ ਹੈ, ਹਾਂਜੀ ਅਤੇ ਉਸ ਨੂੰ ਫਿਰ ਵੀ ਨਹੀਂ ਜਾਣਦਾ, ਪਰਮਾਤਮਾ ਨੂੰ ਫਿਰ ਨਹੀਂ ਜਾਣਦਾ, ਬੁੱਢਾ ਹੋ ਗਿਆ ਹਾਲੇ ਵੀ ਤ੍ਰਿਸ਼ਨਾ ਬੜੀ ਹੈ, ਮਨ ਭਟਕਾ ਹੀ ਜਾਂਦਾ। ਕਹਿੰਦੇ ਜੀਵ ਦਾ ਆਪਣਾ ਬਲ ਜਿਹੜਾ ਸਤਿਚੇਤਨ ਆਨੰਦ ਸਰੂਪ ਹੈ ਉਹਨੂੰ ਕਹਿੰਦੇ ਮੂਲ, ਕਦੇ ਚਿੱਤ ਨਹੀਂ ਜਾਣਦਾ, ਅਤੇ ਮੈਨੂੰ ਬਲ ਦੇਣ ਵਾਲਾ ਤਾਂ ਪਰਮੇਸ਼ਰ ਆ, ਤੇਰਾ ਆਪਣਾ ਬਲ ਨਹੀਂ, ਇਹਦਾ ਥੋੜ੍ਹਾ ਆਧਾਰ ਮਿਲਿਆ ਸੀ ਤੁਹਾਨੂੰ, ਇਹ ਸਵਾਸ ਵੀ ਉਹਦੀ ਕਿਰਪਾ ਨੂੰ ਮਿਲੇ, ਸਰੀਰ ਵੀ ਮਿਲਿਆ, ਬਲ ਵੀ ਉਹਦੀ ਕਿਰਪਾ ਨਹੀਂ ਹੈ। ਜਦੋਂ ਬੁਢਾਪਾ ਆਉਣ ਕਰਕੇ ਫਿਰ ਆਪਣਾ ਜਿਹੜਾ ਜਵਾਨੀ ਦਾ ਵੱਲ ਸੀ ਉਹਨੂੰ ਫਿਰ ਸਾਡਾ ਜਿੱਤ ਨਹੀਂ ਜਾਣਦਾ। ਕਿਤੇ ਇੰਨੇ ਹੁੰਦਾ ਲੜੋ, ਅਸੀਂ ਵੀ ਕਦੇ ਜਵਾਨ ਹੁੰਦੇ ਸੀ, ਰੜੀਆਂ ਗੇੜੀਆਂ ਕਦੇ ਆ ਉਂਗਲੀਆਂ ਫੇਰਦੇ ਹੁੰਦੇ, ਆਹ ਕੰਮ ਕਰਦੇ ਸੀ। ਅੱਜ ਕੱਲ੍ਹ ਦੇ ਪ੍ਰੋਗਰਾਮ 'ਚ ਹੈ ਕੁਝ ਨਹੀਂ, ਕਰਦੇ ਕੁਝ ਨਹੀਂ, ਅਤੇ ਇਸ ਤਰ੍ਹਾਂ ਦੇ ਕੀਤੀ ਜਾਂਦਾ। ਟੰਡੋਲਮ ਢੂਲਮ ਜਿੱਟ ਮੈਂ ਨਾਨਕ ਜਦ ਧੂਏ ਦਾ ਧੌਲ ਹਨ, ਸੱਚੀ ਭਾਸ਼ਾ ਕਹਿੰਦੇ ਨੇ ਟੰਡੋਲਮ ਅਤੇ ਢੂੰਡਣ ਢੂੰਡ ਢੰਡ ਕੇ ਕਹਿੰਦੇ ਚੰਗੀ ਤਰ੍ਹਾਂ ਦੇਖਿਆ ਕਿ ਜਿੰਨਾ ਵੀ ਸੰਸਾਰ ਹੈ ਧੂਏ ਦੇ ਧਵਲ ਹੱਥ ਧੂਏ ਦੇ ਮੰਦਰ ਨੂੰ ਝੂਠਾਇਆ। ਧੂਏ ਦਾ ਮੰਦਰ ਪ੍ਰਤੀਤ ਹੁੰਦਾ ਆ ਪਰ ਵਾਪਸ ਵਿੱਚ ਤਾਂ ਕੁਛ ਵੀ ਨਹੀਂ ਹੁੰਦਾ। ਇਸ ਤਰ੍ਹਾਂ ਜਿਹੜਾ ਸੰਸਾਰ ਹੈ ਇਹ ਵੀ ਚਿੰਨ ਚਿਰ ਨਾਲ ਸੁਜਣ ਵਾਲਾ ਆ। ਦੇਖਣ ਦਾ ਬਹੁਤ ਕੁਝ ਵੀਰਾ ਕਿ ਡਰਾਮੇਬਾਜ਼ੀ ਹੈ, ਅਤੇ ਕਾਲ ਬਹਾਨਾ ਬਣਾ ਲੈਣਾ ਪਿਆ, ਕਿਵੇਂ ਕਰਨਾ, ਕੋਈ ਸੱਪ ਲੜ ਕੇ ਮਰ ਗਿਆ, ਕੋਈ ਲੁੱਟ ਕੇ ਮਰ ਗਿਆ, ਕਿਸੇ ਤਰ੍ਹਾਂ ਮਰ ਗਿਆ, ਕਹਿੰਦੀ ਵਰਲਡ ਫੇਰ ਹੋ ਗਿਆ। ਇਸ ਵਾਸਤੇ ਜਦੋਂ ਚਲੇ ਜਾਂਦਾ ਤੂੰ ਕਿੱਥੇ ਸੀ, ਕੱਲ੍ਹ ਕਿੱਥੇ ਸੀ, ਅੱਜ ਕਿੱਥੇ ਗਿਆ। ਇਸ ਵਾਸਤੇ ਕਹਿੰਦੇ ਫਿਰ ਇਹਦਾ ਧੂਏ ਦੇ ਮੰਦਰ ਨੂੰ ਝੂਠਾ ਹੀ ਆ, ਇਹਦੇ ਨੂੰ ਕਹਿੰਦੇ ਝੰਡੋਲਿਆ। ਜਿੱਦਣ ਸ਼ਾਸਤਰਾਂ ਦੁਆਰਾ ਚੰਗੀ ਤਰ੍ਹਾਂ ਝੂੰਡਿਆ, ਸਤਿਗੁਰਾਂ ਦੁਆਰਾ ਦੇਖ ਕਹਿੰਦੇ ਦੇ ਕੇ ਜਦੋਂ ਆਪਣਾ ਅਨੁਭਵ ਕੀਤਾ, ਕਹਿੰਦੇ ਜਿਹੜਾ ਸੰਸਾਰ ਹੈਗਾ ਧੂਣੇ ਦੇ ਮੰਦਰ ਨੂੰ ਝੂਠਾ ਹੀ ਆ। ਜਦੋਂ ਢੂੰਡਣਿਆ ਉੱਤੇ ਢੂੰਡਿਆ ਅਤੇ ਕਹਿੰਦੇ ਅਸੀਂ ਦੇਖਿਆ ਕਿ ਜਿੰਨਾ ਵੀ ਸਾਰਾ ਸੰਸਾਰ ਹੈ ਇਹ ਧੂਣੇ ਦੇ ਧਵਲ ਮੰਦਰ ਨੂੰ, ਕਿਉਂਕਿ ਇਹ ਜਗ ਜਿਹੜਾ ਆ ਇਹ ਜਗ ਧੂਣੇ ਦਾ ਪਹਾੜ ਤੋਂ ਸੱਚਾ ਮੰਨਿਆ, ਕਿਸੇ ਵਿਚਾਰ ਤੋਂ ਸੱਚਾ ਕਿਵੇਂ ਮੰਨਦੇ ਆ। ਪੌੜੀ ਤੂੰ ਕਰਤਾ ਪੁਰਖਾ ਗੰਨ ਹੈ ਆਪ ਸਿਰਿਸ਼ਟੋ ਪਾਤੀ, ਅਤੇ ਨਿਰੰਕਾਰ ਕਰਕੇ ਗੁਰ ਪਰਮੇਸ਼ਰ ਆਪ ਜੀ ਭਗਵਾਨ ਸੌਖ ਤੋਂ ਰਹਿ ਪਿਆ, ਤੁਹਾਡੀ ਗੰਨਤਾ ਨਹੀਂ ਕੋਈ ਪਾ ਸਕਦਾ। ਤੁਸੀਂ ਆਪਣੀ ਇੱਛਾ ਦੇ ਮੁਤਾਬਕ ਆਪ ਸਾਰੀ ਦੁਨੀਆ ਨੂੰ ਉਹ ਪਾਤੀ ਨੇ ਉਤਪੰਨ ਕਰਦੇ ਹੋ, ਇਸ ਰੇਸ਼ੀ ਨੂੰ ਆਪੇ ਪੈਦਾ ਕਰਦੇ ਹੋ, ਰੰਗ ਤਰੰਗ ਵਪਾਰ ਦੇਣਾ ਬਹੁਤ ਪਾਤੀ ਵਪਾਰ ਦੇ ਬਹੁਤ ਤਰ੍ਹਾਂ ਬਹੁਤ ਤਰੀਕਿਆਂ ਦੇ ਰੰਗ ਔਰ ਬਹੁਤ ਪਾਤੀ ਬਹੁਤ ਤਰ੍ਹਾਂ ਦੇ ਪਰੰਗ ਨੇ ਬਿਸ਼ਰਤ ਰੰਗ ਮਿਲੇ ਜੁਲੇ ਆ ਜੀ ਵਪਾਰ ਜਿਹਨਾਂ ਇੱਦਾਂ ਉਤਪੰਨ ਕੀਤੇ ਆ, ਕਿਉਂਕਿ ਪਤਾ ਹੀ ਨਹੀਂ ਕਿੰਨੇ ਕਿੰਨੇ ਰੰਗਾਂ ਦੀ ਇਸ ਰੇਤੀ ਕਿੰਨੀਆਂ ਕਿੰਨੀਆਂ ਭਾਂਤਾਂ ਦੀ ਬਣਾਈ ਹੋਈ ਹੈ, ਕਿੰਨੀਆਂ ਕਿੰਨੀਆਂ ਕਿਸਮਾਂ ਵਰਾਇਟੀਆਂ, ਕੋਈ ਆਉਂਦੇ ਨਹੀਂ ਆਉਂਦਾ। ਹੁਣ ਜਾਣਾ ਹੈ ਜਿਵੇਂ ਪਾਈ ਹੈ ਤਾਂ ਫਿਰ ਸਮਾਤੀ ਕਿ ਨਿਰੰਕਾਰ ਆਪ ਜੀ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਆਪ ਇਹਨਾਂ ਨੂੰ ਖਾਣ ਪੀਣ ਦੇ ਰਹੇ ਹੈ ਜੀ, ਅਤੇ ਆਪੇ ਹੀ ਇਹਨਾਂ ਦੀ ਲੈਤਾ ਵੀ ਕਰਦੇ ਹਾਂ। ਇਹ ਸਾਰਾ ਖੇਲ ਸਮਾਤੀ ਮੈਨੇ ਤੁਹਾਡਾ ਹੀ ਆ, ਆਪ ਜੀ ਦੀ ਰਚਨਾ ਰਚਾਈ ਹੋਏ ਇਹਨੂੰ ਤੁਸੀਂ ਆਪੇ ਜਾਣਦੇ, ਇਹ ਸਾਰਾ ਖੇਲ ਸਮਾਤੀ ਹੈ, ਇਹ ਤੁਹਾਡੀ ਕਹਿੰਦੇ ਇਸਤਰੀ ਮਾਇਆ ਦਾ ਖੇਲ ਰਚਾਇਆ ਹੋਇਆ, ਇਹਨਾਂ ਨੇ ਤੁਹਾਡੀ ਜਿਹੜੀ ਮਾਇਆ ਆ ਇਹਦਾ ਖੇਲ ਰਚਾਇਆ ਹੋਇਆ। ਇੱਕ ਆਵਰਾ ਇੱਕ ਜਾਰੇ ਉੱਤਰ ਨਾਵੇ ਮਰ ਜਾਤੀ, ਕਹਿੰਦੇ ਦੁਨੀਆਂ 'ਚ ਇੱਕ ਤਾਂ ਆ ਰਹੇ ਕੋਈ ਜੰਮ ਰਿਹਾ, ਟੁੱਟ ਕੇ ਕਿਸੇ ਨਾਲ ਮਰ ਰਿਹਾ ਹੈ, ਅਤੇ ਅੱਜ ਕੱਲ੍ਹ ਤਾਂ ਕਹਿੰਦੇ ਵੀ ਜੰਮਦੇ ਜ਼ਿਆਦਾ ਮਰਦੇ ਘੱਟ ਆ, ਇਹ ਬੜਾ ਹੋਇਆ। ਇਸ ਕਹਿੰਦੇ ਤਾਂ ਹੀ ਦੁਨੀਆ ਵਧੀ ਜਾਂਦੀ, ਕਹਿੰਦੇ ਨਾਮ ਤੋਂ ਦੇਣਾ ਇਹ ਸਾਰਾ ਕੁਝ ਨਿਸਫਲ ਆ, ਨਾਮ ਤੋਂ ਦੇਣਾ ਜਿਹੜਾ ਮਰ ਜਾਣਾ ਉਹ ਨਿਸਫਲ ਹੈ। ਜਦੋਂ ਨਾਮ ਜਪ ਕੇ ਮਰਾਂਗੇ ਗਾਂ ਵੀ ਕੋਈ ਗਤੀ ਕਲਿਆਣ ਹੋਜੂ, ਅਤੇ ਜੇ ਪੁੱਠੇ ਕੰਮ ਕਰਦੇ ਮਰ ਗਏ ਅਤੇ ਮੁੜ ਕੇ ਫਿਰ ਇਸ ਤਰ੍ਹਾਂ ਭੈੜੀਆਂ ਵੀ ਉਹਨਾਂ ਦੇ ਜਾਣਾ ਪੈਗਾ। ਗੁਰਮੁਖ ਰੰਗ ਗੁਰੂ ਲਿਆ ਰੰਗ ਹਰ ਰੰਗ ਰਾਤੀ, ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਨੇ ਗਿਆਨ ਦਾ ਚਲੂ ਲਿਆ, ਮੈਨੇ ਚਲੂ ਮੈਨੇ ਉਹਦਾ ਗਾੜਾ, ਉਹਨਾਂ ਨੂੰ ਗਾੜਾ ਰੰਗ ਚੜ ਲਿਆ, ਉਸ ਰੰਗਣ 'ਚ ਉਹਨਾਂ ਨੇ ਆਪਣੇ ਨੂੰ ਰੰਗ ਲਿਆ ਸੀ ਉਹਨਾਂ ਗੱਲ ਕਰਕੇ। ਉਹਨਾਂ ਦੀ ਕਹਿੰਦੇ ਜਿਹੜੀ ਬੁੱਧੀ ਹੈ ਉਹ ਫਿਰ ਕਹਿੰਦੇ ਆ ਰੰਗਾਂ ਦੇ ਵਿੱਚੋਂ ਹਰੀ ਦੇ ਨਾਮ ਰੰਗ ਵਿੱਚ ਰੰਗੀ ਗਈ ਹੈ, ਦੁਨੀਆਂ ਝੂਠੇ ਰੰਗਾਂ 'ਚ ਲੱਗੀ ਹੋਈ ਹੈ, ਜਿਹੜੇ ਵਿਕਾਰਾਂ ਦੇ ਰੰਗ ਆ ਨਸ਼ਈ ਜਿਹੜੇ ਉਹ ਨਸ਼ਿਆਂ ਦੇ ਰੰਗ 'ਚ ਆਪਣੇ ਉਹਨੂੰ ਰੰਗੀ ਕਰਦੇ ਆ, ਫੈਸ਼ਨਾਂ ਵਾਲੇ ਫੈਸ਼ਨਾਂ ਦੇ ਰੰਗ ਬਿਰੰਗੇ ਪੰਜੀ ਦੇ ਪਾਈ ਚੱਲਦੇ ਕਈ ਕੁਛ ਕਰਦੇ ਆ ਲੋਕ, ਪਰ ਜਿਹੜੇ ਗੁਰਮੁਖ ਆ ਉਹਨੇ ਸੱਚੇ ਨਾਮ ਦੀ ਰੰਗਣ 'ਚ ਆਪਣੇ ਉਹਨੂੰ ਰੰਗ ਲਿਆ। ਤੋ ਦੇਵਾ ਸੱਤ ਨਿਰੰਜਨ ਹਰ ਪੁਰਖ ਵਧਾਤੀ, ਇਸ ਵਾਸਤੇ ਕਹਿੰਦੇ ਜਿਹੜਾ ਸੱਚਾ ਨਿਰੰਜਨ ਸ਼ੁੱਧ ਮਾਰ ਚਿੰਜਨ ਸੁਰ ਨੇ ਖਾਲਸ ਤੋਂ ਰਹਿਤ ਹੈ, ਪੂਰੀ ਸੇਵਾ ਕਰੋ, ਪੂਰਾ ਨਾਮ ਦੇ ਉਹ ਜਿਹੜਾ ਨਿਰੰਕਾਰ ਪੁਰਖ ਹੈ ਪੁਰਖ ਵਧਾਤੀ, ਉਹ ਫਲ ਪ੍ਰਦਾਤਾ ਆ, ਤੂੰ ਪਾਪਾਂ ਤੋਂ ਰੱਖਿਆ ਕਰਨ ਵਾਲਾ ਹੈ, ਤੂੰ ਆਪੇ ਆਪ ਸਜਾਣਾ ਹੈ ਬੜੇ ਸੁਰਤ ਵੱਡਾ ਸੀ, ਇਹ ਨਿਰੰਕਾਰ ਤੁਸੀਂ ਆਪੇ ਸਜਾਣ ਬੜੇ ਚਤਰ ਸਿਆਣੇ ਆ, ਆਪ ਹੀ ਵੱਡਿਆਂ ਤੋਂ ਵੱਡੇ ਪੁਰਖ ਪਰਮਾਤਮਾ ਹੋ, ਤੇਰੇ ਬਰਾਬਰ ਕੋਈ ਨਹੀਂ, ਜੋ ਮਨ ਕੇ ਤੋਂ ਧਿਆਏ ਦੇ ਮੇਰੇ ਸੱਚਿਆ ਬਲ ਵੱਲ ਹੋਣ ਤਿੰਨ ਜਾਤੀ, ਇਹ ਨਿਰੰਕਾਰ ਸੱਚੇ ਪਰਮੇਸ਼ਰ ਜਿਹੜੇ ਤੈਨੂੰ ਮਨ ਕੇ ਤੋਂ ਵਿੱਚ ਦਿਨ ਰਾਤ ਧਿਆਉਂਦੇ ਆ, ਮਨ ਦੇ ਪੁਰਨੇ ਨੂੰ ਦੂਰ ਕਰਕੇ ਜਿਸ ਦੀ ਚਿੰਤਾ ਤਿਆਗ ਕੇ ਉਹ ਫਿਰ ਕਹਿੰਦੇ ਅਸੀਂ ਉਹਨਾਂ ਵੱਲੋਂ ਪਿਆਰ ਹੁੰਦੇ ਆ ਜਾਂਦੇ ਹਾਂ ਸੁਰਬਣ ਜਾਂਦੇ। ਸੁਰਗਮਨ ਦਾ ਪਹਿਲਾ ਜੋ ਪਾਇਕਨ ਸਾਜਿਆ ਰੱਖਿਆ ਬੰਤ ਬਣਾਏ ਕਿ ਨਿਰੰਕਾਰ ਪਰਮੇਸ਼ਰ ਤਨ ਸਰੀਰ ਨੂੰ ਪਹਿਲਾਂ ਦਾ ਸਾਜਿਆ ਫਿਰ ਇਹਦੇ 'ਚ ਜੀਵਕਾ ਦਾ ਪਾ ਦਿੱਤੀ ਹੈ, ਫਿਰ ਅੰਗਾਂ ਦੀ ਬਨਾਵਟ ਨੂੰ ਬਣਾ ਕੇ ਰੱਖਿਆ ਕਿਉਂਕਿ ਚਾਰ ਮਹੀਨਿਆਂ 'ਚ ਫਿਰ ਇਹ ਸਰੀਰ ਜਿਹੜਾ ਤਰਬੂਤ ਤਿਆਰ ਹੁੰਦਾ, ਚੌਥੇ ਮਹੀਨੇ 'ਤੇ ਜੀਵ ਆਤਮਾ ਜਿਹੜੀ ਪ੍ਰਵੇਸ਼ ਕਰਦੀ ਹੈ ਅਤੇ ਛੇ ਮਹੀਨੇ ਹੋਰ ਲੱਗਦੇ ਆ ਅਤੇ ਫਿਰ ਇਹ ਆਪਣੇ ਇਹ ਸਰੀਰ ਜਿਹੜਾ ਵਿਦਰਸੀ ਮਾਸੀ ਬਾਲਕ ਜਨਮ ਲਿਆ ਮਿਥਿਆ ਸੋਗ ਆਨੰਦ ਸੀ ਆ ਇਹ ਵਿਵਸਥਾ ਬਣ ਜਾਂਦੀ। ਇਸ ਵਾਸਤੇ ਕਹਿੰਦੇ ਜੀਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ, ਇਹ ਜੀਵ ਕਲਾ ਪਾ ਕੇ ਸਰੀਰ ਦੀ ਸਿਰਜਣਾ ਕਰਕੇ ਐਸੀ ਬਨੌਟ ਬਣਾ ਕੇ ਰੱਖੀ ਆ ਕਿ ਦੇਖੋ ਕਰਮਾਂ ਦੇ ਫਲ ਹੱਥਾਂ ਦੀਆਂ ਰੇਖਾਂ ਨਾਲ ਹੀ ਆ, ਮੱਥੇ ਦੀਆਂ ਪੇਟ ਦੀਆਂ ਪੈਰਾਂ ਦੀਆਂ ਜਿਹੋ ਜਿਹੇ ਕਿਸੇ ਨੂੰ ਸਜ਼ਾ ਦੇਣੀ ਆ ਬਖਸ਼ ਦੇਣੀ ਆ ਅੰਗ ਪ੍ਰਤੰਗ ਉਸ ਤਰ੍ਹਾਂ ਬਣਾਏ ਰੰਗ ਰੂਪ, ਅਤੇ ਉਹਦੀ ਲੀਲਾ ਨੂੰ ਉਹ ਹੀ ਜਾਣਦਾ ਆ ਕਿਸ ਤਰ੍ਹਾਂ ਐਸੀ ਰਚਨਾ ਬਣਾ ਰਿਹਾ। ਅੱਖੀਂ ਦੇਖਿਆ ਜੇਵਾ ਬੋਲਿਆ ਕੰਨੀ ਸੁਰਤ ਸਮਾਏ, ਅੱਖਾਂ ਕਹਿੰਦੇ ਦੇਖਦੀਆਂ ਰਸ ਨਾਲ ਬੋਲਦੀ ਹੈ, ਕੰਨਾਂ ਨਾਲ ਹਾਂਜੀ ਸੁਣਨ ਦੀ ਜਿਹੜੀ ਸੁਰਤ ਆ ਉਹਦੇ ਸਮਾ ਜਾਂਦੀ ਹੈ। ਹੈਂ ਕੀ ਬੋਲਿਆ ਸੀ ਭਾਈ, ਹਾਂਜੀ ਫਿਰ ਉਹਦੀ ਸੋਝੀ ਪ੍ਰਾਪਤ ਕਰਦਾ, ਆਹ ਬੋਲਿਆ ਸੀ ਤਾਂ ਆਹ ਮਿਹਨਾ ਇਹਦਾ ਅਰਥ ਹੈ, ਪੈਰੀਂ ਚੱਲੇ ਹੱਥੀਂ ਕਰਨ ਦਿੱਤਾ ਪਹਿਨੇ ਖਾਏ, ਇਹ ਪੈਰਾਂ ਨਾਲ ਚੱਲਦਾ ਤੁਰਦਾ ਫਿਰਦਾ ਹੱਥਾਂ ਨਾਲ ਕੰਮ ਕਾਰ ਕਰਦਾ ਆ, ਔਰ ਉਸ ਮਾਲਕ ਦਾ ਦਿੱਤਾ ਹਾਂਜੀ ਹੋਇਆ ਪਹਿਨਦਾ ਆ ਅਤੇ ਖਾਂਦਾ ਹੈ। ਜਿਨ ਰਚ ਰਚਿਆ ਅਤੇ ਸਹਿਣ ਜਾਣਾ ਅੰਧਾ ਅੰਧ ਕਮਾਏ, ਜੇ ਨਿਰੰਕਾਰ ਪਰਮੇਸ਼ਰ ਨੇ ਪੰਜਾਂ ਤੱਤਾਂ ਦੁਆਰਾ ਇਹਦੇ ਸਰੀਰ ਦੀ ਰਚਨਾ ਕੀਤੀ ਹੈ, ਇਹ ਭੈੜਾ ਉਹਨੂੰ ਤਾਂ ਜਾਣਦਾ ਹੀ ਨਹੀਂ, ਅੰਧਾ ਅਗਿਆਨੀ ਜੀਵ ਜਿਹੜਾ ਅੰਧਤਾਈ ਵਾਲੇ ਕਰਮ ਕਰਦਾ ਆ, ਇਹ ਅੰਨਾ ਅਗਿਆਨੀ ਜਿਹੜਾ ਅੰਨਿਆਂ ਕਰਮਾਂ ਨੂੰ ਕਰਦਾ ਜਿਹਨਾਂ ਦਾ ਕੋਈ ਮੁੱਲ ਨਹੀਂ ਕੋਈ ਮਿਹਨਾ ਨਹੀਂ, ਉਹ ਪੁੱਠੇ ਕਰਮ ਕਰਦਾ ਜਾਂ ਭੱਜਿਆ ਤਾਂ ਠੀਕ ਕਰ ਹੋਵੇ ਘਾੜਤ ਘੜੀ ਨਾ ਜਾਏ। ਜਿਹੜੇ ਕਹਿੰਦੇ ਜਿਹੜਾ ਸਰੀਰ ਰੂਪੀ ਘੜਾ ਆ ਇਹ ਭੱਜ ਜਾਂਦਾ ਨਾ ਅਤੇ ਡਿਗਰੀਆਂ ਵੀ ਦਾ ਖਿੰਡ ਪੁਣ ਜਾਂਦਾ, ਇਹਦੀ ਜਿਹੜੀ ਘਾੜਤ ਹੈ ਉਹ ਕਿਸੇ ਪਾਸੋਂ ਫੇਰ ਨਹੀਂ ਘੜੀ ਜਾਂਦੀ ਅਤੇ ਦੁਬਾਰਾ ਇਹਨੂੰ ਘੜਿਆ ਜਾਏਗਾ। ਨਾਨਕ ਗੁਰਬਿੰਦ ਨਾਹੇ ਪਤ ਪਤ ਬਿਨ ਭਰਨਾ ਪਾਏ, ਸਤਿਗੁਰ ਸੱਜੇ ਪਾਤਸ਼ਾਹ ਕਹਿੰਦੇ ਸਤਿਗੁਰਾਂ ਬਿਨਾਂ ਕੋਈ ਵੀ ਪਤੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ, ਨਹੀਂ ਹੁੰਦੀ ਪਤੀ ਪਰਮਾਤਮਾ ਤੋਂ ਬਿਨਾਂ, ਇਹ ਸੰਸਾਰ ਸਾਗਰ ਤੋਂ ਜਿਹੜਾ ਪਾਰ ਉਤਾਰਾ ਹੈ ਇਹ ਨਹੀਂ ਪਾਉਂਦਾ ਹੈ, ਕਿਉਂਕਿ ਮਨਮੁੱਖ ਦੇ ਲੱਛਣ ਹੁਣ ਅੱਗੇ ਦੱਸਦੇ ਆ ਕਿ ਮਨਮੁੱਖ ਕਿਹੋ ਜਿਹਾ ਬੰਦੇ ਆ। ਮਹੱਲਾ ਦੂਜਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ। ਮਹੱਲਾ ਦੂਜਾ, ਦੇਂਦੇ ਥਾ ਹੋਰ ਦਿੱਤਾ ਚੰਗਾ ਮਨਮੁੱਖ ਐਸਾ ਜਾਣੀਏ, ਦੇਣ ਵਾਲਾ ਜਿਹੜਾ ਪਰਮੇਸ਼ਰ ਆ ਉਸ ਸਾਹਿਬ ਕਹਿੰਦੇ ਉਹਦੇ ਨਾਲੋਂ ਦਿੱਤਾ ਹੋਇਆ ਪਦਾਰਥ ਉਹਦੇ ਨੂੰ ਚੰਗਾ ਲੱਗ ਰਿਹਾ ਮਨਮੁੱਖ ਨੂੰ, ਪਦਾਰਥ ਪਰਮਾਤਮਾ ਨੇ ਦਿੱਤੇ ਆ ਇਹ ਦੇਹ ਉਹਨੂੰ ਦਿੱਤੀ ਹੈ, ਉਹਨੂੰ ਜਾਣਦਾ ਉੱਥੋਂ ਰਹਿੰਦਾ ਬੇਮੁੱਖ ਹੋ ਗਿਆ, ਕਹਿੰਦਾ ਰੱਬ ਹੈ ਹੀ ਨਹੀਂ, ਰੱਬ ਨੇ ਸਾਡਾ ਕੀ ਕੀਤਾ, ਐਸਾ ਮਨਮੁੱਖ ਬਣਿਆ ਕਿ ਪਦਾਰਥਾਂ ਨੂੰ ਚੰਗੇ ਜਾਣਦਾ ਜਿਨ ਦਿੱਤੇ ਆ ਉਹਨੂੰ ਭੁੱਲੀ ਗਿਆ। ਇਹਨਾਂ ਲੱਛਣਾਂ ਵਾਲਾ ਜਿਹੜਾ ਕਹਿੰਦੇ ਪੁਰਸ਼ ਆ ਨਾ ਉਹ ਮਨਮੁੱਖ ਜਾਣਿਆ ਜਾਂਦਾ, ਜਿਹੜਾ ਗੁਰਮੁਖ ਹੈ ਉਹ ਕਹਿੰਦਾ ਸਾਰਾ ਕੁਝ ਮਾਲਕ ਦਾ ਹੀ ਵਰਤਦੇ ਹਾਂ ਉਹਦੀ ਕਿਰਪਾ ਸਾਰੀ, ਅਤੇ ਮਨਮੁੱਖ ਜਿਹੜੇ ਐਸੇ ਨਾਸਤਕ ਬਣੇ ਹੋਏ ਆ। ਸੁਰਤ ਮਤ ਜੇ ਰਾਜ ਤਾਂ ਕੀ ਕਿਆ ਕਰਾ ਕੋ ਖਾਣੀ, ਸੁਰਤ ਮੈਨੇ ਜਿਹੜੀ ਗਿਆਤ ਵਿਰਤੀ ਹੈ ਅਥਵਾ ਸੋਰ ਅੱਤ ਜਿਹੜੀ ਸ੍ਰੇਸ਼ਟ ਪ੍ਰੀਤੀ ਹੈ, ਮਤ ਮੈਨੇ ਬੁੱਧੀ ਹੈ ਜਾਂ ਚਤਰਾਈ ਹੈ ਜਿਹੜੀ ਬਾਕਾਂ ਦੀ ਬਚਨਾਂ ਦੀ ਮੈਨੀ, ਉਹਦੇ ਆ ਕੇ ਕਹਿੰਦੇ ਕੀ ਕਥਨ ਕਰਕੇ ਦੇਸੀ। ਸੁਰਤ ਵੇਦਾਂ ਦੇ ਮਤ ਜਿਹੜੇ ਸਿਧਾਂਤ ਆ, ਚਤਰਾਈ ਹੈ ਇਸ ਵੀ ਕਹਿੰਦੇ ਆਪ ਅਤੇ ਮੂੰਹ ਕੀ ਕਥਨ ਕਰਕੇ ਦੱਸੀਏ, ਅੰਤਰ ਬਹਿ ਗਿਆ ਕਰਮ ਕੁਮਾਵੈ ਸੋਚ ਕੁੰਡੀ ਜਾਣੀ, ਇਹ ਜਿਹੜੇ ਮਨਮੁੱਖ ਬੰਦੇ ਆ ਜੇ ਕੋਈ ਕਹੇ ਅੰਦਰ ਬਹਿ ਕੇ ਲੋਕੇ ਭੈੜੇ ਕਰਮ ਕਮਾਉਂਦੇ ਆ, ਉਹ ਜਿਹੜਾ ਕਰਮ ਆ ਉਹ ਚਾਰੇ ਕੁੰਟਾਂ ਦੇ ਵਿੱਚ ਜਾਣਿਆ ਜਾਂਦਾ ਪ੍ਰਗਟ ਹੋ ਜਾਂਦਾ। ਜਿਵੇਂ ਕੋਈ ਮਿੱਤਰ ਸੀ ਉਹਨੂੰ ਕਿਤੇ ਪ੍ਰਦੇਸ਼ ਜਾਣਾ ਸੀ ਆਪਣੇ ਪਰਿਵਾਰ ਨੂੰ ਉਹਦੇ ਹਵਾਲੇ ਛੱਡ ਗਿਆ ਕਿ ਤੈਂ ਸੁਰੱਖਿਆ ਕਰਨੀ, ਅਤੇ ਮਨ ਐਸਾ ਪਾਪੀ ਆ ਅਤੇ ਉਹਦੀ ਦ੍ਰਿਸ਼ਟੀ ਕੋਈ ਭੈੜੀ ਹੋਈ, ਕੋਈ ਭੈੜੀ ਦ੍ਰਿਸ਼ਟੀ ਹੋਈ ਅਤੇ ਉਹ ਜਿਹੜੀ ਦੇਵੀ ਸੀ ਉਹ ਬੜੀ ਸਮਝਦਾ ਸੀ, ਕਹਿੰਦੀ ਬਾਹਰ ਦੇਖੋ ਉਹ ਦੇਖਿਆ ਅਤੇ ਹੈਗੀ ਉਹ ਪਤੀ ਵਰਤਾ ਸੀ ਮਾਰਨ ਨੂੰ ਵੀ ਲੱਜਾ ਰੱਖਣੀ ਸੀ ਇੱਕ ਢੋਲ 'ਤੇ ਡਗਾ ਮਾਰਿਆ। ਉਹ ਕਹਿੰਦਾ ਤੂੰ ਕੌਣ ਆ, ਕਹਿੰਦੇ ਮੈਂ ਜਮ ਰਾਜਾ ਦਾ ਦੂਤ ਹਾਂ ਅਤੇ ਤੂੰ ਵਿਸ਼ਵਾਸਘਾਤ ਕਰਕੇ ਤੁਸੀਂ ਪਾਤਰ ਬੋਲਣੀ ਚਾਹੁੰਦਾ ਲੋਕੇ ਸੁਕਰਮ ਕਰਨਾ ਚਾਹੁੰਦਾ, ਮੈਂ ਡਗਾ ਮਾਰ ਕੇ ਸਾਰੀ ਦੁਨੀਆਂ ਦੇ ਪ੍ਰਗਟ ਕਰ ਰਿਹਾ ਇਹ ਪਾਪ ਛੁਪਦਾ ਨਹੀਂ। ਸੋ ਇਸ ਵਾਸਤੇ ਅੰਤਰ ਬਹਿ ਗਏ ਪਾਪ ਅੰਦਰ ਬਹਿ ਕੇ ਲੋਕ ਪਾਪ ਕਰਦੇ ਉਹ ਚੌਹਾਂ ਕੁੰਡਾਂ 'ਚ ਸਾਰੇ ਦੇਸ਼ਾਂ ਜਾਣੇ ਜਾਂਦੇ
0: ਜੋ ਧਰਮ ਕਮਾਵੇ ਤੇ ਧਰਮ ਨਾ ਹੋਵੇ। ਇਹਦਾ ਪਾਪ ਦੀ ਵਿਲਨ ਤੇ ਸੀ ਆ, ਪਰ ਜੇ ਕੋਈ ਧਰਮ ਕਮਾਉਂਦਾ ਆ, ਧਰਮ ਦੇ ਕੰਮ ਕਰਦਾ, ਹਾਂਜੀ, ਉਹਦਾ ਨਾਮ ਧਰਮੀ ਹੋ ਜਾਂਦਾ। ਬੰਦਾ ਉਹੀ ਆ, ਪਾਪ ਕਰਦਾ ਪਾਪੀ ਹੈ, ਧਰਮ ਦੇ ਕੰਮ ਕਰਦਾ ਧਰਮੀ ਬਣ ਜਾਂਦਾ। ਪਾਪ ਕਮਾਉਣੇ ਪਾਪੀ ਜਾਣੇ, ਜਿਹੜਾ ਪਾਪ ਕਰਮ ਕਰਦਾ ਉਹਦਾ ਨਾਮ ਪਾਪੀ ਸੰਸਾਰ 'ਤੇ ਜਾਣਿਆ ਜਾਂਦਾ। ਤੂੰ ਆਪੇ ਕਿਹੜ ਕਰਿਆ ਸੋ ਕਰਕੇ, ਜਾਂ ਦੂਜਾ ਆਖ ਲੋ ਖਾਣੀ, ਇਹ ਕਰਦੇ ਨਿਰੰਕਾਰ ਪਰਮੇਸ਼ਰ, ਸਾਰਿਆਂ ਖੇਲਾਂ ਚੂਜਿਆਂ ਨੂੰ ਤੂੰ ਆਪੇ ਕਰਨਾ, ਤੇਰੇ ਵਰਗਾ ਦੂਜਾ ਤਾਂ ਕੋਈ ਹੈ ਨਹੀਂ ਜਿਹਨੂੰ ਕਹਿ ਕੇ ਕਥਨ ਕਰਕੇ ਦੇਖੀਏ। ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੁੱਲ ਹੈ, ਜਿੰਨਾ ਚਿਰ ਤੇਰੀ ਜੋਤ ਹੈ ਤਿਚਰ ਮੈਂ ਉਨਾ ਚਿਰ ਕਹਿੰਦੇ ਜੋਤੀ ਵਿੱਚ ਬੋਲ ਹੈ। ਇਹ ਨਿਰੰਕਾਰ ਪਰਮੇਸ਼ਰ ਕਿ ਜਿੰਨਾ ਚਿਰ ਇਸ ਸਰੀਰ ਦੇ ਵਿੱਚ ਤੇਰੀ ਜੋਤ ਕੀ ਆ, ਸੱਤਾ ਆ, ਤਿਚਰ ਮੈਨੇ ਉਤਨੀ ਦੇਰ ਤੱਕ, ਫਿਰ ਕਹਿੰਦੇ ਵਿੱਚ ਤੂੰ ਹੀ ਬੋਲਣ ਵਾਲਾ ਆ। ਕਿਉਂਕਿ ਜੀ ਸੱਤਾ ਵੀ ਇਹਨਾਂ ਦਾ ਕੋਈ ਬੋਲ ਹੀ ਨਹੀਂ ਸਕਦਾ, ਜਦੋਂ ਸੱਤਾ ਖਿੱਚ ਲੈਂਦਾ ਬਸ ਇਹ ਭਕਾਨਾ ਪਿਆ ਆ। ਇਹ ਜੋਤੀ ਨਿਰੰਕਾਰ ਤੇਰੇ ਬਿਨਾਂ ਕੋਈ ਕੁਝ ਕਰਕੇ ਵਿਖਾਵੇ ਤਾਂ ਅਸੀਂ ਉਹਨੂੰ ਤੇਰੇ ਵਰਗਾ ਸਿਆਣੀ ਹੈ ਪਛਾਣਨਾ ਕਰੀਏ। ਬਿਨ ਜੋਤੀ ਕੋਈ ਕਿਹੋ ਕਰੇ ਹੋ ਦਿਖਾ ਸਿਆਣੀ, ਹਾਂਜੀ, ਕੋਈ ਤੇਰੀ ਜੋਤ ਬਿਨਾਂ ਕੋਈ ਕੀ ਕਰਕੇ ਦਿਖਾ ਸਕਦਾ, ਕੁਛ ਵੀ ਨਹੀਂ ਦਿਖਾ ਸਕਦਾ, ਹਾਂਜੀ, ਕਿਉਂਕਿ ਤੇਰੇ ਬਿਨਾਂ ਕੋਈ ਕੁਝ ਕਰਕੇ ਦਿਖਾਵੇ ਤਾਂ ਅਸੀਂ ਉਹਨੂੰ ਤੇਰੇ ਵਰਗਾ ਜਾਣੀਏ ਸਿਆਣੀਏ ਮੈਨੂੰ ਪਛਾਣ ਲਈਏ। ਤੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ ਜਿਹੜਾ ਤੇਰੀ ਕਲਾ ਕਰਕੇ ਦਿਖਾਵੇ। ਇਸ ਵਾਸਤੇ ਕਹਿੰਦੇ ਇਹ ਪੁਰਸ਼ਾ ਜਿੰਨਾ ਚਿਰ ਤੇਰੇ ਵਿੱਚ ਜੋਤੀ ਦੀ ਜੋਤ, ਜੋਤ ਕੀ ਹੈ ਸੱਤਾ, ਉਹਨਾਂ ਚੋਂ ਸਰੀਰ ਦੇ ਵਿੱਚ ਬੋਲ ਰਿਹਾ ਹੈ। ਜਿਹੜੇ ਉਹਨੂੰ ਸੱਤਾ ਕੇ ਕਹਿੰਦਾ ਰੱਬ ਹੈ ਨਹੀਂ, ਜਿੱਦਣ ਤੇਰੇ ਤੋਂ ਜੋਤ ਕੇ ਚਲੀ ਫੇਰ ਕਹਿ ਕੇ ਦੇਖੀ ਤੂੰ ਰੱਬ ਹੈ ਨਹੀਂ, ਇਹ ਵੀ ਤੂੰ ਹੀ ਸੱਤਾ ਨੇ ਬੋਲਦਾ, ਤੂੰ ਕਹਿੰਦਾ ਰੱਬ ਹੈ ਨਹੀਂ, ਬੋਲਦਾ ਉਹਦੇ ਆਸਰੇ ਆ, ਜਿਹਦੇ ਆਸਰੇ ਬੋਲਦਾ ਉਹ ਤੋਂ ਤੂੰ ਮੁੰਨ ਕੁੜਵਾਇਆ ਬੈਠਾ, ਐਡਾ ਮਨਮੁੱਖ ਬਣਿਆ। ਜਿਹੜੇ ਹੁਣ ਜੋਤ ਕੇ ਚਲੀ ਫੇਰ ਬੋਲ ਕੇ ਦਿਖਾਈ, ਫੇ ਹੈਗਾ ਕਿ ਨਹੀਂ ਹੈਗਾ, ਹੈਂਜੀ। ਇਸ ਵਾਸਤੇ ਕਹਿੰਦੇ ਆ ਜੋਤੀ ਦੀ ਜੋਤ ਤੋਂ ਬਿਨਾਂ ਕੋਈ ਸਿਆਣਾ ਆਦਮੀ ਕੁਝ ਕਰਕੇ ਦਿਖਾ ਸਕਦਾ, ਕੁਝ ਨਹੀਂ ਦਿਖਾ ਸਕਦਾ। ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਖ ਦੁੱਖ ਜਾਣੀ ਹੈ। ਪਾਤਸ਼ਾਹ ਕਹਿੰਦੇ ਆ ਉਹ ਇੱਕ ਜਿਹੜਾ ਪਰਮਾਤਮਾ ਗੁਰਮੁਖਾਂ ਨੂੰ ਤਾਂ ਨਿਗਾਹ ਗਿਆ, ਕਿਉਂਕਿ ਉਹਨਾਂ ਦੀ ਬੁੱਧੀ ਨਿਰਮਲ ਹੋ ਗਈ ਨਾ, ਅਭਿਆਨਤਾ ਦਾ ਪਰਦਾ ਚੁੱਕਿਆ ਗਿਆ, ਉਹਨਾਂ ਨੂੰ ਤਾਂ ਦੀਦਾ ਜਰਦੇ ਦੀਦਾ ਹਰ ਜ਼ਿਆਦਾ ਵਿਆਪਕ ਦੀਦਾ, ਅਤੇ ਮਨਮੁਖਾਂ ਨੂੰ ਆਪਣੇ ਅੰਦਰ ਵੀ ਨਹੀਂ ਦੀਦਾ। ਇਸ ਵਾਸਤੇ ਗੁਰਮੁਖਾਂ ਨੂੰ ਨਿਗਾਹ ਗਿਆ। ਸੁਗੜ ਉਹ ਸ੍ਰੇਸ਼ ਘਾਟ 'ਤੇ ਘਾਟਣ ਵਾਲਾ ਉੱਥੇ ਜਾਣੀ ਇਹਨਾਂ ਨੇ ਕਿ ਪਰਮੇਸ਼ਰ ਬਹੁਤ ਚਤਰ ਆ, ਪੌੜੀ ਤੋਂ ਆਪੇ ਜਦ ਤੋਂ ਪਾਏ ਉਦੋਂ ਆਪੇ ਧੰਦੇ ਲਾਇਆ, ਇਹ ਨਿਰੰਕਾਰ ਪਰਮੇਸ਼ਰ ਸੰਸਾਰ ਨੂੰ ਤੁਸੀਂ ਆਪੇ ਹੀ ਪੈਦਾ ਕੀਤਾ, ਫਿਰ ਤੁਸੀਂ ਆਪੇ ਇਹਨੂੰ ਸੰਸਾਰ ਦੇ ਧੰਦਿਆਂ 'ਚ ਲਾਇਆ ਹੋਇਆ। ਇਹ ਰਾਤ ਨੂੰ ਰਾਤ ਨਾ ਬਣਾਉਂਦਾ, ਲੋਕਾਂ ਦਾ ਕੰਮ ਨਾ ਟੇਕਣਾ, ਇਹ ਫਿਰ ਸੁਪਨਿਆਂ 'ਚ ਹੀ ਕਰੀ ਜਾਂਦੇ ਨੇ। ਉਹ ਲਾਲਾ ਸੀ, ਉਹ ਦਿਨਾਂ ਨੂੰ ਬਜਾਜੀ ਦੁਕਾਨ ਆ ਗਿਆ ਆ ਕੱਪੜਾ, ਉਹ ਕਹਿੰਦਾ ਇੰਨਾ ਮੁੱਲ ਆ, ਉਹ ਕਹਿੰਦਾ ਇੰਨਾ ਦੇਣਾ, ਉਹ ਭਾਅ ਟੁੱਟ ਗਿਆ। ਉਹ ਰਾਤ ਨੂੰ ਜਿਹੜੇ ਸੁੱਤੇ ਫਿਰ ਗਾਹਕ ਆ ਗਿਆ, ਤੂੰ ਕਿਤੇ ਡੱਬੀ ਲਾਉਂਦਾ ਉੱਥੇ ਪੂਰੀ ਮਨ 'ਤੇ ਪੈ ਗਿਆ, ਉਹ ਕਹਿੰਦਾ ਇੰਨਾ ਇੰਨੇ ਪੈਸੇ, ਅਤੇ ਉਹ ਕਹਿੰਦਾ ਨਹੀਂ। ਉਹ ਜਿਹੜੇ ਕਰਨ ਲੱਗਾ ਤੂੰ ਸੁਪਨੇ 'ਚ ਕੱਪੜਾ ਪਾਉਣ ਲਿਆ, ਤੂੰ ਪੂਰੀ ਜਿਹੇ ਕਢਾਵ ਨਹੀਂ ਡਿੱਗ ਪਿਆ, ਸੁਪਨੇ 'ਚ ਵੀ ਚੈਨ ਨਹੀਂ ਹੈ, ਇਸ ਤਰ੍ਹਾਂ ਤੁਰਿਆ ਫਿਰਦਾ ਹੈ। ਪੌੜੀ ਉਹਦੇ ਆਪੇ ਜਗ ਤੋਂ ਪਾਇਆ, ਜਦ ਉਹਦੇ ਆਪੇ ਧੰਦੇ ਲਾਇਆ, ਤਿੰਨ ਨਿਰੰਕਾਰ ਪਰਮੇਸ਼ਰ ਸੰਸਾਰ ਤੁਸੀਂ ਆਪੇ ਪੈਦਾ ਕੀਤਾ, ਆਪੇ ਨੂੰ ਧੰਦਿਆਂ 'ਚ ਲਾਇਆ, ਦਿਨ ਦੇਖ ਦਿਨ ਰਾਤ ਦੇ ਲੋਕ ਕਿਵੇਂ ਭੱਜੇ ਚਲਦੇ ਆ, ਹਾਂਜੀ, ਅੱਜ ਆਹ ਕੰਮ ਨਿਬੇੜ ਲਿਆ, ਨਹੀਂ ਨਿਬੇੜ ਕੇ ਹੁਣ ਸਵਾਂਗੇ, ਮੁੜ ਕੇ ਫਿਰ ਉੱਥੇ ਕੰਮ ਆ। ਜਿਵੇਂ ਕੋਹਲੂ ਦਾ ਬੈਲ ਦਿਆ ਨਾ, ਮਾੜੀ ਜਿਹੀ ਖਾਲ ਮੂੰਹ ਪਾਉਣ ਦੇ ਬੋਲਦੇ ਤੇ ਮਾੜੀ ਜਿਹੀ ਸੋਟੀ ਗਾਧੀ ਹੁੰਦਾ, ਉਹ ਹੋਰ ਦੌੜਦਾ, ਐਂ ਤਾਂ ਮੂੰਹ ਸਵਾਦ ਹੋ ਗਿਆ, ਹੋਰ ਦੌੜਦਾ, ਘੁੰਮਦਾ ਕੋਹਲੂ ਦੇ ਦੁਆਲੇ ਆ, ਬਾਟ ਮੁੱਕਦੀ ਨਹੀਂ। ਲਾਲਾ ਦੇਖਦਾ ਹੈਂ, ਹੁਣ ਉੱਧਰ ਨੂੰ ਦੇਖਦਾ, ਉੱਥੇ ਦਾ ਕੋਹਲੂ ਵਾਲੀ ਦੌੜਿਆ, ਬੋਲਦਾ ਨਹੀਂ, ਹੈਂ। ਮੋਠ ਵਾਲੀ ਪਾਇਆ ਗਿਆ, ਉਹਦਾ ਆਪੋਂ ਜਗ ਦੁਖਾਇਆ, ਅਤੇ ਨਿਰੰਕਾਰ ਪਰਮੇਸ਼ਰ ਤੁਸੀਂ ਮੋਹ ਰੂਪੀ ਠੱਗ ਬੂਟੀ ਪਾ ਕੇ ਨਾ, ਜਿਵੇਂ ਠੱਗ ਬੂਟੀ ਸਿਧਾ ਲੈਂਦੇ ਨਾ, ਤੂੰ ਪਤਾ ਨਹੀਂ ਲੱਗਦਾ। ਪਰਸੋਂ ਕੋਈ ਆਇਆ ਸੀ, ਅਤੇ ਉਹ ਮਾਈ ਸੀ, ਉਹ ਤੋਂ ਸੋਨੇ ਦੀਆਂ ਮੁਰਕੀਆਂ ਮਰਕੀਆਂ ਸੀਆਂ, ਦੇ ਕਹਿੰਦੇ ਅਤੇ ਮੈਂ ਜਾਵਾਂ ਤੇ ਆ ਲੈਣ, ਹੈਂ, ਕਹਿਣ ਲੱਗੇ ਮਾਤਾ ਜੀ ਅੱਗੇ ਇੱਥੇ ਆਪਣੇ ਫਲਾਨਿਆਂ ਦਾ ਨਾਂ ਰਾਧਾ ਸਿੰਘ ਲਿਆ, ਉਹਨਾਂ ਦਾ ਅੱਗੇ ਕਿੱਥੇ ਹੈਗਾ ਉਹ ਬਣਿਆ, ਉਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ, ਅਸੀਂ ਨਵਾਂ ਖੁੱਲਿਆ, ਹਾਂਜੀ। ਅਤੇ ਇੰਨੇ ਨੂੰ ਇੱਕ ਹੋਰ ਆ ਗਿਆ, ਕਹਿੰਦੇ ਉਹ ਜਿਹੜਾ ਆਇਆ ਸੀ ਉਹਦਾ ਬਹੁਤ ਵੱਡਾ ਸੰਤ ਸੀ, ਉਹਨੂੰ ਫਿਰ ਨਾ ਬੁਖਾਰ ਜੀ ਸੀ, ਉੱਥੇ ਕੋਈ ਦਵਾਈ ਲਾਈ ਹੋਣੀ, ਹੁਣ ਚੱਲੀ ਉਹ ਚੜ ਗਈ, ਉਹ ਪਤਾ ਹੀ ਨਹੀਂ ਲੱਗਾ ਵੀ ਲਾਂਘ ਕੇ ਤੁਰਦਾ ਕਦੋਂ ਹੈ। ਇਸ ਤਰ੍ਹਾਂ ਕਰਦੇ ਠੱਗ ਬੂਟੀ, ਜਿਹੜੇ ਠੱਗ ਬੂਟੀ ਨਾਲ ਮੋਠ ਵਾਲੀ ਪਾਇਆ ਕਦੋਂ ਆਪੋ ਜਦ, ਕਿ ਪਰਮਾਤਮਾ ਜਿਹੜਾ ਉਹ ਇਹੋ ਜਿਹਾ ਆ ਉਹ ਮੋਹ ਰੂਪੀ ਠੱਗ ਬੂਟੀ ਨਾ ਸਾਰੇ ਸੰਸਾਰ ਨੂੰ ਆਪਣੇ ਨੂੰ ਖੁਆਇਆ, ਮੈਨੇ ਭੁਲਾ ਛੱਡਿਆ, ਇਹਨਾਂ ਲੋਕਾਂ ਨੂੰ ਸਭ ਕੁਝ ਭੁੱਲਿਆ ਕਰਦਾ। ਇਹ ਤਾਂ ਕਹਿੰਦੇ ਅਸੀਂ ਖੱਟੀ ਕੱਟਦੇ ਹਾਂ, ਇਹ ਨਹੀਂ ਪਤਾ ਅਸੀਂ ਸਭ ਕੁਝ ਗੁਆਈ ਜਾਂਦੇ ਹਾਂ। ਜਿਸ ਨੇ ਅੰਦਰ ਅਗਨ ਹੈ ਨੇ ਸਿਰ ਤਿਆ ਭੁਖਾ ਤਿਆਇਆ।

0: ਆਉਂਦਾ ਜਾਂਦਾ ਇਹਨੂੰ ਭਟਕੀ ਜਾਂਦਾ। ਬਿਨ ਸਤਿਗੁਰ ਮੋਹਨਾ ਟੁੱਟੇ ਸਭ ਸੱਚੇ ਕਰਮ ਕਮਾਇਆ, ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਗ੍ਰਹਿਣ ਬਿਨਾਂ ਇਹ ਮੋਹ ਟੁੱਟਦਾ ਨਹੀਂ। ਬਥੇਰਾ ਮਹਾਰਾਜ ਕਹਿੰਦੇ ਸੱਚੇ ਝੂਠੀ ਪੜ੍ਹਦੇ ਫਿਰ ਜਾ ਕੇ ਤੂੰ ਉੱਥੇ ਧੁੱਤਦਾ। ਇਹ ਸਾਰੇ ਜੀਵ ਜਿਹੜੇ ਕਰਮਾਂ ਨੂੰ ਕਰ ਕਰਕੇ ਥੱਕ ਗਿਆ ਪਰ ਮੋਹ ਦੂਰ ਨਹੀਂ ਹੁੰਦਾ। ਗੁਰਮਤੀ ਨਾਮ ਧਿਆਈਏ ਸੁੱਖ ਰੱਜਾ ਜਾਂ ਤੂੰ ਦੁਭਾਇਆ। ਕਹਿੰਦੇ ਜੇ ਸਤਿਗੁਰ ਸੱਚੇ ਪਾਤਸ਼ਾਹ ਸਿੱਖਿਆ ਲੈ ਕੇ ਪਰਮੇਸ਼ੁਰ ਦੇ ਨਾਮ ਨੂੰ ਧਿਆਈਏ ਤਾਂ ਫਿਰ ਪਰਮਾਤਮਾ ਨੂੰ ਇਹ ਭਾ ਜਾਂਦਾ, ਮਨਜ਼ੂਰ ਹੋ ਜਾਂਦਾ ਆ। ਅਤੇ ਜਦੋਂ ਮਨਜ਼ੂਰ ਹੋਇਆ ਫਿਰ ਉਹਦੇ ਵੱਲੋਂ ਸੁੱਖ ਮਿਲ ਜਾਂਦੇ ਆ, ਆਤਮਾ ਗਿਆਨ ਰੂਪੀ, ਅਤੇ ਉਹਨਾਂ ਨੂੰ ਪਾ ਕੇ ਰੱਜ ਜਾਂਦਾ, ਤ੍ਰਿਪਤ ਹੋ ਜਾਂਦਾ। ਇਹਦਾ ਬੰਦ ਵੀ ਕੱਟਿਆ ਜਾਏ ਅਤੇ ਸਿੱਖੀ ਤੋਂ ਡੋਲਦਾ ਨਹੀਂ। ਕੁੱਲ ਆਧਾਰੇ ਆਪਣਾ ਧਨ ਜਿਹੜੀ ਦੀ ਮਾਇਆ, ਉਹ ਫਿਰ ਆਪਣੀਆਂ ਕੁਲਾਂ ਦਾ ਵੀ ਆਧਾਰ ਕਲਿਆਣ ਕਰ ਲੈਂਦਾ ਅਤੇ ਧਨ ਜਿਹੜੀ ਦੀ ਮਾਇਆ, ਐਸਾ ਜਿਹੜਾ ਗੁਰਮੁਖ ਪਿਆਰ ਆਇਆ ਉਹਦੀ ਮਾਤਾ ਵੀ ਧਨ ਦਾ ਯੋਗ ਹੈ। ਤੋਬਾ ਸੁਰ ਸੁਹਾਵਣੀ ਜਿਨ ਹਰ ਸਿੱਧੀ ਜਦ ਲਾਇਆ। ਕਹਿੰਦੇ ਜਿਹਨਾਂ ਗੁਰਮੁਖ ਪਿਆਰਿਆਂ ਨੇ ਪਰਮਾਤਮਾ ਨੇ ਚਿੱਤ ਦੀ ਵਿਅਕਤੀ ਨੂੰ ਲਾ ਲਿਆ, ਉਹਨਾਂ ਦੀ ਜਿਹੜੀ ਸੋਭਾ ਅਤੇ ਸੁਰਤ ਸੁਣਾਵਣੀ ਉਹ ਸੋਭਣੀ ਕਿਹਾ। ਕਿਉਂਕਿ ਸੁਰਤ ਉਹਨਾਂ ਦੀ ਸੋਭਾ ਵਾਲੀ ਹੈ ਜਿਹਨਾਂ ਨੇ ਮਾਲਕ ਨਾਲ ਚਿੱਤ ਲਾ ਲਿਆ, ਅਤੇ ਜਿਹਨੇ ਸੁਰਤੀ ਹਰ ਵੇਲੇ ਪੁੱਠੇ ਪਾਸੇ ਲੱਗੀ ਹੋ ਉਹ ਸੁਹਾਵਣੀ ਨਹੀਂ ਹੋ ਸਕਦੀ। ਕਿਉਂਕਿ ਚਿੱਤ ਦੀ ਵਿਅਕਤੀ ਨੂੰ ਮਾਲਕ ਨਾਲ ਲਾ ਲਿਆ, ਉਹਨਾਂ ਦੀ ਫਿਰ ਸੋਭਾ ਅਤੇ ਸੁਰਤ ਜਿਹੜੀ ਸੁਹਾਵਣੀ ਮੈਂ ਬੜੀ ਸੋਭਨੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਿਹਾਸ ਜਦੋਂ ਅਜੇ ਦੁਨੀਆਂ ਤੇ ਨਹੀਂ ਸੀ, ਮਨੁੱਖ ਨੇ ਅਜੇ ਇਤਿਹਾਸ ਲਿਖਣਾ ਸਿੱਖਿਆ ਨਹੀਂ ਸੀ, ਮਨੁੱਖ ਜਿਉਂਦਾ ਉਦੋਂ ਵੀ ਸੀ, ਘਟਨਾਵਾਂ ਉਦੋਂ ਵੀ ਵਾਪਰਦੀਆਂ ਸਨ, ਪਰ ਉਹਨਾਂ ਘਟਨਾਵਾਂ ਨੂੰ ਕਿਸੇ ਤਰਤੀਬ ਵਿਚ ਕਿਸੇ ਨਿਯਮ ਵਿਚ ਲਿਆ ਕੇ ਨਹੀਂ ਲਿਖਿਆ ਗਿਆ। ਇਸ ਕਰਕੇ ਅਸੀਂ ਇਤਿਹਾਸ ਤੋਂ ਪਹਿਲਾਂ ਦੀ ਤਾਰੀਖ ਨੂੰ ਮਿਥਿਹਾਸ ਕਹਿੰਦੇ ਹਾਂ, ਜਿਸ ਨੂੰ ਅੰਗਰੇਜ਼ੀ ਵਾਲੇ ਮੈਥੋਲੋਜੀ ਕਹਿੰਦੇ ਨੇ। ਸਾਡੀ ਮੈਥੋਲੋਜੀ ਵਿਚ ਪੁਰਾਤਨ ਸਭਿਅਤਾ ਵਿਚ ਜ਼ਿਕਰ ਆਉਂਦਾ ਹੈ ਕਿ ਦੁਨੀਆਂ ਦੇ ਵਿਚ ਸਮੇਂ ਸਮੇਂ ਅਨੁਸਾਰ ਅਵਤਾਰ ਆਏ। ਜਦੋਂ ਜਦੋਂ ਵੀ ਜ਼ਾਲਮਾਂ ਨੇ ਜ਼ੁਲਮ ਕੀਤੇ ਤਾਂ ਉਹਨਾਂ ਨੂੰ ਉਹਨਾਂ ਦੇ ਪਾਪਾਂ ਦੀ ਸਜ਼ਾ ਦੇਣ ਵਾਸਤੇ ਨਿਰੰਕਾਰ ਨੇ ਇਸ ਦੁਨੀਆਂ ਤੇ ਅਵਤਾਰ ਭੇਜੇ, ਜਿਨ੍ਹਾਂ ਨੂੰ ਅਸੀਂ ਵੱਖੋ ਵੱਖਰੇ ਨਾਵਾਂ ਦੇ ਨਾਲ ਯਾਦ ਕਰਦੇ ਹਾਂ। ਪ੍ਰਹਿਲਾਦ ਹੋਇਆ ਹਰਨਾਕਸ ਦਾ ਪੁੱਤਰ। ਜ਼ੁਲਮ ਕਰਨ ਵਾਲੇ ਹਰਨਾਕਸ ਨੂੰ ਸਜ਼ਾ ਦੇਣ ਵਾਸਤੇ ਨਰਸਿੰਘ ਅਵਤਾਰ ਆਏ ਨੇ। ਨਰ ਤੇ ਸਿੰਘ ਯਾਨੀ ਮਨੁੱਖ ਤੇ ਸ਼ੇਰ ਦੀ ਰਲਵੀ ਮਿਲਵੀ ਸੂਰਤ। ਕੱਛ ਅਵਤਾਰ, ਮੱਛ, ਵਰਾ, ਅਨੇਕਾਂ ਅਵਤਾਰ ਆਏ ਜੋ ਕਿ ਮਨੁੱਖੀ ਜਾਮੇ ਵਿਚ ਨਹੀਂ ਆਏ। ਮੰਨਦੇ ਹਾਂ ਵਕਤੀ ਤੌਰ ਤੇ ਕਿਸੇ ਪਾਪੀ ਨੂੰ ਉਸ ਦੇ ਪਾਪਾਂ ਦੀ ਸਜ਼ਾ ਮਿਲੀ ਹੋਏਗੀ। ਭਾਵੇਂ ਨਾਰਾਇਣ ਕੀੜੀ ਬਣ ਕੇ ਥੰਮਾਂ ਤੇ ਤੁਰਿਆ ਹੋਏਗਾ, ਪਰ ਇਸ ਦੇ ਨਾਲ ਸਮੁੱਚੀ ਮਨੁੱਖਤਾ ਦਾ ਕੁਝ ਨਹੀਂ ਸਵਰ ਸਕਿਆ। ਕਿਸੇ ਨੂੰ ਕੋਈ ਅਗਵਾਈ ਨਹੀਂ ਮਿਲ ਸਕੀ ਤੇ ਨਾ ਹੀ ਅਗਵਾਈ ਕੀਤੀ ਸੀ ਗਈ। ਇੱਕ ਮਨੁੱਖ ਵਾਸਤੇ ਅਜਿਹਾ ਹੋਇਆ, ਇੱਕ ਭਗਤ ਵਾਸਤੇ ਐਸੀ ਘਟਨਾ ਘਟੀ। ਇਸ ਧਰਤੀ ਦੀ, ਧਰਤੀ ਦੇ ਲੋਕਾਂ ਦੀ, ਬ੍ਰਹਿਮੰਡ ਦੀ ਇਹ ਪੁਕਾਰ ਸੀ ਕਿ ਹੇ ਅਕਾਲ ਪੁਰਖ, ਜਦੋਂ ਤੂੰ ਨਰਸਿੰਘ ਬਣ ਕੇ ਆਉਂਦਾ ਅਸੀਂ ਤੇਰੇ ਨਾਲ ਆਪਣੇ ਦਿਲ ਦੀ ਗੱਲ ਨਹੀਂ ਕਰ ਸਕਦੇ। ਜਦੋਂ ਤੂੰ ਕੀੜੀ ਬਣ ਕੇ ਆਉਂਦਾ ਤੇਰੇ ਨਾਲ ਅਸੀਂ ਆਪਣੀ ਸਾਂਝ ਨਹੀਂ ਪਾ ਸਕਦੇ। ਪਾਤਸ਼ਾਹ ਤੂੰ ਇਸ ਦੁਨੀਆਂ ਤੇ ਆ, ਆਪਣੀਆਂ ਸ਼ਕਤੀਆਂ ਤਾਕਤਾਂ ਲੈ ਕੇ ਆ, ਪਰ ਸਾਡੇ ਵਰਗਾ ਬਣ ਕੇ ਆ, ਸਾਡੇ ਵਿਚ ਰਹਿ, ਸਾਡੀ ਬੋਲੀ ਬੋਲ, ਸਾਡੇ ਦੁੱਖ ਸੁਣ, ਸਾਡੀਆਂ ਤਕਲੀਫਾਂ ਸੁਣ, ਸਾਨੂੰ ਅਗਵਾਈ ਦੇ। ਧਰਤੀ ਦੀ ਇਹ ਪੁਕਾਰ ਅਕਾਲ ਪੁਰਖ ਦੇ ਦਵਾਰ ਤੇ ਸੁਣੀ ਗਈ ਹੈ। ਭਾਂਬੜ ਜ਼ੁਲਮ ਦੇ ਬੜੇ ਜਦ ਪ੍ਰਿਥਵੀ ਤੇ ਸੀਨਾ ਸੇਕ ਨਾਲ ਸੜ ਗਿਆ ਤਾਰਿਆਂ ਦਾ, ਜਦੋਂ ਪਿਆ ਪਰਛਾਵਾਂ ਆਕਾਸ਼ ਉੱਤੇ, ਹੋਰੇ ਘਰ ਤੇ ਖੁਨੀ ਨਜ਼ਾਰਿਆਂ ਦਾ, ਜਦੋਂ ਮੁਗਲਾਂ ਦੀ ਤੇਜ਼ ਤਲਵਾਰ ਕੀਤਾ, ਕਤਲੇਆਮ ਸੀ ਰੱਬ ਦੇ ਪਿਆਰਿਆਂ ਦਾ, ਨਾਨਕ ਰੂਪ ਧਾਰ ਉਦੋਂ ਅਵਤਾਰ ਆ ਗਏ, ਬਣ ਕੇ ਹੌਸਲਾ ਹੌਸਲੇ ਹਰ ਸੰਸਾਰ ਦੀ ਦਰਦਨਾਕ ਅਵਸਥਾ ਤੱਕ ਨਿਰੰਕਾਰ ਨੇ ਖੁਦ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਰੂਪ ਧਾਰਨ ਕਰਕੇ ਇਸ ਸ੍ਰਿਸ਼ਟੀ ਤੇ ਅਵਤਾਰ ਲਿਆ। ਗੁਰੂ ਪਾਤਸ਼ਾਹ ਦੇ ਦੁਨੀਆਂ ਤੇ ਆਉਣ ਦੇ ਨਾਲ ਕਲਿਆਣ ਦੇ ਰਸਤੇ ਖੁੱਲ ਗਏ। ਅਨੇਕਾਂ ਹੀ ਸੱਜਣ ਠੱਗ ਤੇ ਕੌੜੇ ਰਾਕਸ਼ ਵਰਗਿਆਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਧੇ ਰਸਤੇ ਪਾਇਆ। ਐਸੇ ਮਨੁੱਖ ਜੋ ਦੂਜਿਆਂ ਦੇ ਰਸਤਿਆਂ ਦੇ ਵਿਚ ਕੰਡੇ ਖਿਲਾਰਦੇ ਸਨ, ਇਲਾਹੀ ਬਾਣੀ ਦਾ ਉਪਦੇਸ਼ ਲੈ ਕੇ ਦੂਜਿਆਂ ਦੇ ਰਸਤਿਆਂ ਚੋਂ ਕੰਡੇ ਚੁਗਣ ਵਾਲੇ ਬਣ ਗਏ ਨੇ, ਪਰ ਉਪਕਾਰ ਕਰਨ ਵਾਲੇ ਬਣ ਗਏ ਨੇ।

ਦਸਾਂ ਪਾਤਸ਼ਾਹੀਆਂ ਨੂੰ ਅਲੱਗ ਅਲੱਗ ਕਰਕੇ ਜਾਣ ਲੈਂਦੇ ਹਾਂ, ਪਰ ਨਹੀਂ, ਪਾਵਨ ਬਾਣੀ ਦਾ ਪ੍ਰਮਾਣ ਹੈ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟ। ਜੋਤ ਹੋਈ ਹੈ, ਜੁਗਤ ਵੀ ਹੋਈ ਹੈ, ਕਾਇਆ ਬਦਲ ਗਈ ਹੈ, ਸਰੀਰ ਬਦਲ ਗਏ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅੰਗਦ ਹੋ ਕੇ ਨਿਬੜੇ ਨੇ, ਤੇ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਆਪਣਾ ਪੰਜ ਪੁਸਤਕ ਸਰੀਰ ਤਿਆਗਣ ਲੱਗੇ ਨੇ, ਤਾਂ ਆਪਣੀ ਪਾਵਨ ਜੋਤ ਗੁਰੂ ਅਮਰਦਾਸ ਜੀ ਵਿੱਚ ਰੱਖ ਦਿੱਤੀ ਹੈ। ਜਿੰਨਾ ਚਿਰ ਤੱਕ ਕਾਰਜ ਸਿੱਧੀ ਪੂਰੀ ਨਹੀਂ ਹੋ ਗਈ, ਤਕੜੀ ਵਾਲੇ ਹੱਥਾਂ ਵਿੱਚ ਖੰਡਾ ਨੇ ਫੜਾ ਦਿੱਤਾ, ਗੁਲਾਮਾਂ ਨੂੰ ਆਜ਼ਾਦੀ ਦਾ ਚੱਕਾ ਨੇ ਪਾ ਦਿੱਤਾ, ਮੰਕਿਆਂ ਨੂੰ ਬਾਦਸ਼ਾਹ ਨੇ ਬਣਾ ਦਿੱਤਾ, ਉਹਨਾਂ ਚਿਰ ਤੱਕ ਸ਼ਹਾਦਤਾਂ ਦਿੱਤੀਆਂ ਗਈਆਂ ਨੇ, ਹੌਸਲੇ ਵਧਾਏ ਗਏ ਨੇ, ਜੰਗਾਂ ਲੜੀਆਂ ਗਈਆਂ ਨੇ, ਔਰ ਅਖੀਰ ਪੈਰਾਂ ਦੇ ਵਿੱਚ ਰੁਲਜਾਂ ਦੇ ਸਿਰ ਤੇ ਤਾਜ ਰੱਖ ਕੇ ਮੇਰੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਪਾਵਨ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੱਖ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ਜੋ ਸਿੱਖੀ ਬੂਟਾ ਲਾਇਆ, ਦਸਾਂ ਪਾਤਸ਼ਾਹੀਆਂ ਨੇ ਸਮੇਂ ਸਮੇਂ ਅਨੁਸਾਰ ਉਸ ਦੀ ਸੰਭਾਲ ਕੀਤੀ, ਤੇ ਇਸ ਨੂੰ ਤਿਆਰ ਹੋਣ ਦੇ ਵਿੱਚ 239 ਵਰਿਆਂ ਦਾ ਸਮਾਂ ਲੱਗ ਗਿਆ ਹੈ, ਤੇ ਫਿਰ ਐਸੇ ਸਿੱਖ ਦੀ ਸਿਰਜਣਾ ਹੋ ਗਈ ਹੈ, ਐਸਾ ਖਾਲਸਾ ਪੈਦਾ ਹੋ ਗਿਆ ਜਿਹਦੇ ਵਾਸਤੇ ਕਿਸੇ ਸ਼ਾਇਰ ਨੂੰ ਕਹਿਣਾ ਪਿਆ ਹੈ, ਭੈ ਜਰਾ ਨਾ ਗੁਰੂ ਦੇ ਖਾਲਸੇ ਨੂੰ, ਭੈ ਜਰਾ ਨਾ ਗੁਰੂ ਦੇ ਖਾਲਸੇ ਨੂੰ, ਸਦਾ ਲੰਘਦਾ ਮੌਤ ਨਾਲ ਖਹਿ ਖਹਿ ਕੇ, ਜਦੋਂ ਜੀ ਚਾਹੇ ਆਦਮੀ ਦਰ ਸਾਡੇ ਲੰਘੇ ਖਾਲਸਾ ਮੌਤ ਨੂੰ, ਫਿਰ ਲੱਖਾਂ ਨੂੰ ਵੇਖਿਆ ਜੰਗ ਕਰਦੇ, ਹੋਣੀ ਕੰਬੀ ਤੇ ਲੰਘੀ ਬਹਿ ਬਹਿ ਕੇ, ਕਲਗੀ ਧਰ ਦਸਮੇਸ਼ ਦੇ ਖਾਲਸੇ ਕੋਲ, ਹੋਣੀ ਆਵੇ ਤਾਂ ਸਹੀ ਪਰ ਐਸੀ ਚੜ੍ਹਦੀ ਕਲਾ ਦੇ ਖਾਲਸੇ ਨੂੰ ਸਮੇਂ ਸਮੇਂ ਦੀਆਂ ਜ਼ਾਲਮ ਸਰਕਾਰਾਂ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਖੇਡਦੀਆਂ ਰਹੀਆਂ ਨੇ, ਪਰ ਸਿੱਖ ਕੌਮ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰਹੀ ਹੈ। ਸਨ 1726 ਈਸਵੀ ਨੂੰ ਜਦੋਂ ਜ਼ਕਰੀਆ ਖਾਨ ਲਾਹੌਰ ਦਾ ਗਵਰਨਰ ਬਣਿਆ, ਤਾਂ ਪੰਜਾਬ ਦੀ ਬਾਗਡੋਰ ਸੰਭਾਲਦਿਆਂ ਸਾਰ ਹੀ ਉਸ ਨੇ ਪੰਜਾਬ ਦੇ ਪਹਿਲੇ ਜ਼ਾਲਮ ਹਾਕਮਾਂ ਦੇ ਪਰਚਨਾਂ ਤੇ ਚੱਲਣਾ ਸ਼ੁਰੂ ਕਰ ਦਿੱਤਾ। ਸਿੱਖ ਕੌਮ ਨੂੰ ਆਪਣਾ ਨਿਸ਼ਾਨਾ ਬਣਾ ਲਿਆ ਤੇ ਹੁਕਮ ਜਾਰੀ ਕਰ ਦਿੱਤਾ ਕਿ ਜਿਹੜਾ ਵੀ ਕੋਈ ਸਿੰਘ ਦੀ ਦਸ ਪਾਵੇ, ਫੜਾਵੇ ਜਾਂ ਮਾਰ ਕੇ ਲਿਆਵੇ, ਉਸ ਨੂੰ ਸ਼ਾਹੀ ਖਜ਼ਾਨੇ ਚੋਂ ਭਾਰੀ ਇਨਾਮ ਦਿੱਤਾ ਜਾਏਗਾ। ਇਸ ਫਰਮਾਨ ਨੇ ਸੱਤਾ ਪੱਤਾ ਸਿੰਘਾਂ ਦਾ ਵੈਰੀ ਬਣਾ ਦਿੱਤਾ। ਲਾਲਚ ਤੇ ਚੌਧਰ ਦੇ ਭੁੱਖਿਆਂ ਨੇ ਕਈ ਨਿਰਦੋਸ਼ ਸਿੱਖਾਂ ਨੂੰ ਫੜਵਾਇਆ ਤੇ ਮਰਵਾਇਆ। ਮੁਕਦੀ ਗੱਲ, ਲਾਹੌਰ ਦੇ ਸੂਬੇ ਵਿੱਚ ਸਿੰਘਾਂ ਦਾ ਰਹਿਣਾ ਮੁਸ਼ਕਲ ਹੋ ਗਿਆ। ਕੁਝ ਸਿੰਘ ਸਮੇਂ ਨੂੰ ਵਿਚਾਰਦੇ ਹੋਏ ਤੇ ਜ਼ੁਲਮ ਦਾ ਟਾਕਰਾ ਕਰਦੇ ਹੋਏ ਜੰਗਲਾਂ ਜੇਲਾਂ ਵਿੱਚ ਚਲੇ ਗਏ ਤੇ ਲੁਕ ਛਿਪ ਕੇ ਆਪਣਾ ਗੁਜ਼ਾਰਾ ਕਰਨ ਲੱਗੇ। ਫੌਜ ਨੇ ਦੇਖਿਆ ਕੋਈ ਸਿੰਘ ਨਜ਼ਰ ਨਹੀਂ ਆ ਰਿਹਾ, ਜਾ ਕੇ ਆਪਣੇ ਜ਼ਾਲਮ ਹਾਕਮਾਂ ਨੂੰ ਸਿੰਘਾਂ ਦੇ ਖਾਤਮੇ ਦੀ ਸਲਾਹ ਦੇ ਦਿੱਤੀ। ਖੂਨੀ ਬ੍ਰਿੰਜਾਂ ਨੇ ਗੁਰਧਾਮਾਂ ਦੇ ਉੱਤੇ ਕਬਜ਼ਾ ਕਰ ਲਿਆ, ਜਦਵੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਕਲਗੀਧਰ ਪਾਤਸ਼ਾਹ ਦੇ ਸੂਰਬੀਰ ਸਿੰਘ ਹਰਕ ਕੋਟ ਦੇ ਰਹੇ ਨਿਆਰਾ ਦੇ ਮਹਾਂਵਾਕ ਅਨੁਸਾਰ ਅਨੇਕਾਂ ਤਕਲੀਫਾਂ ਦਾ ਸਾਹਮਣਾ ਕਰਦੇ ਹੋਏ ਵੀ ਆਪਣੇ ਜਾਨੋ ਪਿਆਰੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ। ਇੱਕ ਦਿਨ ਦੋ ਸਿੰਘ, ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਜੀ ਅੰਮ੍ਰਿਤਸਰ ਵੱਲ ਜਾ ਰਹੇ ਨੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਤੇ ਇੱਕ ਝਾੜੀ ਦੇ ਓਲੇ ਲੁਕੇ ਬੈਠੇ ਨੇ। ਉਧਰੋਂ ਲਾਹੌਰ ਨੂੰ ਜੋ ਸੜਕ ਜਾ ਰਹੀ ਸੀ ਨੂਰਦੀਨ ਦੀ ਥਾਂ ਦੇ ਲਾਗੇ, ਇੱਕ ਮੁਗਲਾਂ ਦਾ ਕਾਫਲਾ ਉਸ ਤੇ ਤੁਰਿਆ ਜਾ ਰਿਹਾ ਸੀ। ਉਹਨਾਂ ਦੇ ਵਿੱਚੋਂ ਇੱਕ ਦੀ ਨਿਗਾਹ ਸਿੰਘਾਂ ਤੇ ਪੈ ਗਈ ਤੇ ਦੂਜੇ ਨੂੰ ਕਹਿਣ ਲੱਗਾ ਵੀ ਲੱਗਦਾ ਸਿੰਘ ਬੈਠੇ ਹੋਏ ਨੇ। ਦੂਜੇ ਨੇ ਜਵਾਬ ਦਿੱਤਾ, ਸਿੰਘ ਕਿੱਥੇ, ਸਿੰਘ ਤਾਂ ਵਿਚਾਰੇ ਕਦੋਂ ਦੇ ਖਤਮ ਹੋ ਗਏ ਨੇ, ਨਾਲੇ ਸਿੰਘ ਇਸ ਤਰ੍ਹਾਂ ਗਿੱਦੜਾਂ ਵਾਂਗ ਲੁਕ ਛਿਪ ਕੇ ਨਹੀਂ ਰਹਿੰਦੇ, ਸਿੰਘ ਤਾਂ ਸ਼ੇਰਾਂ ਵਾਂਗ ਬੁੱਕਦੇ ਨੇ। ਇਹ ਮੁਗਲਾਂ ਦਾ ਟੋਲਾ ਟੋਲਾ ਸਿੰਘਾਂ ਦੀ ਹੋਂਦ ਖਤਮ ਹੋਣ ਦੀਆਂ ਨਿੱਤੜ ਹੋ ਕੇ ਜਿਸ ਤਰ੍ਹਾਂ ਗੱਲਾਂ ਕਰ ਰਿਹਾ, ਉਹਨਾਂ ਬੋਲਾਂ ਨੂੰ ਤੁਹਾਡੀ ਕਥਾ ਦੀ ਸੇਵਾ ਵਿੱਚ

0: 我们那儿反正红旗儿红旗儿，
1: 把别人接走，别人红。

ਦੀਆਂ ਗੱਲਾਂ ਝਾੜੀਆਂ ਵਿੱਚ ਲੁਕੇ ਬੈਠੇ ਭਾਈ ਬੋਤਾ ਸਿੰਘ ਅਤੇ ਗਰਜਾ ਸਿੰਘ ਨੇ ਜਦੋਂ ਸੁਣੀਆਂ ਤਾਂ ਉਹਨਾਂ ਨੂੰ ਕਿਸੇ ਕਵੀ ਦੀਆਂ ਇਹ ਲਾਈਨਾਂ ਯਾਦ ਆ ਗਈਆਂ ਜੇਕਰ ਗਊ ਸ਼ੇਰ ਦੇ ਮੂੰਹ ਆ ਜਾਏ ਉਹਦਾ ਮਾਸ ਵੀ ਨਹੀਂ ਉਹਦੀ ਖਲ ਵੀ ਨਹੀਂ ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਉਹਦੇ ਪੱਤੇ ਵੀ ਨਹੀਂ ਉਹਦੇ ਜਿਸ ਮਕਾਨ ਦੀ ਨੀਂਹ ਕਮਜ਼ੋਰ ਹੋ ਜਾਏ ਜਿਸ ਮਕਾਨ ਦੀ ਨੀਂਹ ਕਮਜ਼ੋਰ ਹੋ ਜਾਏ ਉਹ ਘੜੀ ਵੀ ਨਹੀਂ ਉਹ ਪੜ ਵੀ ਨਹੀਂ ਜਿਸ ਕੌਮ ਚੋਂ ਅਰਥ ਤੇ ਗਈ ਗੈਰਤ ਉਹ ਅੱਜ ਵੀ ਨਹੀਂ ਤੇ ਅਰਥ ਅਤੇ ਗੈਰਤ ਨੇ ਸਿੰਘਾਂ ਦੇ ਗੋਲੇ ਸਰਕਣ ਲਾ ਦਿੱਤੇ ਗੈਰਤ ਨੇ ਵੰਗਾਰਿਆ ਕਿ ਕਲਗੀਧਰ ਪਾਤਸ਼ਾਹ ਦੀ ਸਜੀ ਹੋਈ ਕੌਮ ਦੇ ਨਾਲ ਮਜ਼ਾਕ ਹੋਵੇ ਹਰਗਿਜ਼ ਨਹੀਂ।

ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸਿੰਘਾਂ ਨੇ ਪੁੱਛਿਆ ਕਿ ਕੋਈ ਐਸਾ ਪ੍ਰੋਗਰਾਮ ਲਿਖਿਆ ਜਾਵੇ ਜਿਸ ਨਾਲ ਮੁਗਲ ਹਕੂਮਤ ਨੂੰ ਦੱਸ ਦਿੱਤਾ ਜਾਵੇ ਕਿ ਸਿੰਘ ਅਜੇ ਖਤਮ ਨਹੀਂ ਹੋਏ, ਸਿੰਘ ਤਾਂ ਚੜ੍ਹਦੀਆਂ ਕਲਾ ਦੇ ਵਿੱਚ ਨੇ। ਆਪਣੇ ਉਲੀਕੇ ਹੋਏ ਵਿਉਹ ਦੇ ਅਨੁਸਾਰ ਸਿੰਘਾਂ ਸੂਰਮਿਆਂ ਨੇ ਨੂਰ ਦੀਨ ਦੀ ਤਰਾਂ ਦੇ ਲਾਗੇ ਆਪਣਾ ਕੇਸਰੀ ਝੰਡਾ ਗੜ ਦਿੱਤਾ। ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ ਦਾ ਨਾਰਾ ਲਾਇਆ ਤੇ ਐਲਾਨ ਕਰ ਦਿੱਤਾ ਕਿ ਅੱਜ ਤੋਂ ਖਾਲਸਾ ਰਾਜ ਕਾਇਮ ਹੋ ਗਏ ਤੇ ਹਰ ਲੰਘਣ ਵਾਲੇ ਨੂੰ ਇੱਥੇ ਟੈਕਸ ਦੇ ਕੇ ਜਾਣਾ ਪਵੇਗਾ। ਸਿੰਘਾਂ ਨੇ ਜਿਸ ਤਰ੍ਹਾਂ ਟੈਕਸ ਭਰਾਇਆ ਉਸ ਸਮੇਂ ਦੇ ਦ੍ਰਿਸ਼ ਨੂੰ ਢਾਡੀ ਜਥਾ ਦੀ ਸੇਵਾ ਵਿੱਚ ਗਏ।

ਨਾ ਲਾਇਆ ਗੱਡੇ ਕਦੋਂ ਲਾਇਆ ਉੱਥੇ ਨੂੰ ਵੀ ਦੇਣਾ ਪਊ ਫੁੱਲ ਨੂੰ ਗਿਣ ਗਿਣੇ ਅਸਾਂ ਨੇ ਹਿਸਾਬ ਲੈਣੇ ਵੀ ਕਰਨਾ ਨਾ ਫੁੱਲ ਨੂੰ ਗਿਣ ਗਿਣੇ ਅਸਾਂ ਨੇ ਹਿਸਾਬ ਲੈਣੇ ਵੀ ਕਰਨਾ ਨਾ ਫੁੱਲ ਨੂੰ ਪੰਜਾਬ ਚ ਵੀ ਝੁੱਠੇ ਆਈ ਮਾਰੇ

ਸਿੰਘ ਬੁੱਤ ਹੱਥ ਸਿੰਘ ਸੂਰ ਵੀਰ ਵੀ ਜੋ ਲਲਕਾਰੇ ਮਾਰਨਾ ਜਜ ਸਿੰਘ ਸ਼ੇਰ ਵਾਂਗ ਗੱਜ ਦਾ ਵੀ ਨਹੀਂ ਕਿਸੇ ਤੋਂ ਹਾਰਦਾ।

ਮੁਗਲ ਇਹ ਸੁਪਨੇ ਲੈਂਦੇ ਸਨ ਕਿ ਅਸਾਂ ਹਿੰਦੁਸਤਾਨ ਦੇ ਵਿੱਚੋਂ ਸਿੰਘਾਂ ਦਾ ਖੁਰਾ ਖੋਲ ਮਿਟਾ ਦਿੱਤਾ ਹੈ। ਉਹਨਾਂ ਨੂੰ ਸਿੰਘਾਂ ਦੇ ਖਾਲਸੇ ਦੇ ਖੁੱਲੇ ਦੀਦਾਰੇ ਹੋਣ ਲੱਗੇ। ਸਿੰਘਾਂ ਦੇ ਜਲਾਲ ਨੂੰ ਦੇਖ ਕੇ ਤੁਰਕਾਂ ਦੇ ਭਾਦੀਆਂ ਬਣ ਗਈਆਂ। ਇਧਰ ਸਿੰਘ ਸੂਰਮੇ ਆਪਣਾ ਕੰਮ ਚਾਰ ਵਾਰ ਤਿਆਰ ਹੋ ਕੇ ਕਰ ਰਹੇ ਸਨ। ਕਈ ਦਿਨਾਂ ਤੱਕ ਇਹ ਸਿਲਸਿਲਾ ਚੱਲਦਾ ਰਿਹਾ ਪਰ ਬੌਲੀ ਸਰਕਾਰ ਨੂੰ ਕੁਝ ਪਤਾ ਨਾ ਲੱਗਾ। ਅਖੀਰ ਕਈ ਦਿਨਾਂ ਦੇ ਬਾਅਦ ਭਾਈ ਬੋਤਾ ਸਿੰਘ ਅਤੇ ਭਾਈ ਗਰਜਾ ਸਿੰਘ ਜੀ ਨੇ ਜ਼ਕਰੀਆ ਖਾਨ ਦੇ ਨਾਮ ਇੱਕ ਚਿੱਠੀ ਲਿਖ ਕੇ ਭੇਜੀ ਤੇ ਚਿੱਠੀ ਦੇ ਵਿੱਚ ਜੋ ਕੁਝ ਲਿਖਿਆ ਉਸ ਮਜ਼ਮੂਨ ਨੂੰ ਤੁਹਾਡੀ ਵਿਭਾਗ ਦੀ ਸੇਵਾ ਵਿੱਚ

ਜਗ ਕਹਿ ਰਿਹਾ ਲਾਹੌਰ ਦਰਬਾਰ ਨੂੰ ਹਾਰ ਤੇਰਾ ਰਾਜ ਹੋ ਗਿਆ ਜਗ ਕਹਿ ਰਿਹਾ ਕਹਿ ਰਿਹਾ ਜਗ ਕਹਿ ਰਿਹਾ

ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰੇ ਸਾਰ

这样。

0: ਇਨਕਲਾਬ ਨਹੀਂ ਕਦੇ ਵੀ ਰੁਕ ਸਕਦਾ। ਇਹ ਪਤਾ ਨਹੀਂ ਕਦੋਂ ਤੱਕ ਫਲ ਪੈ ਜਾਏ। ਅਤਿਆਚਾਰ ਤੇ ਜ਼ੁਲਮ ਵੀ ਨਹੀਂ ਰਹਿਣਾ, ਇਹ ਵੀ ਪਤਾ ਨਹੀਂ ਕਦੋਂ ਕੁ
1: ਫਲ ਪੈ ਜਾਏ।
0: ਉਹ ਕੌਮ ਨਹੀਂ ਮਾਰਿਆ ਮੁੱਕ ਸਕਦੀ ਜਿਸ ਕੌਮ ਨੂੰ ਮਰਨ ਦਾ ਝੱਲ ਪੈ ਜਾਏ। ਮੁੱਲ ਪੈਂਦੇ ਨੇ ਸਦਾ ਕੁਰਬਾਨੀਆਂ ਦੇ, ਭਾਵੇਂ ਅੱਜ ਪੈ ਜਾਏ ਤੇ ਭਾਵੇਂ
1: ਕੱਲ ਪੈ ਜਾਏ।
0: ਸਿੰਘਾਂ ਸੂਰਮਿਆਂ ਨੇ ਜ਼ਕਰੀਆ ਖਾਨ ਦੇ ਨਾਮ ਚਿੱਠੀ ਲਿਖ ਕੇ ਜੋ ਰਾਹੀ ਲਾਹੌਰ ਨੂੰ ਜਾ ਰਹੇ ਸਨ ਉਹਨਾਂ ਦੇ ਹੱਥ ਫੜਾ ਦਿੱਤੀ। ਇਹਨਾਂ ਰਾਹੀਆਂ ਨੇ ਜਾ ਕੇ ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਜੋ ਪੰਜਾਬ ਦਾ ਗਵਰਨਰ ਸੀ ਸੂਬੇਦਾਰ ਦੇ ਅੱਗੇ ਜਾ ਕੇ ਚਿੱਠੀ ਰੱਖੀ ਹੈ ਤੇ ਨਾਲ ਦੱਸਣਾ ਸ਼ੁਰੂ ਕੀਤਾ ਹੈ ਕਿ ਸੂਬੇਦਾਰ ਸਾਹਿਬ ਖਾਲਸੇ ਦਾ ਰਾਜ ਕਾਇਮ ਹੋ ਗਿਆ ਤੇ ਖਾਲਸੇ ਨੂਰ ਦੀਨ ਦੀ ਸਰਾਂ ਤੇ ਜੋ ਟੈਕਸ ਇਕੱਠਾ ਕਰ ਰਹੇ ਨੇ ਉਹ ਜਾ ਕੇ ਗਰੀਬਾਂ ਵਿੱਚ ਵੰਡ ਰਹੇ ਨੇ ਤੇ ਆਮ ਜਨਤਾ ਦੇ ਵਿੱਚ ਖਾਲਸੇ ਦੇ ਪਰਉਪਕਾਰ ਦੀਆਂ ਧੁੰਮਾਂ ਪੈ ਗਈਆਂ ਨੇ। ਜ਼ਕਰੀਆ ਖਾਨ ਨੇ ਇਹ ਗੱਲਾਂ ਸੁਣੀਆਂ ਨੇ, ਨਾਲ ਦੀ ਨਾਲ ਚਿੱਠੀ ਪੜ ਰਿਹਾ। ਚਿੱਠੀ ਪੜਦਿਆਂ ਸਾਰ ਜ਼ਕਰੀਆ ਖਾਨ ਅੱਗ ਬਬੁੱਲਾ ਹੋ ਗਿਆ ਤੇ ਕਹਿਣ ਕੀ ਲੱਗਾ, ਸਰਕਾਰ ਨੂੰ ਤਾਂ ਰਿਪੋਰਟਾਂ ਮਿਲਦੀਆਂ ਰਹੀਆਂ ਨੇ ਕਿ ਸਿੱਖ ਪੰਜਾਬ ਦੀ ਧਰਤੀ ਤੋਂ ਖਤਮ ਹੋ ਗਏ ਨੇ, ਪਰ ਇਹ ਕਿੱਥੋਂ ਆ ਗਏ ਜਿਨ੍ਹਾਂ ਨੇ ਆਪਣਾ ਰਾਜ ਕਾਇਮ ਹੋਣ ਦਾ ਦਾਅਵਾ ਕੀਤਾ ਹੈ। ਹਕੂਮਤ ਦੇ ਨਸ਼ੇ ਦੇ ਵਿੱਚ ਚੂਰ ਜ਼ਕਰੀਆ ਖਾਨ ਆਪਣੇ ਸਿਪੜੇ ਸਿਪਾ ਸਲਾਰਾਂ ਨੂੰ ਖਾਲਸੇ ਦੀ ਹੋਂਦ ਖਤਮ ਕਰ ਦੇਣ ਬਾਰੇ ਜੋ ਹੁਕਮ ਦੇ ਰਿਹਾ ਉਹਨਾਂ ਬੋਲਾਂ ਨੂੰ ਸਾਡੀ ਜਥਾਜ ਦੀ ਸੇਵਾ ਵਿੱਚ

ਅੰਦਰ ਸੈਂਕੜੇ ਮੁਗਲ ਸਿਪਾਹੀ ਤੇ ਦੂਜੇ ਪਾਸੇ ਕੇਵਲ ਦੋ ਸਿੰਘ ਸੂਰਮੇ ਨੇ। ਇਸ ਲੜਾਈ ਦੇ ਵਿਚ ਸਿੰਘਾਂ ਸੂਰਮਿਆਂ ਨੇ ਐਸੇ ਜ਼ੋਰ ਵਿਖਾਏ ਕਿ ਮੁਗਲਾਂ ਦੇ ਸੈਂਕੜੇ ਸਿਪਾਹੀ ਧਰਤੀ ਦੇ ਡਿੱਗਦੇ ਨਜ਼ਰ ਆਉਣ ਲੱਗੇ ਤੇ ਸਿੰਘ ਸੂਰਮੇ ਸਰੀਰ ਦੇ ਉੱਤੇ ਅਨੇਕਾਂ ਫੱਟ ਸਹਾਰਦੇ ਹੋਏ ਅਖੀਰ ਸ਼ਹਾਦਤ ਦਾ ਜਾਣਦੀ ਗਈ। ਇਨ ਦ ਫਸਟ ਹਾਫ ਆਫ 18th ਸੈਂਚਰੀ ਦ ਮੁਗਲ

presence. A number of Sikhs left their homes and went to the other places like the hills in the north, deserts in the south, or the bushes along with the rivers. Not seeing any Sikh around, Zakaria Khan, the governor of Punjab, made an announcement that all the Sikhs in Punjab had been killed. It was in 1739 that two Sikhs, Bhai Bota Singh and Bhai Gaja Singh Ji, while going to Amritsar for having the holy darshan of Harmandir Sahib, were hiding behind the bushes. Some travelers passing from there saw them from a distance. One of them said to the other, "They appear to be Sikhs." But the other replied, "I think you are mistaken. They cannot be Sikhs. Didn't you hear the announcement with the beat of the drum that all the Sikhs in Punjab have been killed?" When the two Sikhs, Baba Bota Singh and Bhai Gaja Singh Ji, hiding in the bushes, heard the talk of the travelers, they decided to demoralize the government. They talked a plan to prove that the announcement made by the government was false and the government is lying and fooling the people. With their unique technique, they occupied the roads and declared that Khalsa were the rulers. To spread this message to the people in the region, they started collecting a nominal toll from the travelers using that route. The travelers would pay that small amount without any argument, and they also talked of the bravery of the Sikhs and the lives of the government. This went on for many days, but the government didn't come to know what was happening. After many days, Bhai Bota Singh and Bhai Gaja Singh Ji wrote an open letter to Zakaria Khan saying, "Tell poor Khan that Baba Bota Singh is ruling the state with his heavy stick in his hand." When Zakaria Khan came to know about that, he got furious. He sent his well-armed troops to catch the Sikhs alive. Jalaluddin, with the hundreds of the soldiers, proceeded towards Noordin Visram. Jalaluddin, the commander-in-chief, said to Baba Bota Singh, "Listen, there are only two of you, whereas I have got hundreds of soldiers. It is better for you to surrender." But Baba Bota Singh replied, "Jalaluddin, you send any four of your soldiers to fight with us." At this challenge, Jalaluddin, the commander-in-chief, sent his four soldiers. But in the twinkling of an eye, the corpses of the four soldiers were lying waiting on the ground. After that, no one could dare to face the Sikhs. At this, Jalaluddin, the commander-in-chief, ordered all of his soldiers to attack together on the Sikhs. The Sikhs fought very bravely. After killing a number of Mughal soldiers, they got martyrdom. Thus, the two Sikhs established heroism and proved that Khalsa is active and alive. Guru Khalsa Ji, Ati Bahut Ameer Virse De Malakaan, Khun De Naal Sijja Hoya Sade Kol Itihas. Ati Jadon Vi Sikh Itihas Te Panne Soliye, Tan Sanu Har Ik Peh Se, Kise Na Kise Sikh Shaheed Da Muskuraunda Hoya Chehra Nazar Aunde. Singha Surmiyan Ne Apniyan Janan Di Parwah Na Kardiyan Hoya, Hamesha ਸੱਚ ਤੇ ਪਹਿਰਾ ਦਿੱਤਾ। ਕਲਗੀਧਰ ਪਾਤਸ਼ਾਹ ਨੇ ਜੋ 1699 ਦੀ ਵਿਸਾਖੀ ਵਾਲੇ ਦਿਨ ਖੰਡੇ ਬਾਟੇ ਦੀ ਕੌਲ ਬਖਸ਼ੀ, ਇਹ ਫਰਮਾਇਆ ਸੀ, ਚਿੜੀਆਂ ਤੇ ਮੈਂ ਬਾਲ ਚੜਾਉਂ, 1,25,000 ਤੇ ਇੱਕ ਲੜਾਉਂ, ਤਦੇ ਗੋਬਿੰਦ ਸਿੰਘ ਨਾਮ ਕਹਾਉਂ। ਤੇ ਸੱਚਮੁੱਚ ਸਿੰਘਾਂ ਨੇ ਕੱਲੇ ਕੱਲੇ ਸਿੰਘ ਨੇ 1,25,000 ਫੌਜ ਦਾ ਟਾਕਾ ਕੀਤਾ। ਸੋ ਗੁਰੂ ਖਾਲਸਾ ਜੀ ਇਹ ਜੋ ਇਤਿਹਾਸ ਆਪਣਾ ਸਰਵਣ ਕੀਤਾ ਹੈ ਕਿ ਤਾਕਤ ਸੀ ਪ੍ਰਾਪਤ ਸਿੰਘਾਂ ਦੇ ਵਿੱਚ ਜੋ ਐਸੇ ਐਸੇ ਕਾਰਨਾਮੇ ਕਰ ਦਿਖਾਇਆ ਕਰਦੇ ਸਨ। ਗੁਰੂ ਖਾਲਸਾ ਜੀ ਇਸੀ ਅੰਮ੍ਰਿਤ ਦੀ ਤਾਕਤ, ਰਹਿਤ ਮਰਿਆਦਾ ਦੀ ਸ਼ਕਤੀ, ਗੁਰਬਾਣੀ ਦੀ ਵਿਚਾਰਧਾਰਾ, ਅੰਮ੍ਰਿਤ ਵੇਲੇ ਦੀ ਸੰਭਾਲ ਤੇ ਨਾਮ ਬਾਣੀ ਦਾ ਅਭਿਆਸ, ਆਓ ਅਸੀਂ ਵੀ ਆਪਣੇ ਇਤਿਹਾਸ ਤੋਂ ਸੇਧ ਲਈਏ, ਆਪਣੇ ਵੱਡੇ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰੀਏ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਬਾਬਿਆਂ ਦੀਆਂ ਵੱਡਿਆਂ ਵਡੇਰਿਆਂ ਦੀਆਂ ਸਾਖੀਆਂ ਪੁੱਤਾਂ ਨੂੰ ਸਪੁੱਤ ਕਰਦੀਆਂ ਨੇ। ਸੋ ਆਓ ਅਸੀਂ ਗੁਰੂ ਪਾਤਸ਼ਾਹ ਦੇ ਦੱਸੇ ਮਾਰਗ ਤੇ ਚੱਲਣ ਦਾ ਯਤਨ ਕਰੀਏ ਤੇ ਆਪਣੀ ਜੀਵਨ ਯਾਤਰਾ ਸਫਲ ਕਰਦੇ ਹੋਏ ਜਾਈਏ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਕਰਦੇ ਹੋਏ, ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹੋਏ ਅਸੀਂ ਆਦਿ ਤੋਂ ਆਗਿਆ ਚਾਹੁੰਦੇ ਹਾਂ। ਇਹ ਜਥਾ ਕੱਲ੍ਹ ਦੁਪਹਿਰਾਂ ਨੂੰ 12:15 ਵਜੇ ਤੋਂ ਲੈ ਕੇ 1 ਵਜੇ ਤੱਕ
ਆਪ ਸੰਗਤਾਂ ਦੀ ਸੇਵਾ ਦੇ ਵਿਚ ਹਾਜ਼ਰ ਹੋਏਗਾ। ਆਓ ਅੱਜ ਦੀ ਦਸਾਂ ਦੀ ਇੰਨੀ ਸੇਵਾ ਪ੍ਰਵਾਨ ਕਰੋ। ਆਪ ਜੀ ਦੇ ਚਰਨਾਂ ਦੇ ਵਿਚ ਜੋ ਬੇਨਤੀ ਕੀਤੀ ਸੀ, ਇਸੀ ਜਥੇ ਦੇ ਮਿਸ਼ਨ ਦੀ ਪੂਰਤੀ ਦੇ ਵਾਸਤੇ ਵੱਧ ਚੜ ਕੇ ਆਪਣਾ ਸਹਿਯੋਗ ਬਖਸ਼ੋ ਜੀ। ਬਾਹਰ ਸਟਾਲ ਲੱਗਾ ਹੋਇਆ ਹੈ, ਉਥੋਂ ਸੰਤ ਅਤਲ ਸਿੰਘ ਜੀ ਮਸਤੂ ਆਉਣ ਵਾਲਿਆਂ ਦੀ ਜੀਵਨੀ ਦੋ ਭਾਗਾਂ ਦੇ ਵਿਚ ਆਪ ਜੀ ਪ੍ਰਾਪਤ ਕਰ ਸਕਦੇ ਹੋ। ਜਥੇ ਦੀਆਂ ਆਡੀਓ ਕੈਸੇਟ, ਆਡੀਓ ਸੀਰੀਜ਼ ਤੇ ਬੜੂ ਚੱਲ ਕੇ ਜੋ ਰੈਜੀਡੈਂਸ਼ਲ ਸਕੂਲ ਹੈ, ਉਥੋਂ ਦੇ ਬੱਚਿਆਂ ਦੀ ਡੇਲੀ ਰੁਟੀਨ ਦੀ ਵੀਡੀਓ ਕੈਸੇਟ ਆਪ ਬਾਹਰੋਂ ਪ੍ਰਾਪਤ ਕਰ ਸਕਦੇ ਹੋ। ਤੇ ਜੋ ਵੀ ਸੇਵਾ ਦੇਣੀ ਚਾਹੋ ਉਹ ਵੀ ਆਪ ਜੀ ਉੱਥੇ ਸੇਵਾ ਦੇ ਕੇ ਰਸੀਦ ਪ੍ਰਾਪਤ ਕਰੋ। ਇੰਨੀਆਂ ਬੇਨਤੀਆਂ ਕਰਦੇ ਹੋਏ ਸਤਸੰਗ ਜੀ, ਆਓ ਆਪਾਂ ਹੋਰ ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874
5: ਸਤਲੁਜ ਦੇ ਕੰਢੇ ਤੇ ਅਨੰਦਪੁਰ ਸਾਹਿਬ ਬਣਿਆ ਸੀ ਬਹੁਤ ਸਾਰੇ ਲੋਕਾਂ ਨੂੰ ਰੋਜੀ ਰੋਟੀ ਮਿਲਦੀ ਰੁਜ਼ਗਾਰ ਮਿਲਦਾ ਕਈਆਂ ਦਾ ਬਹਾਨਾ ਬਣ ਜਾਂਦਾ ਗਰੀਬ ਆਪਣੇ ਪੇਟ ਦਾ ਨਿਰਵਾਹ ਕਰਦੇ ਨੇ ਮੈਨੂੰ ਇੱਕ ਪ੍ਰੇਮੀ ਕਹਿੰਦਾ ਬਾਬਾ ਜੀ ਕਹਿੰਦਾ 20 ਲੱਖ ਰੁਪਇਆ ਲੈ ਲਿਆ ਕਰੋ ਭਾਵੇਂ 30 ਲੱਖ ਲੈ ਲਓ ਸਾਲ ਦਾ 30 ਲੱਖ ਮੈਂ ਕਿਹਾ ਅੱਛਾ ਕੀ ਕਰਨਾ ਤੂੰ ਕਹਿੰਦਾ ਮੈਂ ਕੈਸ਼ ਤਾਂ ਵੇਚਿਆ ਕਰੂੰ ਮੈਂ ਕਿਹਾ ਵੇਚ ਲਿਆ ਕਰ 30 ਲੱਖ ਦੇ ਕੀ ਕਿਵੇਂ ਇੰਨੀ ਇਨਕਮ ਕਿਵੇਂ ਹੋਊ ਕਹਿੰਦਾ ਇੱਕ ਸ਼ਰਤ ਆ ਮੇਰੀ ਮੈਂ ਕਿਹਾ ਕੀ ਕਹਿੰਦਾ ਜਿੰਨੀਆਂ ਬਾਹਰ ਮੰਜੀਆਂ ਜੀ ਲਾਉਂਦੇ ਨੇ ਇਹਨਾਂ ਨੂੰ ਚੁਕਾ ਦਿਓ ਕਹਿੰਦਾ ਮੈਂ ਇਕੱਲਾ ਹੀ ਤੁਹਾਨੂੰ 30 ਲੱਖ ਰੁਪਇਆ ਸੇਵਾ 'ਚ ਪਾ ਲਿਆ ਕਰੋ ਮੈਂ ਕਿਹਾ ਤੇਰੇ 30 ਲੱਖ ਦੀ ਲੋੜ ਹੀ ਨਹੀਂ ਇੰਨੇ ਲੋਕਾਂ ਦੀ ਰੋਜੀ ਰੋਟੀ ਤੇ ਲੱਤ ਮਾਰ ਕੇ ਫਾਇਦਾ ਕੋਈ ਇਹਨਾਂ ਗੱਲਾਂ ਦਾ ਬਹੁਤ ਸਾਰੇ ਲੋਕ ਇਹਨਾਂ ਵਿੱਚ ਵੀ ਬੜੇ ਬਿਜ਼ਨਸ ਕਰਦੇ ਨੇ ਕਈਆਂ ਦੇ ਬੜੇ ਬਹਾਨੇ ਨੇ ਪ੍ਰਸ਼ਾਦ ਬਾਹਰ ਰੱਖ ਦਿੱਤਾ ਜਿਹਨੇ ਲੈਣਾ 5 ਦਾ ਤੇ ਲੈਣਾ ਹੀ ਪੈਣਾ ਹੁਣ 5 ਉੱਥੇ ਦਊਗਾ ਪ੍ਰਸ਼ਾਦ ਅੰਦਰ ਆ ਜਾਣਾ ਕੋਲੋਂ ਨੂੰ ਥੋੜ੍ਹਾ ਜਿਹਾ ਦੇ ਦੇਣਾ ਉਹੀ ਪ੍ਰਸ਼ਾਦ ਅਗਲੇ ਦਿਨ ਫਿਰ ਸਾਲ ਤੇ ਫਿਰ ਉਹ ਦੁਬਾਰਾ ਫਿਰ ਵਿਕ ਜਾਂਦਾ ਬਹੁਤ ਸਾਰੇ ਲੋਕਾਂ ਨੇ ਧਰਮ ਦੇ ਨਾਂ ਤੇ ਬਿਜ਼ਨਸ ਬਣਾਏ ਹੋਏ ਧਰਮ ਦੇ ਨਾਂ ਤੇ ਬਿਜ਼ਨਸ ਕਰਦੇ ਸੱਚੇ ਪਾਤਸ਼ਾਹ ਵੇਲੇ ਬਹੁਤ ਲੋਕਾਂ ਦਾ ਨਿਰਵਾਹ ਚੱਲਦਾ ਬੇੜੀਆਂ ਵਾਲਿਆਂ ਦਾ ਖਾਸ ਕਰਕੇ ਬੇੜੀਆਂ ਵਿੱਚ ਜਦੋਂ ਸੰਗਤ ਨੇ ਬਹਿਣਾ ਅੱਜ ਵਾਲਾ ਸੁਭਾਅ ਨਹੀਂ ਸੀ ਗੁਰਮੁਖੋ ਚੁਗਲੀਆਂ ਕਰਨੀਆਂ ਨਿੰਦਿਆ ਕਰਨੀ ਉਦੋਂ ਸੁਭਾਅ ਹੁੰਦਾ ਸੀ ਬਾਣੀ ਪੜ੍ਹਨ ਦਾ ਜਦੋਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਜਾਣਾ ਸੰਗਤਾਂ ਨੇ ਗੁਰਬਾਣੀ ਪੜ੍ਹਨੀ ਸ਼ਬਦ ਪੜ੍ਹਨੇ ਤੇ ਬੜੇ ਪਿਆਰ ਵਿੱਚ ਸੰਗਤਾਂ ਰੋਜ਼ ਸ਼ਬਦ ਪੜ੍ਹਦੀਆਂ ਆਉਂਦੀਆਂ ਸੀ ਬਹੁਤ ਸਾਰੇ ਮਲਾਹ ਸਨ ਬੇੜੀਆਂ ਚਲਾਉਣ ਵਾਲੇ ਉਹਨਾਂ ਵਿੱਚ ਇੱਕ ਗਰੀਬ ਮਲਾਹ ਸੀ ਸੈਦਾ ਬਹੁਤ ਗਰੀਬ ਛੋਟੀ ਜਿਹੀ ਬੇੜੀ ਦਾ ਮਾਲਕ ਸੀ ਇਹ ਸੰਗਤ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਸੁਣਦਾ ਹੁੰਦਾ ਸੀ ਸੰਗਤ ਨੇ ਜਦੋਂ ਵੱਡੇ ਕੀਆਂ ਵਡਿਆਈਆਂ ਕਰਨੀਆਂ ਇਹਦਾ ਵੀ ਜੀ ਕਰਨ ਲੱਗ ਪਿਆ ਕਹਿੰਦਾ ਮੈਂ ਵੀ ਦਰਸ਼ਨ ਕਰਾਂ ਮਹਾਰਾਜ ਦੇ ਜਾ ਕੇ ਦੀਦਾਰ ਕਰਾਂ ਇੱਛਾ ਬਣੀ ਮਨ ਵਿੱਚ ਦਰਸ਼ਨ ਕਰਨ ਦੀ ਪਿਆਸ ਪੈਦਾ ਹੋ ਗਈ ਸਾਂਝ ਪੈਦਾ ਹੋ ਗਈ ਇਹ ਵੀ ਕਹਿੰਦਾ ਸੰਗਤ ਮੇਰਾ ਵੀ ਜੀ ਕਰਦਾ ਦਰਸ਼ਨ ਕਰਨ ਨੂੰ ਸੰਗਤ ਨੇ ਕਹਿਣਾ ਚੱਲ ਫਿਰ ਜੇ ਜੀ ਕਰਦਾ ਦਰਸ਼ਨ ਕਰ ਲੈ ਕਹਿੰਦਾ ਮੈਂ ਕਰਾਂ ਕਿ ਗਰੀਬ ਹਾਂ ਬੱਚਿਆਂ ਦਾ ਨਿਰਵਾਹ ਚੱਲਦਾ ਬੇੜੀ ਦੇ ਸਿਰ ਤੇ ਮੈਂ ਰੋਜ਼ ਥੋੜੇ ਬਹੁਤ ਕਮਾ ਲੈਂਦਾ ਉਹਨਾਂ ਪਰਿਵਾਰ ਦਾ ਪੇਟ ਭਰ ਲਈਦਾ ਤੇ ਹੋਰ ਮੇਰੇ ਕੋਲ ਕੋਈ ਕਮਾਈ ਦਾ ਇਨਕਮ ਦਾ ਸਾਧਨ ਹੈ ਨਹੀਂ। ਬੇੜੀ ਚਲਾ ਕੇ ਮੈਂ ਆਪਣੇ ਬੱਚਿਆਂ ਦਾ ਪੇਟ ਭਰਨਾ ਹੁੰਦਾ, ਰੋਜ਼ ਕਮਾਉਂਦਾ, ਰੋਜ਼ ਖਾ ਜਾਂਦੇ ਨੇ, ਅਗਲੇ ਦਿਨ ਫਿਰ ਕਮਾਈ ਕਰਨੀ ਪੈਂਦੀ ਹੈ। ਕਈ ਵਾਰੀ ਨਹੀਂ ਕੋਈ ਮੁਸਾਫਰ ਆਉਂਦਾ ਤੇ ਫਾਕਾ ਵੀ ਕੱਟਣਾ ਪੈਂਦਾ, ਗਰੀਬਾਂ ਬੇੜੀ ਛੋਟੀ ਹੈ, ਕਈ ਵਾਰੀ ਲੋਕ ਇਸ ਬੇੜੀ ਤੇ ਨਹੀਂ ਸਵਾਰ ਹੁੰਦੇ। ਮੈਂ ਜਾਵਾਂਗਾ ਜਦੋਂ ਮੇਰੇ ਕੋਲ ਇੱਕ ਦੋ ਦਿਨ ਪੈਸੇ ਜਮ੍ਹਾਂ ਹੋ ਜਾਣਗੇ, ਇੱਕ ਦੋ ਦਿਨਾਂ ਜੋਗੇ ਮੈਂ ਮਹਾਰਾਜ ਦੇ ਦਰਸ਼ਨ ਕਰਨ ਜ਼ਰੂਰ ਜਾਵਾਂਗਾ। ਏਦਾਂ ਹੀ ਸਾਲ ਲੰਘ ਗਿਆ, ਪੈਸਾ ਕੋਈ ਇਕੱਠਾ ਨਾ ਹੋਇਆ, ਦੋ ਸਾਲ ਲੰਘ ਗਏ, ਰੋਣ ਲੱਗ ਪਿਆ ਕਰੇ, ਮੇਰਾ ਜੀ ਬੜਾ ਕਰਦਾ, ਬੜਾ ਸੁਣਿਆ ਮਹਾਰਾਜ ਦੇ ਦਰਸ਼ਨ ਕਰਕੇ ਮਨ ਨੂੰ ਬੜੀ ਸ਼ਾਂਤੀ ਆਉਂਦੀ ਹੈ, ਉਹਨਾਂ ਦੇ ਬਚਨ ਸੁਣ ਕੇ ਮਨ ਨੂੰ ਬੜੀ ਸ਼ਾਂਤੀ ਆਉਂਦੀ ਹੈ। ਇਹ ਕਹਿੰਦਾ ਹੈ ਵੀ ਜੇ ਉਹਨਾਂ ਦੇ ਪਿਆਰਿਆਂ ਦੇ ਦਰਸ਼ਨ ਕਰਕੇ ਮਨ ਸ਼ਾਂਤ ਹੁੰਦਾ, ਉਹਨਾਂ ਦੀਆਂ ਸੰਗਤਾਂ ਦੇ ਦਰਸ਼ਨ ਕਰਕੇ ਮਨ ਸ਼ਾਂਤ ਹੋ ਜਾਂਦਾ, ਉਹ ਕਿਹੋ ਜਿਹੇ ਹੋਣਗੇ? ਜੀ ਕਰਦਾ ਦਰਸ਼ਨ ਕਰਨ ਨੂੰ, ਮਨ ਤੜਫਦਾ ਹੈ। ਤੇ ਸਤਸੰਗ ਇੱਕ ਦਿਨ ਕਿਸੇ ਪਿਆਰ ਵਾਲੇ ਨੇ ਆਖਿਆ, ਕਹਿੰਦੇ ਸੈਦਿਆ ਜੇ ਤੇਰਾ ਜੀ ਕਰਦਾ ਨਾ ਦਰਸ਼ਨ ਕਰਨ ਨੂੰ ਤੇ ਅਰਦਾਸ ਕਰਿਆ ਕਰ, ਜੇ ਤੂੰ ਨਹੀਂ ਜਾ ਸਕਦਾ ਮਹਾਰਾਜ ਆ ਜਾਣਗੇ, ਕਹਿੰਦਾ ਮੇਰੇ ਕੋਲ ਆ ਜਾਣਗੇ, ਗਰੀਬ ਕੋਲ ਮੇਰੇ ਕੋਲ ਐਸਾ ਕੀ ਹੈ ਜਿਹੜਾ ਮੈਂ ਮਹਾਰਾਜ ਦੇ ਚਰਨਾਂ 'ਚ ਭੇਟਾ ਰੱਖਾਂਗਾ, ਨਾਲੇ ਮੇਰੇ ਕੋਲ ਆਉਣਗੇ। ਉਹ ਕਹਿਣ ਲੱਗੇ ਸੱਚੇ ਪਾਤਸ਼ਾਹ ਆਉਣਗੇ, ਉਹ ਗਰੀਬੀ ਅਮੀਰੀ ਨਹੀਂ ਵੇਖਦੇ, ਉਹ ਗਰੀਬ ਨਿਵਾਜ ਨੇ, ਉਹ ਸ਼ਰਧਾ ਵੇਖਦੇ ਨੇ, ਭਾਵਨਾ ਵੇਖਦੇ ਨੇ, ਗੋਬਿੰਦ ਭਾਉ ਭਗਤ ਦਾ ਭੁੱਖਾ, ਉਹ ਤੇ ਪਿਆਰ ਦੇ ਭੁੱਖੇ ਨੇ। ਤੂੰ ਆਵਾਜ਼ ਮਾਰ ਅੰਦਰੋਂ, ਜੇ ਤੇਰੇ ਅੰਦਰ ਪ੍ਰੀਤ ਆ ਤੇ ਜ਼ਰੂਰ ਆ ਜਾਣਗੇ, ਕਹਿੰਦੇ ਨੇ। ਉਦੋਂ ਬਾਅਦ ਫਿਰ ਸੈਦੇ ਨੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਕਿਰਪਾ ਕਰਕੇ ਆਓ, ਛੱਤਰੀ 'ਚ ਬਹਿ ਕੇ ਸਾਰਾ ਪਰਿਵਾਰ ਕੋਲ ਭਾ ਲਿਆ ਕਰੇ ਤੇ ਮਰ ਨੂੰ ਯਾਦ ਕਰਿਆ ਕਰੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਪਾ ਕਰਕੇ ਦਰਸ਼ਨ ਦਿਓ।

ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਦਿਲ ਪਕਰੇ ਚਾ ਤ੍ਰਿਖ ਕੀ ਨਿਆਈ। ਮਹਾਰਾਜ ਦਰਸ਼ਨ ਦਿਓ, ਕਿਰਪਾ ਕਰੋ, ਇੱਕ ਵਾਰੀ ਦੀਦਾਰ ਦੇ ਦਿਓ। ਤੂੰ ਚਾਹ ਸੱਜਣ ਮੈਂਡਿਆ ਦੇਈ ਸਿਸ ਉਤਾਰ, ਨੈਣ ਮਹੰਜੇ ਤਰਸਦੇ ਕਦ ਪਰਸੀ ਦੀਦਾਰ। ਚੌਦ ਅਰਥ ਕਹੇ ਮਰਦ ਸਿਖਾਉਂਦੇ ਨੇ ਜਾਚ। ਜੇ ਤੂੰ ਕਹੇ ਮੇਰੇ ਪਿਆਰੇ, ਮੈਂ ਆਪਣਾ ਸਿਰ ਵੀ ਲਾ ਕੇ ਤੇਰੇ ਚਰਨਾਂ 'ਚ ਰੱਖ ਦਿਆਂਗਾ। ਤੂੰ ਚੌ ਸੱਜਣ ਮੈਂਡਿਆ ਦੇਈ ਸਿਸ ਉਤਾਰ, ਮੈਂ ਆਪਣਾ ਸਿਰ ਵੱਢ ਕੇ ਤੈਨੂੰ ਦੇ ਦਿਆਂਗਾ, ਪਰ ਇੱਕ ਵਾਰੀ ਦਰਸ਼ਨ ਦੇ ਜਾ। ਸਤਨਾਮ। ਇਹ ਪਿਆਰ ਵਾਲਿਆਂ ਦੀ ਭਾਵਨਾ ਗੁਰਮੁਖੋ, ਪਿਆਰ ਵਾਲੇ ਗੱਲ ਕਹਿ ਸਕਦੇ ਆ। ਸਾਚੀ ਪ੍ਰੀਤਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਮਹਾਰਾਜ ਮੇਰ ਕਰੋ, ਅਰਦਾਸਾਂ ਕਰਦਾ ਰਿਹਾ। ਖੁਦਾ ਕਰਤਾ ਹੈ ਮਨਜੂਰ ਦੁਆ, ਜਬ ਦਿਲ ਸੇ ਹੋਤੀ ਹੈ। ਮੁਸ਼ਕਲ ਤੋਂ ਯਹੀ ਹੈ ਕਿ ਇਹ ਮੁਸ਼ਕਲ ਸੇ ਹੋਤੀ ਹੈ। ਅਰਦਾਸ ਪ੍ਰਵਾਨ ਜ਼ਰੂਰ ਹੁੰਦੀ ਹੈ ਜੇ ਮਨੋ ਕੀਤੀ ਜਾਵੇ।

ਅਨੇਕਾਂ ਪ੍ਰਮਾਣ ਸਿੱਖ ਇਤਿਹਾਸ ਵਿੱਚ ਮਿਲਦੇ ਨੇ। ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਆਪਣੇ ਪਿਆਰ ਵਾਲੇ ਦੀ ਭਾਵਨਾ ਪੂਰੀ ਕਰਨ ਵਾਸਤੇ ਸਤਲੁਜ ਦੇ ਕੰਢੇ ਤੇ ਪਹੁੰਚੇ। ਜਦੋਂ ਗਏ ਸਤਲੁਜ ਦੇ ਕਿਨਾਰੇ ਤੇ ਬੇੜੀਆਂ ਵਾਲੇ ਆਲੇ ਦੁਆਲੇ ਹੋ ਗਏ, ਮਹਾਰਾਜ ਮੇਰੀ ਬੇੜੀ 'ਚ ਚੱਲੋ, ਸਤਿਗੁਰੂ ਮੇਰੀ ਬੇੜੀ ਵਿੱਚ ਚੱਲੋ। ਸੱਚੇ ਪਾਤਸ਼ਾਹ ਨੇ ਕਿਸੇ ਨੂੰ ਹਾਂ ਨਹੀਂ ਕੀਤੀ, ਤੁਰੇ ਹੀ ਜਾਂਦੇ ਆ। ਜਦੋਂ ਉਹਦੀ ਬੇੜੀ ਕੋਲ ਪਹੁੰਚ ਕੇ ਮਹਾਰਾਜ ਕਹਿੰਦੇ ਆਹ ਕਿਹਦੀ ਬੇੜੀ ਆ, ਕਹਿੰਦੇ ਜੀ ਸੈਦੇ ਦੀ ਆ। ਮਹਾਰਾਜ ਬੇੜੀ ਛੋਟੀ ਆ, ਉਹ ਵੱਡੀਆਂ ਬੇੜੀਆਂ ਨੇ, ਸੋਹਣੀਆਂ ਨੇ ਬੇੜੀਆਂ, ਉੱਧਰ ਆ ਜਾਓ। ਮਹਾਰਾਜ ਕਹਿੰਦੇ ਨਹੀਂ, ਇਹ ਬੇੜੀ ਦਾ ਮਾਲਕ ਕਿੱਥੇ ਆ ਦੱਸੋ? ਕਹਿੰਦੇ ਜੀ ਅੰਦਰ, ਉਹ ਉਹਦੀ ਛੱਪਰੀ ਆ, ਛੱਪਰੀ 'ਚ ਹੋਣਾ। ਮਹਾਰਾਜ ਸੱਦ ਕੇ ਲਿਆਈਏ। ਮਹਾਰਾਜ ਕਹਿੰਦੇ ਨਹੀਂ, ਮੈਂ ਆਪੇ ਆਵਾਜ਼ ਮਾਰ ਲਾਂਗਾ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਉਹਦੀ ਛੱਪਰੀ 'ਚ ਗਏ। ਸਮੇਂ ਦਾ ਅਵਤਾਰ ਭਾਵੇਂ ਕੋਈ ਵੀ ਸੀ, ਭਾਵੇਂ ਤ੍ਰੇਤੇ ਯੁੱਗ ਦੇ ਅਵਤਾਰ ਰਾਮ ਜੀ ਸਨ, ਤੇ ਉਹਨਾਂ ਨੇ ਵੀ ਢੀਲਣੀ ਨੂੰ ਨਵਾਜਿਆ। ਰਿਸ਼ੀਆਂ ਦੇ ਨਹੀਂ ਗਏ, ਰਿਸ਼ੀਆਂ ਦੇ ਨਹੀਂ ਗਏ, ਢੀਲਣੀ ਨੂੰ ਨਵਾਜਿਆ। ਤੇ ਜੇ ਸਮੇਂ ਦੇ ਅਵਤਾਰ ਕ੍ਰਿਸ਼ਨ ਜੀ ਸਨ, ਉਹਨਾਂ ਨੇ ਵੀ ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਜੀ ਸਨ, ਉਹਨਾਂ ਨੇ ਵੀ ਸਾਧ ਸੰਗਤ ਦਰਯੋਧਨ ਦੇ ਘਰ ਨਹੀਂ ਗਏ, ਉਹਨਾਂ ਨੇ ਵੀ ਵਿਦਰ ਦੀ ਛੱਪਰੀ 'ਚ ਚਰਨ ਪਾਏ। ਜੇ ਅਵਤਾਰ ਗੁਰੂ ਨਾਨਕ ਪਾਤਸ਼ਾਹ ਆਏ, ਮਲਕ ਭਾਗੋ ਦਾ ਹੰਕਾਰ ਤੋੜ ਕੇ ਉਹ ਵੀ ਲਾਲੋ ਦੀ ਛੱਪਰੀ 'ਚ ਗਏ। ਇਸੇ ਤਰ੍ਹਾਂ ਅੱਜ ਦੇ ਮੌਕੇ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਗੁਰਮੁਖੋ ਇੱਕੋ ਇੱਕ ਮਿਲਣਗੇ ਤੁਹਾਨੂੰ, ਜਿਹੜੇ ਅੱਜ ਗਰੀਬਾਂ ਨੂੰ ਨਿਵਾਜ। ਗੁਰੂ ਤੇ ਬੜੇ ਆ ਸੰਸਾਰ, ਪਰ ਕੋਈ ਨਹੀਂ ਆਉਂਦਾ। ਕੋਈ ਹੁਣ ਲੋਕ ਵੀ ਹੀਰਾਂ ਘੱਟ ਘੱਟ ਕੇ ਜਾਂਦੇ ਨੇ, ਸਾਡੇ ਪਿਤਾ ਜੀ, ਸਾਡੇ ਪਿਤਾ ਜੀ, ਨਾ ਤੇਰਾ ਪਿਤਾ ਜੰਮਣ ਤੇ ਆਇਆ, ਨਾ ਮਰਨ ਤੇ ਆਇਆ। ਜਿਹੜਾ ਜਿਉਂਦਿਆਂ ਦੇ ਨਹੀਂ ਆਇਆ, ਉਹ ਮਰੇ ਤੇ ਕਿੱਥੇ ਆ ਜੂ ਗੁਰਮੁਖੋ? ਸੱਚੇ ਪਾਤਸ਼ਾਹ ਨੇ ਜਿੱਦਣ ਸ਼ਾਦੀ ਹੋਈ ਸੀ, ਉਦਣ ਵੀ ਵਿੱਚੇ ਇਹੀ ਸੀ, ਲਾਵਾਂ ਜਿੱਦੇ ਹੋਈਆਂ ਸੀ। ਜਿੱਦਣ ਪੁੱਤ ਜੰਮੇ ਉਦਣ ਲੈ ਆਓ, ਬਾਪੂ ਚਲਿਆ ਗਿਆ ਦੁਨੀਆਂ 'ਚ ਉਦਣ ਲੈ ਆਓ, ਜਿੱਦਣ ਤੂੰ ਨਹੀਂ ਹੋਣਾ ਉਦਣ ਵੀ ਇਹੀ ਆਉਣਗੇ। ਆਖੋ ਸਪਨਾ ਉਦਣ ਵੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਉਣਗੇ, ਹੋਰ ਨਹੀਂ ਆਉਣਾ ਕਿਸੇ ਨੇ। ਤੇ ਨਾਲੇ ਜਿੰਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੈ, ਇੰਨਾ ਹੈ ਕਿਸੇ ਸ਼ਖਸੀਅਤ ਦਾ। ਘਰਾਂ ਵਿੱਚ ਟੈਲੀਵਿਜ਼ਨ ਚੱਲਦੇ ਨੇ, 4 ਵਜੇ ਗੁਰੂ ਸਾਹਿਬ ਦਾ ਸਰੂਪ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਕੋਠਾ ਸਾਹਿਬ ਤੋਂ ਆਉਂਦਾ। ਜਦੋਂ ਮਹਾਰਾਜ ਦੇ ਸਰੂਪ ਆਉਂਦੇ ਨੇ, ਵੇਖੋ ਅੱਗੇ ਨਰਸਿੰਘੇ ਵੱਜਦੇ ਸੋਨੇ ਦੀ ਪਾਲਕੀ ਵਿੱਚ, ਕਿਵੇਂ ਵੱਡੇ ਵੱਡੇ ਅਮੀਰ ਲੋਕ ਵੀ ਸੱਚੇ ਪਾਤਸ਼ਾਹ ਦੀ ਪਾਲਕੀ ਨੂੰ ਮੋਢਾ ਲਾਉਂਦੇ ਨੇ। ਕਦੇ ਕਿਸੇ ਗਰੀਬ ਦਾ ਮੋਢਾ ਹੁੰਦਾ, ਉਹ ਮੋਢਾ ਹਟਾਉਂਦਾ ਤੇ ਨਹੀਂ ਪਤਾ ਕਰੋੜਾਂ ਪਤੀ ਆਪਣਾ ਮੋਢਾ ਲਾ ਲਵੇ। ਉੱਥੇ ਹਰ ਇੱਕ ਨੂੰ ਸਤਿਕਾਰ ਹੈ, ਕੋਈ ਨਹੀਂ ਲੈ ਜਾ ਸਕਦਾ। ਕਿੰਨੇ ਸਤਿਕਾਰ ਨਾਲ, ਸਾਥ ਨਾਲ ਗੁਰੂ ਸਾਹਿਬ ਆਉਂਦੇ ਨੇ। ਰੋਜ਼ ਤੁਸੀਂ ਵੇਂਦੇ ਹੋ, ਨਹੀਂ ਤੇ ਦਰਬਾਰ ਸਾਹਿਬ ਜਾ ਕੇ ਅੱਖੀਂ ਵੇਖੋ, ਹੈਰਾਨ ਹੋ ਜਾਓਗੇ। ਸ਼ਰਧਾ ਭਾਵਨਾ ਨਾਲ ਵੇਖਿਓ, ਪ੍ਰਤੱਖ ਰੱਬ ਦੇ ਦਰਸ਼ਨ ਹੁੰਦੇ ਨੇ। ਉਧਰ ਹਿਰਦੇ ਵਿੱਚੋਂ ਇਹ ਆਵਾਜ਼ ਨਿਕਲੇਗੀ, ਪੋਥੀ ਪਰਮੇਸ਼ਵਰ ਦਾ ਥਾਨ, ਇਹ ਸੱਚਮੁੱਚ ਪਰਮੇਸ਼ਵਰ ਰੂਪ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਗੁਰੂ ਗੁਰੂ ਹੈ ਬਾਣੀ, ਸੱਚਮੁੱਚ ਬਾਣੀ ਗੁਰੂ। ਸਾਨੂੰ ਪ੍ਰਤੱਖ ਦਰਸ਼ਨ ਹੋਣਗੇ ਜੇ ਸ਼ਰਧਾ ਨਾਲ ਗਏ ਹੋਵਾਂਗੇ। ਤੇ ਕਿਵੇਂ ਸੋਨੇ ਦੇ ਹਰਿਮੰਦਰ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ, ਕਰੋੜਾਂ ਸੰਗਤਾਂ, ਆ ਕਿੰਨੀ ਸੰਗਤ ਇੱਥੇ ਅੱਜ ਮਹਾਰਾਜ ਨੂੰ ਮੱਥਾ ਟੇਕ ਰਹੀ। ਇੰਨੇ ਦੀਵਾਨ ਇਸ ਟਾਈਮ ਪਤਾ ਨਹੀਂ ਕਿੰਨੇ ਕੁ ਚੱਲ ਰਹੇ ਨੇ ਸਾਰੀ ਦੁਨੀਆ 'ਚ, ਕਨੇਡਾ, ਅਮੈਰੀਕਾ, ਇੰਗਲੈਂਡ ਵਿੱਚ, ਦਿੱਲੀ ਵਿੱਚ, ਬੰਬੇ ਵਿੱਚ, ਕਲਕੱਤੇ ਵਿੱਚ, ਕਿੰਨੇ ਸ਼ਹਿਰ ਨੇ, ਕਿੰਨੇ ਇੱਕ ਦਿਨ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਸੀਸ ਝੁਕਦੇ ਨੇ, ਕੋਈ ਗਿਣਤੀ ਨਹੀਂ। ਪਰ ਕਿੱਡੇ ਗਰੀਬ ਨਿਵਾਜ ਨੇ ਗੁਰਮੁਖੋ, ਸਾਡੀਆਂ ਗਰੀਬਾਂ ਦੀਆਂ ਛੱਪਰੀਆਂ 'ਚ ਵੀ ਚਰਨ ਪਾ ਜਾਂਦੇ। ਤੁਹਾਡੇ 'ਚ ਕੋਈ ਐਸਾ ਨਹੀਂ ਹੋਣਾ ਜਿਹਦੇ ਘਰ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾ ਆਏ ਹੋਣ। ਅੱਜ ਕਹੋਗੇ ਮੇਰੀ ਸ਼ਾਦੀ ਸੀ, ਮਹਾਰਾਜ ਵਿਚਾਲੇ ਸਨ, ਸਿੱਖ ਨੇ ਜਿਹੜੇ, ਜਿੱਦਣ ਬਾਪੂ ਮੇਰਾ ਵਿਆਹਿਆ ਗਿਆ ਸੀ ਉਦਣ ਵੀ ਇਹੀ ਵਿਚਾਲੇ ਸਨ, ਉਦਣ ਵੀ ਇਹੀ ਸਨ ਵਿੱਚ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿੱਡੇ ਗਰੀਬ ਨਿਵਾਜ ਨੇ ਗੁਰਮੁਖੋ, ਮੌਕੇ ਦੇ ਮਾਲਕ ਨੇ। ਅੱਜ ਦਾਸ ਨੇ ਬਹੁਤ ਵਾਰ ਇਹ ਬੇਨਤੀ ਕੀਤੀ ਹੈ, ਜੇ ਸਾਡੀ ਸ਼ਰਧਾ ਬਣ ਜਾ, ਕਿਤੇ ਅੱਖ ਖੁੱਲ੍ਹ ਜਾ, ਵੇਖ ਲਈਏ। ਅਮੈਰੀਕਾ ਵਿੱਚ ਬਹੁਤ ਵੱਡਾ ਸਰਵੇਖਣ ਹੋਇਆ।

ਹੋ ਜੋਈ। ਕਹਿੰਦੇ ਸਭ ਤੋਂ ਵੱਡੀ ਸਭ ਤੋਂ ਮਹਿੰਗੀ ਦੁਨੀਆਂ 'ਚ ਜਗ੍ਹਾ ਕਿਹੜੀ ਹੈ? ਅਸੀਂ ਕਈ ਵਾਰੀ ਤੁਹਾਡੇ ਮਲੇਰਕੋਟ ਦੇ 'ਚ ਕਈ ਕਹਿੰਦੇ ਹੋਣਗੇ ਜਿੱਥੇ ਮੇਰੀ ਕੋਠੀ ਹੈ ਨਾ ਬੜੇ ਟਿਕਾਣੇ 'ਤੇ ਹੈ, ਇਹ ਰੇਟ ਵੱਧਦਾ ਹੀ ਜਾਂਦਾ। 3 ਕਰੋੜ ਦੀ ਹੋ ਗਈ, 10 ਕਰੋੜ ਦੀ ਹੋ ਗਈ, 5 ਕਰੋੜ ਦੀ ਹੋ ਗਈ, 5 ਲੱਖ, 10 ਲੱਖ, 20 ਲੱਖ, 50 ਲੱਖ ਦਾ ਮਕਾਨ ਆ ਮੇਰਾ ਲੁਧਿਆਣੇ 'ਚ, ਮੇਰੀ ਫਲਾਣੇ ਥਾਂ 'ਤੇ ਕੋਠੀ ਬੜੇ ਟਿਕਾਣੇ 'ਤੇ ਆ। ਕਹਿੰਦੇ ਨਹੀਂ, ਕਈ ਸ਼ਹਿਰਾਂ 'ਚ ਉਹਨੂੰ ਆਖਣਗੇ ਬਹੁਤ ਮਹਿੰਗੀ ਜਗ੍ਹਾ 'ਚ ਰਹਿੰਦਾ ਫਲਾਣਾ ਬੰਦਾ। ਕਹਿੰਦੇ ਸਭ ਤੋਂ ਮਹਿੰਗੀ ਜਗ੍ਹਾ ਦੱਸੋ ਕਿਹੜੀ ਹੈ, ਉੱਥੇ ਰਹਿੰਦਾ ਕੌਣ ਆ ਪਤਾ ਕਰੋ। ਉਹ ਫਿਰ ਨਤੀਜਾ ਨਿਕਲਿਆ, ਕਹਿੰਦੇ ਅੱਜ ਤੋਂ ਅੱਜ ਤੱਕ ਸਭ ਤੋਂ ਮਹਿੰਗੀ ਜਿਹੜੀ ਜਗ੍ਹਾ ਹੈ ਨਾ ਉਹ ਆ ਇੰਡੀਆ 'ਚ। ਕਹਿੰਦੇ ਇੰਡੀਆ 'ਚ ਕਿੱਥੇ? ਕਹਿੰਦੇ ਜੀ ਪੰਜਾਬ 'ਚ। ਕਹਿੰਦੇ ਪੰਜਾਬ 'ਚ ਕਿੱਥੇ? ਅਮੈਰੀਕਾ 'ਚ ਨਹੀਂ, ਇੰਗਲੈਂਡ 'ਚ ਨਹੀਂ, ਕੈਨੇਡਾ 'ਚ ਨਹੀਂ, ਕਿਤੇ ਵੀ ਨਹੀਂ। ਕਹਿੰਦੇ ਨਹੀਂ, ਇੰਡੀਆ 'ਚ। ਕਿੱਥੇ ਆ? ਕਹਿੰਦੇ ਪੰਜਾਬ। ਕਹਿੰਦੇ ਪੰਜਾਬ 'ਚ ਕਿੱਥੇ? ਕਹਿੰਦੇ ਫਤਿਹਗੜ੍ਹ। ਫਤਿਹਗੜ੍ਹ ਸਾਹਿਬ ਕਿੱਥੇ? ਕਹਿੰਦੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਹੋਇਆ, ਸੋਨੇ ਦੀਆਂ ਮੋਹਰਾਂ ਵਿਛਾ ਕੇ ਨਾ ਅੱਜ ਤੱਕ ਕਿਸੇ ਨੇ ਜਗ੍ਹਾ ਵੇਚੀ ਹੈ ਤੇ ਨਾ ਕਿਸੇ ਨੇ ਖਰੀਦੀ ਹੈ। ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਵਿਕੀ ਤੇ ਖਰੀਦੀ ਗਈ ਆ, ਜੋ ਸੇਠ ਟੋਡਰ ਮੱਲ ਨੇ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕਰਨ ਵਾਸਤੇ ਖਰੀਦੀ। ਸਭ ਤੋਂ ਮਹਿੰਗੀ ਜਗ੍ਹਾ ਹੈ ਉਹ ਦੁਨੀਆਂ 'ਚ। ਕਹਿੰਦੇ ਉੱਥੇ ਘਰ ਕਿਹਦਾ ਆ? ਗੋਰੇ ਪੁੱਛਦੇ ਆ। ਕਹਿੰਦੇ ਉੱਥੇ ਰਹਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਗੁਰਮੁਖੋ ਜੰਮੇ ਆ, ਮਾਂ ਪਛਾਣੀ, ਫਿਰ ਪਿਓ ਪਛਾਣਿਆ, ਪਿਤਾ ਦੀ ਪਛਾਣ ਕੀਤੀ, ਫਿਰ ਆ ਮੇਰਾ ਚਾਚਾ ਹੈ, ਆ ਮੇਰੀ ਚਾਚੀ ਹੈ, ਆ ਮੇਰਾ ਰਿਸ਼ਤੇਦਾਰ ਹੈ। ਏਦਾਂ ਹੀ ਮਰ ਜਾਣਾ ਸੀ, ਗੁਰੂ ਗ੍ਰੰਥ ਸਾਹਿਬ ਨੂੰ ਪਛਾਣ ਹੀ ਨਹੀਂ ਸਕਣਾ। ਅਸੀਂ ਨਦੀ ਕਿਨਾਰੇ ਖਲੋਤੇ ਵੀ ਪਿਆਸੀ ਰਹਿ ਗਏ, ਸਾਰੀ ਜ਼ਿੰਦਗੀ ਭਟਕਦੇ ਰਹੇ, ਸਿੱਖ ਹੋ ਕੇ ਅਸੀਂ ਗੁਰੂ ਸਾਹਿਬ ਨੂੰ ਨਹੀਂ ਪਛਾਣ ਸਕੇ। ਜੇ ਪਛਾਣਿਆ ਹੁੰਦਾ ਉੱਧਰ ਨੂੰ ਨਾ ਜਾਂਦੇ ਜਿੱਧਰ ਅਸੀਂ ਤੁਰੇ ਫਿਰਨੇ ਆ। ਉਹ ਤਾਂ ਦੂਰ ਨਹੀਂ ਤੇਰਾ ਵੀ ਕਸੂਰ ਨਹੀਂ, ਉਹ ਤਾਂ ਦੂਰ

0: ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਹੁੰਦੇ ਨੇ ਤੇ ਉਹ ਮਿਲਣਗੀਆਂ ਕਿੱਥੋਂ? ਗਿਆਨ ਅੰਜਨ ਗੁਰਦੀਆ, ਗਿਆਨ ਦਾ ਸੁਰਮਾ ਗੁਰੂ ਤੋਂ ਮਿਲਦਾ, ਸੰਗਤ ਵਿੱਚ ਆ ਕੇ ਮਿਲਦਾ। ਅਗਿਆਨ ਅੰਧੇਰ ਵਿਨਾਸ਼, ਅਗਿਆਨਤਾ ਦਾ ਮੋਤੀਆ ਹਨੇਰਾ ਦੂਰ ਹੋ ਜਾਣਾ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਫਿਰ ਅੰਦਰ ਪ੍ਰਕਾਸ਼ ਹੁੰਦਾ। ਤੇ ਸੰਗਤ ਜੀ, ਕਿਰਪਾ ਹੋ ਗਈ ਜਿਨ੍ਹਾਂ ਤੇ ਉਹਨਾਂ ਨੇ ਪਛਾਣ ਲਿਆ, ਉਹਨਾਂ ਦੀ ਭਟਕਣਾ ਮੁੱਕ ਗਈ, ਉਹਨਾਂ ਦਾ ਦਰ ਦਰ ਤੇ ਜਾਣਾ ਖਤਮ ਹੋ ਗਿਆ, ਉਹਨਾਂ ਨੂੰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਭਰੋਸਾ ਆਇਆ। ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲਿਆਂ ਦੀ ਇੰਨੀ ਸ਼ਰਧਾ ਸੀ, ਜਿੱਥੇ ਜਾਣਾ ਉਹਨਾਂ ਨੇ ਆਗਿਆ ਲੈ ਕੇ ਜਾਣਾ। ਦੋ ਪਰਚੀਆਂ ਸੁੱਟਣੀਆਂ, ਇੱਕ ਹਾਂ ਇੱਕ ਨਾ, ਜੇ ਕਿਤੇ ਜਾਣਾ ਅੱਗੇ ਭਗਾ ਕੇ ਮਾਰਨੀ ਹੈ, ਜਿਹੜੀ ਪਰਚੀ ਅੱਗੇ ਜਾਣੀ ਉਹ ਚੁੱਕ ਲੈਣੀ, ਜੇ ਹਾਂ ਗੁਰੂ ਸਾਹਿਬ ਦੀ ਤੇ ਤਾਂ ਜਾਣਾ, ਨਹੀਂ ਤੇ ਨਹੀਂ ਜਾਣਾ। ਹਰ ਕੰਮ ਵਿੱਚ ਹੁਕਮਨਾਮਾ ਲੈਣਾ, ਗੁਰਸਿੱਖ ਨੇ ਜਿਹੜੇ ਉਹ ਗੁਰੂ ਦੇ ਹੁਕਮ ਅਨੁਸਾਰ ਚੱਲਦੇ ਨੇ। ਰੱਬ ਸਾਡੇ ਕੋਲ ਆ, ਸਾਡੇ ਗੁਰਦੁਆਰੇ, ਅਸੀਂ ਪਛਾਣ ਨਹੀਂ ਸਕਦੇ। ਕਿੰਨਾ ਪ੍ਰਚਾਰ ਸਾਡੇ ਇਕੱਠੇ ਹੋਣ ਦੇ ਸਾਧਨ ਤੇ ਬੜੇ ਚਿਰ ਤੋਂ ਬਣੇ ਨੇ। ਇਹਨਾਂ ਦੇ ਡੇਰੇ ਤੇ 5-10 ਕਿਲੋਮੀਟਰ, 50 ਕਿਲੋਮੀਟਰ ਤੋਂ ਬਾਅਦ ਆਉਂਦਾ ਹੈ। ਸਾਡੇ ਤੇ ਇੱਕ ਇੱਕ ਪਿੰਡ 'ਚ 2-2, 4-4 ਗੁਰਦੁਆਰੇ ਨੇ। ਬਹਿਣ ਨੂੰ ਥਾਂ ਵੀ ਹੈ ਸਾਡੇ ਕੋਲ, ਸਪੀਕਰ ਲੱਗੇ ਨੇ, ਪਰ ਅਸੀਂ ਜੁੜੇ ਨਹੀਂ। ਜੇ ਖੁਦ ਜੁੜਾਂਗੇ ਤਾਂ ਹੀ ਕਿਸੇ ਹੋਰ ਨੂੰ ਜੋੜਾਂਗੇ। ਪ੍ਰਧਾਨ ਬਣਾ ਦਿਓ ਭਾਵੇਂ ਪਿੰਡਾ ਹੀ ਹੋਵੇ। ਇਹ ਸਾਡੇ ਕਮੇਟੀ ਦੇ ਪ੍ਰਧਾਨ ਨੇ ਜੀ, ਤੇ ਪੀਂਦੇ ਨੇ ਰੋਜ਼ ਰਾਤ ਨੂੰ। ਫਿਰ ਉਹ ਜਿਹੜਾ ਪ੍ਰਧਾਨ ਪੀਣ ਵਾਲਾ, ਉਹਨੇ ਕਿਸੇ ਨੂੰ ਕੀ ਸਿੱਖਿਆ ਦੇਣੀ ਹੈ? ਉਹ ਪਿੰਡ ਦਾ ਕਿਵੇਂ ਭਲਾ ਕਰੇਗਾ? ਕਿੱਦਾਂ ਉਹ ਕੋਈ ਗੱਲ ਸੋਚੇਗਾ ਗੁਰਮਤ ਦੀ, ਜਦੋਂ ਉਹਨੂੰ ਖੁਦ ਨੂੰ ਨਹੀਂ ਪਤਾ? ਤੇ ਜਿਹੜੇ ਰੰਗੇ ਹੋਏ ਗੁਰਸਿੱਖ ਨੇ, ਉਹ ਕੇਵਲ ਆਪਣੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਭਰੋਸਾ ਰੱਖਦੇ ਨੇ, ਵਿਸ਼ਵਾਸ ਰੱਖਦੇ ਨੇ, ਉਹਨਾਂ ਦਾ ਸਤਿਕਾਰ ਕਰਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਆ, ਜਿਹੜੇ ਗੁਰੂ ਦੀ ਗੱਲ ਕਰਦੇ ਨੇ ਉਹਨਾਂ ਦਾ ਸਤਿਕਾਰ, ਜਿਹੜੇ ਗੁਰੂ ਨਾਲ ਤੋੜ ਕੇ ਆਪਣੇ ਨਾਲ ਜੋੜਨ ਵਾਲੇ ਆ, ਉਹਨਾਂ ਤੋਂ ਹਮੇਸ਼ਾ ਕਿਨਾਰਾ ਕਰਦੇ ਆ। ਤੇ ਗਰੀਬ ਨਵਾਜੀ ਸੀ, ਅੱਜ ਵੀ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ। ਇਹ ਕਹਿੰਦੇ ਤੇ ਹੈਗੇ ਆ, ਗੁਰਮੁਖੋ ਜੇ ਏਦਾਂ ਹੀ ਪਿਤਾ ਜੀ ਆ ਜਾਏਗਾ ਕਦੇ ਘਰ, ਚਰਨ ਪੈ ਜਾਣਗੇ ਕਦੇ? ਸਾਨੂੰ ਸਿੱਖਾਂ ਨੂੰ ਮਾਣ ਆ, ਅਸੀਂ 3 ਦਿਨ ਰੱਖ ਲਈਏ, ਭਾਵੇਂ 13 ਦਿਨ ਰੱਖ ਲਈਏ, ਭਾਵੇਂ ਮਹੀਨਾ ਰੱਖ ਲਈਏ, ਤੇ ਭਾਵੇਂ ਗੁਰਮੁਖੋ ਸਦਾ ਵਾਸਤੇ ਰੱਖ ਲਈਏ, ਜੇ ਸਤਿਕਾਰ ਕਰ ਸਕੀਏ, ਸਦਾ ਵਾਸਤੇ ਆਪਣੇ ਘਰ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਲਈਏ। ਏਡੇ ਵੱਡੇ ਸਤਿਗੁਰੂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਕੇ ਗਏ, ਸਾਨੂੰ ਇਸ ਗੱਲ ਦਾ ਮਾਣ। ਸਾਰੀ ਸਾਰੀ ਜ਼ਿੰਦਗੀ ਭਟਕਦੇ ਰਹਿੰਦੇ ਆ, ਗੱਲ ਵੀ ਨਹੀਂ ਹੋ ਸਕਦੀ। ਜਿਹਦੇ ਕੋਲੇ 5-10 ਰੁਪਈਏ ਹੈ ਆ, ਉਹ ਚੰਗਾ ਖਾਣਾ ਖਾ ਲਵੇ, ਜਿਹੜੇ ਦੂਜੇ ਨੇ ਉਹ ਖਾਂਦਿਆਂ ਵੱਲ ਵੇਖੀ ਜਾਣ, ਉਹਨਾਂ ਦੇ ਮੂੰਹ ਵੱਲ ਉਹ ਛੱਕ ਰਹੇ ਨੇ, ਦੂਜੇ ਉਹਨਾਂ ਦੇ ਮੂੰਹ ਵੱਲ ਵੇਖ ਰਹੇ ਨੇ। ਬਸ ਇਹੀ ਕੁਛ ਵੇਖਿਆ ਆਪਾਂ ਹੁਣ ਤੱਕ। ਟੋਕਣ ਚੱਕੀ ਫਿਰਦੇ ਨੇ, ਕਹਿਣਗੇ ਇੱਥੇ 10 ਰੁਪਏ ਦੀ ਥਾਲੀ ਮਿਲਦੀ। ਕਿਸੇ ਗੁਰਦੁਆਰੇ ਵਿੱਚ ਕੰਟੀਨ ਹੈ? ਸਿੱਖਾਂ ਦੇ ਜਿੰਨੇ ਗੁਰਦੁਆਰੇ ਨੇ, ਦਰਬਾਰ ਸਾਹਿਬ 'ਚ ਕਿਤੇ ਢਾਬਾ ਖੁੱਲਿਆ ਵਿੱਚ? ਕਿਸੇ ਖਲ ਵੱਖਰਾ ਖਾ ਲੈਣ, ਲੰਗਰ ਵੱਖਰਾ ਹੋਵੇ। ਅੰਮ੍ਰਿਤਸਰ ਸਭ ਤੋਂ ਵੱਡਾ ਸਾਡਾ ਸਥਾਨ ਆ, ਉੱਥੇ ਕੰਟੀਨ ਵਿੱਚ ਬਣੀ ਹੋਈ ਹੈ ਵੀ ਇੱਥੇ 5 ਰੁਪਏ ਨੂੰ, 2 ਰੁਪਏ ਨੂੰ, 3 ਰੁਪਏ ਨੂੰ, 5 ਰੁਪਏ ਨੂੰ, 10 ਨੂੰ ਕੁਛ ਮਿਲਦਾ ਨਹੀਂ, ਕਿਸੇ ਵੀ ਇਤਿਹਾਸ ਗੁਰਦੁਆਰੇ ਵਿੱਚ ਨਹੀਂ। ਕਿਉਂਕਿ ਜਿਹੜਾ ਪਿਤਾ ਹੈ, ਪਿਤਾ ਦੇ ਬੱਚੇ ਸਾਰੇ ਬਰਾਬਰ ਹੁੰਦੇ ਨੇ ਗੁਰਮੁਖੋ। ਪਿਓ ਕਦੇ ਫਰਕ ਨਹੀਂ ਰੱਖਦਾ, ਚਾਹੇ ਪੁੱਤ ਵੱਡਾ ਭਾਵੇਂ ਛੋਟਾ, ਸਭ ਦਾ ਉਹਦਾ ਪਿਆਰ ਹੁੰਦਾ। ਜਿਹੜਾ ਪਿਤਾ ਹੋਵੇ, ਪਿਤਾ ਦੇ ਘਰ ਵਿੱਚ ਕੋਈ ਫਰਕ ਨਹੀਂ ਆਪਣੇ ਬੱਚਿਆਂ ਵਾਸਤੇ, ਤੇ ਗੁਰੂ ਨਾਨਕ ਦੇ ਘਰ ਵਿੱਚ ਵੀ ਕੋਈ ਫਰਕ ਨਹੀਂ, ਚਾਹੇ ਕੋਈ ਹੋਵੇ, ਸਭ ਨੂੰ ਬਰਾਬਰ ਪਾਈ ਜਾਏ। ਸਾਰੇ ਲੰਗਰ ਛੱਕ ਸਕਦੇ ਨੇ ਇੱਕ ਪੰਗਤ ਵਿੱਚ ਬੈਠ ਕੇ। ਪਹਿਲੇ ਪੰਗਤ ਪਾਤਸ਼ਾਹ ਸੰਗਤ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਹਨ। ਪਹਿਲਾਂ ਪੰਗਤ ਵਿੱਚ ਬਹਿਣਾ, ਫਿਰ ਸੰਗਤ ਵਿੱਚ ਆ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜਨਾ। ਇੱਥੇ ਕੋਈ ਫਰਕ ਨਹੀਂ ਮਹਾਰਾਜ ਨੇ ਰੱਖਿਆ। ਇਸ ਕਰਕੇ ਭਾਈ, ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵੀ ਗਰੀਬ ਨੂੰ ਨਵਾਜਣ ਵਾਸਤੇ ਆਪ ਗਏ। ਕਹਿੰਦੇ ਮਹਾਰਾਜ, ਅਸੀਂ ਆਵਾਜ਼ ਮਾਰ ਲੈਂਦੇ ਹਾਂ, ਸੱਦ ਲੈਂਦੇ। ਸੱਚੇ ਪਾਤਸ਼ਾਹ ਕਹਿੰਦੇ, ਨਹੀਂ, ਮੈਂ ਆਪ ਆਵਾਜ਼ ਮਾਰਾਂ। ਛੱਪਰੀ ਦੇ ਅੱਗੇ ਜਾ ਖਲੋਤੇ, ਆਵਾਜ਼ ਦਿੱਤੀ, ਸੈਦਿਆ ਇਕਦਮ ਪਛਾਣ ਗਿਆ, ਬਾਹਰ ਆਇਆ, ਚੀਜ਼ ਦੇ ਉੱਤੇ ਕਲਗੀ, ਸ਼ਸਤਰ ਬਸਤਰ ਸਜਾਏ ਹੋਏ, مرد چہرے وال تکیا مہاراج نے ایک دم جدوں نیتر کمائے ایدے وال برتی پائی
1: کھل لین تے گیا نا چلے
0: جدوں مہاراج نے نین کھولے انہیں درشن کیتے

ਸਟੇਜ ਤੇ ਹੀ ਆਉਣਾ, ਕਿਰਪਾ ਕਰਕੇ ਖੜੇ ਨਾ ਹੋਵੋ, ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ, ਖੜੇ ਨਾ ਹੋਵੋ। ਭੈਣਾਂ ਦੇ ਚਰਨਾਂ 'ਚ ਵੀ ਬੇਨਤੀ ਆ, ਵੀਰਾਂ ਨੂੰ ਵੀ ਬੇਨਤੀ ਆ, ਸਾਰੇ ਮੇਰੀ ਆਵਾਜ਼ ਸੁਣਦੇ ਹੋ, ਕਿਰਪਾ ਕਰਕੇ ਖੜੇ ਨਹੀਂ ਹੋਣਾ, ਆਪੋ ਆਪਣੀ ਜਗ੍ਹਾ ਤੇ ਬੈਠਣ ਦਾ ਯਤਨ ਕਰੋ, ਬੈਠ ਕੇ ਦਰਸ਼ਨ ਕਰੋ। ਮਹਾਰਾਜ ਦੇ ਬਚਨ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਮਹਾਰਾਜ ਕਹਿੰਦੇ ਨੇ ਖਾਲਸਾ ਮੇਰਾ ਖਾਸ ਰੂਪ ਹੈ। ਪੰਜ ਪਿਆਰਿਆਂ ਦੇ ਦਰਸ਼ਨ ਕਰ ਲਓ, ਮੇਰੇ ਦਰਸ਼ਨ ਹੋਣਗੇ। ਸੋ ਆਓ ਭਾਗਾਂ ਵਾਲੇ, ਔਰ ਉਹ ਭਾਗਾਂ ਵਾਲੀਆਂ ਸੰਗਤਾਂ ਨੇ ਜਿਹੜੇ ਅੰਮ੍ਰਿਤ ਛੱਕ ਕੇ ਆ ਰਹੇ ਨੇ, ਗੁਰੂ ਵਾਲੇ ਬਣ ਕੇ ਆ ਰਹੇ ਨੇ, ਗੁਰੂ ਘਰ ਵਿੱਚ ਦਾਖਲਾ ਲੈ ਕੇ ਆਪਣਾ ਨਾਮ ਦਰਜ ਕਰਾ ਕੇ ਆ ਰਹੇ, ਉਹਨਾਂ ਨੂੰ ਆਪਾਂ ਵਧਾਈਆਂ ਦੇਣੀਆਂ ਨੇ। ਕੱਲਾ ਆਦਮੀ, ਕੱਲਾ ਕੋਈ ਵੀ ਆ ਜਾਏ, ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਉਹਦੇ ਤੇ ਫੁੱਲ ਨਹੀਂ ਪਾ ਸਕਦੇ। ਗੁਰੂ ਸਾਹਿਬ ਦਾ ਇਹਦੇ 'ਚ ਨਿਰਾਦਰ ਹੁੰਦਾ। ਜਦੋਂ ਪੰਜ ਪਿਆਰੇ ਆਉਣ, ਪੰਜ ਪਿਆਰਿਆਂ ਦਾ ਸਤਿਕਾਰ ਕੀਤਾ ਜਾ ਸਕਦਾ, ਜਿੰਨਾ ਹੋਵੇ ਉਨਾ ਹੀ ਥੋੜਾ।

ਹਾਰ ਹੈ ਜੋ ਸਾਡੇ ਖੜੇ ਨਾ ਹੋਵੋ। ਜੇ ਫੁੱਲ ਵੀ ਪਾਓ ਤਾਂ ਵੀ ਬਹਿ ਗਈ, ਸਤਿਕਾਰ ਕਰੋ ਪੰਜ ਪਿਆਰਿਆਂ ਦਾ ਲੇਕਿਨ ਖੜੇ ਨਾ ਹੋਵੋ।

Hey!

ਉਹ ਭਾਗਾਂ ਵਾਲੇ ਨੇ ਜਿਹੜੇ ਗੁਰੂ ਵਾਲੇ ਬਣ ਕੇ ਆਏ ਨੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਗੁਰੂ ਘਰ ਵਿੱਚ ਆਪਣਾ ਨਾਮ ਦਰਜ ਕਰਵਾਇਆ ਸਤਿਗੁਰ ਦੇ ਜਨਮੇ ਗਵਨ ਮਟਾਇਆ ਜਿਹਦਾ ਗੁਰੂ ਘਰ ਵਿੱਚ ਜਨਮ ਹੋ ਜਾਵੇ ਗੁਰੂ ਘਰ ਵਿੱਚ ਨਾਮ ਦਰਜ ਹੋ ਜਾਵੇ ਉਹਦਾ ਆਵਾਗਮਨ ਮਿਟ ਜਾਂਦਾ।

0: ਪੰਜ ਪਿਆਰਿਆਂ ਨੂੰ ਸਟੇਜ ਤੇ ਲਿਆਉਣ ਕਰਕੇ ਇਸ ਕਰਕੇ ਬੇਨਤੀ ਕਰੀ ਦੀ ਧਿਆਨ ਦੇਣਾ ਧਿਆਨ ਦੇਣਾ ਗੁਰਮੁਖੋ ਅੱਜ ਸਾਡੇ ਬੱਚੇ ਐਕਟਰਾਂ ਵੱਲ ਵੇਖਦੇ ਨੇ ਉਦਾਂ ਦੇ ਕੱਪੜੇ ਪਾ ਲੈਂਦੇ ਆ ਧਿਆਨ ਦਿਓ ਕਦੇ ਕਿੱਦਾਂ ਦਾ ਫੈਸ਼ਨ ਬਣ ਜਾਂਦਾ ਕਦੇ ਕਿੱਦਾਂ ਦਾ ਧਿਆਨ ਦਿਓ ਭਾਈ ਧਿਆਨ ਦਿਓ ਗੁਰਮੁਖੋ ਧਿਆਨ ਦੇਣਾ ਸੰਗਤ ਜੀ ਸਟੇਜ ਤੋਂ ਜੈਕਾਰੇ ਲੱਗਣਗੇ ਉਹਦੇ ਵਿੱਚ ਬੋਲ ਲਿਓ ਗੁਰਮੁਖੋ ਦੋ ਮਿੰਟ ਰੁਕ ਜਾਓ
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
0: ਧਿਆਨ ਦੇਣਾ ਲੋਕ ਅੱਜ ਅਕਸਰਾਂ ਵੱਲ ਵੇਖਦੇ ਨੇ ਉਦਾਂ ਦੇ ਫੈਸ਼ਨ ਬਣਾ ਲੈਂਦੇ ਪੰਜ ਪਿਆਰਿਆਂ ਨੂੰ ਸਟੇਜ ਤੇ ਇਸ ਕਰਕੇ ਲੈ ਕੇ ਆਉਂਦੇ ਆ ਕੋਈ ਆਖੇ ਮੈਂ ਇੱਦਾਂ ਦਾ ਬਾਣਾ ਪਾਉਣਾ ਸਾਡੇ ਬੱਚੇ ਵੇਖ ਕੇ ਕਹਿਣ ਮੈਂ ਵੀ ਸਿੰਘ ਸੱਜਣਾ ਸਭ ਨਾਲੋਂ ਸੋਹਣਾ ਲੱਗਦਾ ਗੁਰੂ ਕਾ ਬਾਣਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਉਹਨਾਂ ਦੀ ਰਹਿਮਤ ਉਹਨਾਂ ਦੇ ਪਰ ਉਪਕਾਰਾਂ ਦੀ ਅਸੀਂ ਗਿਣਤੀ ਨਹੀਂ ਕਰ ਸਕਦੇ ਜੋ ਸੱਚੇ ਪਾਤਸ਼ਾਹ ਨੇ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ ਬੇਨਤੀ ਹੈ ਭਾਈ ਇੱਥੇ ਬਹਿ ਜਾਓ ਅੱਗੇ ਬੀਬੀਆਂ ਬੀਬੀਆਂ ਵਾਲੇ ਪਾਸੇ ਬਹਿ ਜਾਓ ਭਾਈ ਭਾਈ ਵਾਲੇ ਪਾਸੇ ਸੇਵਾਦਾਰਾਂ ਨੂੰ ਬੇਨਤੀ ਹੈ ਤੁਸੀਂ ਵੀ ਵਿੱਚੋਂ ਨਿਕਲ ਜਾਓ ਸੇਵਾਦਾਰ ਵੀ ਬਹਿ ਜਾਓ ਬੀਬੀਆਂ ਬੀਬੀਆਂ ਵਾਲੇ ਪਾਸੇ ਹੀ ਬੈਠਣ ਭਾਈ ਭਾਈਆਂ ਵਾਲੇ ਪਾਸੇ ਸੇਵਾਦਾਰ ਵੀ ਪਿਛਲੇ ਪਾਸੇ ਬੈਠ ਜਾਣ ਇੱਕ ਦਿਨ ਸਤਿਗੁਰ ਮਹਿੰਦੇ ਸਾਹਿਬ ਤੋਂ ਮੈਂ ਪ੍ਰੇਮ ਸੁਰਾਹੀ ਪੀਤੀ ਭਾਵ ਹਮਾਰੇ ਦੁਖੀ ਫਕੀਰੀ ਤੋਂ ਮਸਤਕ ਧਰ ਲੀਤੀ ਪਿਛਲਾ ਜਨਮ ਅਸਾਰਥ ਸੋਇਆ ਹਰ ਕੀ ਭਗਤ ਨਾ ਕੀਤੀ ਖਾਜਾ ਸਮਝ ਚੱਲੋ ਨਾ ਦਲਾਲਾ ਪਾਛੈ ਜੋ ਬੀਤੀ ਸੋ ਬੀਤੀ ਲੱਖ ਲੱਖ ਵਧਾਈਆਂ ਅੰਮ੍ਰਿਤ ਛਕਣ ਵਾਲੇ ਸਿੰਘਾਂ ਸਿੰਘਣੀਆਂ ਨੂੰ ਵੀਰਾਂ ਭੈਣਾਂ ਨੂੰ ਜਿਹੜੇ ਜਿਹੜੇ ਵੀ ਗੁਰੂ ਕੇ ਜਹਾਜ਼ੇ ਚੜ੍ਹੇ ਉਹ ਲੱਖ ਲੱਖ ਵਧਾਈ ਜਿਨ੍ਹਾਂ ਨੂੰ ਇਸ ਮਹਾਨ ਸਮਾਗਮ ਦੀ ਖੁਸ਼ੀ ਹੈ ਜਿਨ੍ਹਾਂ ਨੂੰ ਅੰਮ੍ਰਿਤ ਛਕਣ ਵਾਲਿਆਂ ਦਾ ਚਾਅ ਹੈ ਜਿਵੇਂ ਅੱਗੇ ਸਮਾਗਮ ਵਿੱਚ ਬਾਹਾਂ ਖੜੀਆਂ ਕਰਦੇ ਹੋ ਹੁਣ ਵੀ ਸਾਰੇ ਵੀਰ ਭਰਾ ਸਾਰੀਆਂ ਭੈਣਾਂ ਦੋਵੇਂ ਦੋਵੇਂ ਬਾਹਾਂ ਖੜੀਆਂ ਕਰਿਓ ਤਾਂ ਜੋ ਹੋਰ ਵੀ ਇੱਕ ਜਾਗਰਤੀ ਆਵੇ ਚੇਤਨਤਾਈ ਆਵੇ ਹੋਰਾਂ ਦਾ ਵੀ ਵੇਖ ਕੇ ਮਨ ਮੰਨੇ ਅੰਮ੍ਰਿਤ ਛਕਣ ਨੂੰ ਜੀ ਕਰੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਜੇ ਹੋਏ ਇਸ ਪੰਡਾਲ ਦਾ ਏਡੇ ਵੱਡੇ ਇਕੱਠ ਦਾ ਚਾਅ ਹੈ ਉਹ ਜ਼ਰੂਰ ਬਾਵਾ ਖੜੀਆਂ ਕਰਨਗੇ ਸਾਰੇ ਕਿਰਪਾ ਕਰਿਓ

ਹਿੰਦੂ ਸਤਿਕਾਰਯੋਗ ਨੇ ਉਹਨਾਂ ਦੇ ਸਮਾਗਮ ਹੁੰਦੇ ਨੇ ਗੁਰੂ ਉੱਥੇ ਉਹਨਾਂ ਦੇ ਕਿਤੇ ਕਿਤੇ ਵੱਡੇ ਪੰਡਾਲ ਜੇ ਪੰਜ ਕਿਲਿਆਂ ਦਾ ਪੰਡਾਲ ਲਾਇਆ ਹੋਵੇ ਨਾ ਭਰੇ ਤੇ ਲਾਈਨਾਂ ਲਵਾ ਦਿੰਦੇ ਨੇ ਵੀ ਫੁੱਲ ਸੋਹਣਾ ਲੱਗੇ ਭਰਿਆ ਸਾਨੂੰ ਵੀ ਚਾਅ ਹੋਣਾ ਚਾਹੀਦਾ ਜੇ ਗੁਰੂ ਬੜਾ ਵੱਡਾ ਤੇ ਸਤਿਗੁਰ ਦੇ ਪੰਡਾਲ ਵੀ ਏਡੇ ਏਡੇ ਵੱਡੇ ਸੋਹਣੇ ਲੱਗਦੇ ਨੇ ਜਿੱਥੇ ਪਿਆਰ ਵਾਲੇ ਗੁਰਸਿੱਖ ਹਾਜ਼ਰੀਆਂ ਭਰਨ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਜੁੜਨ ਆਓ ਸਾਨੂੰ ਸਭ ਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਸਾਰੇ ਕਿਰਪਾ ਕਰਿਓ ਬੋਲੇ ਸੋਹਣਾ।

ਬਾਹਾਂ ਖੜੀਆਂ ਕਰਨ ਜਿੰਨਾ ਨੂੰ ਚਾਹੇ ਮੇਰੀ ਕੈਮਰੇ ਵਾਲਿਆਂ ਨੂੰ ਬੇਨਤੀ ਜਿਹੜਾ ਨਾ ਬਾਹ ਖੜੀ ਕਰੇ ਉਹਨੂੰ ਚੰਗੀ ਤਰ੍ਹਾਂ ਲਈ ਜਰਾ ਵਿੱਚ ਪਤਾ ਤੇ ਲੱਗੇਗਾ ਕਿਤੇ ਸਰਸੇ ਵਾਲੇ ਦਾ ਚੇਲਾ ਹੀ ਨਾ ਹੋਵੇ ਜਿਹੜਾ ਐਡੇ ਵੱਡੇ ਇਕੱਠ ਨੂੰ ਵੇਖ ਕੇ 364 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਜੇ ਤੈਨੂੰ ਅੱਜ ਵੀ ਖੁਸ਼ੀ ਨਹੀਂ ਤੇ ਫਿਰ ਖੁਸ਼ ਹੋਏਗਾ ਵੀ ਕਦੋਂ ਸਾਰੇ ਕਿਰਪਾ ਕਰਕੇ ਜਿੰਨਾ ਅੰਦਰ ਪ੍ਰੇਮ ਹੈ ਜਿੰਨਾ ਨੂੰ ਚਾਹੇ ਧਿਆਨ ਦੇਣਾ ਸੰਗਤੇ ਸੰਗਤ ਵਿੱਚ ਖੁਸ਼ੀ ਦਾ ਇਜ਼ਹਾਰ ਕਰਨ ਦਾ ਤਰੀਕਾ ਜੈਕਾਰਾ ਸਾਰੇ ਜੈਕਾਰੇ ਲਾਉਣ ਇੰਨਾ ਟਾਈਮ ਨਹੀਂ ਬਸ ਬਾਹਾਂ ਖੜੀਆਂ ਕਰਕੇ ਪ੍ਰਗਟਾਵਾ ਕਰੋ ਤੁਹਾਡੇ ਧਿਆਨ ਦਿਓ ਜੈਕਾਰੇ ਲਾਉਣ ਨਾਲ ਟਾਈਮ ਜ਼ਿਆਦਾ ਲੱਗੇਗਾ ਇਹਨੂੰ ਵੇਖ ਕੇ ਹੀ ਕਈਆਂ ਦਾ ਜੀਵਨ ਬਣ ਜਾਂਦਾ ਬਹੁਤ ਸਾਰੇ ਤੁਹਾਡੇ ਚ ਅੰਮ੍ਰਿਤਧਾਰੀ ਗੁਰਸਿੱਖ ਬੈਠੇ ਨੇ ਜਿਨ੍ਹਾਂ ਨੇ ਸੀਡੀਆਂ ਵੇਖ ਕੇ ਹੀ ਅੰਮ੍ਰਿਤ ਛਕਿਆ ਜਿਨ੍ਹਾਂ ਨੂੰ ਆ ਜਾਗਰਤੀ ਨੂੰ ਵੇਖ ਕੇ ਜਿਹੜੇ ਬਾਹਰਲੇ ਦੇਸ਼ਾਂ ਚ ਲੋਕ ਨੇ ਉਹ ਵੇਖ ਵੇਖ ਕੇ ਹੀ ਅੰਮ੍ਰਿਤ ਛਕ ਲੈਂਦੇ ਆ ਤੁਹਾਡੇ ਆ ਚੜ੍ਹਦੀ ਕਲਾ ਵਿੱਚ ਜਦੋਂ ਜੈਕਾਰੇ ਲਾਉਂਦੇ ਹੋ ਬਾਹਾਂ ਖੜੀਆਂ ਕਰਦੇ ਹੋ ਨਗਰ ਕੀਰਤਨ ਦਾ ਅਰਥ ਹੁੰਦਾ ਚੇਤਨਾ ਮਾਰਗ ਇਹ ਬਾਹਾਂ ਖੜੀਆਂ ਇੱਕ ਚੇਤਨਤਾ ਹੀ ਵਾਸਤੇ ਕੀਤੀਆਂ ਜਾਂਦੀਆਂ ਨੇ ਹੋਰ ਇਹਦਾ ਕੋਈ ਅਰਥ ਨਹੀਂ ਇਹਨੂੰ ਵੇਖ ਕੇ ਹੋਰਾਂ ਦਾ ਵੀ ਜੀਵਨ ਬਣਦਾ ਜਿੰਨਾ ਅੰਦਰ ਚਾਹੇ ਜ਼ਰੂਰ ਬਾਹਾਂ ਖੜੀਆਂ ਕਰਨ ਬੋਲੇ ਸੋ ਰਹਾ ਬੋਲੇ ਸੋ ਰਹਾ

ਸਾਰਾ ਸੰਗਤ ਵਿੱਚ ਖੁਸ਼ੀ ਦਾ ਇਜ਼ਹਾਰ। ਬਾਵਾ ਖੜੀਆਂ ਕਰਨ ਨਾਲ ਇੱਕ ਚੇਤਨਤਾ ਹੀ ਆਉਂਦੀ ਹੈ ਗੁਰਮੁਖੋ, ਧਿਆਨ ਦੇਣਾ। ਅੱਜ ਇਸ ਚੇਤਨਤਾਈ ਦੀ ਬੜੀ ਲੋੜ ਹੈ, ਅੱਜ ਇਸ ਜਾਗਰਤੀ ਦੀ ਬਹੁਤ ਜ਼ਰੂਰਤ ਹੈ। ਜੇ ਅਸੀਂ ਜਾਗੇ ਨਹੀਂ, ਇਸੇ ਕਰਕੇ ਜਿਹੜੇ ਕੱਲ੍ਹ ਵੀ ਅਰਜ਼ ਕੀਤੀ ਸੀ, ਸੁੱਤੇ ਰਹੇ ਹੋਣ, ਖਤਰਾ ਉੱਥੇ ਹੀ ਹੈ, ਚੋਰ ਪਾੜ ਲਾ ਹੀ ਉੱਥੇ ਸਕਦਾ। ਜੇ ਸਾਰੇ ਜਾਗ ਜਾਈਏ ਫਿਰ ਕਿਸੇ ਦੀ ਹਿੰਮਤ ਨਹੀਂ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੇ ਵੀਰਾਂ ਭਰਾਵਾਂ ਨੂੰ ਲੱਖ ਲੱਖ ਵਧਾਈ, ਜਿਹੜੇ ਗੁਰੂ ਕੇ ਜਹਾਜ਼ੇ ਚੜੇ। ਅੰਮ੍ਰਿਤ ਸੰਚਾਰ ਸਮਾਗਮ ਦਾ ਨਿਚੋੜ ਹੈ, ਜਿਹੜੇ ਗੁਰੂ ਕੇ ਜਹਾਜ਼ੇ ਚੜੇ ਨੇ। ਮਹਾਰਾਜ ਮੇਹਰ ਕਰਨ, ਪੰਜ ਨੂੰ ਹੋਰ ਆਪਣੇ ਜੀਵਨ ਵਿੱਚ ਅੰਮ੍ਰਿਤ ਛਕਾਓ। ਇਹ ਸਭ ਅੰਮ੍ਰਿਤਧਾਰੀ ਗੁਰਸਿੱਖਾਂ ਦਾ ਫਰਜ਼ ਬਣਦਾ। ਸਾਡਾ ਜੇ ਬੱਚਿਆਂ ਪ੍ਰਤੀ ਕੋਈ ਫਰਜ਼ ਹੈ, ਮਾਤਾ ਪਿਤਾ ਪ੍ਰਤੀ ਕੋਈ ਫਰਜ਼ ਹੈ, ਜੇ ਸਾਧ ਸੰਗਤ ਰਿਸ਼ਤੇਦਾਰਾਂ ਪ੍ਰਤੀ ਕੋਈ ਫਰਜ਼ ਹੈ, ਤੇ ਧਰਮ ਪ੍ਰਤੀ ਵੀ ਸਾਡਾ ਕੋਈ ਫਰਜ਼ ਹੈ। ਬਹਿ ਜਾਓ ਭਾਈ। ਸੰਗਤ ਜੀ, ਸਾਡਾ ਸਭ ਦਾ ਫਰਜ਼ ਬਣਦਾ ਸੀ, 2, 4, 10 ਨੂੰ ਜਿੰਨਿਆਂ ਨੂੰ ਜੋੜਿਆ ਜਾ ਸਕਦਾ ਜੋੜੋ। ਪ੍ਰੇਮ ਦਾ ਮਾਰਗ ਹੈ, ਪ੍ਰੇਮ ਦੇ ਨਾਲ ਸਭ ਨੂੰ ਬੇਨਤੀਆਂ ਕਰੋ। 10 ਨੇ ਕੱਲ ਵੀ ਅਰਜ਼ ਕੀਤੀ ਸੀ, ਅੱਜ ਪੇਪਰਾਂ 'ਚ ਪੜ੍ਹਨੇ ਆ, ਧੱਕੇ ਨਾਲ ਧਰਮ ਪਰਿਵਰਤਨ ਕੀਤਾ ਜਾ ਰਿਹਾ। ਕਹਿੰਦੇ ਨੇ ਧਰਮ ਬਦਲਿਆ ਜਾ ਰਿਹਾ, ਪਰ ਸਿੱਖ ਤੇ ਹੈ ਹੀ। ਜਿਹੜੇ ਅੰਮ੍ਰਿਤਧਾਰੀ ਸਿੱਖ ਵਾਹਿਗੁਰੂ ਸਿੱਖਾਂ ਦੇ ਘਰਾਨਿਆਂ 'ਚ ਜਿਨ੍ਹਾਂ ਲੋਕਾਂ ਨੇ ਜਨਮ ਲਿਆ, ਉਹ ਟੁੱਟ ਗਏ ਸਨ, ਉਹਨਾਂ ਨੂੰ ਵਾਪਸ ਜਦੋਂ ਆਉਣ ਤੇ ਸਿਰਪਾਓ ਦਿੱਤੇ ਜਾ ਰਹੇ ਨੇ। ਉਹਨਾਂ ਨੂੰ ਅਸਲੀ ਧਰਮ ਵਿੱਚ ਆਪਣੇ ਘਰ ਵਿੱਚ ਜੋੜਿਆ ਜਾ ਰਿਹਾ, ਸਗੋਂ ਉਹ ਗਲਤ ਰਾਹ ਉੱਤੇ ਤੁਰੇ ਹੋਏ ਸਨ। ਇਹ ਧਰਮ ਪਰਿਵਰਤਨ ਨਹੀਂ ਕੀਤਾ ਜਾ ਰਿਹਾ, ਉਹ ਤੇ ਹੈ ਹੀ ਸਿੱਖ ਸਨ। ਆਪਣਿਆਂ ਨੂੰ ਆਪਣੇ ਘਰ ਵਿੱਚ ਮੋੜ ਕੇ ਲਿਆਂਦਾ ਜਾ ਰਿਹਾ, ਧਰਮ ਪਰਿਵਰਤਨ ਤੇ ਹੈ ਹੀ, ਜ਼ਬਰਦਸਤੀ ਨਹੀਂ ਧਰਮ ਪਰਿਵਰਤਨ ਤੇ ਤਾਂ ਕੀ ਜੇ ਮੁਸਲਮਾਨਾਂ ਨੂੰ ਸਿੱਖ ਬਣਾਇਆ ਜਾ ਰਿਹਾ ਹੋਵੇ। ਬੜੀ ਵੱਡੀ ਲਹਿਰ ਅੱਜ ਚੱਲੀ ਹੋਈ ਆ, ਭਾਵੇਂ ਉਹ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਸੰਤ ਸਮਾਜ ਵੱਲੋਂ, ਜਿਹੜੇ ਜਿਹੜੇ ਵੀ ਇਹਦੇ ਵਿੱਚ ਆਪਣਾ ਯੋਗਦਾਨ ਹਿੱਸਾ ਪਾ ਰਹੇ ਨੇ, ਸਾਰੇ ਸ਼ਲਾਘਾ ਯੋਗ ਨੇ। ਸਭ ਦਾ ਹੀ ਫਰਜ਼ ਬਣਦਾ, ਅੱਜ ਲੋੜ ਆ ਬੜੀ ਇਸ ਗੱਲ ਦੀ। ਤੇ ਸਤ ਸੰਗਤ ਜੀ, ਸੱਚੇ ਪਾਤਸ਼ਾਹ ਮਿਹਰ ਕਰਨ, ਜਿਵੇਂ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਬਾਣਾ ਮਿਲਿਆ, ਇਸੇ ਤਰ੍ਹਾਂ ਬਾਣੀ ਨਾਲ ਵੀ ਮਹਾਰਾਜ ਕਿਰਪਾ ਕਰਨ, ਜੁੜੀਏ। ਬਾਣੀ ਔਰ ਬਾਣਾ, ਬਾਹਰ ਹੋਵੇ ਬਾਣਾ, ਅੰਦਰ ਹੋਵੇ ਬਾਣੀ, ਫਿਰ ਗੱਲ ਬਣਦੀ। ਤੇ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗਰੀਬ ਨਿਵਾਜ ਸਨ, ਜਿਨ੍ਹਾਂ ਨੇ ਗਰੀਬਾਂ ਨੂੰ ਨਵਾਜਿਆ। ਛੱਤਰੀ ਦੇ ਵਿੱਚ ਜਾ ਕੇ ਸਜਦੇ ਮਲਾ ਦੀ ਛੱਤਰੀ ਅੱਗੇ ਆਪ ਜਾ ਕੇ ਖਲੋਤੇ, ਇਹਨਾਂ ਮਹਾਰਾਜ ਸੇਵਾ। ਕਹਿੰਦੇ ਚੱਲ ਤੇਰੀ ਬੇੜੀ ਵਿੱਚ ਬੈਠਣਾ। ਸੱਚੇ ਪਾਤਸ਼ਾਹ ਬੇੜੀ ਦੇ ਵਿੱਚ ਸਵਾਰ ਹੋ ਗਏ, ਨਾਲ ਸੇਵਾਦਾਰ ਬੈਠ ਗਏ ਸਾਰੇ। ਇਹ ਬੇੜੀ ਚਲਾਉਣ ਲੱਗ ਪਿਆ, ਚੱਕੂ ਮਾਰਨ ਲੱਗ ਪਿਆ। ਹੌਲੀ ਹੌਲੀ ਅੱਧ ਵਿੱਚ ਪਹੁੰਚਿਆ, ਨੇੜੇ ਪਹੁੰਚ ਗਿਆ ਕਿਨਾਰੇ ਦੇ। ਸੱਚੇ ਪਾਤਸ਼ਾਹ ਦੇ ਚਿਹਰੇ ਵੱਲ ਤੱਕ ਰਿਹਾ, ਦਾਸ ਅਰਜ ਕਰ ਰਿਹਾ ਸੀ, ਸ਼ੁਰੂ ਕੀਤੀ ਸੀ ਬੇਨਤੀ, ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਸਾਡੀਆਂ ਅੱਖਾਂ ਦੁਨੀਆਂ ਦੇ ਰੰਗ ਤਮਾਸ਼ੇ ਵੇਖ ਵੇਖ ਕੇ ਨਹੀਂ ਰੱਜਦੀਆਂ, ਪਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਉਹ ਗੁਰਸਿੱਖ ਵਾਹਿਗੁਰੂ ਸਜਦੇ ਨੇ ਜਦੋਂ ਦਰਸ਼ਨ ਕੀਤੇ, ਮਹਾਰਾਜ ਦੇ ਦੀਦਾਰ ਕਰਦਾ, ਉਹਦੀਆਂ ਅੱਖਾਂ ਦਰਸ਼ਨ ਕਰ ਕਰਕੇ ਨਹੀਂ ਰੱਜਦੀਆਂ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਜਦਿਆ ਕਿਨਾਰਾ ਆ ਗਿਆ, ਇਹਨੇ ਦੇਖਿਆ ਕਿਨਾਰਾ ਨੇੜੇ ਆ ਗਿਆ, ਇਹਨੇ ਬੇੜੀ ਵਾਪਸ ਕਰ ਲਿਆ। ਜਦੋਂ ਇੱਧਰਲਾ ਕਿਨਾਰਾ ਆਇਆ, ਇੱਧਰੋਂ ਫਿਰ ਵਾਪਸ ਲੈ ਗਿਆ ਮੋੜ ਕੇ, ਕਈ ਗੇੜੇ ਵਿੱਚ ਹੀ ਘੁਮਾਉਂਦਾ ਰਿਹਾ। ਮਹਾਰਾਜ ਕਹਿੰਦੇ ਸਜਦਿਆ ਬੰਨੇ ਨਹੀਂ ਲਾਉਂਦਾ, ਕਹਿੰਦਾ ਮਹਾਰਾਜ ਜੇ ਬੰਨੇ ਲਾ ਤਾਂ ਤੁਸੀਂ ਚਲੇ ਜਾਓਗੇ, ਮਸਾਂ ਤੁਹਾਡੇ ਦਰਸ਼ਨ ਹੋਏ ਨੇ। ਸੱਚੇ ਪਾਤਸ਼ਾਹ, ਮਨ ਕਰਦਾ ਮੈਂ ਤੁਹਾਨੂੰ ਵੇਖਦਾ ਰਵਾਂ, ਤੁਹਾਡੇ ਵਿੱਚੋਂ ਮੈਨੂੰ ਰੱਬ ਦਿਸਦਾ। ਬਹੁਤ ਸਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਦਾ ਰਿਹਾ, ਆਖਿਰਕਾਰ ਬੇੜੀ ਬੰਨੇ ਲਾਈ, ਬੇੜੀ ਬੰਨੇ ਲੱਗੀ। ਮਹਾਰਾਜ ਕਹਿੰਦੇ ਲਿਆਓ ਬਈ, ਇਹਨੂੰ ਮਾਇਆ ਦਿਓ, ਦਿਓ ਮਾਇਆ। ਜਦੋਂ ਪੈਸੇ ਲੱਗੇ ਦੇਣ, ਕਹਿੰਦਾ ਮਹਾਰਾਜ ਸ਼ਰੀਕ ਭਰਾ ਵਾ ਆਪਾਂ, ਆਪਸ ਵਿੱਚ ਭਾੜਾ ਲੈਂਦੇ, ਚੰਗੇ ਨਹੀਂ ਲੱਗਦੇ। ਅਰਥੋ ਸਤਨਾ। ਮਹਾਰਾਜ ਕਹਿੰਦੇ ਮੈਂ ਤੈਨੂੰ ਜਾਣਦਾ ਵੀ ਨਹੀਂ, ਪਹਿਲੀ ਵਾਰੀ ਮਿਲਿਆ, ਤੇ ਤੂੰ ਨਾਤਾ ਰਿਸ਼ਤਾ ਕਿੱਧਰੋਂ, ਰਿਸ਼ਤੇਦਾਰੀ ਕਿੱਥੋਂ ਕੱਢ ਲਈ। ਕਹਿੰਦਾ ਮਹਾਰਾਜ
ਮੈਂ ਛਾਬੜੀ ਵਾਲਾ, ਤੁਸੀਂ ਦੁਕਾਨ ਵਾਲੇ ਹੋ। ਕਿਵੇਂ ਕਹਿੰਦਾ ਮਹਾਰਾਜ, ਮੈਂ ਲੋਕਾਂ ਨੂੰ ਇੱਥੋਂ ਬੰਨੇ ਲਾਉਂਦਾ, ਤੁਸੀਂ ਭਵ ਸਾਗਰ ਚੋਂ ਬੰਨੇ ਲਾਉਂਦੇ ਹੋ। ਵੱਡੇ ਮਿਲਾਓ ਤੁਸੀਂ, ਮੈਂ ਨਿੱਕੀ ਦੀ ਬੇੜੀ ਦਾ ਮਿਲਾ ਵਾ, ਤੇ ਮੈਨੂੰ ਕਿਰਾਇਆ ਮਾਇਆ ਦੇ ਕੇ ਨਾ ਮਹਾਰਾਜ ਮੈਨੂੰ ਬਰਾਓ, ਮੈਨੂੰ ਮਾਇਆ ਦੀ ਜ਼ਰੂਰਤ ਨਹੀਂ। ਕਿਰਪਾ ਕਰਿਓ, ਅੱਜ ਤੁਸੀਂ ਆਏ ਹੋ, ਮੈਂ ਪਾਰ ਲਾਇਆ, ਜਦੋਂ ਕਦੇ ਮੈਂ ਆਵਾਂਗਾ ਉਦੋਂ ਤੁਸੀਂ ਬੰਨੇ ਲਾ ਦਿਓ। ਜਦੋਂ ਮਹਾਰਾਜ ਕਦੇ ਮੈਂ ਆਵਾਂਗਾ, ਜਦੋਂ ਮੇਰੀ ਵਾਰੀ ਆਏਗੀ ਉਦੋਂ ਬੰਨੇ ਲਾ ਦਿਓ, ਬਸ ਮੈਨੂੰ ਮਾਇਆ ਨਹੀਂ ਚਾਹੀਦੀ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਹੋਏ। ਕਿੰਨੇ ਨੇ ਸੇਵਾਦਾਰ ਕਹਿੰਦੇ ਜੀ ਕੀ? ਮਹਾਰਾਜ ਕਹਿੰਦੇ ਲੈ ਸੈਦਿਆ, ਕੱਲਾ ਨਹੀਂ, ਤੇਰੀਆਂ 21 ਕੁਲਾਂ ਤਰਨਗੀਆਂ, 21 ਸਿੰਘਾਂ ਨੂੰ ਤੂੰ ਪਾਰ ਲੰਘਾਇਆ। ਮਹਾਰਾਜ ਕਹਿੰਦੇ ਆ 21 ਸਿੰਘਾਂ ਨੂੰ ਤੂੰ ਪਾਰ ਲੰਘਾਇਆ, ਮੈਂ 21 ਕੁਲਾਂ ਤਾਰੂ, 21 ਕੁਲਾਂ ਤਰਨਗੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਇੰਨਾ ਬਚਨ ਕੀਤਾ, ਸੈਦਾ ਦੇ ਨੇਤਰਾਂ ਚ ਵੈਰਾਗ ਦਾ ਜਲ ਵਹਿ ਤੁਰਿਆ। ਸੱਚੇ ਪਾਤਸ਼ਾਹ ਇੱਡੀ ਇਸ ਗਰੀਬ ਉੱਤੇ ਕਿਰਪਾ, ਸੁਣਿਆ ਸੀ ਅੱਜ ਅੱਖਾਂ ਨਾਲ ਵੇਖ ਲਿਆ, ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ। ਤੁਹਾਡੇ ਬਾਰੇ ਬੜਾ ਸੁਣਿਆ ਸੀ ਗਰੀਬ ਨਿਵਾਜ ਨੇ, ਪਰ ਅੱਜ ਅੱਖਾਂ ਨਾਲ ਮੈਂ ਵੇਖਿਆ। ਸੱਚੇ ਪਾਤਸ਼ਾਹ ਠਾਕੁਰ ਤੁਮ ਸਰਨਾਈ ਆਇਆ, ਉਤਰ ਗਇਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਦਰਸ਼ਨ ਕਰਕੇ ਮਨ ਨਿਹਾਲ ਹੋ ਗਿਆ। ਇਸੇ ਤਰ੍ਹਾਂ ਕਿਰਪਾ ਰੱਖਿਓ ਮਹਾਰਾਜ, ਤੇ ਗਾਉਂਦਾ ਫਿਰਦਾ ਬੜੇ ਚਾਅ ਨਾਲ ਗੁਰੂ ਗੋਬਿੰਦ।

ভালো

गोबिंद सिंह महाराज ने बख्शिश की। दशमेश पिता मैं की आखा कि असर दिखाया अमृत ने, मर चुका सी भारत सदिया तो सा मुड़ के पाया अमृत ने, असी मुए सी मुके सानू अमर बनाया अमृत ने, असी गिदड़ा वांगू ज्यौंदे सानू शेर बनाया अमृत। अमर की दात सतगुरु साहब बख्शिश करके गए ने, उन्हां दी चलाई परपाटी मर्यादा अज तक चल रही है। समय दियां सरकारां बड़ियां आईयां, बड़िया ने कोशिश की इस मर्यादा नू अमृत नू बंद कर दिओ, सिख कौम खत्म हो जाएगी। पर यह मर्यादा उवें जिवें मर दी चलाई हुई अज तक चलती आ रही है, सदा चलती रहनी है, क्योंकि गुरु गोबिंद सिंह महाराज वड्डियां कमाइयां वालिया ने बहुत वड्डा तप करके फिर ये आके मात लोक उत्ते ये पंथ सजाया, ये सिद्धांत सिख कौम नूं दिता, ये मर्यादा बनाई। ये आपे बने गुरुआं वाला काम नहीं है भी एक दिन कलगी ला लई कहिंदे ते होणगे भी पंगा ही पा लिया। मैं नकल काहदी कीती है, सिखा नाल पंगा पा लिया, नकल काहदी कर बैठा। वो खुद पछताउंदे होणगे। सत संगत जी, धन गुरु गोबिंद सिंह महाराज ने कलगियां लाईयां ते उन्हां कलगियां नूं अज भी मत्थे टेक रहे ने। महाराज दे तन उत्ते पाए बस्तरां नूं चोलियां नूं अज भी पूजिया जा रहा, चरणां च पाए जोड़ियां नूं लखां संगतां सिजदे करदियां ने, नमस्कारां करदियां ने। ते पूरे सतगुरु दी वडियाई है। जिहड़ा कोई साडा खास होवे, कईयां नूं ते उदां ही सत श्री अकाल बुला दी दा, बैठे बैठे चंगा जी फिर अगला तुर जांदा घर चों। कुछ नूं गेट तक छड्डण जांदे आ, कुछ नूं कुछ नूं बस स्टैंड तक भी छड्डण जाईदा, चढ़ाउण जाईदा, जिहदे नाल बहुता प्रेम होवे। आप छड्ड के आईए गुरु साहब नाल जे प्रेम आ, महाराज जाणगे आपां फिर चलांगे संगते। काल ना करियो, बड़े प्यार नाल पालकी बना के सजा के गड्डी ते प्रबंधक गुरु साहब नूं लै के जांदे ने। होना भी इसे तरह ही चाहिए, गुरु साहब का सत्कार जिन्ना करांगे उन्ना ही साडा होएगा। तो आओ बाणी बाणे नाल जुड़ो। लख लख वधाइयां सारे समागम दियां, समूह मलेरकोटला निवासी संगतां नूं। दीवान अगे भी इत्थे तीन चार वारी लगे ने, पर ऐतकी इत्थों दे प्रबंधकां ने बहुत उपराला करके बहुत सोहना प्रबंध सारा इस समागम का किया। गुरु मान्यो ग्रंथ चेतना समागम इसे तरह अनाज मंडी रायकोट शहर विच हो रहा, 28, 29, 30 जुलाई इसे महीने 28, 29, 30 जुलाई 3 दिन का रायकोट शहर विच समागम हो रहा। लास्ट दीवान विच अमृत संचार इसे तरह होएगा। ककारा की सेवा प्रबंधकों वालों फ्री की जाएगी, जेडे लोड़वंद ने वह ककार उतों खरीद लै सकते हैं। अमृत छको सिंह छजो, और उदों तक बहुत संगत तैयार हो जाएगी। होरां तैयार करो, आप जी के इलाके में यह समागम महाराज ने बख्शिया, गुरु साहब ने कृपा की। हुण कदे समा बनिया नेड़े तेड़े आप जी के दर्शन करांगे। सर्व संगतां का धन्नवाद, सब नूं जी आया नूं जिथे संगत का सत्कार, अमर छकन वालियां दा धन्नवाद जी आया नूं। उत्थे बेअंत महापुरश खास करके संत बाबा सुखविंदर सिंह जी महापुरश, संत बाबा साधु राम जी टिब्बा साहब वालियां दे जो पोतरे हन, और इत्थों रायकोट मेन रोड दे उपर ही अस्थान बना रहे ने, कार सेवा भी चल रही है, सोहना स्थान बनिया। उत्थे महीने बाद समागम करते ने, कई बारी मैं उत्थे हाजरी भरदा रहा, भरी भी है। ते बाबा जी नाल बड़ा प्रेम है, आप संगत दे सदे ते प्रबंधकां दे, हां जी अगले साल वास्ते प्रबंधक कह रहे ने शरीर विच सवास रहे ते अगले साल आप जी दे जरूर दर्शन करांगे। भरोसा एक पलदा नहीं है, जरूर समा महाराज ने बख्शिया, संगत जी ध्यान लेना, जरूर समा बख्शिया, आप जी के दर्शन करांगे। महापुरख संत बाबा सुखविंदर सिंह जी टिब्बे वाले महापुरुषों का धन्नवाद, प्रबंधकों के संगत के सदे से आप जी के दर्शन करन और संगत नूं दर्शन देन आए। होर भी बेअंत महापुरश पहुंचे,
ਸਾਰਿਆਂ ਦਾ ਸਤਿਕਾਰ ਨਾਲ ਨਾਮ ਦੱਸਿਆ ਜਾਏਗਾ, ਸਿਰਪਾਓ ਦਿੱਤੇ ਜਾਣਗੇ। ਆਪ ਜੀ ਨੇ ਸਭ ਦੇ ਦਰਸ਼ਨ ਕਰਨੇ, ਸਾਰੇ ਹੀ ਆਪੋ ਆਪਣੀ ਜਗ੍ਹਾ ਚੰਗੇ ਨੇ, ਕੋਈ ਵੀ ਪੰਥ ਦੀ ਕੌਮ ਦੀ ਸੇਵਾ ਕਰ ਰਹੇ ਨੇ। ਸੋ ਮਹਾਰਾਜ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਲਾਹਾ ਪ੍ਰਾਪਤ ਕਰਦੇ ਰਹੀਏ। ਤੇ ਜਿਹੜੀ ਸੰਗਤ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹਾਜ਼ਰੀ ਭਰਦੀ ਹੈ, ਆਪ ਨੂੰ ਪਤਾ ਹੈ ਪਟਿਆਲਾ ਭਵਾਨੀਗੜ੍ਹ ਮੇਨ ਰੋਡ ਦੇ ਉੱਪਰ ਹੀ ਸਥਾਨ ਹੈ। ਹਰ ਸੰਗਰਾਂਦ ਦਾ ਉੱਥੇ ਦੀਵਾਨ ਹੁੰਦਾ, ਅੰਮ੍ਰਿਤ ਸੰਚਾਰ ਵੀ ਹੁੰਦਾ। ਆਈ ਸੰਗਰਾਂਦ ਤੇ ਸ਼ਾਮ ਨੂੰ 5 ਵਜੇ ਹਰ ਸੰਗਰਾਂਦ ਤੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ। ਜਿਹੜੇ ਇੱਛੁਕ ਹੋਣ, ਚਾਹਵਾਨ ਹੋਣ, ਆ ਹੁਣ ਵੀ 15-16 ਜੁਲਾਈ ਦੀ ਸੰਗਰਾਂਦ ਆ ਰਹੀ ਹੈ 16 ਦੀ, ਉਦਣ ਸੰਗਤ ਪਹੁੰਚ ਕੇ ਉੱਥੇ ਅੰਮ੍ਰਿਤ ਛਕ ਸਕਦੀ ਹੈ। ਇਹ ਮਹੀਨੇ ਅੰਮ੍ਰਿਤ ਸੰਚਾਰ ਹੁੰਦਾ, ਬਾਕੀ ਜਿੱਥੇ ਵੀ ਸਮਾਗਮ ਹੁੰਦੇ ਨੇ ਤੀਸਰੇ ਦਿਨ ਅੰਮ੍ਰਿਤ ਛਕਾਇਆ ਜਾਂਦਾ। ਮਹੀਨੇ ਵਿੱਚ ਮਹਾਰਾਜ ਦੀ ਮਿਹਰ ਨਾਲ 15 ਅੰਮ੍ਰਿਤ ਸੰਚਾਰ, 12-15-18 ਤੱਕ ਵੀ ਗੁਰੂ ਸਾਹਿਬ ਦੀ ਮਿਹਰ ਨਾਲ 5,000-7,000-10,000 ਹਰ ਮਹੀਨੇ, ਸਾਲ ਵਿੱਚ 60-70,000 ਪ੍ਰਾਣੀ ਅੰਮ੍ਰਿਤ ਛਕਦੇ ਨੇ। ਤੇ ਜੇ 70,000 ਛਕਦੇ ਨੇ, ਟੁੱਟਣ ਵਾਲੇ ਵੀ 20-30,000 ਹੋਣਗੇ, ਪਰ ਜੇ 40,000 ਵੀ ਪੱਕੇ ਰਹਿ ਜਾਣ ਤੇ ਤਾਂ ਵੀ ਬਹੁਤ ਵੱਡੀ ਗੱਲ ਹੈ। ਸੋਏ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ, ਹਿੰਦੁਸਤਾਨ ਦੇ ਹਰ ਸ਼ਹਿਰ ਵਿੱਚ, ਬੰਬੇ, ਕਲਕੱਤੇ, ਹੈਦਰਾਬਾਦ, ਦਿੱਲੀ, ਹਰ ਜਗ੍ਹਾ ਔਰ ਬਾਹਰਲੇ ਹਰ ਦੇਸ਼ ਵਿੱਚ, ਭਾਵੇਂ ਯੂਰਪ ਕੰਟਰੀ ਹੋਵੇ ਕੋਈ, ਭਾਵੇਂ ਉਹ ਕੈਨੇਡਾ, ਅਮੈਰੀਕਾ, ਇੰਗਲੈਂਡ, ਹਰ ਸ਼ਹਿਰ ਵਿੱਚ ਸਮਾਗਮ ਮਹਾਰਾਜ ਦੀ ਮਿਹਰ ਨਾਲ ਸਾਲ 'ਚ ਹੁੰਦੇ ਨੇ। ਵੰਡਿਆ ਸਮਾਂ ਫਿਰ ਥੋੜ੍ਹਾ ਮਿਲਦਾ, ਕਈ ਪਿੰਡਾਂ ਵਾਲੇ ਜਾਂਦੇ ਨੇ, ਨਾਰਾਜ਼ ਵੀ ਹੁੰਦੇ ਨੇ ਕਈ, ਅਸੀਂ ਗਏ ਤੇ ਸਾਨੂੰ ਉੱਥੇ ਸਮਾਂ ਨਹੀਂ ਮਿਲਿਆ। ਕਈ ਆ ਕੇ ਉਲਟ ਪ੍ਰਚਾਰ ਵੀ ਸ਼ੁਰੂ ਕਰ ਦੇਣਗੇ, ਅਗਰ ਜੀ 50,000 ਇੱਕ ਦੀਵਾਨ ਦਾ ਮੰਗਦੇ ਸੀ, ਫਿਰ ਕਿੱਥੋਂ ਲਿਆਉਂਦੇ? ਜਵਾਬ ਦੇਣਾ ਹੁੰਦਾ ਨਾ ਸੰਗਤ ਨੂੰ, ਆਪਣੇ ਕੋਲੋਂ ਹੀ ਕਈ ਬਣਾ ਕੇ ਕਹਿ ਦੇਣਗੇ। ਤੇ ਮੈਂ ਬੜੀ ਬੜੀ ਸਟੇਜਾਂ ਤੇ ਬੇਨਤੀ ਕੀਤੀ ਹੈ, 1,00,000 ਸੰਗਤ ਦੇਵੇ, ਨਾ ਵੀ ਦੇਵੇ ਤਾਂ ਵੀ ਕੋਈ ਗੱਲ ਨਹੀਂ, ਸੰਗਤ ਦੀਆਂ ਗੱਡੀਆਂ ਨੇ, ਤੁਹਾਡਾ ਦਿੱਤਾ ਤੇਲ ਆ, ਤੁਹਾਡੇ ਦਿੱਤੇ ਪਾਏ ਚੋਲੇ ਤੇ ਤੁਹਾਡੇ ਦਿੱਤੇ ਹੋਏ ਸਾਜ ਵਜਾਈਦੇ ਨੇ ਪਿਆਰਿਓ, ਸਭ ਸੰਗਤ ਦਾ ਹੀ ਦਿੱਤਾ ਹੋਇਆ। ਤੇ ਜੇ ਨਹੀਂ ਵੀ ਕੋਈ ਦਿੰਦਾ ਤਾਂ ਵੀ ਕੋਈ ਗੱਲ ਨਹੀਂ, ਇਹ ਸੰਗਤ ਦੀ ਮਰਜ਼ੀ ਹੁੰਦੀ ਹੈ। ਆਪਣੇ ਕੋਲੋਂ ਅੱਜ ਤੱਕ ਕਦੇ ਕਿਸੇ ਤੋਂ ਕੋਈ ਮੰਗ ਨਹੀਂ ਮੰਗੀ, ਸਾਨੂੰ ਇੰਨੀ ਮਾਇਆ ਚਾਹੀਦੀ ਹੈ। ਮੈਂ ਤੇ ਹਮੇਸ਼ਾ ਇਹ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕੀਤੀ ਹੈ, ਕੋਇਲ ਆਪਣੇ ਪਿਆਰੇ ਦੇ ਪਿਆਰ ਵਿੱਚ ਗਾਉਂਦੀ ਹੈ ਤੇ ਕਾਂ ਆਪਣੇ ਢਿੱਡ ਪਿੱਛੇ ਕੂਕਦਾ ਹੈ, ਕਾਂ ਨੂੰ ਕੋਇਲ ਬੋਲੇ ਜੀ ਕਰਦਾ ਸੁਣੀਏ, ਤੇ ਜਦੋਂ ਕਾਂ ਬੋਲਦਾ ਕਹਿਣਗੇ ਕਾਂ ਕਾਂ ਕਿੱਥੇ ਲਾਈ ਹੈ, ਇਹਨੂੰ ਵੱਟਾ ਮਾਰੋ, ਇਹਨੂੰ ਚੁੱਪ ਕਰਾਓ। ਕੋਇਲ ਦਾ ਸਤਿਕਾਰ ਇਸ ਕਰਕੇ ਆਪਣੇ ਪਿਆਰੇ ਦੇ ਪਿਆਰ ਵਿੱਚ ਕੂਕਦੀ ਆ, ਤੇ ਸਾਡੇ ਮਹਾਂਪੁਰਸ਼ਾਂ ਨੇ ਹੀ ਸਿਖਾਇਆ, ਉਹਦੇ ਪਿਆਰ ਵਿੱਚ ਗਾਓ, ਮਾਇਆ ਦੀ ਕਮੀ ਨਹੀਂ ਰਹਿੰਦੀ। ਸੋ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ, ਤੁਹਾਡਾ ਦਿੱਤਾ ਹੀ ਆ ਸਾਰਾ ਕੁਛ। ਕਈ ਉਲਟ ਪ੍ਰਚਾਰ ਕਰਦੇ ਨੇ, ਕਈ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਨੇ, ਉਸ ਗੱਲ ਤੋਂ ਸੰਗਤ ਸੁਚੇਤ ਰਹੇ। ਕੋਈ ਗੱਲ ਸੁਣੋ, ਕੋਈ ਵੀ ਗੱਲ ਹੋਵੇ, ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸੰਪਰਕ ਕਰੋ, ਖੁਦ ਜਾ ਕੇ ਮਿਲੋ, ਅੱਖੀਂ ਵੇਖੋ, ਫਿਰ ਫੈਸਲਾ ਲੈਣਾ ਚਾਹੀਦਾ। ਕਿਉਂਕਿ ਮਰ ਦੀ ਮਿਹਰ ਨਾਲ ਜਦੋਂ ਚੜ੍ਹਦੀ ਕਲਾ ਹੋਵੇ, ਵਿੱਚ ਰਖਾਲੂ ਵੀ ਹੁੰਦੇ ਨੇ, ਹਰ ਤਰ੍ਹਾਂ ਦੇ ਲੋਕ ਹੁੰਦੇ ਨੇ, ਲੱਤਾਂ ਖਿੱਚਣ ਵਾਲੇ ਬਹੁਤੇ ਆ। ਸੋ ਮਹਾਰਾਜ ਮਿਹਰ ਕਰਨ, ਇਸੇ ਤਰ੍ਹਾਂ ਜੁੜੇ ਰਹੀਏ। ਸਾਰੀ ਸੰਗਤ ਦਾ ਧੰਨਵਾਦ ਸਭ ਨੂੰ, ਜੀ ਆਇਆਂ ਨੂੰ। ਰਾਹ ਥੋੜਾ ਛੱਡ ਦਿਓ, ਕਿਉਂਕਿ ਮੱਥਾ ਟੇਕਣਾ, ਕੁਝ ਰਹਿ ਗਿਆ ਨੇ ਮੱਥਾ ਟੇਕਣ ਵਾਲੀ, ਜਿਹੜੇ ਮੱਥਾ ਟੇਕਣ ਵਾਲੀ ਉਹ ਰਹਿ ਗਏ ਨੇ, ਉਹ ਮੱਥਾ ਟੇਕ ਲੈਣ। ਅੰਮ੍ਰਿਤ ਧਾਰੀਓ, ਗੁਰੂ ਪਿਆਰਿਓ, ਰਾਹ ਤੁਸੀਂ ਹੁਣ ਛੱਡ ਦਿਓ, ਪਿੱਛੇ ਜਾ ਕੇ ਖਲੋ ਜਾਓ ਜਾਂ ਬਹਿ ਜਾਓ ਕਿਸੇ ਪਾਸੇ, ਥੋੜਾ ਜਿਹਾ ਰਸਤਾ ਖਾਲੀ ਕਰ ਦਿਓ। ਬਾਕੀ ਸੰਗਤੇ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ, ਉਹਨਾਂ ਚਿਰ ਉੱਠ ਕੇ ਨਹੀਂ ਜਾਣਾ। ਮਹਾਰਾਜ ਅੱਗੇ ਅੱਗੇ ਜਾਣਗੇ, ਆਪਾਂ ਸਾਰੇ ਪਿੱਛੇ ਪਿੱਛੇ ਚੱਲਾਂਗੇ। ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਵਿੱਚ ਬੋਲੋ, ਕੋਈ ਵੀ ਰਸਨਾ ਬਾਂਧੀ ਨਾ ਰਵੇ, ਜਿਹੜੇ ਹੁਣ ਤੱਕ ਨਹੀਂ ਬੋਲੇ ਸਾਰੇ ਕਿਰਪਾ ਕਰਕੇ ਗੱਜ ਕੇ ਆਨੰਦ ਸਾਹਿਬ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਮਕਾਰ।

ਸ਼ੁੱਧ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਸਾਧ ਸੰਗਤ ਅੱਜ ਉਹਨਾਂ ਗੁਰਮੁਖ ਪਿਆਰਿਆਂ ਦੀ ਅਸੀਂ ਜਨਮ ਸ਼ਤਾਬਦੀ ਮਨਾ ਰਹੇ ਹਾਂ ਰੰਗ ਰੱਖੜੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਤੇ ਉਹਨਾਂ ਦਾ ਉਹ ਰੰਗ ਰੱਖੜਾ ਸ਼ਬਦ ਜੋ ਆਪ ਝੂਮ ਝੂਮ ਕੇ ਪੜ੍ਹਿਆ ਕਰਦੇ ਸੀ ਅਸੀਸ ਤੇ ਸ਼ਬਦ ਆਪਾਂ ਉਹਨਾਂ ਦੀ ਯਾਦ ਚ ਪੜ੍ਹ ਕੇ ਤੇ ਭੋਗ ਪਾਉਣੇ ਹਨ ਸਾਰੇ ਰਲ ਕੇ ਸਭ ਰਸਨਾ ਪਵਿੱਤਰ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਸਭ ਭਗਤਾਂ ਅੱਗੇ ਖਲਵਾਇਆ। ਹਰ ਨਾਵੇ ਕੀ ਵਡਿਆਈ ਕਰਮ ਪ੍ਰਾਪਤ ਹੋਵੇ, ਗੁਰਮੁਖ ਵਿਰਲੇ ਕਿਨੇ ਧਿਆਇਆ।
1: ਲੋਕ ਮਹਲਾ ਤੀਜਾ, ਬਿਨ ਸਤਿਗੁਰ ਸੇਵੇ ਜਗਤ ਮੋਆ, ਬਿਰਥਾ ਜਨਮ ਗਵਾਏ, ਦੂਜੇ ਭਾਏ ਅਤ ਦੁੱਖ ਲੱਗ।

ਆ ਪਛਤਾਇ ਮਹਲਾ ਤੀਜਾ ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਸਭ ਕਟ ਭੋਗ ਵੈ ਲਿਪਤ ਰਹਿ ਲੱਖ ਨਾ ਲੱਖਣਾ

ਨਾਨਕ ਕਿਰਤ ਪਿਆ ਕਮਾਵਣਾ, ਕੋਈ ਨਾ ਮੇਤਨ ਹਾਰ ਪੌੜੀ, ਧਨ ਧਨ ਸਤ ਪੁਰਖ ਸਤ ਗੁਰੂ ਹਮਾਰਾ, ਜਿਤ ਮਿਲਿਆ ਹਮ ਕੋ ਸ਼ਾਂਤ ਆਈ, ਧਨ ਧਨ ਸਤ ਪੁਰਖ ਸਤ ਗੁਰੂ ਹਮਾਰਾ, ਜਿਤ ਮਿਲਿਆ ਹਮ ਹਰ ਭਗਤ ਪਾਈ, ਧਨ ਧਨ ਹਰ ਭਗਤ ਸਤ ਗੁਰੂ ਹਮਾਰਾ, ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ, ਧਨ ਧਨ ਹਰ ਗਿਆਨੀ ਸਤ ਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮ ਕਉ ਸਭ ਸਮ ਦ੍ਰਿਸ਼ਟ ਦਿਖਾਈ, ਧਨ ਧਨ ਸਤ ਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ। ਸਲੋਕ ਮਹੱਲਾ ਪਹਿਲਾ। ਘਰ ਹੀ ਮੁੰਦ ਵਿਦੇਸ਼ ਪੇਰ, ਨਿਤ ਝੂਰੇ ਸੰਭਾਲੇ

ਸਾਲ ਵੱਡਾ ਕਰਸਾ ਲਾਹਣਾ ਹੈ ਪੀ ਹੋਸੀ ਸੋਏ ਸਭਨਾ ਦਾ ਤਾਇਕ ਤੂੰ ਮਾਨਸ ਦਾਤ ਨਾ ਹੋਏ ਜੋ ਤਿਸ ਭਾਵੈ ਸੋ ਥੀਐ ਰੰਨ ਕੇ ਰੁਨੈ ਹੋਏ ਧਰਤੀ ਉੱਪਰ ਕੋਟ ਗੜ ਕੀਤੀ ਗਈ ਬਜਾਏ ਜੋ ਅਸਮਾਨ ਨਾ ਮਾ

ਤੀਜਾ ਸੂਠ ਮਹੱਲਾ ਪਹਿਲਾ ਹਉ ਪਾਪੀ ਪਤਤ ਪਰਮ ਪਾਖੰਡੀ ਤੂੰ ਨਿਰਮਲ ਨਿਰੰਕਾਰੀ ਅੰਮ੍ਰਿਤ ਚਾਖ ਪਰਮ ਰਸ ਰਾਤੇ ਠਾਕੁਰ ਸਰਨ ਤੁਮਾਰੀ ਕਰਤਾ ਤੂੰ ਮੈਂ ਮਾਣ ਨਿਮਾਣੀ ਮਾਣ ਮਹੱਤ ਨਾਮ ਧਨ ਪੱਲੈ ਸਾਚੈ ਸ਼ਬਦ ਸਮਾਣੇ ਰਹਾਉ ਤੂੰ ਪੂਰਾ ਹਮ ਪੂਰੇ ਹੋਸ਼ੇ ਤੂੰ ਗੌਰਾ ਹਮ ਹੌਰੇ ਤੁਝ ਹੀ ਮਨ ਰਾਤੇ ਅਹਿਨਸ ਪ੍ਰਭਾਤੇ ਹਰ ਰਸਨਾ ਜਪ ਮਨ ਰੇ ਤੁਮ ਸਾਚੇ ਹਮ ਤੁਮ ਹੀ ਰਾਚੇ ਸ਼ਬਦ ਭੇਦ ਫੁਨ ਸਾਚੇ ਅਹਿਨਸ ਨਾਮ ਰਤੇ ਸੇ ਸੂਚੇ ਮਰ ਜਨਮੇ ਸੇ ਕਾਚੇ ਅਵਰ ਨਾ ਦੀਸੈ ਕਿਸ ਸਾਲਾਹੀ ਤਿਸਹਿ ਸ਼ਰੀਕ ਨਾ ਕੋਈ ਪ੍ਰਣਵਤ ਨਾਨਕ ਦਾਸਨ ਦਾਸਾ ਗੁਰਮਤ ਜਾਣਿਆ ਸੋਈ ਸੂਠ ਮਹੱਲਾ ਪਹਿਲਾ ਅਲੱਖ ਅਪਾਰ ਅਗੰਮ ਅਗੋਚਰ ਨਾ ਤਿਸ ਕਾਲ ਨਾ ਕਰਮਾ ਜਾਤ ਅਜਾਤ ਅਜੂਨੀ ਸੰਭਉ ਨਾ ਤਿਸ ਭਾਉ ਨਾ ਭਰਮਾ ਸਾਚੇ ਸਚਿਆਰ ਵਿਟੋ ਕੁਰਬਾਨ ਨਾ ਤਿਸ ਰੂਪ ਵਰਨ ਨਹੀਂ ਰੇਖਿਆ ਸਾਚੈ ਸ਼ਬਦ ਨੀਸ਼ਾਨ ਰਹਾਉ ਨਾ ਤਿਸ ਮਾਤ ਪਿਤਾ ਸੁਤ ਬੰਧਪ ਨਾ ਤਿਸ ਕਾਮ ਨਾ ਨਾਰੀ ਅਕੁੱਲ ਨਿਰੰਜਨ ਅਪਰ ਪਰੰਪਰ ਸਗਲੀ ਜੋਤ ਤੁਮਾਰੀ ਘਟ ਘਟ ਅੰਤਰ ਬ੍ਰਹਮ ਲੁਕਾਇਆ ਘਟ ਘਟ ਜੋਤ ਸਬਾਈ ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ ਜੰਤ ਉਪਾਏ ਕਾਲ ਸਿਰ ਜੰਤਾ ਵਸਗਤ ਜੁਗਤ ਸਬਾਈ।

ਪੀਓ। ਘਟ ਘਟ ਰਵ ਰਹਿਆ ਬਨਵਾਰੀ, ਜਲ ਥਲ ਮਹੀਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਉ ਰਹਾਉ, ਮਰਤ ਪਿਆਲ ਆਕਾਸ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਉ, ਸੋ ਬ੍ਰਹਮ ਅਜੋਨੀ ਹੈ ਪੀ ਹੋਨੀ, ਘਟ ਪੀਤਰ ਦੇਖ ਮਰਾਰੀ ਜੀਉ, ਜਨਮ ਮਰਨ ਕੋ ਇਹੋ ਜਗ ਬਪੜੋ, ਇਨ ਦੂਜੈ ਭਗਤ ਵਸਾਰੀ ਜੀ।

ਗਰਭ ਮਝਾਰੀ ਜੀਉ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਉ ਚੌਠ ਮਹੱਲਾ ਪਹਿਲਾ ਜਿਸ ਜਲ ਨਿਧ ਕਾਰਨ ਤੁਮ ਜਾਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਉ ਛੋਡ ਹੋ ਵੇਸ ਭੇਖ ਚਤਰਾਈ ਡੁਬਦਾ ਇਹੋ ਫਲ ਨਾਹੀ ਜੀਉ ਮਨ ਰੇ ਫਿਰ ਰਹੋ ਮਤ ਕਤ ਜਾਹੀ ਜੀਉ ਬਾਹਰ ਢੂੰਡਤ ਬਹੁਤ ਦੁੱਖ ਪਾਵਹਿ ਘਰ ਅੰਮ੍ਰਿਤ ਘਟ ਮਾਹੀ ਜੀਉ ਰਹਾਉ ਅਵਗੁਣ ਛੋੜ ਗੁਣਾ ਕਉ ਧਾਵੋ ਕਰ ਅਵਗੁਣ ਪਛਤਾਹੀ ਜੀਉ ਸਰ ਅਪਸਰ ਕੀ ਸਾਰ ਨਾ ਜਾਣੈ ਫਿਰ ਫਿਰ ਕੀਚ ਬੁਡਾਹੀ ਜੀਉ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਵੋ ਕਾਹੀ ਜੀਉ ਨਿਰਮਲ ਨਾਮ ਜਪੋ ਸਦ ਗੁਰਮੁਖ ਅੰਤਰ ਕੀ ਗਤ ਤਾਹੀ ਜੀਉ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਸੱਚ ਗੁਰ ਬਚਨੀ ਫਲ ਪਾਹੀ ਜੀਉ ਜਿਉ ਭਾਵੈ ਤਿਉ ਰਾਖੋ ਹਰ ਜੀਉ ਜਨ ਨਾਨਕ ਸ਼ਬਦ ਸਲਾਹੀ ਜੀਉ ਚੌਠ ਮਹੱਲਾ ਪਹਿਲਾ ਪੰਚਪਦੇ ਆਪਣਾ ਘਰ ਮੂਸਤ ਰਾਖ ਨਾ ਸਕ ਹੈ ਕੀ ਪਰ ਘਰ ਜੋਹਨ ਲਾਗਾ ਘਰ ਦਰ ਰੱਖ ਹੈ ਜੇ ਰਸ ਚੱਖ ਹੈ ਜੋ ਗੁਰਮੁਖ ਸੇਵਕ ਲਾਗਾ ਮਨ ਰੇ ਸਮਝ ਕਮਨ ਮਤ ਲਾਗਾ ਨਾਮ ਵਿਸਾਰ ਅਨ ਰਸ ਲੋਭਾਨੇ ਫਿਰ ਪਛਤਾਹੇ ਅਭਾਗਾ ਰਹਾਉ ਆਵਤ ਕੋ ਹਰਖ ਜਾਤ ਕੋ ਰੋਵਹਿ ਇਹ ਦੁੱਖ ਸੁਖ ਨਾਲੇ ਲਾਗਾ ਆਪੇ ਦੁੱਖ ਸੁਖ ਭੋਗ ਭੁਗਾਵੈ ਗੁਰਮੁਖ ਸੋ ਅਨਰਾਗਾ ਹਰ ਰਸ ਉਪਰ ਅਵਰ ਕਿਆ ਕਹੀਐ ਜਿਨ ਪੀਆ ਸੋ ਤ੍ਰਿਪਤਾਗਾ ਮਾਇਆ ਮੋਹਿਤ ਜਿਨ ਇਹੋ ਰਸ ਖੋਇਆ ਜਾਂ ਸਾਕਤ ਦੁਰਮਤ ਲਾਗਾ ਮਨ ਕਾ ਜੀਉ ਪਵਨ ਪਤ ਦੇਹੀ ਦੇਹੀ ਮਹਿ ਦੇਉ ਸਮਾਗਾ ਜੇ ਤੂੰ ਦੇਹ ਤਾਂ ਹਰ ਰਸ ਗਾਈ ਮਨ ਤ੍ਰਿਪਤੈ ਹਰ ਲਿਵ ਲਾਗਾ ਸਾਧ ਸੰਗਤ ਮਹਿ ਹਰ ਰਸ ਪਾਈਐ ਗੁਰ ਮਿਲਿਐ ਜਮ ਭਉ ਭਾਗਾ ਨਾਨਕ ਰਾਮ ਨਾਮ ਜਪ ਗੁਰਮੁਖ ਹਰ ਪਾਏ ਮਸਤਕ ਭਾਗਾ ਚੌਠ ਮਹੱਲਾ ਪਹਿਲਾ ਸਰਬ ਜੀਆਂ ਸਿਰ ਲੇਖ ਤੁਰਾਹੂ ਬਿਨ ਲੇਖੈ ਨਹੀਂ ਕੋਈ ਜੀਉ ਆਪ ਅਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜੀਓ ਮਨ ਰੇ ਰਾਮ ਜਪੋ ਸੁਖ ਹੋਈ

0: ਇਨੀ ਪ੍ਰਭ ਪਾਇਆ ਛਬਦੇ ਹਉ ਮੈਂ ਮਾਰੀ ਗਿਰਹੀ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਰਾਖਿਆ ਉਰ ਧਾਰੀ ਇਹੋ ਮਨੁਆ ਦਹਿ ਦਿਸ ਧਾਵਦਾ ਦੂਜੈ ਭਾਏ ਖੁਆਇਆ ਮਨਮੁਖ ਮੁਗਦ ਹਰ ਨਾਮ ਨਾ ਚੇਤੈ ਬਿਰਥਾ ਜਨਮ ਗਵਾਇਆ ਸਤਿਗੁਰ ਭੇਟੇ ਤਾਂ ਨਾ ਪਾਏ ਹਉ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵਹਿ ਗੁਰ ਕੈ ਸ਼ਬਦ ਵਿਚਾਰੀ ਆਪੇ ਮੇਲ ਲਏ ਪ੍ਰਭ ਸਾਚੈ ਸਾਚ ਰੱਖਿਆ ਉਰ ਧਾਰੀ ਨਾਨਕ ਨਾਮ ਹੂੰ ਗਤ ਮਤ ਪਾਈ ਇਹਾ ਰਾਸ ਹਮਾਰੀ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਆਪ ਸਰਬੱਤ ਮਾਈ ਭਾਈ ਸੰਗਤ ਰੂਪ ਹੋ ਕੇ ਸਰਗਣ ਭਗਤੀ ਕਰ ਰਹੇ ਹਾਂ। ਮੈਂ ਧੰਨਵਾਦੀ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪ੍ਰਬੰਧਕਾਂ ਦਾ, ਜਿਨ੍ਹਾਂ ਦੀ ਪ੍ਰੇਰਣਾ ਤੇ ਕਿਰਪਾ ਦਾ ਸਦਕਾ ਤੁਹਾਡੇ ਦਰਸ਼ਨ ਮੇਲੇ ਕਰਨ ਦਾ ਤੇ ਸੇਵਾ ਕਰਨ ਦਾ ਕੁਝ ਸਮਾਂ ਮਿਲਿਆ। ਕਥਾ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਤੁਹਾਨੂੰ ਬੜੇ ਪਿਆਰ ਨਾਲ ਕਿ ਜਿੰਨਾ ਚਿਰ ਬੈਠਣਾ ਹੈ, ਸਭ ਤੋਂ ਪਹਿਲੀ ਬੇਨਤੀ, ਨਾ ਰਾਗੀ ਦੇ ਰਾਗ ਵੱਲ ਧਿਆਨ ਦਿਓ, ਨਾ ਕਥਾ ਦੇ ਵਾਚਕ ਦੇ ਕਥਾ ਵੱਲ ਧਿਆਨ ਦਿਓ, ਨਾ ਲੈਕਚਰਾਰ ਦੇ ਲੈਕਚਰ ਵੱਲ ਧਿਆਨ ਦੇਣਾ। ਧਿਆਨ ਰੱਖਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ। ਮੇਰੀਆਂ ਬੇਨਤੀਆਂ ਵੱਲ ਵਿਸ਼ਦ ਧਿਆਨ ਨਾ ਦਿਓ, ਮੈਨੂੰ ਕੋਈ ਬਾਧਕ ਨਹੀਂ, ਕੋਈ ਫਿਕਰ ਨਹੀਂ। ਧਿਆਨ ਰੱਖਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਜ਼ਾਦਾ ਤੇ ਅਦਬ ਸਤਿਕਾਰ ਤੇ ਕਥਾ ਸਾਡੇ ਸ਼ੁਰੂ ਹੋਈ ਗੁਰਸਿੱਖ ਪਿਆਰਿਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਰੱਖਿਆ ਰਬਾਬੀ, ਬੜਾ ਕਾਰੀਗਰ ਸੀ ਹੀ ਇਹਨਾਂ ਦੀ ਵੰਸ ਨੂੰ ਅਕਾਲ ਪੁਰਖ ਖੁਦਾ ਵੱਲੋਂ ਗੁਰਸਿੱਖ ਪਿਆਰੇ ਬਖਸ਼ਿਸ਼ ਹੈ ਰਾਗ ਦੀ ਮਰਾਸੀ ਸ਼੍ਰੇਣੀ ਮੀਰ ਜਾਦਿਆਂ ਨੂੰ। ਤੇ ਵੱਡੇ ਵੱਡੇ ਵਿਦਵਾਨ ਇਹ ਮੰਨਦੇ ਨੇ ਕਿ ਆਪਣੇ ਮੁੰਡੇ ਤਾਂ ਸਿੱਖ ਕੇ ਰਾਗ ਵਿੱਚ ਬੋਲਦੇ ਨੇ ਨਾ, ਤੇ ਮਰਾਸੀਆਂ ਦਾ ਤਾਂ ਜੇ ਕੋਈ ਨਿਆਣਾ ਰੋਊਗਾ ਤਾਂ ਵੀ ਰਾਗ ਚ ਰੋਊਗਾ। ਉਹਨੇ ਦੇਖਣਾ ਕਿ ਦੁਪਹਿਰ ਨੂੰ ਕਿਹੜਾ ਰਾਗ ਹੁੰਦਾ, ਉਹੀ ਵੀ ਆਵਾਜ਼ ਕੱਢੂਗਾ ਉਹਨਾਂ ਦੀ ਜਿਹੜਾ ਬੱਚਾ ਹੋਊਗਾ, ਕਿਉਂਕਿ ਤਸੀਰ ਉਹਦਾ ਬਲੱਡ ਰਿਲੇਸ਼ਨ ਹੈ ਗੁਰਸਿੱਖਿਆ ਨੇ ਰਾਗ ਦੇ ਨਾਲ। ਉਹਨੂੰ ਲਿਆ ਰਬਾਬੀ, ਭਾਈ ਬਾਲਾ ਜੀ ਨੂੰ ਲਿਆ ਗੁਰਸਿੱਖ ਪਿਆਰੇ ਸੇਵਾ ਦਾਹਰ। ਬਦੋਏ ਲਏ ਬਾਬਾ ਨਾਨਕ ਨੇ, ਨੀ ਕਿਤੇ ਮੇਰੇ ਵਰਗੇ ਨੇ ਅੱਜ ਕੱਲ੍ਹ ਦੇ ਨੇ ਪ੍ਰਚਾਰ ਕਰਨ ਨਾਲ ਜਾਣਾ ਹੁੰਦਾ ਕਿਤੇ, ਫਿਰ ਤਾਂ ਮੇਰੇ ਕੋਲ 25 ਬਦੂਖਾ ਵਾਲੇ ਚਾਹੀਦੇ ਤੇ ਫਿਰ ਕੁਛ 15-20 ਡਾਂਗਾ ਵਾਲੇ ਚਾਹੀਦੇ ਸੀ, ਕਿਉਂਕਿ ਬ੍ਰਹਮ ਗਿਆਨੀ ਬਾਬਾ ਜੀ ਜਾ ਰਹੇ ਨੇ। ਇੱਕ ਜੁੱਤੀ ਚੱਕਣ ਵਾਲਾ ਚਾਹੀਦਾ, ਇੱਕ ਗੜਵਾ ਚੱਕਣ ਵਾਲਾ ਚਾਹੀਦਾ, ਇੱਕ ਤੌਲੀਆ ਚੱਕਣ ਵਾਲਾ ਚਾਹੀਦਾ, 5-4 ਪਹਿਰੇ ਵਾਲੇ ਚਾਹੀਦੇ ਨੇ। ਜੇ ਕੋਈ ਮੱਥਾ ਟੇਕਣ ਜਾਵੇ ਕਹਿਣਗੇ ਇੱਧਰ ਨਾ ਜਾਓ, ਇੱਧਰ ਮਹਾਰਾਜ ਬੈਠੇ ਨੇ। ਮਹਾਰਾਜ ਕਹਿੰਦਾ ਲੈਵਲ ਕਿਹਦੀ ਦਾ ਡੇਂਜਰਸ ਦਾ ਖੰਭਾ ਹੈ, ਜਿਹਦੇ ਨਾਲ ਟੱਚ ਹੋਏ ਤੇ ਕੁਝ ਸੰਤ ਬੈਠੇ ਕਰਨ ਤੋਂ ਦੀਦਾਰ ਜਾਣ ਦੋ, ਸੰਗਤਾਂ ਨੂੰ ਨਹੀਂ। ਜਿਉਂ ਰੋਲਾ ਪਾਇਆ ਬਦੂਕਾ ਬਦੂਕਾ ਚੱਕੀ ਫਿਰਦੇ ਨੇ ਗੁਰਸਿੱਖ ਪਿਆਰੇ। ਧੰਨ ਗੁਰੂ ਨਾਨਕ, ਨਾ ਕੋਈ ਰਸਤਾ ਸੀ, ਨਾ ਕੋਈ ਸੜਕ ਸੀ, ਨਾ ਕਿਸੇ ਦਰਿਆ ਤੇ ਪੇ ਸੀ, ਨਾ ਕੋਈ ਹੋਟਲ ਮੋਟਲ ਸੀ ਕਿ ਚਾਹ ਪਾਣੀ ਉਹ ਕਿਤੇ ਮਿਲ ਜਾਂਦੀ, ਨਾ ਕੋਈ ਰਹਿਸ ਦਾ ਇੰਤਜ਼ਾਮ। ਜੰਗਲੀ ਜਾਨਵਰ 48 ਸਾਲ 28,000 ਤੋਂ ਪੁਰਾਣੇ ਬਾਬਾ ਨਾਨਕ ਪੈਦਲ ਤੁਰ ਕੇ ਪ੍ਰਚਾਰ ਕਰਦਾ ਹੈ, ਪੈਦਲ ਤੁਰ ਕੇ 48 ਸਾਲ 28,000 ਤੋਂ ਪੁਰਾਣੇ ਪੈਦਲ ਤੁਰੇ ਗੁਰੂ ਨਾਨਕ ਪਾਤਸ਼ਾਹ ਜੀ ਚੜਿਆ ਸੋਧ ਨੇ ਧਰਤ ਲਿਖਾਈ ਤੇ ਨਾਲ ਕੀ ਲਿਆ ਭਾਈ ਮਰਦਾਨੇ ਜੀ ਨੂੰ ਕੀਰਤਨ ਕਰਾਇਆ। ਇਹ ਨਹੀਂ ਆਖਿਆ ਮੈਂ ਗਾਉਣ ਲੱਗਿਆ, ਹੁਣ ਤਾਂ ਬਾਜਿਆਂ ਤੇ ਵੀ ਰਾਗੀਆਂ ਦੇ ਨਾਂ ਲਿਖੇ ਨੇ, ਹੁਣ ਤੇ ਸੰਤਾਂ ਦੀਆਂ ਕਾਰਾਂ ਤੇ ਵੀ ਲਿਖਿਆ ਸ੍ਰੀਮਾਨ 111 ਬ੍ਰਹਮ ਗਿਆਨੀ ਪਰਮ ਸੰਤ ਸ਼੍ਰੋਮਣੀ ਮਹਾਂਪੁਰਸ਼ ਬਾਬਾ ਜੀ ਸਾਹਿਬ। ਧੰਨ ਗੁਰੂ ਨਾਨਕ ਨੇ ਕਿਹਾ ਹੀ ਨਹੀਂ, ਨਾਨਕ ਗਾਉਣ ਲੱਗਿਆ, ਨਾਨਕ ਰਾਗੀ ਹੈ, ਨਾਨਕ ਕਥਾ ਕਰੂੰਗਾ। ਉਹਨੇ ਕੀ ਲਿਖਿਆ, ਹਾਂ ਢਾਡੀ ਕਾ ਨੀਚ ਜਾ, ਵਾਹਿਗੁਰੂ ਮੈਂ ਤੇਰਾ ਰਾਗੀ ਤਾਂ ਹੈ ਪਰ ਬਹੁਤ ਨੀਵਾ, ਜਿਹਨੇ ਹੋਰ ਰਾਗੀ ਨੇ ਸਭ ਮੈਂ ਤੋਂ ਉੱਚੇ, ਹੋਰ ਉੱਤਮ ਜਾਤ ਸਦਾਏ ਦੇ। ਇਹ ਗੱਲ ਹੋਰ ਕਰੇ ਪ੍ਰੇਮੀਓ, ਸ੍ਰੀ ਗੁਰੂ ਨਾਨਕ ਦੇਵ ਨੂੰ ਦੁਨੀਆਂ ਨੇ ਕਿਉਂ ਮੰਨਿਆ, ਕਿਉਂ ਮੰਨ ਰਹੀ ਹੈ, ਕਿਉਂ ਮੰਨਦੀ ਰਹੇਗੀ? ਇੱਕੋ ਇੱਕ ਤਰੀਕਾ ਸੁਖਮਨੀ ਸਾਹਿਬ ਪੜ੍ਹਦੇ ਪਏ ਤੁਸੀਂ, ਆਪਸ ਕਹੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ। ਬਸ ਜਿਹੜਾ ਆਪਣੇ ਆਪ ਨੂੰ ਨੀਵਾਂ ਸੁਧਾ ਗਿਆ ਜਗ ਵਿੱਚ ਉੱਚਾ ਬਣ ਗਿਆ, ਤੇ ਅਸੀਂ ਉੱਚੇ ਕਿਉਂ ਨਹੀਂ ਬਣੇ, ਕਿਉਂ ਨਹੀਂ ਪੁੱਜੇ ਜਾਂਦੇ? ਅਸੀਂ ਪਹਿਲਾਂ ਹੀ ਉੱਚੇ ਹੈ, ਤੂੰ ਕਹੂਗਾ ਕਹਿੰਦਾ ਸਾਨੂੰ ਹੋਰ ਹੀ ਹੈ, ਤੂੰ ਤਾਂ ਪਹਿਲਾਂ ਹੀ ਉੱਚੇ। ਆਪ ਕਹੋ ਜੋ ਜਾਣੇ ਨੀਚਾ, ਉਹ ਦੁਨੀਆਂ ਝੁਕੀ ਚਾਰੇ ਕਹਿੰਦੇ ਜਿੱਥੇ ਜਾਈਏ ਜਗਤ ਵਿੱਚ, ਬਾਬੇ ਬਾਜ ਨਾ ਖਾਲੀ ਜਾਈ, ਕਰਕੜ ਬਾਬਾ ਪੂਜੀਏ ਹਿੰਦੂ ਮੁਸਲਮਾਨ ਜੋ ਆਈ,
بابے تارے چار چک کیرتن کر کے ایسا گیان تھوڑی ناسا ناسا ایک امریکہ میں رہتا رہے ہیں. اجے تو ایک نو پیسہ بھی نہیں گرو نانک تک پجے چندرما تک جان دی گل کدے سما ہو تو بےنتی کریں گے. ساری دنیا کی سائنس ایک انکار پا دیتی گرو نانک دیو جی نے. جدن دنیا کی سائنس مک جائے گی وہ کتنے کھڑے گی جتوں گرو گرنتھ صاحب آرمب ہوں ساری بانی سائنٹفک ساری بانی ٹیکنیکل سان اندوشواسی پاتا جی گل ہے دنیا چک گئی پر اپنے آپ نو کہایا کہ نانک نے لکھے نہیں نانک سنت نانک برہم گیانی نانک راگی نانک کتھا واچک نانک جتھے بھی نانک نے لکھے نانک داس جتھے بھی نانک نے اپنا نو ورتیا گیان نانک جتھے بھی نانک نے نو ورتیا داسن داس کہے جن نانک تیرے کیا کرا پاک آت میں تو تیرا سیوک بھی نہیں تیرے سیوکا دی چرنا دی توڑی بہو دی جڑی اے نمرتا سی اے اونچا بنا تے گرو گوبند سنگھ دی گل سن دے تسی چودہ جنگ جتے سربنس مار دتا امر دی دانت دے دیتی تے بدوان اور جتھے 36 سال ہاتھ وچ تلوار رہی اتے 36 سال ہاتھ وچ قلم رہی. ایک پاسے تلوار چلے تو ایک پاسے قلم چلے یہ دو چیزیں کتنے اہم کچھ کیتا کہ انگریز بھی چک گئے اسلام بھی چک گیا پر اپنے آپ نے کہا کہ دیکھو کیا کی گرو گوبند سنگھ نے سارا اتہاس پڑھو ایک جگہ بھی گرو گوبند سنگھ نے اپنے ناؤ نال خالصہ نہیں لایا. من پڑھ کے سناؤ جتنے لکھے ہوئے گرو گوبند سنگھ خالصہ بھائی دیا سنگھ دھرم چند جی آدک انہوں نے بھی اپنے ناؤ نال پیارے دھرم چند جی پیارے دیا سنگھ جی پیارے ہمت سنگھ جی تے اپنے آپ نے کہایا کہ سربنس دانی پتلا دا دانی ایڈا وڈا گیمی کہ جی بیٹھے آپ تپ کر تین جگ برف تھی بیٹھا رہا نہ ایسا تپیا کوئی نہ ایسا تیاگی کوئی نہ ایسا درشی کوئی یہ کہایا کہ وہ لوگوں مینو نہ کہ سورما مینو دانی نہ کہ مینو جوڑا ور نہ کہ مینو ودوان نہ کہ مینو تپیا نہ کہ مینو کہو کہ میں وہ پرم پورکھ سو داسا میں کچھ کر نہیں آیا سنسار نہ میں کچھ کیتے کر واحگرو رہا سی میں تو دیکھ رہا سی خوش دیکھو کیسی نمرتا میں نہیں کچھ بھی کیتا میں وہ پرم پورکھ داسا دیکھن آئے ہو جگت تماشا دے

0: ते हर को नाम काम तेन हर हर गुण गान सुनते उत्तम हर की कथा नाम सुन तो दर दुख लग इनी सेवा प्रवान करियो बोलद तो बहुत भुला हो जांदियां ने। धन श्री गुरु ग्रंथ साहब महाराज धन गुरु दियां संगतां सदाई बख्शिंद हो अगो लई शुभ सेवा करन दा बल बख्शना। तुहाडे वास्ते दो सीडी टेपा आईयां ने जो टी सीरीज वालों गुरमत दे प्रचार वास्ते कराईयां गईयां ने ਉਹ ਇੱਥੇ ਆਉਣ ਜਾਣ ਵਿੱਚ ਪਈਆਂ ਤਾਂ ਮਹਿੰਗੀਆਂ ਨੇ ਪਰ ਉਹਨਾਂ ਨੂੰ ਅਸੀਂ ਵਚਨ ਕੀਤਾ ਕਿ ਪਹਿਲੀ ਵਾਰ ਸਾਡੀਆਂ ਸੀਡੀਆਂ ਰਿਲੀਜ਼ ਹੋਈਆਂ ਆਡੀਓ ਕੈਸਟਾਂ ਤੋਂ 610 ਦੀ ਰਿਲੀਜ਼ ਹੋ ਚੁੱਕੀ ਹੈ 250 ਵੀਡੀਓ ਕੈਸਟ ਰਿਲੀਜ਼ ਹੋ ਚੁੱਕੀ ਹੈ ਗੁਰਮਤ ਦੀ ਪਰ ਜਿਹੜੀਆਂ ਸੀਡੀ ਕੈਸਟਾਂ ਨੇ ਬਹੁਤ ਲੋਕ ਮੰਗਦੇ ਸੀ ਉਹ ਆਈ ਹੈ ਜੋ ਤੁਸੀਂ ਰਹਿ ਰਾਸ ਵਿੱਚ ਸ਼ਬਦ ਪੜ੍ਹਦੇ ਹੋ ਕਾਖੇ ਰੇ ਮਨ ਚਿਤ ਵੈ ਉਦਮ ਇਹਦੀ ਉਥਾਨ ਕਾ ਇਹਦੇ ਅਰਥ ਬਾਣੀ ਕਿੱਥੇ ਉਚਾਰੀ ਹੈ ਕਿਉਂ ਉਚਾਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਇੱਕ ਬੜੇ ਭੁਲੇਖੇ ਪਾਏ ਜਾ ਰਹੇ ਸੀ ਭਾਈ ਬਿਧੀ ਚੰਦ ਸਾਹਿਬ ਜੀ ਦੇ ਜੀਵਨ ਵਾਲੇ ਉਹਨਾਂ ਨੇ ਕੁਚੇਤਾ ਤੌਰ ਤੇ ਸੀਡੀ ਟੀ ਸੀਰੀਜ ਵਾਲਿਆਂ ਨੇ ਰਿਲੀਜ ਕਰਾਈ ਹੈ ਪੂਰਾ ਜੀਵਨ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਦਾ ਪੰਜਵੇਂ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਇਹ ਜਿਹੜੇ ਦੋ ਪ੍ਰਸੰਗ ਨੇ ਦੋ ਸੀਡੀਆਂ ਵਿੱਚ ਆਏ ਨੇ ਪਰ ਇੱਕੋ ਡੱਬੇ ਵਿੱਚ ਕੰਪਨੀ ਵਾਲਿਆਂ ਨੇ ਦੋ ਪਾਈਆਂ ਨੇ ਉਹ ਭਾਈ ਜਿਨ੍ਹਾਂ ਨੂੰ ਲੋੜ ਹੋਵੇ ਤੁਸੀਂ ਪ੍ਰਬੰਧਕਾਂ ਤੋਂ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰਬੰਧਕਾਂ ਦਾ ਤੇ ਸਭ ਤੋਂ ਵੱਧ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਕਥਾ ਭੇਟ ਮਾਇਆ ਭੇਜੀ ਹੈ ਤੁਹਾਡੀ ਮਾਇਆ ਸਤਿਗੁਰ ਸਫਲੀ ਕਰਨ ਤੇ ਦੇਸ਼ ਪ੍ਰਦੇਸ਼ ਵਿੱਚ ਤੁਹਾਨੂੰ ਬਾਣੀ ਤੇ ਬਾਣੀ ਨਾਲ ਜੋੜ ਕੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰ ਜੋ ਸਾਧ ਸੰਗਤ ਜੀਓ ਇਹ ਭੱਟਾਂ ਦੇ ਸਵਈਆਂ ਦੀ ਉਥਾਨਕਾ ਸੀ ਭੱਟਾਂ ਦੇ ਸਵਈਆਂ ਦੀ ਜਿਹੜੀ ਕਥਾ ਹੈ ਉਹ ਨੰਬਰ 2 ਟੇਪ ਤੋਂ ਸ਼ੁਰੂ ਹੋ ਰਹੀ ਹੈ ਪਿਆਰ ਨਾਲ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਕੁਰਬਾਨ ਜਾਂਦੇ ਹਾਂ ਗੁਰਦੇਵ ਕਹਿੰਦੇ ਉਹਨਾਂ ਤੋਂ ਜੋ ਸਦਾ ਹੀ ਗੁਰੂ ਦਾ ਜਸ ਗੁਰੂ ਦੀ ਕਥਾ ਗੁਰੂ ਦੀਆਂ ਵਡਿਆਈਆਂ ਸੁਣਦੇ ਨੇ ਉਹਨਾਂ ਨੂੰ ਗੁਰਦੇਵ ਮਹਾਰਾਜ ਪੂਰੇ ਪ੍ਰਧਾਨ ਦੀ ਪਦਵੀ ਦਿੰਦੇ ਨੇ ਜੋ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮੱਥਾ ਜਿਨ੍ਹਾਂ ਦਾ ਮਸਤਕ ਗੁਰੂ ਦੇ ਚਰਨਾਂ 'ਤੇ ਨਿਭਦਾ ਹੈ ਵੱਡੀ ਪਦਵੀ ਉੱਚੀ ਅਵਸਥਾ ਦੱਸਦੇ ਨੇ ਗੁਰਦੇਵ ਬਾਣੀ ਵਿੱਚ ਬਾਰ ਬਾਰ ਸਤਿਗੁਰਾਂ ਨੇ ਸਾਨੂੰ ਇਹੋ ਬਚਨ ਕੀਤਾ ਸਮੇਂ ਨੂੰ ਲੇਖੇ ਵਿੱਚ ਲਾਇਆ ਜਾਵੇ ਇਹ ਜੀਵਨ ਲੇਖੇ ਲੱਗ ਜਾਵੇ ਸਤਯੁਗ ਦੇ ਵਿੱਚ 1,00,000 ਸਾਲ ਦੀ ਉਮਰ ਸੀ ਗੁਰਮੁਖੋ 10ਵਾਂ ਹਿੱਸਾ ਕੱਟਦੀ ਗਈ ਕਲਯੁਗ ਦੇ ਵਿੱਚ ਆਪਣੇ ਹਿੱਸੇ ਸਿਰਫ 100 ਸਾਲ ਦਾ ਸਮਾਂ ਹੈ ਅਸੀਂ ਇੱਥੇ ਆਪਣੇ ਜੀਵਨ ਦੀ ਉਮਰ ਜਨਮ ਦੀ ਮਿਤੀ ਤੋਂ ਗਿਣਦੇ ਜਿੰਨੇ ਸਾਲ ਉਹ ਤੋਂ ਬਾਅਦ ਹੋ ਜਾਣ ਉਹਨੂੰ ਅਸੀਂ ਉਮਰ ਕਹਿ ਦਿੰਦੇ ਹਾਂ 50 ਦਾ 60 ਦਾ 70 ਦਾ 10 ਸਾਲ ਜਨਮ ਨੂੰ ਹੋ ਗਏ 10 ਸਾਲ ਦਾ ਕਹਿ ਦਵਾਂਗੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਗਤ ਜੋਤ ਹਾਜ਼ਰ ਨਾਜ਼ਰ ਸਤਿਗੁਰ ਆਪਾਂ ਇਹਨਾਂ ਤੋਂ ਪੁੱਛੀਏ ਕਿ ਜਿਹੜੇ ਕਲਯੁਗ ਵਿੱਚ 100 ਸਾਲ ਨੇ ਸਤਿਗੁਰ ਸਾਨੂੰ ਦੱਸੋ ਉਹਨਾਂ ਦਾ ਕੀ ਹਿਸਾਬ ਕਿਤਾਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ ਕਿ ਗੁਰਮੁਖ ਜੇ 100 ਸਾਲ ਵੀ ਤੇਰੀ ਉਮਰ ਹੋ ਜਾਵੇ ਤਾਂ ਉਹਨੂੰ ਕੇਵਲ 50 ਸਾਲ ਗਿਣਨਾ ਜੇ ਕੋਈ 100 ਸਾਲ ਦਾ ਵੀ ਹੋ ਕੇ ਚੜ੍ਹਾਈ ਕਰੇ ਨਾ ਉਹਦੀ ਉਮਰ 50 ਸਾਲ ਗਿਣੋ ਕਿਉਂ ਕਿਉਂਕਿ 100 ਸਾਲ ਵਿੱਚੋਂ 50 ਸਾਲ ਤਾਂ ਸੁੱਤਾ ਹੀ ਪਿਆ ਰਹਿਣਾ, ਅੱਧੀਆਂ ਤਾਂ ਰਾਤਾਂ ਗਈਆਂ। ਜਿੰਨੇ ਦਿਨ ਉਨੀਆਂ ਰਾਤਾਂ ਆਉਣੀਆਂ ਹੀ ਆ ਗੁਰਮੁਖੋ। 100 ਸਾਲ ਜੀਵਿਆ ਤੇ 50 ਸਾਲ ਸੌਣ ਵਿੱਚ ਲੰਘ ਗਏ। ਜਿਹੜੀ ਸੋਭਤ ਅਵਸਥਾ ਹੈ ਜਾਗਰਤ ਸੁਪਨ ਸੁਖ

ਜਦ ਇਹੀ ਨਹੀਂ ਪਤਾ ਮੈਂ ਕੌਣ ਹੈ, ਉੱਥੇ ਜੀਵਨ ਹੀ ਨਹੀਂ। ਸੁੱਤੇ ਆਪਾਂ ਪਟਿਆਲੇ ਪਏ ਹੁੰਦੇ ਹਾਂ ਤੇ ਚੱਕਰ ਆਪਾਂ ਦਿੱਲੀ ਜਲੰਧਰ ਕਿਤੇ ਕਿਤੇ ਮਾਰਦੇ ਹੁੰਦੇ ਹਾਂ, ਗੁਰਮੁਖ ਪਤਾ ਹੀ ਨਹੀਂ ਆਪਣੇ ਆਪ ਦਾ। ਉਹ ਫਿਰ ਜੀਵਤ ਨਹੀਂ ਮੰਨਿਆ ਧਾਰਮਿਕ ਵਿਸ਼ੇ ਨੇ। ਜਿੰਨੀ ਕਿਸੇ ਦੀ ਉਮਰ ਹੈ ਅੱਜ ਆਪਣੀ, ਉਹ ਤੋਂ ਅੱਧ ਗਿਣ ਦੋ ਰਾਤਾਂ ਦਾ ਸੌ ਬਤਲ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ, ਇਹ ਜੀਵ ਸੌ ਸਾਲ ਤੈਨੂੰ ਮਿਲੇ, ਉਸ ਸੌ ਸਾਲ ਦਾ ਹਿਸਾਬ ਲੈ ਗੁਰੂ ਤੋਂ। ਇੱਕ ਆਮ ਚਰਚਾ ਚੱਲ ਪਈ ਹੈ ਕਿ ਗੁਰੂ ਤੋਂ ਗਿਆਨ, ਗਿਆਨ ਤੋਂ ਮੁਕਤੀ। ਇਹ ਜਿਹੜੇ ਸ਼ਬਦ ਨੇ ਗੁਰਸਿੱਖ ਪਿਆਰੋ, ਨਿਮਰਤਾ ਸਾਹਿਬ ਤੁਹਾਨੂੰ ਬੇਨਤੀ ਹੈ ਵੀ ਸਿੱਖ ਧਰਮ ਖਾਤਰ ਤਾਂ ਮੈਚ ਹੀ ਨਹੀਂ ਕਰਦੇ ਸ਼ਬਦ, ਕਿਉਂਕਿ ਸਿੱਖ ਮੁਕਤੀ ਦਾ ਮੰਗਤਾ ਹੀ ਨਹੀਂ ਹੈ। ਸਿੱਖ ਮੁਕਤ ਹੋਣ ਖਾਤਰ ਗੁਰੂ ਧਾਰਨ ਕਰੇ, ਉਹ ਤਾਂ ਫਿਰ ਲਾਲਚ ਹੋ ਗਿਆ, ਇੱਕ ਆਖੋ ਉਹਦੇ ਖੁਸ਼ਾਮਦ ਹੋ ਗਈ ਬਈ, ਉਹਦੇ ਤੋਂ ਮੁੱਲ ਪਾ ਰਿਹਾ ਗੁਰੂ ਦਾ, ਮੈਂ ਤੈਨੂੰ ਗੁਰੂ ਬਣਾਉਣਾ ਤੂੰ ਮੈਨੂੰ ਮੁਕਤ ਕਰ। ਗੁਰਸਿੱਖੀ ਦੀ ਤਾਂ ਵਾਸਤਾ ਹੀ ਨਹੀਂ ਹੈ, ਸਿੱਖ ਨੂੰ ਤਾਂ ਹੁਕਮੇ ਨਹੀਂ ਕਦੇ ਅਰਦਾਸ ਕਰਕੇ ਮੈਂ ਮੁਕਤ ਹੋ ਜਾਵਾਂ। ਸਿੱਖ ਨੇ ਗੁਰਮੁਖੋ ਗੁਰੂ ਧਾਰਨ ਕਰਨੇ ਜਿਉਂਦੇ ਮੁਕਤ ਹੋਣ ਨੂੰ ਆਖੋ ਮਰਕੇ ਨਹੀਂ। ਸਿੱਖ ਨੇ ਜਿਉਂਦੇ ਮੁਕਤ ਹੋਣਾ, ਗੁਰੂ ਤੋਂ ਉਹ ਗਿਆਨ ਲੈਣਾ ਜੋ ਤੈਨੂੰ ਜਿਉਂਦਿਆਂ ਮੁਕਤੀ ਮਿਲੇ, ਮਰਕੇ ਨਹੀਂ। ਫਿਰ ਤਾਂ ਗੁਰੂ ਨਾਨਕ ਦਾ ਮਿਸ਼ਨ ਹੀ ਕਿਸੇ ਪਾਸੇ ਨਾ ਰਿਹਾ ਗੁਰਮੁਖ, ਉਹ ਮਰਕੇ ਮੁਕਤੀ ਦਾ ਜਿੱਦਣ ਦੀ ਸ੍ਰਿਸ਼ਟੀ ਤਾਂ ਸਾਜੀ ਹੈ, ਉਸੇ ਦਿਨ ਤੋਂ ਲੋਕ ਮੰਗਦੇ ਤੇ ਹੁਣ ਵੀ ਮੰਗਦੇ, ਤੇ ਫਰਕ ਹੀ ਹੋਇਆ ਆਪਣਾ ਵਿੱਚ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰਨਾ ਕੇਵਲ ਮੁਕਤੀ ਲਈ ਨਹੀਂ, ਇਹਦੀ ਸ਼ਰਨ ਵਿੱਚ ਤੋਂ ਆ ਤੈਨੂੰ ਜਨਮ ਤੋਂ ਲੈ ਕੇ ਅਖੀਰ ਸਵਾਸ ਤੱਕ ਤੇਰੇ ਜੀਵਨ ਦਾ ਸਕੈਜੂਲ ਪ੍ਰੋਗਰਾਮ, ਇੱਕ ਇੱਕ ਪਲ ਦਾ ਤੈਨੂੰ ਗਿਆਨ ਗੁਰੂ ਗ੍ਰੰਥ ਸਾਹਿਬ ਨੇ ਦੇ ਦੇਣਾ। ਗਿਆਨ ਇਹ ਉਹ ਹੈ ਗੁਰਮੁਖ ਪਿਆਰੇ, ਉਹ ਜਿਹੜਾ ਤੈਨੂੰ ਜਿਉਂਦੇ ਨੂੰ ਪ੍ਰਾਪਤ ਹੋਵੇ। ਆਹ ਜਿਹੜੀ ਸੌ ਸਾਲ ਦੀ ਉਮਰ ਦਾ ਗਿਆਨ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ ਇਹਦੀ ਕੈਲਕੂਲੇਸ਼ਨ, ਇਹਦੀ ਐਡਜਸਟਮੈਂਟ ਕੀ ਕੀਤੀ ਹੈ ਮਹਾਰਾਜ ਨੇ। ਮਹਾਰਾਜ ਕਹਿੰਦੇ ਦਸ ਬਾਲ ਸਨ ਵੀਸ ਰਵਣ, ਸੌ ਗਿਣੀ ਜਾਣੇ ਆਪਣੇ ਸੌ ਸਾਲ ਦੇ। ਦਸ ਸਾਲ ਤਾਂ ਗੁਰਮੁਖੋ ਬਚਪਨ ਵਿੱਚ ਗਏ, ਕੋਈ ਪਤਾ ਹੀ ਨਹੀਂ ਗਿਆਨ ਧਿਆਨ ਕਰਮ ਧਰਮ ਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨਾਲੋਂ ਤਾਂ ਕਿਸੇ ਦਾ ਬਚਪਨ ਉਜਲਾ ਨਹੀਂ ਨਾ ਹੋ ਸਕਦਾ। ਉਹਨਾਂ ਦੀ ਬੁੱਧ ਦੇ ਬਰਾਬਰ ਕੌਣ ਜੰਮੂਗਾ ਜਿਸ ਬੱਚੇ ਦੀ ਬੁੱਧ ਹੋਵੇ। ਉਹ ਵੀ ਆਪਣੇ ਆਪ ਕਲਮ ਨਾਲ ਲਿਖ ਗਏ ਕਿ ਜਬ ਹਮ ਕਰਮ ਧਰਮ ਮੋ ਆਏ, ਦੇਵ ਲੋਕ ਤਬ ਪਿਤਰ ਸਦਾਏ। ਜਬ ਹਮ ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦਸਵਾਂ ਸਾਲ ਲੱਗਿਆ ਹੋਇਆ ਸੀ, ਸਮਝ ਹੈ ਸੁਖ ਤੋਂ ਭੇਦ। ਦਸ ਸਾਲ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਮੈਂ ਵੀ ਕਰਮ ਧਰਮ ਵਿੱਚ ਨਹੀਂ ਸੀ, ਵੇਖੋ ਕਿੱਡਾ ਉੱਚਾ ਦਰਸ਼ ਦੱਸੇ। ਆਹ ਹੁਣ ਤਾਂ ਇੱਕ ਪ੍ਰੋਗਰਾਮ ਹੋਰ ਹੀ ਛਪਿਆ ਹੋਇਆ, ਹੁਣ ਤਾਂ ਤਿੰਨ ਸਾਲ ਦੇ ਮਾਂ ਅੰਮ੍ਰਿਤ ਛਕਣ ਆਉਂਦੀ ਹੈ ਤੇ ਤਿੰਨ ਸਾਲ ਬੱਚੇ ਦੀ ਕਿਰਪਾਨ ਪਾ ਕੇ ਅੰਮ੍ਰਿਤ ਛਕਾ। ਅੰਮ੍ਰਿਤ ਨੂੰ ਸਮਝੋ, ਦਿਖਾਵੇ ਦੀ ਤਾਂ ਲੋੜ ਨਹੀਂ। ਦਰਅਸਲ ਹੁਣ ਦੁੱਖ ਦੀ ਗੱਲ ਇਹ ਹੈ ਗੁਰਮੁਖੋ ਕਿ ਦਿਖਾਵੇ ਤੋਂ ਬਿਨਾਂ ਆਪਣੇ ਜੀਵਨ ਵਿੱਚ ਰਹੇ ਕੁਝ ਨਹੀਂ ਗਿਆ। ਬਸ ਤੁਸੀਂ ਇਕੱਲੇ ਬੈਠ ਕੇ ਸੋਚ ਲਿਓ, ਕਦੇ ਪ੍ਰਸ਼ਾਦਾ ਜੀਵਨ ਦੀ ਲੋੜ ਹੈ, ਨੈਸੈਸਿਟੀ ਹੈ ਸਾਡੇ ਜੀਵਨ ਦੀ, ਤੇ ਹੁਣ ਸਾਡਾ ਪ੍ਰਸ਼ਾਦਾ ਵੀ ਦਿਖਾਵਾ। ਆ ਕੱਪੜੇ ਜਿਹੜੇ ਪਾਏ ਨੇ ਇੱਥੇ ਜ਼ਰੂਰਤ ਸੀ ਸਾਡੀ,
ਹੁਣ ਕੱਪੜੇ ਵੀ

ਉਦੋਂ ਤੱਕ ਨਹੀਂ ਪਾਉਣੇ ਜਦੋਂ ਤੱਕ ਦਿਖਣ ਨਾ ਲੋਕਾਂ ਨੂੰ ਪਾਏ। ਗੁਰਮੁਖਾ ਉਹ ਜੋੜਾ ਤਾਂ ਪੈਰਾਂ ਦੀ ਲੋੜ ਹੈ ਕਿ ਲੋਕਾਂ ਨੂੰ ਦਿਖਾਉਣ ਖਾਤਰ ਜੁੱਤੀ ਪਾਉਣੀ ਹੈ ਪੈਰ ਵਿੱਚ? ਚਲੋ ਜ਼ਰੂਰਤ ਨਹੀਂ ਲਈ ਪੈਰੀ, ਤੇਰਾ ਤਾਂ ਪੈਰਾਂ ਦਾ ਜੋੜਾ ਵੀ ਲੋਕਾਂ ਦੀ ਪ੍ਰਦਰਸ਼ਨੀ ਚ ਬਣ ਗਿਆ। ਤੇ ਮਕਾਨ ਤਾਂ ਜੀਵਨ ਦੀ ਲੋੜ ਹੈ, ਲੋੜ ਕਰਕੇ ਮਕਾਨ ਨਹੀਂ ਪਾਇਆ ਤੈ। ਮਨ ਵੀ ਚਾਹਤਾ ਹੈ ਆਲੇ ਦੁਆਲੇ ਇਹੋ ਜਿਹਾ ਮਕਾਨ ਨਾ ਹੋਵੇ, ਉਹਦੇ ਵਿੱਚ ਵਸਣ ਖਾਤਰ ਮਕਾਨ ਨਹੀਂ ਪਾਇਆ ਜਾਂਦਾ, ਜਿੰਨਾ ਕਿ ਲੋਕਾਂ ਨੂੰ ਦਿਖਾਉਣ ਖਾਤਰ ਮਕਾਨ ਪਾਇਆ ਜਾਂਦਾ। ਉਹਨੀਆਂ ਲੋੜੀਂਦੀਆਂ ਚੀਜ਼ਾਂ ਤੇਰੇ ਜੀਵਨ ਦੀਆਂ ਨਹੀਂ ਉਹਦੇ ਵਿੱਚ, ਜਿੰਨੀਆਂ ਲੋਕਾਂ ਨੂੰ ਦਿਖਾਉਣ ਖਾਤਰ ਵਿੱਚ ਰੱਖੀਆਂ ਹੋਈਆਂ। ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਤਾਂ ਸਾਨੂੰ ਵਚਨ ਕੀਤਾ ਸੀ, ਹੋਰ ਮਨਮੁਖ ਦਾਜ ਜੇ ਰੱਖ ਵਿਖਾ ਲੈ। ਦੇਖੋ ਕੈਸੀ ਮਨਮੁਖ ਦੀ ਡਿਗਰੀ ਦੱਸੀ ਹੈ। ਮਹਾਰਾਜ ਕਹਿੰਦੇ ਭਾਈ ਆ ਜਿਹੜਾ ਦਿਖਾਵਾ ਕਰਦਾ ਇਹਨੂੰ, ਇਹ ਮਨਮੁਖ ਦੀ ਨਿਸ਼ਾਨੀ। ਗੁਰਮੁਖੋ ਜ਼ਰੂਰਤ ਨੂੰ ਕਿਉਂ ਦਿਖਾਵਾ ਬਣਾਉਣਾ ਆਪਾਂ? ਅੱਜ ਤੁਸੀਂ ਨਿਗਾਹ ਮਾਰਦੇ ਹੋ ਕਿ ਦਿਖਾਵੇ ਤੋਂ ਬਿਨਾਂ ਕੋਈ ਚੀਜ਼ ਹੈਗੀ ਸਾਡੇ ਕੋਲ? ਦੁੱਖ ਨਾ ਮੇਰੀ ਬੇਨਤੀ ਦਾ ਮਨਾਇਓ, ਅਸੀਂ ਤਾਂ ਧਰਮ ਨੂੰ ਵੀ ਦਿਖਾਵਾ ਬਣਾ ਲਿਆ। ਅਸੀਂ ਤਾਂ ਧਰਮ ਵੀ ਧਾਰਨ ਕੀਤਾ ਕੁਝ ਦਿਖਾਵਾ ਦਿਖਾਉਣ ਖਾਤਰ, ਵੀ ਹਾਂ ਮੈਂ ਵੇਖਣ ਲੋਕ ਮੈਂ ਧਰਮੀ। ਅਸੀਂ ਕਰਮੀ ਨਹੀਂ ਗੁਰਮੁਖੋ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਦਸ ਬਾਲ ਤਨ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜਪ ਹਮ ਕਰਮ ਧਰਮ ਮੋਹ ਆਏ। ਜਦੋਂ ਇਹ ਕਰਮ ਧਰਮ ਵਿੱਚ ਆਇਆ, ਦਸਵੇਂ ਸਾਲ ਲੱਗੇ ਹੋਏ ਸੀ ਤੇ ਪਹਿਲਾਂ ਨਹੀਂ ਲਿਖਿਆ ਜਪ ਹਮ, ਤੇ ਦੇਵ ਲੋਕ ਤਬ ਪਿਤਰ ਸਦਾਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੁਕਮ ਹੈ ਬਈ ਗੁਰਸਿੱਖ ਤੇ ਦਿਖਾਵਾ, ਇਹ ਚੀਜ਼ ਆ ਦਿਖਾਵੇ ਤੋਂ ਬਿਨਾਂ ਨਹੀਂ ਕੁਝ ਨਹੀਂ। ਦਸ ਬਾਲ ਤਨ ਬੀਸ ਰਵਣ, ਦਸ ਸਾਲ ਗੁਰਮੁਖੋ ਬਚਪਨ ਵਿੱਚ ਅਲਪ ਮਤ ਹੈ, ਤੇ ਬੀਸ ਰਵਣ ਜਿਹੜਾ ਰਵਣ ਸ਼ਬਦ ਹੈ ਇਹਦਾ ਅਰਥ ਕੀਤਾ ਵਿਦਵਾਨਾਂ ਨੇ। ਰਵਣ ਅਵਸਥਾ ਕੀ ਹੁੰਦੀ ਹੈ? ਜਿਹਦੇ ਵਿੱਚ ਤਿੰਨ ਚੀਜ਼ਾਂ ਪਿਆਰੀਆਂ ਹੁੰਦੀਆਂ ਨੇ, ਖਾਣਾ ਚੰਗਾ ਮਿਲੇ, ਪਹਿਨਣਾ ਚੰਗਾ ਮਿਲੇ, ਤੇ ਬਾਪੂ ਤੇ ਬੇਬੇ ਖੇਡਣ ਤੋਂ ਨਾ ਹਟਾਉਣ, ਇਹਨੂੰ ਕਹਿੰਦੇ ਰਵਣ। ਖੇਲਣਾ ਖਾਣਾ ਤੇ ਪਹਿਨਣਾ ਚੌਥੀ ਚੀਜ਼ ਦੀ ਲੋੜ ਨਹੀਂ। ਦੁਕਾਨ ਚੱਲੇ ਨਾ ਚੱਲੇ, ਬਾਪੂ ਡਿਊਟੀ ਤੇ ਜਾਵੇ ਨਾ ਜਾਵੇ, ਕਣਕ ਦਾ ਝਾੜ ਨਿਕਲੇ ਨਾ ਨਿਕਲੇ, ਬਸ ਉਹ ਰਵਣ ਵਾਸਤਾ ਹੈ, ਕਿਸੇ ਚੀਜ਼ ਦੀ ਲੋੜ ਨਹੀਂ। ਬਸ ਖੇਡੀ ਜਾਈਏ ਤੇ ਜਦੋਂ ਘਰ ਆਈਏ ਬੇਬੇ ਐਨ ਦਹੀਂ ਘੀ ਪਾ ਕੇ ਸਾਗ ਰੋਟੀ ਦੇ ਦੇਵੇ, ਹੋਰ ਕੋਈ ਲੋੜ? ਖੇਡਾਂ ਨੇ ਜਿਹੜਾ ਥੋੜੇ ਜਿਹੇ ਪ੍ਰੋਗਰਾਮ ਜ਼ਿਆਦਾ ਛਾਪਦਾ। ਅਰੇ ਕਦੇ ਕਦੇ ਵੱਡੇ ਸ਼ਹਿਰਾਂ ਵਿੱਚ ਟੂਰਨਾਮੈਂਟ ਹੁੰਦੇ ਸੀ ਨਾ ਕਿਤੇ ਕਿਤੇ, ਤੇ ਹੁਣ ਤਾਂ ਪਿੰਡੇ ਕੋਈ ਨਹੀਂ ਬਚੇ ਜਿੱਥੇ ਟੂਰਨਾਮੈਂਟ ਨਾ ਹੋਵੇ। ਦੇਖੋ ਗੁਰਮੁਖੋ, ਦਾਸ ਵੀ ਪੜ੍ਹਦਾ ਰਿਹਾ, ਤੁਹਾਡੇ ਬੱਚੇ ਵੀ ਪੜ੍ਹਦੇ ਨੇ। ਇੱਕ ਤਾਂ ਹੁਣ ਨਿਆਣੇ ਹੁਣ ਹੀ ਪੜ੍ਹਦੇ ਕਿ ਟੂਰਨਾਮੈਂਟ ਨੇ ਹੱਥ ਚੱਕ ਲਈ ਖੇਡ ਖੋਲ ਸਕ, ਪਤਾ ਨੀ ਜਿੱਧਰ ਨੂੰ ਜਾਓ ਟੂਰਨਾਮੈਂਟ ਇਹ ਤੇ ਉਹੀ ਪੜ੍ਹਦੇ ਹੈਗੇ। ਇਹ ਤਾਂ ਇਮਤਿਹਾਨ ਆਉਂਦਾ ਨੀ ਹੈਗਾ, ਤੇ ਬਾਪੂ ਨੂੰ ਪਹਿਲਾਂ ਹੀ ਕਹਿਣ ਲੱਗ ਜਾਣਾ ਪੁੱਛ ਕੇ ਆ ਵੀ ਇੱਥੇ ਸੁਪਰਡੈਂਟ ਕਿਹਨੇ ਆਉਣਾ, ਪੜ੍ਹਾਈਆਂ ਕਰਾ ਲੈਣਗੀਆਂ। ਤੇ ਤੁਸੀਂ ਵੀ ਝੋਆ ਚੱਕੀ ਫਿਰਦੇ ਪੁੱਛਦੇ ਮਾਸਟਰ ਜੀ ਕਿਹਨੇ ਲੱਗਣੇ ਪਰਚੇ ਲੈਣ? ਅੱਜ ਜੌੜੇਪੁਰਾ ਦੇ ਕੋਲ ਘਾਈ ਸਕੂਲ ਹੈ, ਉੱਥੇ ਸਾਡੇ ਦੁਆਨ ਤੇ ਦਸਵੀਂ ਦੇ ਪੇਪਰ ਹੋਣੇ। ਉਹ ਮੈਂ ਉਹ ਕਮੇਟੀ ਆਇਆਂ ਨੂੰ ਕਿਹਾ ਵੀ ਗੁਰਮੁਖਵਾ ਤੇ ਔਖਾ ਹੋ ਜਾਣਾ, ਦਸਵੀਂ ਦੇ ਬੋਰਡ ਦੇ ਇਗਜ਼ਾਮ ਹੈ, ਵੀ ਆਪਣੇ ਧੂਤੂ ਬਚਣੇ ਹੈ, ਤੇ ਇਹ ਠੀਕ ਨਹੀਂ ਕੰਮ ਸਕੂਲ ਵਿੱਚ। ਉਹ ਮੈਨੂੰ ਇੱਕ ਪ੍ਰਬੰਧਕ ਕਹਿੰਦਾ ਮਹਾਰਾਜ ਫਿਕਰੇ ਨਾ ਕਰੋ, ਇਹ ਕਹਿੰਦੇ ਬੋਰਡ ਦੇ ਇਮਤਿਹਾਨ ਨੇ। ਹੁਣ ਸਾਡੇ ਕਿਤੇ ਸਮਝ ਚ ਆਵੇ ਗੱਲ, ਸਾਡੇ ਹੁੰਦੇ ਸਬਜੈਕਟ ਨਹੀਂ ਸੀ ਕੋਈ ਬੋਰਡ ਪਾਸ,
سانو تو ادن پتا لگیا نا ہوں 50 سال کی عمر ہوگی ادن پتا لگی بورڈ کی ہوں کہنا مہاراج فکر نہ کرو ایجوکیشن بورڈ کے امتحان نہیں یہ بلیک بورڈ کے امتحان نہیں میں پھر نہ سمجھ کی گل کی ہے کہنا مہا پرشو تھی دھارنا پڑھو کہڑا منڈیا نے اتنے آپ پیپر کرنے ماسٹر نے بلیک بورڈ سے ہی کر دینا کہنا بلیک بورڈ کے امتحان آپ پڑھائی لے گی گرسک پہ ایک پنجاب کے بہت بڑے کوچ نے وہ میرے کلاس فیلو ہوں ہوں تو بڑی بھاری پوسٹ پہ ہے سپورٹس کا وہ میرے چنڈی گڑھ مل گیا میں کہا تو ملنی نہیں وہ افسر بن گیا تھا کہنا نہ مہاراج آ ٹورنامنٹ کہنا کہنا نہیں چڑھتے اج اتے فلانا اتے بس میں انہوں پیار نہ پوچھا کیونکہ جماعتی سی میرا وہ میں کہ جب آپ پڑھتے ہوں تھے ہندوستان کی ٹیم ورلڈ بھی جیت کے آدمی سی میں کہ جس دن کا تفسر بنے ہار میلا کی میں کہ چڑھ دے اس کام گرمکھا کل ایڈی وی پدمی سے لگے میں کہ ٹورنامنٹ گھر گھر ہو لگ پے جب اخبار پڑھی تو پتر دے تم گئے چور سیونے کا کتنے لکھے ہی نہیں ملتا کھیلتا ہی کھیلتا چار چپیرے جی جیسے میڈل ہے اسے پتل سیونا آدھے ہی نہیں دیکھو گرمکو تمہیں بےنتی ہے بچے کھیل چاہیے ضرور ضرور چاہیے پر آ جڑا زیادہ پروگرام چھپ گیا نا پڑھائی کدو کرے یہ ٹورنامنٹوں کی تو لوڑ ہی نہیں ہوں تو بڑا ٹورنامنٹ گھر ہو ہی جائے سادن وہ جا بابا تھوڑا رکھا پہ میز اتنے وہ ٹورنامنٹ شروع ہوا پہ اتنے ٹیلی ویژن جنوب کہنے منڈے کے ہاتھ کی کتاب سے اکھان لگی سکرین سے جی وہ دوے کمرے چ بھی بٹھا دو نا تھی بس وہ دوے کمرے چ بیٹھا وہ کن ٹی وی چ لگے ہوئے ہیں پڑھ کسے لائن بچارے دس سال سنگت بچپن میں بیت جاتے ہیں دس بیت گئے کھیل کے

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਗਤ ਤਲ ਜੁਗ ਪਦ ਉਤਮ ਹਰ ਪਾਈਐ ਸਤਿਗੁਰ ਮਾਝਾ ਆਉਂ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਜਾ ਦਰਸ਼ਨ ਸਾਧ ਮਿਲਿਓ ਵੱਡ ਭਾਗੀ ਸਭ ਕਿਲੇ ਵਿਖ ਗਏ ਗਵਾਜਾ ਸਤਿਗੁਰ ਸ਼ਾਹ ਪਾਇਆ ਵੱਡ ਦਾਣਾ।

ਜਿਤਨਾ ਹੁਕਮੀ ਬਖਸ਼ੀਸ਼ ਹੁਕਮੀ ਸਦਾ ਪ੍ਰਭਾਈ ਹੈ।

ਕੋ ਸਾਜ ਕਰਿ ਤਨ ਤੁਹੀ ਨਿਵਾਵੈ ਕੋ ਜੀ ਲੈ ਕਰ ਦੇਹੀ ਨਿਵਾਵੈ ਕੋ ਜਪ ਜਿਤੈ ਤੁਹੀ ਨਿਵਾਵੈ ਕੋ ਜਿਤੈ ਰਾਜ ਰਹਿ ਦੂਰ ਕਥਨਾ ਕਥਿਨ ਆਵੈ ਤੋ ਉਲਟ ਕਾਠ ਕਾਠ ਕਥੀ ਜੇ

ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ

ਮੈਂ ਵਿਸਰਨਾ ਜਾਈ ਜੇ ਬਚਾਰੇ ਆ ਰਜਾ ਹੋਰ ਵਿਸਾਉਣੀ ਹੋਏ ਨਵਾਂ ਕੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਈ ਚੰਗਾ ਨਾਲ ਰਜਾਈ ਕਰ ਜਾ ਸੀਰਤ ਜਦ ਲਏ ਜੇ ਪੈਸ ਨਗਰ ਨਾ ਆਵੇ ਤਾਂ ਵਾਸ ਨਾ ਪੀਤੇ ਕੇ ਕੀਤਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾ ਨਿਕਲੋ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਰਾ ਕੋਈ ਨਾ ਹਿਜਈ ਜੇ ਸਿਰਫ ਗੁਣ ਕੋਈ ਕਰੇ ਸੁਣਿਆ ਹੈ ਸ਼ਬਦ ਕੀਰ ਸਰਨਾਥ ਸੁਣਿਆ ਕਰ ਤੂੰ ਕਬਲਿਆ ਕਾਸ਼ ਸੁਣਿਆ ਗੀਤ ਲੋਕਾ ਕਾਲ ਸੁਣਿਆ ਤੂੰ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਲਾਸ ਸੁਣਿਆ ਤੂੰ ਭਗਤਾ ਨਾਸ ਸੁਣਿਆ ਈਸ਼ਰ ਬ੍ਰਹਮ ਇੰਦ ਸੁਣਿਆ ਮੁਖ ਕਾਲ ਹਨੁਮੰਦ ਸੁਣਿਆ ਜੋਗ ਜੋਗ ਤਨ ਭੇਦ।

ਕਾਗਜ ਕਰਮ ਨਾ ਲਿਖਣਹਾਰ ਮੰਨੇ ਕਾਗਜ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮੰਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ।

ਮੰਨੈ ਮਾਰਗ ਥਾਪ ਨ ਪਾਈ, ਮੰਨੈ ਪਰਚੋਂ ਪ੍ਰਗਟ ਜਾਈ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੁਜੀਵਨ ਬੰਦ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ, ਮੰਨੈ ਪਾਵੇ ਮੋਖ ਦੁਆਰ, ਮੰਨੈ ਪਰਵਾਰੇ ਦਾ ਧਾਰ, ਮੰਨੈ ਕਰੈ ਧਾਰੇ ਗੁਰਸਿੱਖ, ਮੰਨੈ ਨਾਨਕ ਪਵੇ ਨਾ ਪੇਪਰ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ।

ਸੰਤ ਜਾਪ ਸੰਤ ਪਾਓ ਸੰਤ ਪੂਜਾ ਸੰਤ ਅਵਤਾਰੂ ਸੰਤ ਗ੍ਰੰਥ ਮੁਖ ਵੀਰ ਪਾਠ ਸੰਤ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ।

ਸੰਤ ਸਾਹਿਬ ਗਮ ਗਮ ਸੰਤ ਲੋ ਸੰਤ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਏ ਅਖਰੀ ਵਿਕਣ ਬੋਲਣ ਬਾਣ ਅਖਰਾ ਸਿਰ ਸੰਯੋਗ ਬਾਣ ਜਿਨ ਇਹ ਲਿਖੇ ਜਸ ਸਿਰ ਨਾਹੀ ਜੇ ਫੁਰਮਾਏ ਦਿਲ ਤੋਂ ਪਾਏ ਜਿਤਾ ਕੀਤਾ ਤੇਤਾ ਨਾਉ ਬਣਨਾ ਬਹਿ ਨਾਹੀ ਤੋਂ ਠਾਉ ਕੁਦਰਤ ਕਵਣ ਕਾਮ ਵਿਚਾਰ ਵਾਰਿਆ ਨਾ ਜਾਵਾ ਹੀ ਦਵਾਰ ਜੋ ਤੁਧ ਪਾਵੇ ਸਾਈ ਕਲੀ ਪਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੀ ਪਾਣੀ ਧੋਤਾ ਉਤਰ ਸਕੇ ਮੁਕ ਬਲੀਤੀ ਕੱਪੜ ਹੋਏ ਸਾਬੂਣ ਲਈ ਆਵਤ ਹੋਏ ਭਰੀਐ ਮਤਬਾ ਪਾਉਂਦਾ ਸੰਗ

ਜੈਸੂ ਜੇ ਕਉ ਜਾਣੈ ਸੋਈ, ਜਿਹੜੇ ਆਪ ਜਾਣੈ ਆਪ ਆਪ, ਤੋਂ ਨਾਨਕ ਨਗਰੀ ਕਰਮੀ ਦਾਸ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਦਿਲ ਨਾ ਸਮਾਏ। ਕੀਤੇ ਮੰਗੈ ਗੁਰੂ ਦਾ ਪਾਰ, ਕੀਤਿਆਂ ਮਨਤ ਨਹੀਂ ਵਿਚਾਰ। ਕੀਤੇ ਸ਼ਬਦ ਪੈਂਦੇ ਤਾਰ, ਕੀਤੇ ਲੈ ਲੈ ਮੁਕਰ ਪਾਹੀ, ਕੀਤੇ ਮੂਰਖ ਸਾਈ ਗਾਏ, ਕੀਤਿਆਂ ਦੀ ਕੂਟਲ ਮਾਰ। ਕੀਤੇ ਦਾਤ ਤੇਰੀ ਦਾ ਤਾਰ, ਬੰਦ ਕਲਾਸੀ ਭਾਣੇ ਹੋਏ, ਹੋਰ ਆਖ ਨਾ ਸਕਿਆ ਕੋਈ। ਜੇ ਕੋ ਖਾਏ ਕਾਖਣ ਪਾਹੇ, ਉਹ ਜਾਣੇ ਜੇ ਕੀਆ ਮੈਂ ਖਾਏ, ਆਪੇ ਜਾਣੇ ਆਪੇ ਦੇ, ਆਪੇ ਦੇ ਕੇ ਗਏ। ਜਿਸਨੂੰ ਬਖਸ਼ੇ ਸਿਰਦਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲਜਾਈ, ਅਮੁੱਲ ਪਾਈ ਅਮੁੱਲਾਂ ਸਮਾਏ। ਅਮੁੱਲ ਧਰਮ ਅਮੁੱਲ ਦੀ ਵਾਣ, ਅਮੁੱਲ ਦੌਲ ਅਮੁੱਲ ਪਰਵਾਨ, ਅਮੁੱਲ ਸੀਸ ਅਮੁੱਲ ਨਿਸ਼ਾਨ, ਅਮੁੱਲ ਧਰਮ ਅਮੁੱਲ ਫੁਰਮਾਨ। ਅਮੁੱਲ ਅਮੁੱਲ ਆਖਿਆ ਨਾ ਜਾਈ, ਆਸ ਆਸ ਰਹੇ ਲਿਬਲਾਈ, ਆਸੇ ਵੇਦ ਪਾਠ ਪੁਰਾਣ, ਆਸੇ ਪੜ੍ਹੇ ਕਰੇ ਵਿਖਿਆਣ। ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ। ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਾਰ ਮਨ ਜਨ ਸੇਵ, ਕੀਤੇ ਆਖੇ ਆਖਣ ਪਾਏ, ਕੀਤੇ ਕਹਿ ਕਹਿ ਉੱਠ ਜਾਏ। ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕਹੇ, ਦੇਵੜ ਭਾਵੇ ਦੇਵੜ ਹੋਏ, ਨਾਨਕ ਜਾਣੇ ਸੱਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਏ ਸਿਰ ਗਵਾਰ ਗਵਾਰ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਮੈਂ ਸਰਬ ਸੰਭਾਲੇ, ਵਾਜੇ ਨਾਦ ਨਹੀਂ ਕਰ ਸਕਦਾ, ਕੀਤੇ ਵਾਵਣਹਾਰ। ਕੀਤੇ ਰਾਗ ਪਰਿਸਮ ਕਹੀ ਅਨ, ਕੀਤੇ ਗਾਵਣਹਾਰੀ, ਗਾਵੇ ਤੁਹਨ ਪੌਣ ਪਾਣੀ ਦਾ ਸੰਤਰ, ਗਾਵੇ ਰਾਜਾ ਕਰਮ ਦੁਆਰੀ। ਗਾਵੇ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਦੀ ਤਿਆਰੀ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੀ। ਗਾਵੇ ਇੰਦੇ ਦਰਸ਼ਨ ਬੈਠੇ ਦੇਵ ਤਿਆਗਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ, ਗਾਵਨ ਸਾਧ ਦੀ ਪਿਆਰੇ। ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੀ, ਗਾਵਨ ਪੰਡਿਤ ਪੰਡੀ ਸਰ, ਜੁਗ ਜੁਗ ਵੇਦਾ ਨਾਲੇ। ਗਾਵੇ ਮੋਹਣੀ ਅਮਨ ਮੋਹਨ, ਸੁਰਗਾ ਮਚ ਪਾਇਆ ਲਈ, ਗਾਵਨ ਰਤਨ ਪਾਏ ਤੇਰੇ, ਆਖਣ ਤੀਰਤ ਨਾਲੇ। ਗਾਵੇ ਜੋਧ ਮਹਾਂਬਲ ਸੂਰਾ, ਗਾਵੇ ਟਾਣੀ ਪਿਆਰੀ, ਗਾਵੇ ਖੰਡ ਮੰਡਲ ਵਰ ਪੰਡਾ, ਘਰ ਘਰ ਰਸੇ ਸਾਰੇ, ਸੇਹੀ ਤੁਧ ਨੂੰ ਗਾਵੇ, ਜੋ ਤੁਧ ਪਾਵਨ ਰਸੇ ਤੇਰੇ ਭਗਤ ਰਸਾਲੇ। ਹੋਰ ਕੀਤੇ ਗਾਵਨ, ਸ੍ਰੀ ਮੈਂ ਜਿਤਨਾ ਆਵਨ, ਨਾਨਕ ਪਿਆਰੀ ਪਿਆਰੀ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਹੈ ਪੀਓ ਸੀ ਜਾਏ ਨਾ ਜਾਸੀ, ਰਜਨਾ ਜਿਨ ਰਚਾਈ, ਰੰਗੀ ਰੰਗੀ ਪਾਤੀ ਵਰਤਾਰੂ, ਜਿਨਸੀ ਮਾਇਆ ਜਿਨ ਉਪਾਈ। ਹਰ ਘਰ ਵੇਖਿਆ ਕੀਤਾ ਆਪਣਾ, ਜਬ ਤੁਸ ਦੀ ਵਡਿਆਈ, ਜੋ ਤਿਸ ਪਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਡਾ ਸੰਤੋਖ ਸ਼ਰਮ ਪਦ ਜੋੜੀ, ਧਿਆਨ ਕੀ ਕਰੇ ਮਤੂਤ। ਹਿੰਸਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਬੰਸੀ ਸਗਲ ਜਮਾਤੀ, ਮੰਦੀ ਕਹਿ ਜਗਜੀਤ, ਆਦੇਸ਼ ਸਜਾ ਦੇਸ਼, ਆਦ ਅਨੀਲ ਅਨਾਦ ਨਾਹਤ, ਜੁਗ ਜੁਗੇ ਕੋਲੇਸ਼।

ਭੁਗਤ ਗਿਆਨ ਦਾ ਭੰਡਾਰਨ ਘਟ ਘਟ ਵਜੈ ਨਾਦ ਆਪਣਾ ਸਨਾਤੀ ਸਭ ਗਿਆਨ ਸੀਰੇ ਕਿਸੇ ਦੇਵਰਾ ਸਾਹ ਦੇ ਸੰਯੋਗ ਬਜੋਗ।

ਕਮਾਈ ਜਗਤ ਵਿਆਹੀ ਚੰਗੇ ਲੇ ਪ੍ਰਵਾਨ ਇੱਕ ਸੰਸਾਰੀ ਇੱਕ ਮੰਡਾਰੀ ਇੱਕ ਲਾਏ ਦੀ ਬਾਣ ਜਗਤ ਭਾਵਿਤ ਵਿੱਚ ਲਾਵੇ ਗੁਰੂ ਵੈ ਗੁਰਮਾਨ ਉਹ ਵੇਖੈ ਉਹਨਾਂ ਨਗਰ ਮੈਂ ਆਵੈ।

ਨਾਰ ਨੀਰ ਨਾਰ ਨਾਥ ਜੁਗ ਜੁਗੇ ਕੋਰੇ ਇੱਕ ਦੂਜੀ ਪੌ ਲੱਖ ਹੋ ਹੈ ਲੱਖ ਹੋ ਹੈ ਲੱਖ ਦੀਸ ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ ਇੱਕ ਰਾਹਾ ਪਤ ਬਬੜੀਆਂ ਚੜੀਆ ਹੋਈ ਅਕੀਸ ਸੁਣ ਗੱਲਾਂ ਆਕਾਸ਼ ਕੀ ਜੇਟਾ ਆਈ ਰੀਸ ਨਾਨਕ ਨਗਰੀ ਪਾਈ ਹੈ ਜੋੜੀ ਜੂੜਾ ਕੀਸ ਆਖਣ ਜੋਰ ਚ ਪੈਣ ਹੈ ਜੋਰ ਹੈ ਜੋਰ ਨਾ ਮੰਗਣ ਮੇਰੇ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਜੋਤੀ ਸੁੱਤੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਸੋਏ ਰਾਤੀ ਰੁਚੀ ਸਿੱਖੀ ਵਾਰ ਬਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਜਿਸ ਵਿੱਚ ਜੀ ਜਗਤ ਦੇ ਰੰਗ ਦਿਨ ਕੇ ਰਾਮਾ ਨੇ ਤਾਂ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਸਿੱਥਾ ਸੋਹਨ ਪੰਚ ਪ੍ਰਵਾਨ ਨਗਰੀ ਕਰੂ ਪਵੈ ਨਿਸ਼ਾਨ ਗੱਚ ਪਕਾਈ ਉੱਠਾ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਜੇਤੇ ਪਵਨ ਪਾਣੀ ਵੈ ਸੰਤਰ ਜੇਤੇ ਕਾਨ ਮਹੇਸ਼ ਜੇਤੇ ਵਰਮ ਕਾਟ ਬੜੀ ਹੈ ਰੂਪ ਰੰਗ ਕੇ ਰੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਗੇਤੇ ਤੂ ਉਪਦੇਸ਼ ਗੇਤੇ ਅੰਧ ਜਨ ਸੂਰ ਕੇਤੇ ਗੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਉਮਨ ਕੇਤੇ ਕੇਤੇ ਰਤਨ ਸੰਬੰਧ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਲ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਕਾਟ ਘੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਦੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਜਿੱਥੇ ਘੜੀਏ ਸੁਰਤ ਮਤ ਮਨ ਬੁੱਧ ਜਿੱਥੇ ਘੜੀਏ ਸੁਰਸ ਦਾਨ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਧ ਮਾਂ ਬਲ ਸੂਰ ਜਨਮ ਰਾਮ ਰਹੇ ਆਕਾਰ ਪੂਰ ਜਿੱਥੇ ਸੀਤੋ ਸੀਤਾ ਮੈਂ ਮਾਂ ਮਾਹੀ ਦਾ ਕੇ ਰੂਪ ਨਾ ਕਥਨੇ ਜਾਹੀ ਨਾ ਉਹ ਮਰੇ ਨਾ ਸਾਜੇ ਜਾਹੀ ਜਿਨ ਕਹਿ ਰਾਮ ਵਸੈ ਮਨ ਮਾਹੀ ਜਿੱਥੇ ਭਗਤ ਵਸੈ ਕੇ ਲੋਕ ਰਹੇ ਆਨੰਦ ਸੱਚਾ ਮਨ ਸੁਵਈ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੀਖੇ ਨਗਰ ਨਿਹਾਲ ਜਿੱਥੇ ਖੰਡ ਮੰਡਲ ਗੁਰ ਭੰਡ ਜੇ ਕੋ ਕਥਾ ਦੰਤ ਨਾ ਅੰਤ ਜਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਦੇ ਵਿਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨ ਕਰੜਾ ਸਾਰ ਜੱਟ ਪਹਾਰਾ ਤੀਰ ਜਸਨਿਆਰ ਅਹਿਰਨ ਮਤ ਵੀ ਹਥਿਆਰ ਪਾਉ ਕਲਾ ਗੰਤ ਬਤਾਊ ਭਾਂਡਾ ਪਾਉ ਅੰਮ੍ਰਿਤ ਸਤਕਾਲ ਘੜੀ ਆਏ ਸ਼ਬਦ ਸੱਚੀ ਟਕਸਾਲ ਜਿਨ ਕਉ ਨਜ਼ਰ ਕਰਮ ਤਿਨ ਕਾਰ ਨਾਨਕ ਨਜ਼ਰੀ ਨਗਰ ਨਿਹਾਲ ਸੁਣੋ ਪਵਣ ਗੁਰੂ ਪ੍ਰਾਣੀ ਪ੍ਰਸਾਦ ਮਾਤਾ ਦਰਤ ਮਹਾਤਮ ਜਿਨ ਸਰਾਤ ਦੁਦਾਈ ਦਾਇਆ ਖੇਲੈ ਸਗਲ ਜਾਗਤ ਚੰਗਿਆਈਆਂ ਬੁਰਿਆਈਆਂ ਵਾਚੈ ਕਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਜਲੇ ਕੀਤੀ ਸੁਖੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਜ

ਛਪੈ ਛੰਦ ਤਉ ਪ੍ਰਸਾਦ ਚੱਕਰ ਚਿਹ ਨਰ ਵਰਨ ਜਾਤ ਅਰ ਪਾਤ ਨਹਿਨ ਦੇ ਰੂਪ ਰੰਗ ਅਰ ਵੇਖ ਦੇ ਗੁਰੂ ਕਹਿ ਨਾ ਸਕਦ ਕੇ ਅਚਲ ਮੂਲਨ ਬਹੁ ਪ੍ਰਕਾਸ਼ ਮਿਤੁਜ ਕਹਿ ਜਾਏ ਕੋਟ ਇੰਦਰ ਇੰਦਰਾ

ਅੰਗ ਪਰਿਆਤ ਸ਼ਾਮਲ ਨਮਾਜ਼ ਸੰਗਾ ਕਾਲੀ ਨਮਾਜ਼ ਸੰਗਾ ਕਰਪਾਲੀ ਨਮਾਜ਼ ਸੰਗਾ ਰੂਪੇ ਨਮਾਜ਼ ਸੰਗਾ ਨੂਪੇ ਨਮਾਜ਼ ਸੰਗਾ ਪੇਸ਼ੇ ਨਮਾਜ਼ ਸੰਗਾ ਲੇਖੇ ਨਮਾਜ਼ ਸੰਗਾ ਤਾਈ ਨਮਾਜ਼ ਸੰਗਾ ਜਾਈ ਨਮਾਜ਼ ਸੰਗਾ ਗੰਜੇ ਨਮਾਜ਼ ਸੰਗਾ ਪੰਜੇ ਨਮਾਜ਼ ਸੰਗਾ ਨਾਮੇ ਨਮਾਜ਼ ਸੰਗਾ ਕਾਮੇ ਨਮਾਜ਼ ਸੰਗਾ ਕਰਮੰਗ ਨਮਾਜ਼ ਸੰਗਾ ਕਰਮੰਗ ਨਮਾਜ਼ ਸੰਗਾ ਨਾਮੰਗ ਨਮਾਜ਼ ਸੰਗਾ ਕਾਮੇ ਨਮਾਜ਼ ਸੰਗਾ ਗੀਤੇ ਨਮਾਜ਼ ਸੰਗਾ ਪੀਤੇ ਨਮਾਜ਼ ਸੰਗਾ ਬਾਹੀ ਨਮਾਜ਼ ਸੰਗਾ ਕਾਹੇ ਨਮਾਜ਼ ਸੰਗਾ ਨੀਲੇ ਨਮਾਜ਼ ਸੰਗਾ ਨਾਭੇ ਨਮਾਜ਼ ਸੰਗਾ ਜੇਦੇ ਨਮਾਜ਼ ਸੰਗਾ ਗਾਢੇ ਨਮਾਜ਼ ਸੰਗਾ ਗੰਜੇ ਨਮਾਜ਼ ਸੰਗਾ ਪੰਜੇ ਨਮਾਜ਼ ਸੰਗਾ ਉਦਾਰੇ ਨਮਾਜ਼ ਸੰਗਾ ਕਾਰੇ ਨਮਾਜ਼ ਸੰਗਾ ਗੰਜੇ ਨਮਾਜ਼ ਸੰਗਾ ਪੰਜੇ ਨਮਾਜ਼ ਸੰਗਾ ਉਦਾਰੇ ਨਮਾਜ਼ ਸੰਗਾ ਪਾਰੇ ਨਮਾਜ਼ ਸੰਗ ਸੋਏ ਕਹਿ ਨਮਾਜ਼ ਸੰਗਾ ਲੇ ਕਹਿ ਨਮਾਜ਼ ਸੰਗਾ ਦੂਜੇ ਨਮਾਜ਼ ਸੰਗਾ ਲੇਖੇ ਨਮਾਜ਼ ਸੰਗ ਨਿਰਕਰਮੇ ਨਮਾਜ਼ ਸੰਗ ਨਿਰਭਰਮੇ ਨਮਾਜ਼ ਸੰਗ ਨਿਰਦੇਸ਼ੇ ਨਮਾਜ਼ ਸੰਗ ਨਿਰਪੇਸ਼ੇ ਨਮਾਜ਼ ਸੰਗ ਨਿਰਨਾਮੇ ਨਮਾਜ਼ ਸੰਗ ਨਿਰਕਾਮੇ ਨਮਾਜ਼ ਸੰਗ ਨਿਰਦਾਤੇ ਨਮਾਜ਼ ਸੰਗ ਨਿਰਦਾਤੇ ਨਮਾਜ਼ ਸੰਗ ਨਿਰਦੂਤੇ ਨਮਾਜ਼ ਸੰਗ ਅਭੂਤੇ ਨਮਾਜ਼ ਸੰਗ ਅਲੋਕੇ ਨਮਾਜ਼ ਸੰਗ ਅਸੋਕੇ ਨਮਾਜ਼ ਸੰਗ ਨਿਰਦਾਤੇ ਨਮਾਜ਼ ਸੰਗ ਅਦਾਤੇ ਨਮਾਜ਼ ਸੰਗ ਨਿਰਮਾਨੇ ਨਮਾਜ਼ ਸੰਗ ਨਿਰਾਨੇ ਨਮਾਜ਼ ਸੰਗ ਅਗਾਹੀ ਨਮਾਜ਼ ਸੰਗ ਅਬਾਹੀ ਨਮਾਜ਼ ਸੰਗ ਨਿਰਵਰਗੇ ਨਮਾਜ਼ ਸੰਗ ਅਵਰਗੇ ਨਮਾਜ਼ ਸੰਗ ਪ੍ਰਭੋਗੇ ਨਮਾਜ਼ ਸੰਗ ਸੁਯੋਗੇ ਨਮਾਜ਼ ਸੰਗ ਅਰੰਗੇ ਨਮਾਜ਼ ਸੰਗ ਅਪੰਗੇ ਨਮਾਜ਼ ਸੰਗ ਅਦਮੇ ਨਮਾਜ਼ ਪਾਸ ਰਮੇ ਨਮਾਜ਼ ਸੰਗ ਜਲਾਸਰੇ ਨਮਾਜ਼ ਸੰਗ ਨਿਰਾਸਰੇ ਨਮਾਜ਼ ਸੰਗ ਅਜਾਤੇ ਨਮਾਜ਼ ਸੰਗ ਅਪਾਤੇ ਨਮਾਜ਼ ਸੰਗ ਅਮਾਜੇ ਨਮਾਜ਼ ਪਾਸ ਅਜਾਦੇ ਅਦੇ ਸੰਗ ਅਦੇਸ਼ੇ ਨਮਾਜ਼ ਸੰਗ ਅਪੇਸ਼ੇ ਨਮਾਜ਼ ਸੰਗ ਨਿਰਧਾਮੇ ਨਮਾਜ਼ ਸੰਗ ਨਿਰਬਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਰੂਪੇ ਨਮੋ ਸਰਵ ਖਾਤੇ ਨਮੋ ਸਰਵ ਖਾਤੇ ਨਮੋ ਸਰਵ ਕਾਲੇ ਨਮੋ ਸਰਵ ਕਾਲੇ ਨਮਾਜ਼ ਸਾਸਵਦੇਵਾ ਨਮਾਜ਼ ਸੰਗ ਪੇਵਾ ਨਮਾਜ਼ ਸੰਗ ਜਨਮੇ ਨਮਾਜ਼ ਸੰਗ ਸੁਬਾਨਵੇਂ ਨਮੋ ਸਰਵ ਗਾਉਣੇ ਨਮੋ ਸਰਵ ਗਾਉਣੇ ਨਮੋ ਸਰਵ ਰੰਗੇ ਨਮੋ ਸਰਵ ਪੰਗੇ ਨਮੋ ਕਾਲ ਕਾਲੇ ਨਮਾਜ਼ ਸਾਸਵਦਿਆਲੇ ਨਮਾਜ਼ ਸੰਗ ਅਭਰਨੇ ਨਮਾਜ਼ ਸੰਗ ਅਮਰਨੇ ਨਮਾਜ਼ ਸੰਗ ਜਰਾਰੰਗ ਨਮਾਜ਼ ਸੰਗ ਗਰਦਾਰੰਗ ਨਮੋ ਸਰਵ ਤੰਬੇ ਨਮੋ ਅਸਾ ਬੰਦੇ ਨਮਾਜ਼ ਸੰਗ ਰਸਾਕੇ ਨਮਾਜ਼ ਸੰਗ ਰਵਾਕੇ ਨਮਾਜ਼ ਸੰਗ ਰਹੀਮੇ ਨਮਾਜ਼ ਸੰਗ ਕਰੀਮੇ ਨਮਾਜ਼ ਸੰਗ ਅਨੰਤੇ ਨਮਾਜ਼ ਸੰਗ ਮਹਾਂਤੇ ਨਮਾਜ਼ ਸੰਗ ਸਰਾਕੇ ਨਮਾਜ਼ ਸੰਗ ਸਰਾਕੇ ਨਮੋ ਸਰਵ ਸੋਖੰਗ ਨਮੋ ਸਰਵ ਸੋਖੰਗ ਨਮੋ ਸਰਵ ਕਰਤਾ ਨਮੋ ਸਰਵ ਵਾਰਤਾ ਨਮੋ ਯੋਗ ਯੋਗੇ ਨਮੋ ਯੋਗ ਯੋਗੇ ਨਮੋ ਸਰਵ ਦਿਆਲੇ ਨਮੋ ਸਰਵ ਕਾਲੇ ਸਾਚਰੀ ਸ਼ਾਮਲ ਅਪ੍ਰਸਾਦ ਅਰੂਪ ਹੈ ਅਨੂਪ ਹੈ ਜੂਹਾਂ ਬੋਹਾਂ ਵੇਖਾ ਦੇਖਾ ਨਾਮ ਹੈ ਕਾਮ ਹੈ ਦੇਹਾਂ ਪਿਆ ਜੀਤਾ ਪੀਤਾ ਸਲਮਾਨ ਹੈ ਨਿਧਾਨ ਹੈ ਦੁਰਵਰਗਾ ਸਰਗਾ ਹੈ ਅਮੀਲ ਹੈ ਅਨਾਦ ਹੈ ਅਜਿਹਾ ਆਜ਼ਾਦ ਹੈ ਅਜਨਮ ਹੈ ਵਰਨ ਹੈ ਪੂਜਾ ਵਰਨ ਹੈ ਰਾਂਝਾ ਪਾਂਝਾ ਜੀਤਾ ਜਾਂਦਾ ਮੀਕਰ ਜੀਕਾ ਕਾਂਦਾ ਪਾਂਦਾ ਗਰਬੀਜ ਹੈ ਸੂਜ ਹੈ ਕਾਲ ਹੈ ਜਾ ਰਹੇ ਅੱਲਾ ਹੈ ਜਾ ਹੈ ਨਾਂਦ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਪੂਤ ਹੈ ਸੂਤ ਹੈ ਅਲੂਕ ਹੈ ਸ਼ੂਕ ਹੈ ਅਕਰਮ ਕਰਮ ਹੈ ਪੀਤ ਹੈ ਪੀਤ ਹੈ ਬਾਹ ਗਾਏ ਮਾਨ ਨਿਧਾਨ ਹੈ ਨੀਚ ਅਗਰੀਕ ਹੈ ਪਜੰਗ ਪ੍ਰਯਾਤ ਜੰਮ ਨਮੋ ਸਰਵ ਮਾਨੇ ਸਮਾਸੀ ਨਿਧਾਨੇ ਨਮੋ ਦੇਵ ਦੇਵੇ ਅਪੇਕੀ ਅਪੇਰੇ ਨਮੋ ਕਾਲ ਕਾਲੇ ਨਮੋ ਸਰਵ ਕਾਲੇ ਨਮੋ ਸਰਵ ਗਾਉਣੇ ਨਮੋ ਸਰਵ ਗਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤੇ ਨਮੋ ਭਾਨ ਪਾਲੇ ਨਮੋ ਮਰ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ

ਬੀਜ ਬੀਜੇ ਅਖਿਜੇ ਬੀਜੇ ਸਮਾਜ ਚੰਦਰ ਸੱਜੇ ਕਿਰਪਾਲ ਗੁਰੂ ਤੇ ਗੁਰ ਕਰਮਨ ਪ੍ਰਣਾਸੀ ਸਦਾ ਸਰਬਦਾ ਆਰਿਤ ਸਿੱਧ ਨਿਵਾਸੀ ਚਰਪਟ ਸ਼ਾਂਤ ਦਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਕਰਮੇ ਅਖਲ ਜੋਗੇ ਅਖਲ ਭੋਗੇ ਜਲ ਰਾਜੇ ਅਖਲ ਸਾਜੇ ਅਖਲ ਕਰਮਨ ਲੱਖ ਕਰਮਨ ਸਰਬੰਗ ਦਾਤਾ ਸਰਬੰਗ ਜਾਤਾ ਸਰਬੰਗ ਪਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੀ ਸਰਬੰਗ ਪ੍ਰਾਣੀ ਸਰਬੰਗ ਭੁਗਤਾ ਸਰਬੰਗ ਭੁਗਤਾ ਸਰਬੰਗ ਦੇਵੰਗ ਸਰਬੰਗ ਦੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਛੰਦ ਤਵ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਬ ਮਾਨ ਤ੍ਰਮਾਨ ਦੇਵਾ ਬੇਵਾਦ ਉਦਾਰ ਸਰਬ ਕਾਲ ਸਰਬ ਕਾਲ ਗੋ ਸਰਬ ਗੋਪਨ ਕਾਲ ਜਤਰ ਤਤਰ ਵਿਰਾਜ ਜੀ ਅਵਤੂਤਰ ਉਪਰ ਸਾਲ ਨਾਮ ਠਾਮ ਨ ਜਾਤ ਜਾ ਕਰ ਰੂਪ ਰੰਗ ਨਰੇਕ ਆਦ ਪੁਰਖ ਉਦਾਰ ਮੂਰਤ ਜੋ ਨਾਦ ਸੇ ਕਰ ਦੇ ਸੌਰ ਨ ਭੇਦ ਜਾ ਕਰ ਰੂਪ ਕ੍ਰਿਸ਼ਨ ਰਾਗ ਜਤਰ ਤਤਰ ਦਿਸ਼ਾ ਦਿਸ਼ਾ ਹੋਏ ਫੈਲੇ ਅਨਰਾਗੁ ਨਾਮ ਕਾਮਹੀਨ ਭੇਖ ਨਾਮੋ ਨ ਜਾਏ।

ਵਨ ਪੂਰੇ ਪਾਰ ਗੁਣਗਾਨ ਵਧਾਰ ਮੁਨ ਗਨ ਪ੍ਰਣਾਮੋ ਨਿਰਭੈ ਨਿਕਾਮ ਆਤਿਤ ਪ੍ਰਚੰਡ ਮਿਟਿਆ ਅਖੰਡ ਅਲਿਸ਼ਿਆ ਕਰਮ ਅਦ੍ਰਿਸ਼ਿਆ ਕਰਮ ਸਰਬਾ ਪ੍ਰਣਾਢਿਆ ਆਣ ਰਨ ਵਾਢਿਆ ਚਾਚਰੀ ਛੰਦ ਜਲ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਪਾਰੇ ਹਰੀ ਅੰਗ ਹਰੀ ਰਾਮੇ ਅਕਾਰੇ ਭੁਜੰਗ ਪ੍ਰਿਆਦ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਰਾਸੇ ਚਤੁਰ ਚੱਕਰ ਮਾਨੇ ਮਾਨੇ ਹੈ ਚਤੁਰ ਚੱਕਰ ਦਾਨੇ ਹੈ ਜਾਚ ਵੀ ਜਾਣ ਲਓ ਨਾ ਸਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿਤਰਾ ਨਾ ਕਰਮੰਗ ਨਾ ਕਾਹੀ ਜਨਮੰਗ ਅਜਾਈ ਨਾ ਚਿਤਰਾ ਨਾ ਮਿੱਤਰਾ ਪਰਿਆ ਪਵਿੱਤਰਾ ਪ੍ਰਤੀਸ਼ਾ ਦਿਸ਼ਾ ਦ੍ਰਿਸ਼ਾ ਦ੍ਰਿਸ਼ਾ ਹੈ ਭਗਵਤੀ ਸੰਤ ਦਾ ਪ੍ਰਸਾਦ ਕਿਹਾ ਸਜ ਦੇਸ਼ ਹੈ ਕਿਹਾ ਬਿਜ ਦੇਸ਼ ਹੈ ਕਿਹਾ ਗੰਜ ਕਰਮ ਹੈ ਕਿਹਾ ਪੰਜ ਬਰਮ ਹੈ ਕਿਹਾ ਬਿਜ ਲੋਕ ਹੈ ਕਿਹਾ ਬਿਜ ਸੁਖ ਹੈ ਕਿਹਾ ਦੂਤ ਵਰਨ ਹੈ ਕਿਹਾ ਦੂਤ ਕਰਨ ਹੈ ਕਿ ਰਾਜਨ ਪ੍ਰਵਾਹ ਕਿ ਕਰਮ ਨੂੰ ਪਜਾਏ ਜਗਤੰ ਅਸ਼ੋਕ ਵਰਨ ਹੈ ਕਿ ਸਰਬਾ ਭਰਨ ਹੈ ਕਿ ਜਗਤੰ ਗ੍ਰਿਧੀ ਹੈ ਕਿ ਸਰਬਨ ਸਦਰੀ ਹੈ ਕਿ ਬ੍ਰਹਮ ਸਰੂਪ ਹੈ ਗਿਆਨ ਭਾਨੂ ਹੈ ਕਿ ਆਦਿ ਵੀਰ ਹੈ ਕਿ ਆਦਿ ਬੱਬੇ ਹੈ ਕਿ ਚਤੁਰੰਗ ਮਹੀਨਾ ਕਿ ਚਾਰੀ ਮੈਂ ਕਿ ਰੋਜ਼ ਰਜਾਕਾਰ ਹੀ ਮੈਂ ਰਹਾ ਹੈ ਕਿ ਪਾਕ ਬੇਐਬ ਹੈ ਕਿ ਜੈਵਲ ਗੈਬ ਹੈ ਕਿ ਆਸਮੁਲ ਗ੍ਰਹਿ ਹੈ ਕਿ ਸਾਲ ਗਾਇ ਕਿ ਕਾਰਨ ਪੁਨਿੰਦ ਹੈ ਕਿ ਰੋਜ਼ੀ ਰਹਿੰਦ ਹੈ ਕਿ ਰਾਜ ਕਰੀਮ ਹੈ ਕਿ ਕਰਮਨ ਕਰੀਮ ਹੈ ਕਿ ਸਰਵਨ ਕਲੀ ਹੈ ਕਿ ਸਰਵਨ ਕਲੀ ਹੈ ਕਿ ਸਰਵਤਾਨ ਹੈ ਕਿ ਸਰਵਤਰ ਦਾਨੇ ਹੈ ਕਿ ਸਰਵਤਰ ਗੌਨ ਹੈ ਕਿ ਸਰਵਤਰ ਪਾਵਨ ਹੈ ਕਿ ਸਰਵਤਰ ਦੇਸ਼ ਹੈ ਕਿ ਸਰਵਤਰ ਦੇਸ਼ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ

ਲੈ ਕੇਸਰ ਵੱਤਰ ਹੰਤਾ ਕੇਸਰ ਵੱਤਰ ਗੰਤਾ ਕੇਸਰ ਵੱਤਰ ਪੇਕੀ ਕੇਸਰ ਵੱਤਰ ਪੇਕੀ ਕੇਸਰ ਵੱਤਰ ਕਾਜੈ ਕੇਸਰ ਵੱਤਰ ਰਾਜੈ ਕੇਸਰ ਵੱਤਰ ਸੋਕਾਏ ਕੇਸਰ ਵੱਤਰ ਪੋਕਾਏ ਕੇਸਰ ਵੱਤਰ ਪ੍ਰਾਣੇ ਕੇਸਰ ਵੱਤਰ ਪ੍ਰਾਣੇ ਕੇਸਰ ਵੱਤਰ ਦੇਸਾਏ ਕੇਸਰ ਵੱਤਰ ਦੇਸਾਏ ਕੇਸਰ ਵੱਤਰ ਮਾਨੇ ਆਏ ਸਦਾ ਨੂੰ ਪ੍ਰਧਾਨੇ ਆਏ ਕੇਸਰ ਵੱਤਰ ਜਾਪੇ ਆਏ ਕੇਸਰ ਵੱਤਰ ਖਾਪੇ ਆਏ ਕੇਸਰ ਵੱਤਰ ਭਾਨ ਆਏ ਕੇਸਰ ਵੱਤਰ ਮਨ ਆਏ ਕੇਸਰ ਵੱਤਰ ਇੰਦਰ ਆਏ ਕੇਸਰ ਵੱਤਰ ਚੰਦਰ ਆਏ ਕੇ ਸਰਬੰਗ ਕਲੀਮੈ ਕਿ ਪਰਮੰਗ ਫਰੀਮੈ ਕਿ ਆਕਲ ਰਾਮੈ ਕਿ ਸਾਹਿਬ ਕਲਾਮੈ ਕਿ ਉਸਨੂੰ ਵਜੂਗਾ ਤਮਾਮ ਰਜੂਗਾ ਹਮੇਸ਼ੋ ਸਲਾਮੈ ਸ੍ਰੀ ਸਰਮਦਾਮੈ ਗਨੀਵਲ ਸਕਸਤਾ ਗਰੀਵਲ ਬਰਾਸਾ ਰੰਦਲ ਮਕਾਨੈ ਜਮੀਨੋ ਜਮਾਨੈ ਜਮੀਨੋ ਜਮਾਨੈ ਰਜੂਵਲ ਨਿਧਾਨੈ ਹਰੀਫਲ ਜੀਨਾ ਰਜਾ ਜੀਨਾਏ ਅਨੇਕਲ ਰਾਂਗਾ ਤੇਜਾ ਭਾਂਗਾ ਜੀਵਨ ਨਵਾਜੈ ਗਰੀਵਲ ਵਰਾਜੈ ਨਿਰੋਗ ਸਰੂਪਾ ਧਰਮੋ ਸਰਭਗਤ ਪ੍ਰਵਾਹੈ

ਭਗਤ ਸਰੂਪ ਐਸੇ ਜਿਹਾ ਸੂਚਾ ਹੈ ਉਨਕੇ ਨਰਕਮ ਪ੍ਰਣਾਸ਼ ਹੈ ਪ੍ਰਿਥਵੀ ਨੂੰ ਪ੍ਰਵਾਸ ਹੈ ਨਿਰੁਗਤ ਪ੍ਰਵਾਹ ਹੈ ਸਦੈਵ ਸਦਾ ਹੈ ਜੇ ਭਗਤ ਸਰੂਪ ਹੈ ਪ੍ਰਜੋਤ ਅਲੋਕ ਹੈ ਨਿਰੁਕਤ ਸਦਾ ਹੈ ਜੇ ਭਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਜੋਤ ਅਲੋਕ ਹੈ ਚਾਚਰੀ ਸੰਗ ਅਭੰਗ ਹੈ ਰੰਗ ਹੈ ਪੇਖਾ ਲੇਖਾ ਪਰਮ ਹੈ ਕਰਮ ਹੈ ਨਾਦ ਜੁਗਾਦਿਆ ਜੈ ਬੈ ਪੂਜਾ ਦੂਜਾ ਨਾਦ ਦਾਸ ਦੰਦ ਬੰਦ ਹੈ ਅਭਗਤ ਹੈ ਵਿਰਗਤ ਹੈ ਰਾਸ ਹੈ ਪ੍ਰਕਾਸ਼ ਹੈ ਨਿਰੰਤਰ ਗ੍ਰੰਥਾ ਲੇਖਾ ਦੇ ਅਨੇਕਾ ਵੇਖਾ ਲੇਖਾ ਪੀਠ ਹੈ ਅਟਾਹ ਗਾਏ ਸਮੈ ਗਮ ਹੈ ਨੀਲਾ ਨਾਦ ਹੈ ਨਿਤ ਸਨਿਤ ਜਾਤ ਜਾਤ ਹੈ ਜਰ ਪੜ ਛੰਦ ਦਵ ਪ੍ਰਸਾਦ ਸਰਬਨ ਹੰਤਾ ਸਰਬਨ ਗੰਤਾ ਸਰਬਨ ਖਿਆਤਾ ਸਰਬਨ ਗਿਆਤਾ ਸਰਬਨ ਹਰਤਾ ਸਰਬਨ ਕਰਤਾ ਸਰਬਨ ਪ੍ਰਾਣ ਸਰਬਨ ਪ੍ਰਾਣ ਸਰਬਨ ਸਰਬਨ ਸਰਬਨ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲ ਸ਼ਾਂਤ ਦਵ ਪ੍ਰਸਾਦ ਨਮੋ ਨਰਕਨਾਸ਼ੇ ਸਦੈਵੰ ਪ੍ਰਕਾਸ਼ੇ ਅਨੰਦੰ ਸਰੂਪੇ ਅਪੰਗੰ ਪ੍ਰਭੂਤੇ ਪਰਮਾਥੰ ਪਰਮਾਥੇ ਸਦਾ ਸਰਵਸਾਦੇ ਅਗਾਧ ਸਰੂਪੇ ਦਰਵਾਸ ਸਰੂਪੇ

ਮਦ ਭਾਰ ਛੰਦ ਕਵ ਪ੍ਰਸਾਦ ਮੁਰ ਮਨ ਪ੍ਰਣਾਮ ਗੁਣ ਗਨ ਮੁਦਾਮ ਗਨ ਗਨ ਪ੍ਰਣਾਮ ਮੁਰ ਮਨ ਸਲਾਮ ਹਰ ਨਰਿਆ ਖੰਡ ਵਰ ਨਰਿਆ ਮੰਡ ਅਨ ਪਵਨਾਸ਼ੂ ਤ੍ਰਿਤ ਦਰ ਤੁਰਾਸ ਅਜਨ ਬਾਹਰੀ ਕੈਸਦਾਹ ਅੰਕਾਰ ਆਦਿ ਪਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਕਰ ਕਰ ਬਰਨਾਮ ਜਿਤ ਜਰਨ ਨਾਮ ਅੰਤ ਜਗਾਤ ਅਜਿਨ ਬਾਤ ਅੰਤ ਅੰਜ ਜਾਤ ਅੰਗ ਰੰਗ ਬਾਤ ਅੰਤ ਉਤ ਭੰਡਾਰ ਅੰਤ ਅਪਾਰ ਆਦੀਸ਼ ਧਰਮ ਆਦ ਕੀਠ ਕਰਮ ਅਣ ਬਰਣ ਅਨੰਤ ਦਾਤਾ ਮਹੰਤ ਹਰ ਗੁਣ ਮਨਾ ਛੰਦ ਕਵ ਪ੍ਰਸਾਦ ਕਰੁਣਾਲਿਆ ਹੈ ਹਰ ਕਾਲਿਆ ਹੈ ਖਲ ਖੰਡਨ ਹੈ ਮੈਂ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਗਲ ਕਾਰਨ ਹੈ ਸਰਬ ਵਾਰਨ ਹੈ ਦ੍ਰਿਤ ਕੇ ਕਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਬ ਪਾਸ ਹੈ ਸਰਬ ਨਾਸ ਹੈ ਕਰਣਾ ਕਰ ਹੈ ਵਿਸ਼ਵੰਬਰ ਹੈ ਕਹਿ ਸਰਵੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਿਮੰਡ ਸਹਿ ਖਲਖੰਡ ਸਹਿ ਪਰਤੇ ਪਰ ਹੈ ਕਰਣਾ ਕਰ ਹੈ ਜਪਾ ਜਪ ਹੈ ਤਪਾ ਸਪ ਹੈ ਕ੍ਰਿਤਾ ਕ੍ਰਿਤਾ ਅੰਮ੍ਰਿਤ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰਣਾ ਕ੍ਰਿਤਾ ਕ੍ਰਿਤਾ ਕ੍ਰਿਤਾ ਧਰਨੀ ਕ੍ਰਿਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤਾ ਅੰਮ੍ਰਿਤ ਅੰਮ੍ਰਿਤ ਹੈ ਜਪਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸ਼ਵੰਬ ਹੈ ਕਰਣਾ ਲਿਆ ਹੈ ਨਿਰਭਨਾਇਕ ਹੈ ਸਰਬਪਾਇਕ ਹੈ ਭਾਵ ਪੰਜਨ ਹੈ ਅਰਗੰਜਨ ਹੈ ਰਿਪਜਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਅਕਾਰ ਹੈ ਪਰਮਾਤਮਾ ਸਰਵਾਤਮਾ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭਜੰਗ ਪਰਿਆਦ ਸੰਗ ਨਮੋ ਸੂਰ ਸੂਰਜ ਨਮੋ ਚੰਦਰ ਚੰਦਰ ਨਮੋ ਰਾਜ ਰਾਜ ਨਮੋ ਇੰਦਰਿੰਦਰੇ ਨਮੋ ਅੰਧਕਾਰ ਨਮੋ ਦੇਵ ਦੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਵੀਰ ਬੀਜੇ ਨਮੋ ਰਾਜ ਸਿੰਘ ਰਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਨਮੋ ਪਰਮ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਗ ਜੁਗੇ ਨਮੋ ਗਿਆਨ ਗਿਆਨੇ ਨਮੋ ਪੋਜ ਪੋਜੇ ਨਮੋ ਪਾਨ ਪਾਨੇ

ਬਾਤ ਸਰਾਵਕ ਸੁਖ ਸਮੂਹ ਸਿਧਾਨ ਕੇ ਦੇਵ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਖ ਸਿਧਾ ਦੇ ਕਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਤੋਂ ਦੇਖ ਰਹੇ ਹੋ ਮਾਤ ਕਹੂ ਨਾ ਦੇਖੇ ਤੇ ਪ੍ਰਾਣ ਪਤੀ ਕੇ ਹਰੀ ਭਗਵਾਨ ਕੀ ਭਾਈ ਕਿਰਪਾ ਹੂੰ ਦੇ ਗਰਤੀ ਬਿਨੇ ਗਰਤੀ ਕੇ ਮਾਤ ਮੰਗ ਜਰ ਜਰ ਸੰਗ ਅਨੁਭਵ ਦੰਗ ਸੁਰਾਮ ਜੀ ਦਾ ਅਨੁਭਵ ਦੰਗ ਪਤੰਗ ਸਵਾਰੇ ਕੋਟ ਰੰਗ ਬਿਰੰਗ ਸੇ ਗੁਜਰ ਪੌਣ ਕੇ ਗੌਨ ਕੋ ਜਾਤ ਨਾਰੀ ਭਾਰੀ ਭਜਾਨ ਕੇ ਤੂੰ ਕਲੀ ਵਜੋ ਨਿਆਵਲ ਸੀਸਣਾ ਜਾਤ ਵਿਚਾਰੀ ਏਤੇ ਪਾਏ ਤੋ ਕਹਾਂ ਪਾਏ ਭੂਪਤ ਅੰਤ ਕੋ ਨਾਂਗੇ ਪਾਏ ਪਧਾਰੇ ਜੀਤ ਫਰੈ ਸਭ ਦੇਸ ਨਿਸ਼ਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਵਿਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜ਼ਾਰੇ ਭੂਤ ਭਵੈਕ ਭਗਵਾਨ ਕੇ ਤੂੰ ਕੱਟੇ ਕੌਣ ਗਲੇ ਨਹੀਂ ਜਾਤ ਵਿਚਾਰੇ ਸਰੀ ਪਾਤ ਸਰੀ ਭਗਵਾਨ ਭਜੇ ਬਿਨ ਅੰਤ ਭਗਵੰਤ ਕੇ ਦਾਨ ਸੁਧਾਰੇ ਤੀਰਥ ਨਾਮ ਦਾਤ ਮਦਾਨ ਸੁਸੰਜਮ ਨੇਮ ਨੇਕ ਵਸੇਖਾ ਹੈ ਵੇਦ ਪੁਰਾਣ ਦੇਵ ਪੁਰਾਣ ਜਮੀਨ ਜਵਾਨ ਭਗਵਾਨ ਕੇ ਦੇਖਾ ਹੈ ਕੌਣ ਹਾਰ ਜਗ ਜਗਤਾਰ ਸਭ ਸੁਖ ਚਾਰ ਹਜ਼ਾਰ ਕੇ ਦੇਖਾ ਹੈ ਸਰੀ ਭਗਵਾਨ ਭਜੇ ਬਨ ਪ੍ਰਤੀ ਪ੍ਰਤੀਤ ਨੇ ਇੱਕ ਨਾਲ ਦੇਖਾ ਹੈ ਸੁਧ ਬਹਾਦੁਰ ਅੰਤ ਦਵਾਸ ਸਾਸ ਨਾ ਦੁਰਗਾਨ ਲੈਂਗੇ ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਵਤ ਬੰਸਰ ਮੈਂ ਹਰੇ ਨਾ ਲੈਂਗੇ ਤੂਰ ਹਰੀ ਮਰੋ ਮਾਸਰ ਮਾਤਰ ਨਗਰ ਮਨ ਮਲੈਂਗੇ ਸਰੀ ਪਾਤ ਸਰੀ ਭਗਵਾਨ ਕਿਰਪਾ ਦਿਨ ਤਿਆਗ ਜਹਾਨ ਨਦਾਨ ਚ ਲੈਂਗੇ ਵੀਰ ਅਪਾਰ ਵੱਡੇ ਵਰਿਆਰ ਵਿਚਾਰੇ ਸਾਰ ਕੀ ਤਾਰ ਪਸਈਆ ਤੋਰ ਪ੍ਰਦੇਸ਼ ਨਿਰੰਦ ਮਵਾਸਰ ਮਾਤੇ ਯਾਰ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੁਬਾਤ ਨਹੀਂ ਜਬ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਦਾ ਨੇਕ ਸੋ ਏਕ ਲਵਈਆ ਦਾਨ ਵਧੇ ਵਖਨੰਦਨ ਸਾਚਰ ਭੂਤ ਭਵੇਖ ਭਗਵਾਨ ਜਪੈਂਗੇ ਵੀਰ ਜਤੇ ਜਲ ਮੈਂ ਖਲ ਮੈਂ ਪਲੀ ਪਲ ਮੈਂ ਸਭ ਸਾਪ ਜਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਦੋਨੇ ਬਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰਾਏ ਜਗ ਸਤਰ ਸਦੈਵ ਲੋਕ ਜਪੈਂਗੇ ਮਾਨ ਵੇਂਦਰ ਗਜਿੰਦਰ ਨਰਾਟਪ ਜੋ ਅੰਤਰ ਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਜ ਕਦਾਨ ਅਨੇਕ ਸੁਅੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਰ ਬਿਸ਼ਮ ਸਦੀ ਬਾਤ ਅੰਤ ਪਸੇਜਮ ਪਾਤ ਭਰੇਂਗੇ ਜੇ ਨਾਰ ਸਰੀ ਪਤ ਕੇ ਪਰ ਸਹਿ ਪਾਤ ਤੇ ਨਾਰ ਫੇਰ ਨਾ ਦੇ ਕਰੇਂਗੇ ਕਹਾਂ ਪਇਓ ਜੋ ਦੋ ਲੋਚਨ ਮੂੰਹ ਕਹਿ ਬੈਠ ਰਹੋ ਭਗਤ ਧਿਆਨ ਲਗਾਇਓ ਨਹਾਤ ਬਰੇਲੀ ਸਾਤ ਸਮੁੰਦਰ ਨੂੰ ਲੋਕ ਪਰ ਲੋਕ ਆਇਓ ਬਾਜ ਕੀ ਵਖਿਆਨ ਸੁਭੈ ਟਕਾਇ ਐਸੇ ਐਸੇ ਸੁਭੈ ਸੁਤਾਇਓ ਸਾਚ ਕਹੋ ਸੁਣਿਓ ਸੁਭੈ ਜਿਨ ਪ੍ਰੇਮ ਕੀ ਜਿਨ ਬ੍ਰਹ ਪਾਇਓ ਕਾਹੂ ਲੈ ਪਾਹਨ ਪੂਰੀ ਕਰਿਓ ਸਰ ਕਾਹੂ ਲੈ ਲਿੰਗ ਕਰੇ ਟਿਕਾਇਓ ਕਾਹੂ ਲਖਿਓ ਹਰ ਵਚ ਦਿਸ਼ਾ ਮਹਿ ਕਾਹੂ ਦਿਸ਼ਾ ਤੁਸੀਂ ਸੁਣਵਾਇਓ ਕਹੋ ਬਦਾਨ ਕੋ ਪੂਜਿਤ ਹੈ ਪਾਸ ਕਹੋ ਮਿਰਦਾਨ ਕੋ ਪੂਜਨ ਤਾਇਓ ਚੂਰ ਕਰੇ ਔਰ ਜੋ ਸਭ ਹੀ ਜਗ ਸਰੀ ਭਗਵਾਨ ਕੋ ਭੇਦ ਨਾ ਪਾਇਓ ਗੋਦਾਨ ਕੋ ਪੂਜੈ ਪਾਸ ਗੋ ਮਰਦਾਨ ਕੋ ਪੂਜਨ ਕਾਇਓ ਪੂਰ ਕਰਿਆ ਔਰ ਜੋ ਸਾਹ ਜਾਗੋ।

ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸਸਦੀਓ ਸਤਰਨ ਕੋ ਪਰਮ ਵਦ ਕੀਓ ਗਟ ਗਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਕੀਰਤੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਤੇ ਸੁਖੀ ਏਕ ਏਕ ਕੀ ਪੀਰ ਪਛਾਣਾ ਏ ਗੜ ਗੜ ਕੇ ਬੜ ਬੜ ਕੀ ਜਾਣਾ ਏ ਜਬ ਉਹ ਕਰਖ ਕਰਾ ਕਰਤਾਰ ਪ੍ਰਜਾ ਕਰ ਸਭ ਦੀ ਅਪਾਰ ਜਾਬਿਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇ ਕਰ ਸਭ ਹੂੰ ਜੇਸੇ ਬਦਨ ਸ੍ਰੇਸ਼ ਸਵਤਾਰੇ ਆਪ ਆਪਣੀ ਬੂਝ ਪਿਆਰੇ ਤੁਮ ਸਭ ਹੀ ਤੇ ਰਹਿ ਤਨ

ਨਿਸ਼ਾਨ ਮਾਹੌਰ ਰਾਤ ਦੂਨੀ ਕਹੂੰ ਫੂਲਾ ਜਾ ਬੈਠਾ ਕਹੂੰ ਸਿਮਟ ਪਇਓ ਸੰਤ ਨੇ ਬੈਠਾ ਸਗਰੀ ਸਿਹਤ ਗਾਏ ਜੰਤ ਰਾਤ ਦਾਲ ਰੂਪ ਗਿਆਨ ਪਾਵੇ ਅਵਰਕਸ਼ਾ ਮੇਰੀ ਗੁਮ ਕਰੋ ਸੇ ਕੋ ਵਾਰ ਸਿੱਖ ਸੰਗ ਰੋਟੀ ਤੇ ਉਰ ਮਦਦ ਪਾਤਾ ਸਗਲ ਮਲੇਸ਼ ਕਰੋ ਰਣ ਪਾਤਾ ਜੇ ਆ ਕੋਈ ਤਾਂ ਸਰਣੀ ਪਰੇ ਦਿਨ ਕੇ ਦੋਸ਼ ਤੋਂ ਸਾਰਾ ਮਰੇ ਪੁਰਖੇ ਮਨ ਪਦ ਪਰੇ ਤਿਹਾਰੇ ਦਿਨ ਕੇ ਦੋਸ਼ਣ ਦਿਨ ਸਭ ਤਾਰੇ ਜੋ ਕੱਲ ਤੋਂ ਇੱਕ ਵਾਰ ਤੇ ਆਏ ਹੈ ਤਾਜੇ ਕਾਲ ਨਿਕਟ ਨਹੀਂ ਆਏ ਹੈ ਰੱਖਾ ਹੋਈ ਤਾਂ ਸਭ ਕਾਲਾ ਕਾਲਾ ਕਿਰਪਾ ਦ੍ਰਿਸ਼ ਦਨ ਜਾਹੇ ਨੇ ਹਰੇ ਹੋ ਦਾਜੇ ਦਾਲ ਕਣਕ ਮੋ ਹਰੇ ਹੋ ਰਿਤ ਬੁਦ ਕਰਮੋ ਸਭ ਹੋਈ ਰੋਤ ਸਾਸ ਵਾ ਸਕੇ ਨਾ ਕੋਈ ਇੱਕ ਵਾਰ ਜਿੰਦ ਮੈਂ ਸੁਮਾਰਾ ਕਾਲ ਬਾਲ ਤੇ ਦਾਹੇ ਉਬਾਰਾ ਜੇ

ਤਾਂ ਗੁਰੂ ਵਿੱਚ ਹੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਘਰੋ ਪਿਆਰੂ ਸਾਚਾ ਨਾਮ ਦਾ ਆਧਾਰੂ ਵਾਜੇ ਪੰਜ ਸ਼ਬਦ ਕਰਸ ਵਾਜੇ ਕਰਸ ਵਾਜੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੂਤ ਤੁਧ ਵਸ ਕੀਤੇ ਕਾ

ਆਨੰਦ ਸਭ ਤੋਂ ਕਰੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੀ ਪਿਆਰਿਆ ਹਰ ਕਿਰਪਾ ਗਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਜਿਨਕਾ ਸਭ ਸੱਚਾ ਸਵਾਰਿਆ ਕਹੇ ਨਾਨਕ ਹੀ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੁਜਨ ਪਾਵੇ ਪਾਵੇ ਤਾਂ ਸੁਜਨ ਦੇ ਜਿਸ ਨੂੰ

ਪਿਆਰੇ ਸੋਈ ਜਨਕਾਰ ਆਵੋ ਸੰਤ ਪਿਆਰੇ ਉਹ ਗੱਤ ਕੀ ਕਰੈ ਕਹਾਣੀ ਕਰੈ ਕਹਾਣੀ ਗੱਤ ਕੇਰੀ ਜਿਸ ਦੁਆਰੇ ਪਾਈ ਹੈ ਤਨ ਮਨ ਤਨ ਸਭ ਸਾਮ ਗੁਰੂ ਸਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਰੰਗ ਸੁਣੋ ਸੰਤ ਕਥਿਓ ਤਤ ਕਹਾਣੀ ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮਹੋਣੀ ਜਨੇਤ ਪਰਮ ਪੁਲਾਇਆ ਮਾਇਆ ਤਾਂ ਮੋਹਣੀ ਜਨ ਕੀਤੀ ਜਨ ਠਗੋਲੀ ਪਾਈ ਆ ਗੁਰਬਾਣ ਕੀਤਾ ਦਿਸਾ ਬਿਟੋ ਜਨ ਮੋਹ ਮਿਠਾ ਲਾਇਆ ਕਹਿ ਨਾਨਕ ਮਨ ਚੰਚਲੂ ਚਤਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ ਜਿਸ ਨਾਲ ਕਿਉਂ ਚਿੱਤ ਲਾਈ ਹੈ ਐਸਾ ਕੰਮ ਮੂਲੇ ਨਾਲ ਕੀਚਾ ਜਦ ਅੰਤ ਪਛੜਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ

ਅੰਤ ਨਾ ਪਾਇਆ। ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ, ਅੰਮ੍ਰਿਤ ਗੁਰ ਤੇ ਪਾ ਕੇ ਮੂਹ ਸੱਚਾ ਮਨ ਵਸਾਇਆ। ਜੀ ਜਾਣ ਸਭ ਤੋਂ ਦੁਖ ਪਾਏ, ਭਵੇਕ ਪਰਸਣ ਆਇਆ। ਲਭ ਲੋਭ ਅਹੰਕਾਰ ਜੁਗਾ, ਸਤਿਗੁਰ ਪਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਦੁਖਾ, ਤਿੰਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਘੇਰੀ, ਵਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਕਾਇ ਕ੍ਰਿਸ਼ਨਾ, ਬਹੁਤ ਨਾਹੀਂ ਬੋਲਣਾ। ਖਨੋ ਤਿੱਥੀ ਵਾਲੋ ਨਿੱਕੀ ਰੇਤ, ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਰਿਆ। ਹਰ ਵਾਸਨਾ ਸਮਾਣੀ, ਕਹੇ ਨਾਨਕ ਜਾਲ ਭਗਤਾਂ, ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਏ ਤਿਵ ਚੱਲਾ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੈ ਚੱਲਾ, ਜਿੰਨਾ ਮਾਰਗ ਪਾਵੇ। ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਸਿਆਵੇ। ਜਿਸਨੂੰ ਕਥਾ ਸੁਣਾਹੀ ਆਪਣੀ, ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ, ਜਿਉਂ ਭਾਵੇ ਤਿਵੈ ਚਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ। ਇਹ ਤਿੰਨ ਟੈਮਾਂ ਨੂੰ ਵਸਿਆ, ਜਿਨ ਘਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ।

ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਰੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨਾ ਉਪਜਾਇ ਬਣ ਸਹਿਜ ਸਹਿਸ ਨਾ ਜਾਏ ਨਾ ਜਾਏ ਸਹਿ ਸਕਿਤ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਰ ਹੋਣ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਪਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਜਿਨੀ ਜਨਮ ਜੂ ਹੈ ਹਾਰਿਆ ਏ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮਹਿ ਨਾਮ ਉਤਮ ਸੋਸਣੇ ਨਾ ਹੀ ਫਿਰੇ ਜੋ ਬੇਤਾ ਲਿਆ ਕਹਿ ਨਾਨਕ ਜਨ ਸਕਦਾ ਜਿਹਾ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰ ਤਾਂ ਨਿਰਮਲ ਜੀਉ ਨਿਰਮਲ ਸੁਰਗੁਰ ਤੇ ਕਰਨੀ ਕਮਾਣੀ ਕੂੜ ਜੀ ਸੋਏ ਪਹੁੰਚੇ ਨਾ ਹੀ ਮਨ ਤਾਂ ਸੱਚ ਸਮਾਣੀ ਜਨਮ ਰਤੰਜਨੀ ਕੱਟਿਆ ਪਲੇ ਸੇਵਣ ਜਾਰੀ ਕਹਿ ਨਾਨਕ ਜਨ ਮਨ ਨਿਰਮਲ ਹੋ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੇ ਉਹ ਤਾਂ ਸਾਨੂੰ ਸਿੱਖ ਕੋਈ ਜੀ ਹੋ ਰਹੇ ਗੁਰੂ ਨਾਲ ਗੁਰ ਕਾ ਚਰਣੇ ਹਿਰਦੇ ਤੇ ਆਏ ਅੰਤਰਾਤਮਾ

ਸਦਕਾ ਕੋਈ ਪੁੱਛੋ ਵੀ ਕਿਆ ਜਾਏ ਅਨੇਕ ਜੁਨੀ ਪਰਿਆਵਰਨ ਸਦਕ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਤੇਰੀ ਬਾਣੀ ਆ ਸਰ ਬਾਣੀ ਜਿਨ ਕੋ ਨਦਰ ਕਰਮ ਹੋ ਗਿਆ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਵਾਰ ਹੋ ਹਰ ਰੰਗ ਜਤੋ ਸਾਰੰਗ ਪਾਣੀ ਗਾਇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਸ ਵਿਖਾਣੀ ਹਰ ਹਾਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਜਿਤ ਜਨ ਕਹਿਰ ਲੈ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਅਤਿਹੜਾ ਉਹ ਸ਼ਬਦ ਰਤਨ ਜਿਤ ਮਨ ਲਾਗਾ ਹੇ ਵਾ ਸਮਾਓ ਸ਼ਬਦ ਸੇ ਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਸਨੋ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਤਿਹੜਾ ਸਿਵ ਸਕਤ ਆਪ ਪਾਏ ਕਹਿ ਕਰਤਾ ਆਪੇ ਹੁਕਮਰਦਾਏ ਹੁਕਮਰਦਾਏ ਆਪ ਦੀ ਕਹਿ ਗੁਰਮੁਖ ਸਿਵ ਬਜਾਏ ਤੋੜੇ ਬੰਧਨੋ ਗੁਰਮੁਖ ਸ਼ਬਦ ਮਨ ਵਸਾਈ ਗੁਰਮੁਖ ਜਿਸਨੂੰ ਆਪ ਕਰੇ ਸੋ ਗਾਏ ਕਸੈ ਲਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਦੱਤਾ ਸਾਰ ਨਾ ਜਾਣੀ ਦੱਤਾ ਸਾਰ ਨਾ ਜਾਣੀ ਗੁਰੂ ਬਾਜੋ ਦੱਤਾ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆ ਰਹਿਣ ਬਿਆਣੀ ਗੁਰ ਕਿਰਪਾ ਦੇਸੇ ਜਨ ਜਾਗੇ ਜਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੁਰਤ ਪਾਏ ਜਿਸਨੂੰ ਅੰਮ੍ਰਿਤ ਹਲੋ ਰਾਗੇ ਜਾਗਤ ਰਹਿਣ ਬਿਆਣੀ ਮਾਤਾ ਕੀ ਅਗਰ ਮੈਂ ਪ੍ਰਤਪਾਲ ਕਰੇ ਸੋ ਕਮਨ ਵਸਾਰੀ ਹੈ ਮਨੋ ਕੇ ਵਸਾਰੀ ਹੈ ਬੁਢਰਾਤਾ ਜੀ ਅਗਰ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਸੇ ਕੋ ਨਾ ਸਕੇ ਜਿਸਨੂੰ ਆਪਣੀ ਬੁਲਾਵੇ ਆਪਣੀ ਨੇ ਵਿਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹੇ ਰਾਣ ਕੇ ਉਡਦਾਤਾ ਸੋ ਕਮਨ ਵਸਾਰੀ ਹੈ ਜੈਸੀ ਅਗਨ ਦਰਮੈ ਤੈਸੀ ਬਾਹਰ ਮਾਇਆ ਮਾਇਆ ਗੰਧਰ ਇੱਕੋ ਜਿਹੀ ਗੱਲ ਕਛੇ ਵਿੱਚ ਆਇਆ ਜਾਂ ਕਿਸ ਪਾਣਾ ਤੋਂ ਜੰਮਿਆ ਪਰਿਵਾਰ ਭਲਾ ਪਾਇਆ ਲਿਖਣਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰਿਆ ਮੋਗ ਜੈ ਭਾਵ ਵੀ ਜਲ ਆਇਆ ਕਹਿ ਨਾਨਕ ਗੁਰਪ੍ਰਸਾਦ ਜੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਟੋ ਰਹੇ ਲੋਕ ਮਿਲ ਲਾਏ ਐਸਾ ਸਤਿਗੁਰ ਦੇ ਮਿਲਾਏ ਜਿਸਨੂੰ ਸਿਰ ਸੌਂਕੀ ਹੈ ਵਿੱਚੋਂ ਆਪ ਜਾਏ ਜਿਸ ਦਾ ਜੀਓ ਜਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁੱਲ ਕਹਿ ਪਾਲ ਕਰਾ ਕੇ ਨਾਨਕ ਜਿਨ ਹਰ ਪੱਲੇ ਪਾਏ

ਸੁਣੀਏ ਤਨ ਧਰਾ ਮਿਲਿਆ ਜਨ ਹਰਿਆ ਪੇ ਪਾਣ ਗਾਇ ਨਾਨਕਾ ਦਾਸ ਮੇਰੀ ਮਨ ਹੋਆ ਵਣ ਯਾਰਾ ਇਹ ਰਸਨਾ ਤੂੰ ਅੰਗ ਰਸਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਸਕਿੱਤਾ ਹੈ ਜੇਕਰ ਹਰ ਰਸ ਭੱਲੇ ਨਾ ਪਾਏ ਹਰ ਰਸ ਪਾਏ ਭੱਲੇ ਪੀ ਹਰ ਰਸ ਬਹੁਣ ਨਾ ਕ੍ਰਿਸ਼ਨ ਲਾਗੇ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮੈਂ ਲੈ ਜਸ ਆਏ ਗਾਏ ਨਾਨਕ ਹੋ ਰੰਗ ਰਸਾ ਵਿਸਰੇ ਜਾਰ ਵਸੈ ਮਨ ਆਈ ਇਹ ਸਰੀਰ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਦਾਦੂ ਜਗ ਮੈਂ ਆਇਆ ਜੋਤ ਰੱਖੀ ਤੁਰ ਵਿੱਚ ਦਾਦੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜੰਗੀ ਉਹ ਭਾਰੀ ਜਗਤ ਦਿਖਾਇਆ ਗੁਰਪ੍ਰਸਾਦੀ ਪੁੱਜਿਆ ਤਾਂ ਜਲ ਤੋ ਆ ਜਲ ਨਗਰੀ ਆਇਆ ਗਏ ਰਾਮ ਸਰੇਸ਼ ਦਾ ਮੂਲ ਰੱਖਿਆ ਜੋਤ ਰਾਖੀ ਦਾਦੂ ਜਗ ਮੈਂ ਆਇਆ ਮਨ ਕਾਉ ਪਿਆ ਪ੍ਰਭਾਤ ਨੂੰ ਸੁਣਿਆ ਹਰ ਮੰਗਲ ਹਰ ਮੰਦਰ ਗਾਉ ਸਜੀ ਜਿਹੜੇ ਮੰਦਰ ਬਣਿਆ ਹਰ ਗਾਉ ਮੰਗਲ ਨਾ ਸਜੀਏ ਸੋ ਦੂਸਰਾ ਦਰ ਪਏ ਗੁਰ ਚਰਨ ਲਾਗੇ ਜਨੁਸ ਬਾਗੇ ਆਪਣਾ ਅੰਦਰ ਜਾ ਪਏ ਅਨ ਹੱਥ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਮ ਪ੍ਰਭਾਤ ਮਿਲਿਆ ਕਰਨ ਕਾਰਨ ਜੋਗੋ ਇਹ ਸ੍ਰੀ ਦਾ ਮੇਰਿਆ ਇਸੀ ਜਗ ਮੈਂ ਆਏ ਕਹਿ ਕੇ ਅੱਜ ਕਰਮ ਕਮਾਇਆ ਕਿ ਕਰਮ ਕਮਾਇਆ ਤਾਂ ਤੁਸੀਂ ਦਾ ਜਾ ਦੂ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕੇ ਸ੍ਰੀ ਪ੍ਰਵਾਨ ਹੋਆ ਜਿਨ ਸਤਿਗੁਰ ਸੰਗ ਚਲਾਇਆ ਇਹ ਨੇਤਰੋ ਮੇਰੇ ਹੋ ਵਰ ਤੁਮ ਮੈਂ ਜੋ ਕਰੀ ਹਰ ਬਿਨ ਵਰਨਾ ਦੇਖੋ ਕੋਈ ਹਰ ਬਿਨ ਵਰਨਾ ਦੇਖੋ ਕੋਈ ਨਗਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਦਾ ਰੂਪ ਹੈ ਹਰ ਰੂਪ ਨਗਰੀ ਆਇਆ ਗੁਰਪ੍ਰਸਾਦੀ ਪੁੱਜਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਵਰਨਾ ਕੋਈ ਕਹੇ ਨਾਨਕੇ ਨੇਤਰਾਂ ਦਸੇ ਸਤਿਗੁਰ ਹਰਿਆਂ ਦੇ ਬਿਰਹਿ ਕੋਈ ਇਹ ਸਰਵਣੋ ਮੇਰੇ ਹੋ ਸਾਚਾ ਸੁਣਿਆ ਨੂੰ ਪਠਾਈ ਸਾਚਾ ਸੁਣਿਆ ਨੂੰ ਪਠਾਈ ਸ੍ਰੀ ਲਾਈ ਸੁਣੋ ਸਤਬਾਣੀ ਜਸੁਣੀ ਮੰਤਨਾ ਰਿਆ ਰਸਨਾ ਰਸਮਾਣੀ ਸਾਚਾ ਲੱਕ ਪਟਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਿਆ ਨੂੰ ਪਠਾਏ ਹਾਰ ਜੀ ਜਾਵੋ ਗੁਫਾ ਅੰਦਰ ਰਾਸਤਾ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਗਾਉਣ ਦੁਆਰੇ ਪ੍ਰਗਟ ਕੀਏ ਦਸਵਾਂ ਗੋਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਕਹੇ ਨੇਕ ਰੂਪ ਨਾਵ ਨਾਮ ਨੇ ਦੋ ਜਿਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰਾਖਾਏ ਵਾਜਾ ਪਵਨ ਵਜਾਇਆ ਇਹ ਸਾਚਾ ਸੁਹਿਲਾ ਸਾਚੇ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਪਿਆਵੇ ਸੱਚੋ ਧਿਆਵੇ ਜਾਂ ਤੁਦ ਪਾਵੇ ਗੁਰਮੁਖ ਜਨਾ ਬਜਾਵੇ ਇਹ ਸੱਚ ਸਭ ਮੈਂ ਤਾਂ ਸੱਚ ਮੈਂ ਜਿਸ ਬਖਸ਼ੇ ਸੁਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ ਆਨੰਦ ਸੁਣੋ ਉਮਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਆਇਆ ਉਤਰੇ ਸਗਲ ਵਸੂਰੇ ਗੁਰੂ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ

ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ

ਸਮਾਧ ਪਾਣੀ ਸਮਾਧ ਅਗਨੀ ਫੇਰੇ ਵਿਦਾਣੀ ਸਮਾਧ ਧਰਤੀ।

ਕੱਲਾ ਗਿਆ ਸੀ। ਮਾਂ ਨੇ ਇਹ ਗੱਲ ਆਖੀ ਕਿਉਂਕਿ ਸਵਾਲ ਕੀਤਾ ਸੀ ਬੱਚੇ ਨੇ, ਐ ਮਾਂ ਮੈਨੂੰ ਪਿਤਾ ਦੀ ਗੋਦ ਵਿੱਚੋਂ ਬੜੀ ਬੇਰਹਿਮੀ ਨਾਲ ਮਤਰੀ ਮਾਂ ਨੇ ਉਠਾ ਦਿੱਤਾ। ਮਾਂ ਤੇਰੇ ਤੋਂ ਮੈਂ ਇੱਕ ਗੱਲ ਪੁੱਛਣਾ, ਤੂੰ ਮੇਰੇ ਪਿਤਾ ਦੀ ਰਾਣੀ ਤੇ ਦਾਸੀ, ਛੋਟਾ ਜਿਹਾ ਬੱਚਾ ਐਸਾ ਸਵਾਲ ਕਰੇ, ਗਲਵਕੜੀ ਵਿੱਚ ਲਿਆ ਆਖਿਆ, ਬੇਟਾ ਕੀ ਤੈਨੂੰ ਪਿਤਾ ਦੀ ਗੋਦ ਚੋਂ ਕਿਸੇ ਨੇ ਉਠਾ ਦਿੱਤਾ? ਅੱਜ ਮੈਂ ਤੈਨੂੰ ਐਸੇ ਪਿਤਾ ਦੀ ਗੋਦ ਵਿੱਚ ਬਿਠਾਵਾਂਗੀ ਜਿੱਥੋਂ ਕੋਈ ਉਠਾ ਨਾ ਸਕੇ। ਉਹ ਕਿਹੜਾ ਪਿਤਾ ਹੈ? ਆਖਿਆ, ਬੇਟਾ ਉਸ ਪਿਤਾ ਦੀ ਗੋਦ ਵਿੱਚ ਪਹਿਲਾਂ ਤਾਂ ਬਹਿਣਾ ਹੀ ਬੜਾ ਔਖਾ ਹੈ। ਸਾਰਾ ਕੁਛ ਤਿਆਗਣਾ ਪੈਂਦਾ ਤੇ ਜਿਹੜਾ ਉਹਦੀ ਗੋਦੀ ਵਿੱਚ ਬਹਿ ਜਾਏ ਉਸ ਗੋਦ ਚੋਂ ਕਿਸੇ ਨੂੰ ਕੋਈ ਨਹੀਂ ਉਠਾ ਸਕਿਆ ਅੱਜ ਤੱਕ। ਤੇ ਕਹਿਣ ਲੱਗਾ ਮਾਂ, ਕਿਤੇ ਉੱਥੇ ਨਾ ਆ ਜਾਵੇ ਮਤਰੀ ਮਾਂ। ਆਖਿਆ, ਨਹੀਂ ਬੇਟਾ, ਉੱਥੇ ਉਹ ਨਹੀਂ ਪਹੁੰਚ ਸਕਦੀ। ਜਦੋਂ ਉਸ ਗੋਦ ਵਿੱਚ ਕੋਈ ਬਹਿ ਜਾਏ ਮਤਰੀ ਮਾਂ ਤਾਂ ਕੀ ਦੁਨੀਆਂ ਦੇ ਸਾਰੇ ਸੁੱਖ ਵੀ ਸਾਹਮਣੇ ਆ ਜਾਣ, ਪਰ ਉਹਨਾਂ ਸਾਰਿਆਂ ਸੁੱਖਾਂ ਨਾਲੋਂ ਪਿਤਾ ਦੀ ਗੋਦ ਪਿਆਰੀ। ਇੱਕ ਸਵਾਲ ਕੀਤਾ, ਇੱਕ ਤਾਂ ਸਵਾਲ ਇਹ ਸੀ ਜੋ ਆਪਣੀ ਨਿਸ਼ਰਵਣ ਕੀਤਾ, ਤੇ ਦੂਜਾ ਸਵਾਲ ਇਹ ਸੀ ਇਹ ਰਾਜ ਕਿਵੇਂ ਮਿਲ ਸਕਦਾ? ਜਦੋਂ ਮਾਂ ਨੇ ਦੋਵੇਂ ਸਵਾਲ ਸੁਣੇ, ਮਾਂ ਨੇ ਦੋਵਾਂ ਦਾ ਜਵਾਬ ਦਿੱਤਾ। ਪਹਿਲੇ ਸਵਾਲ ਦਾ ਤਾਂ ਜਵਾਬ ਦਿੱਤਾ, ਬੇਟਾ ਮੈਂ ਤੇਰੇ ਪਿਤਾ ਦੀ ਦਾਸੀ ਨਹੀਂ, ਮੈਂ ਤੇਰੇ ਪਿਤਾ ਦੀ ਰਾਣੀ ਹਾਂ। ਤੇ ਫਿਰ ਮਾਂ, ਜਿਹੜੀਆਂ ਰਾਣੀਆਂ ਹੁੰਦੀਆਂ ਨੇ ਉਹਨਾਂ ਦੇ ਬੱਚਿਆਂ ਨੂੰ ਇਸ ਤਰ੍ਹਾਂ ਸਿਰ ਧਰਤੀ ਤਾਂ ਨਹੀਂ ਵੱਜਦੇ? ਸਤਸੰਗਤ ਕਮਾਲ ਹੈ ਐਸੀ ਮਾਂ, ਕਿਸਨੇ ਮਤਰੀ ਮਾਂ ਨੂੰ ਦੋਸ਼ ਨਹੀਂ ਦਿੱਤਾ, ਪਿਤਾ ਨੂੰ ਦੋਸ਼ ਨਹੀਂ ਦਿੱਤਾ। ਆਖਿਆ, ਬੇਟਾ ਜਦੋਂ ਮੈਂ ਤੈਨੂੰ ਆਪਣੀ ਭੁੱਖ ਵਿੱਚ ਰੱਖਿਆ, ਜਦੋਂ ਮੈਂ ਤੈਨੂੰ ਜਨਮ ਦਿੱਤਾ ਹੈ ਉਸ ਤੋਂ ਪਹਿਲਾਂ ਮੈਂ ਨਾਮ ਨਹੀਂ ਸੀ ਜਪਿਆ, ਤੇ ਜਿਹੜਾ ਨਾਮ ਨਾ ਜਪੇ ਉਸ ਨੂੰ ਇਸੇ ਤਰ੍ਹਾਂ ਧੱਕੇ ਪੈਂਦੇ ਨੇ। ਦੂਜਾ ਸਵਾਲ ਸੀ ਕਿਸ ਉੱਦਮ ਤੇ ਰਾਜ ਮਿਲੇ? ਇਹ ਸਾਰੇ ਮੇਰੇ ਦੁਸ਼ਮਣ ਸੱਜਣ ਬਣ ਜਾਣ। ਤੇ ਮਾਂ ਕਹਿਣ ਲੱਗੀ, ਰਾਜ ਤੈਨੂੰ ਮਿਲ ਸਕਦਾ ਹੈ ਪਰ ਇੱਕ ਕੰਮ ਕਰਨਾ ਪਏਗਾ, ਪਰਮੇਸ਼ਰ ਆਰਾਧੀ ਜਿੱਦੋਂ ਹੋਈਏ ਪਤਿਤ ਪੁਨੀਤ। ਸਤਸੰਗਤ ਕਿਹੜੀ ਮਾਂ ਹੈ ਜਿਸ ਦੀ ਮਾਂ ਦੀ ਗੋਦ ਵਿੱਚ ਇੱਕੋ ਹੀ ਪੁੱਤਰ ਹੋਵੇ?
ਉਹ ਆਪਣੇ ਬੱਚੇ ਨੂੰ ਜੋਗੀਆਂ ਵਾਲੇ ਕੱਪੜੇ ਪਵਾ ਕੇ, 5 ਸਾਲ ਦੀ ਉਮਰ ਸੀ, ਆਖਿਆ ਬੇਟਾ ਜਾ ਅੱਜ ਮੈਂ ਤੈਨੂੰ

ਕਿੱਥੇ ਮੈਂ ਤੈਨੂੰ ਤਪ ਕਰਨ ਵਾਸਤੇ ਭੇਜ ਰਹੀ ਹਾਂ, ਉੱਥੋਂ ਤੋਂ ਖਾਲੀ ਨਾ ਆਵੇਂ। ਪੁੱਤਰ, ਮੈਨੂੰ ਇਹੋ ਹੀ ਪਤਾ ਲੱਗੇ ਕਿ ਤੂੰ ਅਟਲ ਹੋ ਗਿਆ। ਰਾਜੇ ਨੂੰ ਪਤਾ ਲੱਗਾ, ਤੁਸੀਂ ਵੀ ਉਮਰ ਵਿੱਚ ਚਲਾ ਗਏ, ਤਪੱਸਿਆ ਕਰਨ ਚਲਾ ਗਏ। ਵਜ਼ੀਰਾਂ ਨੂੰ ਭੇਜਿਆ, ਜਾਓ ਉਸ ਨੂੰ ਆਖੋ ਅੱਧਾ ਰਾਜ ਲੈ ਲੈ, ਪਰ ਅਜੇ ਤਾਂ ਸ਼ੁਰੂ ਹੀ ਨਹੀਂ ਕੀਤੀ ਸੀ ਤਪੱਸਿਆ। ਜਦੋਂ ਇਤਨੀ ਗੱਲ ਕੀਤੀ, ਮਨ ਵਿੱਚ ਸੋਚਣ ਲੱਗਿਆ, ਅਜੇ ਤਾਂ ਮੈਂ ਤਪੱਸਿਆ ਸ਼ੁਰੂ ਹੀ ਨਹੀਂ ਕੀਤੀ। ਅੱਧਾ ਰਾਜ ਮਿਲ ਜਾਏ, ਬਸ ਹੁਣ ਇਹ ਗੱਲ ਕਹਿ ਦਿੱਤੀ।

0: Jesus.
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ।

ਨਮਃ ਸਤਿਗੁਰ ਏ ਨਮਃ ਸ੍ਰੀ ਗੁਰਦੇਵ ਏ ਨਮਃ ਅਸਤਪਾਦੀ ਸਿਮਰਾਓ ਸਿਮਰ ਸਿਮਰ ਸੁਖ ਪਾਵਾਓ ਕਲ ਕਲੇਸ਼ ਤਨ ਮਾਹਿ ਮਿਟਾਵਾਓ ਸਿਮਰਾਓ ਜਾਸ ਵਿਸੁਮ ਪਹਰ ਏਕੈ ਨਾਮ ਜਪਤ ਆਗਨਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖਿਅਰ ਕੀਨੇ ਰਾਮ ਨਾਮ ਇੱਕ ਆਖਿਅਰ ਤਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਣੀ ਨ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਓਨ ਸੰਗ ਮੋਹੇ ਉਧਾਰੋ ਸੁਖਮਾਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਾਣਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬਿਨੰਦ ਹਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਅਰਿਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਤਿਹਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਪਹਲਾ ਪ੍ਰਭ ਕੈ ਸਿਮਰਨ ਸੁਫਲ ਫਲ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਹੇ ਸਮਾਏ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਜਾਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰਹਿ ਸੇ ਧਨਵੰਤੇ ਪ੍ਰਭ ਕਉ ਸਿਮਰਹਿ ਸੇ ਪਤਵੰਤੇ ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ਪ੍ਰਭ ਕਉ ਸਿਮਰਹਿ ਸੇ ਪੁਰਖ ਪਰਧਾਨ ਪ੍ਰਭ ਕਉ ਸਿਮਰਹਿ ਸੇ ਬੇਮੋਹਤਾਜੇ ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ਪ੍ਰਭ ਕਉ ਸਿਮਰਹਿ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕਉ

ਰਹਿ ਸੇ ਪਰਿ ਉਪਕਾਰੀ, ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ। ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕਉ ਸਿਮਰਹਿ ਤਿਨ ਸੂਖ ਬਿਹਾਵੈ। ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕਉ ਸਿਮਰਹਿ ਤਿਨ ਅਨੰਦ ਕਨਹੇਰੇ, ਪ੍ਰਭ ਕਉ ਸਿਮਰਹਿ ਬਸਹਿ ਹਰ ਨੇਰੇ। ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬੇਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਹਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਯਾ, ਨਾਨਕ ਤਿਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ। ਹਰ ਸਿਮਰਨ ਭੈ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ। ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨਾ ਪਹਾਈ, ਮਾਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾਂ ਭਯਾਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸਕਲ ਹੋਵੇ ਅਤ ਪਹਾਰੀ, ਹਰ ਕੋ ਨਾਮ ਖਿਨ ਮਾਹੇ ਉਰਹਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪਹੁ ਮਨ ਮੇਰੇ, ਨਾਨਕ ਪਾਵਹੁ ਸੂਖ ਕਨਹੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਤ ਤਰੈ। ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗ ਹਾਵੈ। ਜਿਹ ਮਾਰਗ ਇਹੋ ਜਾਤ ਅਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ। ਅਨਕ ਵਿਘਨ ਜਹਿ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਦਹਾਰੈ। ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ। ਹਉ ਮੈਲਾ ਮਲਕ ਬਹੁ ਅਨੰਤ ਹੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪਹੁ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ। ਜਿਹ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜਿਹ ਪੈਂਡੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਜਹ ਮਹਾਂ ਭਯਾਨ ਤਪਤ ਬਹੁ ਕਹਾਮ, ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਝ ਆਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ। ਭਗਤ ਜਾਣਾ ਕੀ ਬਰਤਨ ਨਾਮ, ਸੰਤ ਜਾਣਾ ਕੈ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ। ਮਨ ਤਨ ਰੰਗ ਰੱਤੇ ਰੰਗ ਏਕੈ, ਨਾਨਕ ਜਾਣ ਕੈ ਬਿਰਤ ਬਵੇਕੈ। ਹਰ ਕਾ ਨਾਮ ਜਨ ਕਉ ਮੁਗਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਵ ਪਰੈ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾਹਿ ਵਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕਉ ਆਪ ਪ੍ਰਭ ਦੀਨਾ। ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਪੋਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ। ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗ ਵੱਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ। ਬਹੁ ਸਾਸਤਰ ਬਹੁ ਸਿਮਰਤੀ।

ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਉਹ ਅਪਾਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਤਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਰਤਰਿਆ ਰੂਪ ਨਾ ਪੇਖੈ ਨੇਤਰ ਸਾਧਕ ਟਹਿਲ ਸੰਤ ਸੰਗ ਹੇਤ ਕਾਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕਉ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰ ਇੰਦਰੀ ਜਿੱਤ ਪੰਚ ਤੋਖ ਤੇ ਰਹਿਤ ਨਾਨਕ ਕੋਟ ਮੱਧੇ ਕੋ ਐਸਾ ਅਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਵਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਿਹ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਂਛੈ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦਿਰੜੈ ਅਵਰਹਿ ਨਾਮ ਜਪਾਵੈ ਨਾਨਕ ਉਹ ਵੈਸਨੋ ਪਰਮ ਗਤ ਪਾਵੈ ਭਗਹੌਤੀ ਭਗਵੰਤ ਭਗਤ ਕਾ ਰੰਗ ਸਗਲ ਤੇ ਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਤੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲ ਖੂਵੈ ਤਿਸ ਭਗਹੌਤੀ ਕੀ ਮਾਤਾ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨ ਅਰਪੈ ਵਿਸਨ ਪਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਹੌਤੀ ਭਗਵੰਤ ਕਉ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮਹਿ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋਨ ਨਾ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਮਹਿ ਜਾਣੈ ਅਸਤੂਲ ਚਹੁ ਵਰਨਾ ਕਉ ਦੇ ਉਪਦੇਸ਼ ਨਾਨਕ ਉਸ ਪੰਡਿਤ ਕਉ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਨਾ ਮਹਿ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਦ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਤਾਰੈ ਪਸ ਪ੍ਰੇਤ ਮੁਗਧ ਪਾਥਰ ਕਉ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਾਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਬਸੰਤਨ ਪਹਾਏ ਤਿਨ ਪਾਇਆ ਸਦਾ ਨਿਗਟ ਨਿਗਟ ਹਰ ਜਾਨ ਸੋ ਦਾਸ ਦਰਗਹਿ ਪਰਵਾਨ ਆਪਣੇ ਦਾਸ ਕਉ ਆਪ ਕਿਰਪਾ ਕਰੈ ਤਿਸ ਦਾਸ ਕਉ ਸਭ ਸੋਝੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੇ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਅਨੰਤ ਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪਰਗਾਸ ਪਾਰ ਬ੍ਰਹਮ ਕਰਤਾ ਅਵਿਨਾਸ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤ ਕਰ ਹੈ ਅਨੇਕ ਜਾਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਾਨ ਪ੍ਰਮਹਿ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਵ ਕਾਵ ਵਿਚਾਰ ਹੈ ਕਈ ਕੋਟ ਨਵਤਨ ਨਾਮ ਧਿਆਵ ਹੈ ਨਾਨਕ ਕਰਤੇ ਕਾ ਅੰਤ ਨਾ ਪਾਵਹਿ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕਉ ਹਿਰਹਿ ਕਈ ਕੋਟ ਪਰ ਦੁਖ ਨਾ ਕਰਹਿ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪਰਦੇਸ਼ ਪ੍ਰਮਾਹੇ ਜਿਤ ਜਿਤ ਲਾਵਹੁ ਤਿਤ ਤਿਤ ਲੱਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਤੂ ਮੰਡਲ ਕਈ ਕੋਟ ਸਫੀਅਰ ਸੂਰ ਨਖਿਅਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਸ਼ਤਰ ਸਗਲ ਸਮੱਗਰੀ ਆਪਣੇ ਸੂਤ ਤਹਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਾਖ ਕਿੰਨਰ ਪੈਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇੜੇ ਸਭ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਹੈ ਜੀਵ ਹੈ ਮਰ ਹੈ, ਕਈ ਕੋਟ ਬਹੁ ਜੋਨੀ ਫਿਰ ਹੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਕੱਲ ਹੈ ਥੱਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ, ਜਹ ਜਹਿ ਪਹਾਣਾ ਤਹਿ ਤਹਿ ਰਾਖੇ, ਨਾਨਕ ਸਭ ਕੇ ਚ ਪ੍ਰਭ ਕਹਿ ਹੱਥ, ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਕਈ ਕੋਟ ਪ੍ਰਭ ਕਉ ਖੋਜੰਤੇ, ਆਤਮ ਮਹਿ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕਉ ਮਿਲਿਓ ਪ੍ਰਭ ਅਵਿਨਾਸ਼, ਕਈ ਕੋਟ ਮੰਗ ਹੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕਉ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਤੀਨੋ ਵਿਸਥਾਰ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ, ਕਈ ਕੋਟ ਇੰਨੇ ਬਹੁ ਪਹਾਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਤਾਕਾ ਅੰਤ ਨਾ ਜਾਣੈ ਕੋਈ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰ ਹੈ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵ ਹੈ, ਅਮਰ ਪਹਿ ਸਾਧ ਸਦ ਹੀ ਜੀਵ ਹੈ, ਕਈ ਕੋਟ ਨਾਮ ਗੁਣ ਗਾਵ ਹੈ, ਆਤਮ ਰਸ ਸੁਖ ਸਹਿਜ ਸੁਮਾਵ ਹੈ, ਆਪਣੇ ਜਨ ਕਉ ਸਾਸ ਸਾਸ ਸੁਮਾਰੇ, ਨਾਨਕ ਓਏ ਪਰਮੇਸ਼ੁਰ ਕੇ ਪਿਆਰੇ, ਸਲੋਕ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲੇ ਹਾਰਣ, ਜਲ ਥਲ ਮਹੀਅਲ ਸੋਏ, ਅਸ਼ਟਪਦੀ ਤਰਨ ਕਰਾਵਨ ਕਰਨੈ ਜੋਗ, ਜੋ ਤਿਸ ਪਾਵੈ ਸੋਈ ਹੋਗ, ਖਿਨ ਮਹਿ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਤਹਾਰ ਅਤਹਾਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿਆ ਸਮਾਈ, ਪ੍ਰਭ ਪਾਵੈ ਮਾਨੁਖ ਗਤ ਪਾਵੈ, ਪ੍ਰਭ ਪਾਵੈ ਤਾਂ ਪਾਥਰ ਤਰਾਵੈ, ਪ੍ਰਭ ਪਾਵੈ ਬਿਨ ਸਾਸ ਤੇ ਰਾਖੈ, ਪ੍ਰਭ ਪਾਵੈ ਤਾਂ ਹਰ ਗੁਣ ਭਾਖੈ, ਪ੍ਰਭ ਪਾਵੈ ਤਾਂ ਪਤ ਉਦਹਾਰੈ, ਆਪ ਕਰੈ ਆਪਣ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਵਿਗਸੈ ਅੰਤਰ ਜਾਮੀ, ਜੋ ਪਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੋ ਮਾਨੁਖ ਤੇ ਕਿਆ ਹੋਏ ਆਵੈ, ਜੋ ਤਿਸ ਪਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਪਾਵੈ ਸੋਈ ਕਰੇ, ਅਣਜਾਣਤ ਵਿਖਿਆ ਮਹਿ ਰਚੈ, ਜੇ ਜਾਣਤ ਆਪਣ ਆਪ ਬਚੈ, ਪਰਮੇ ਪੂਲਾ ਦਹਿਰਿਸ ਤਹਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨ ਮਹਿ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਹਿਰਿਸ ਪ੍ਰਗਟਾਵੈ, ਜਾ ਕਉ ਆਪਣੀ ਕਰੈ ਬਖਸੀਸ, ਤਾ ਕਾ ਲੇਖਾ ਨਾ ਗਣੈ ਜਗਦੀਸ, ਜੀਓ ਪਿੰਡ ਸਭ ਤਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਬਡਾਈ, ਇਸ ਕਾ ਬਾਲ ਨਾਹੀ ਕਿਸ ਹਾਥ, ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਪਾਵੈ ਸੋਈ ਫੁਨ ਥੀਓ, ਕਬਹੂ ਊਚ ਨੀਚ ਮਹਿ ਬੱਸੈ, ਕਬਹੂ ਸੋਗ ਹਰਖ ਰੰਗ ਹੱਸੈ, ਕਬਹੂ ਨਿੰਦ ਕਿੰਦ ਵਿਵਹਾਰ, ਕਬਹੂ ਊਬ ਆਕਾਸ਼ ਪਾਯਾਰ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਤ ਕਰੈ ਬਹੁ ਪਹਾਂਤ, ਕਬਹੂ ਸੋਏ ਰਹਿ ਦਿਨ ਰਾਤ, ਕਬਹੂ ਮਹਾਂਕ੍ਰੋਧ ਵਿਕਰਾਲ, ਕਬਹੂ ਸਰਬ ਕੀ ਹੋ ਤਰਵਾਲ, ਕਬਹੂ ਹੋਏ ਬਹਿ ਵੱਡ ਰਾਜਾ, ਕਬਹੂ ਭੇਖਾਰੀ ਨੀਚ ਕਾ ਸਾਜਾ, ਕਬਹੂ ਅਪ ਕੀਰਤ ਮਹਿ ਆਵੈ, ਕਬਹੂ ਭਲਾ ਭਲਾ ਕਹਾਵੈ, ਜੋ ਪ੍ਰਭ ਰਾਖੈ ਤਿਵ ਹੀ ਰਹਿ, ਗੁਰਪ੍ਰਸਾਦ ਨਾਨਕ ਸੱਚ ਕਹਿ, ਕਬਹੂ ਹੋਏ ਪੰਡਿਤ ਕਰੈ ਬਖਿਆਨ, ਕਬਹੂ ਮੋਨ ਤਹਾਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜੋ ਸੁਆਂਗੀ ਦਿਖਾਵੈ, ਜੋ ਪ੍ਰਭ ਪਹਾਵੈ ਤਿਵੈ ਨਚਾਵੈ, ਜੋ ਤਿਸ ਪਹਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਬਹੂ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬਹੁਤ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸਹਿ ਪਾਰ ਬ੍ਰਹਮ ਕੈ ਸੰਗ,
ਯੋਂ ਜਲਮ ਹੈ ਜਲ ਆਏ ਖਟਾਨਾ ਕਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਵਿਸਟਾ ਕਾ ਜੰਤ ਆਪ ਕਉ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪ੍ਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਚਰਨ ਸਮਾਨ ਕਛ ਸੰਗ ਨਾ ਜਾਵੈ ਬਹੁ ਲਸਕਰ ਮਾਨਕ ਉਪਰ ਕਰੇ ਆਸ ਪਲ ਭੀਤਰ ਤਾ ਕਾ ਹੋਏ ਬਿਨਾਸੈ ਸਭ ਤੇ ਆਪ ਜਾਣੈ ਬਲਵੰਤ ਖਿਣਮਹਿ ਹੋਏ ਜਾਏ ਭਸਮੰਤ ਕਿਸੈ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਵਾਨ ਓਟ ਕਰਮ ਕਰੈ ਹਉ ਤਾਰੇ ਸੰਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕਹੁ ਕੈਸੇ ਗਵੈ ਆਪ ਸਕਾਉ ਜੋ ਭਲਾ ਕਹਾਵੈ ਸੈ ਭਲਾਈ ਨਿਕਟ ਨਾ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕਉ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮਹਿ ਫਿਰਤਾ ਜਬ ਤਾਰੈ ਕੋਉ ਬੈਰੀ ਮੀਤ ਤਬ ਲਗ ਨਿਹਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਤਬ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਉ ਛੂਟੈ ਸਹਿਸ ਖੱਟੇ ਲੱਕ ਉਠਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਾਰੈ ਬਿਨਾ ਸੰਤੋਖ ਨਹਿ ਕੋਉ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੈ ਹਾਰ ਕਿਸ ਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋਂ ਕੈ ਸੰਗ ਬੂਝੈ ਦੇਖੈ ਕਰੈ ਵਿਵੇਕ ਆਪਹਿ ਏਕ ਆਪਹਿ ਅਨੇਕ ਮਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਣ ਵਿਸਥਾਰ ਸਭ ਕਛ ਉਸ ਕਾ ਉਹ ਕਰਨੈ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਨ ਥਨੰਤਰ ਏਕੈ ਸੋਏ ਆਪਣੇ ਚਲਤ ਆਪ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮੱਧੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰੇ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ ਸੰਤ ਕੈ ਦੁਖਨ ਜਮ ਤੇ ਨਹੀਂ ਛੁੱਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮਹਿ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕਉ ਰੱਖੈ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕੈ ਦੁਖਨ ਕਾਗ ਜਿਉਂ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨੀਚ ਆਏ ਸੰਤ ਦੋਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਕੋਇ ਭੀ ਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤਤਾਈ ਸੰਤ ਕਾ ਨਿੰਦਕ ਖਿਣ ਟਿਕਣ ਨਾ ਪਾਈ ਸੰਤ ਕਾ ਨਿੰਦਕ ਮਹਾਂ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
संत का निंदक राजतेहीन, संत का निंदक दुखिया अरदीन, संत के निंदक कौ सर्व रोग, संत के निंदक कौ सदा बिजोग, संत की निंदा दोख मह दोख, नानक संत पहावे तौ उसका पी होय मोख, संत का दोखी सदा अपवित, संत का दोखी किसै का नहीं मित, संत के दोखी कौ दान लागे, संत के दोखी कौ सब त्याग, संत का दोखी महा अहंकारी, संत का दोखी सदा विकारी, संत का दोखी जन्मय मरे, संत की दुखना सुख दे डर, संत के दोखी कौ नाही ठाओ, नानक संत पहावे ता लय मिलाए, संत का दोखी अध बीच ते टूटे, संत का दोखी कितै काज ना पहुंचे, संत के दोखी कौ उद्यान प्रमाहिए, संत का दोखी उजड़ पाइए, संत का दोखी अंतर ते थोथा, जो सास बिना मृतक की लोथा, संत के दोखी की जड़ किश नाहे, आपन बीज आपे ही खाहे, संत के दोखी कौ अवर न राखन हार, नानक संत भावे ता लय उबार, संत का दोखी इं बिल लाए, ज्यों जल बिहून मछली तड़फड़ाए, संत का दोखी भूखा नहीं राजै, ज्यों पावक ईंधन नहीं त्रापै, संत का दोखी छुटै टकेला, ज्यों बुआड़ तेल खेत माहे दुहेला, संत का दोखी धर्म ते रहत, संत का दोखी सत मिथिया कहत, किरत निंदक का तुर ही पया, नानक जो तिस पावै सोई थिया, संत का दोखी बिगड़ रूप होए जाए, संत के दोखी कौ दरगह मिले सजाए, संत का दोखी सदा सहकाइए, संत का दोखी ना मरे ना जीवाइए, संत के दोखी की पुज्जे ना आसा, संत का दोखी उठ चले निराशा, संत के दोख ना तृष्टै कोय, जैसा पावे तैसा कोई होय, पया किरत ना मीटै कोय, नानक जाने सच्चा सोय, सब घट तिसके ओह करने हार, सदा सदा तिसको नमस्कार, प्रभ की उस्तत करहो दिन रात, तिसह त्यावहो सास गिरास, सब कछ वरतै तिसका किया, जैसा करे तैसा कोथिया, अपना खेल आप करने हार, दूसर कौन कहे विचार, जिसनु कृपा करे तिस आपन नाम दे, बड़ पहागी नानक जान से सलोक, तजहो सियानप सुर जाना हो, सिमरहो हर हर राय, एक आस हर मन रखो, नानक दुख भरम पहु जाए, अष्टपद मानुख की टेक बिरथी सब जान, देवन कौ एक भगवान, जिसके दिए रह अगहाय, बहु न तृष्णा लाग आए, मारे राख एको आप, मानुख कह किश नाही हाथ, इसका हुक्म बूझ सुख होय, तिसका नाम रख कंठ परोय, सिमर सिमर सिमर प्रभ सोय, नानक बिघन न लाग कोय, उस्तत मर्म है कर निरंकार, कर मन मेरे सत व्यवहार, निर्मल रसना अमृत पियो, सदा सुहेला कर लेह जियो, नैनो पेख ठाकुर का रंग, साध संग बिन सह सब संग, चरण चलो मार्ग गोबिंद, मिटह पाप जपिय हर बिंद, कर हर कर्म श्रवण हर कथा, हर दरगह नानक उज्जल मथा, बट भागी तेजान जग माहे, सदा सदा हर के गुण गाहे, राम नाम जो करह विचार, से धनवंत गानी संसार, मन तन मुख बोल है हर मुखी, सदा सदा जान होते सुखी, एको एक एक पछाने, केत उत की ओह सोजी जाने, नाम संग जिसका मन मानिया, नानक तिन्ह निरंजन जानिया, गुर प्रसाद आपन आप सुझे, तिसकी जान हो तृष्णा बुझे, साध संग हर हर जस कहत, सर्व रोग ते ओह हर जन रहत, अन दिन कीर्तन केवल बखियान, गृहस्थ मह सोई निर्वाण, एक ऊपर जिस जन की आसा, तिसकी कटिए जम की फासा, पार ब्रह्म की जिस मन भूख, नानक तिसह ना लागह दूख, जिसको हर प्रभ मन चित आवे, सो संत सुहेला नहीं डुलावे, जिस प्रभ अपना कृपा करे, सो सेवक कहो किसते डरे, जैसा था तैसा दृष्टाया, अपने कार्य में है आप समाया, सोदत सोदत सोदत सीजिया, गुर प्रसाद तत सब बूझिया, जब देखो तब सब किश मूल, नानक सो सूखम सोई असूल, नह किस जन्म नह किस मर, आपन चलत आप ही कर, आवन जावन दृष्ट अनदृष्ट, आज्ञाकारी तहारी सब सृष्ट, आपे आप सगल मह आप, अंत जुगत राज उथाप उथाप, अविनाशी नाही किस खंड, तारण तार रहो ब्रह्मांड, अलाखा भेव पुरख प्रताप, आप ज पाए ता नानक जाप, जिन प्रभ जाता सो थोबावंत, सगल संसार उतरे तिन मंत,
ਪ੍ਰਭ ਕੇ ਸੇਵਕ ਸਗਲ ਉਦਾਹਰਣ, ਪ੍ਰਭ ਕੇ ਸੇਵਕ ਦੂਖ ਵਿਸਾਰਣ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸ ਨੂੰ ਕਿਰਪਾ ਕਰੈ ਬੜ ਭਾਗੈ, ਨਾਮ ਜਪਤ ਪਾਵਹਿ ਵਿਸਰਾਮ, ਨਾਨਕ ਤਿੰਨ ਪੁਰਖ ਕਉ ਊਤਮ ਕਰ ਮਾਣ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਵਸੈ ਹਰ ਸੰਗ, ਸਹਿਜ ਸੁਭਾਇ ਹੋਵੈ ਸੋ ਹੋਏ, ਕਰਣੈ ਹਾਰ ਪਛਾਣੈ ਸੋਏ, ਸਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਇਸ ਮਾਹੇ ਸੁਮਾਏ, ਕੋਏ ਸੁਖ ਨਿਦਾਨ ਉਨਹੂ ਬਣ ਆਏ, ਆਪ ਸਕਾਓ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਨ ਨਹਾਰ, ਜਾ ਕੈ ਸਿਮਰਨ ਉਦਰੀਐ, ਨਾਨਕ ਕਿਸ ਬਲਿਹਾਰ। ਅਸ਼ਟਪਾਲੇ ਟੂਟੀ ਗੰਢ ਨਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸੇ ਬਿਰਥਾ ਕੋਈ ਨਾਹੇ। ਹਰੇ ਮਨ ਮੇਰੇ ਸਦਾ ਹਰ ਜਾਪ, ਅਵਿਨਾਸੀ ਪ੍ਰਭ ਆਪੇ ਆਪ, ਆਪਣ ਕੀਆ ਕਛੂ ਨਾ ਹੋਏ, ਜੇ ਸੌ ਪ੍ਰਾਣੀ ਲੋਚੈ ਕੋਏ, ਤਿਸ ਬਿਨ ਨਾਹੀ ਤੇਰੇ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ, ਧਨਵੰਤਾ ਹੋਏ ਕਿਆ ਕੋ ਗਰਬੈ, ਜਾਂ ਸਭ ਕਿਛ ਤਿਸਕਾ ਦੀਆ ਦਰਬੈ, ਹੱਥ ਸੂਰਾ ਜੇ ਕੋਊ ਕਹਾਵੈ, ਪ੍ਰਭ ਕੀ ਕਲਾ ਬਿਨਾਂ ਕਹਿ ਤਹਾਵੈ, ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਾਰ ਜਾਣੈ ਗਾਵਾਰ, ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ, ਨਾਨਕ ਸੋ ਜਾਣ ਸਦਾ ਆਰੋਗ, ਜਿਉਂ ਮੰਦਰ ਕਉ ਥੰਮ ਹੈ ਥੰਮਣ, ਜਿਉਂ ਗੁਰ ਕਾ ਸ਼ਬਦ ਮਨ ਹੈ ਅਸ ਥੰਮਣ, ਜਿਉਂ ਪਾਖਾਣ ਨਾਵ ਚੜ੍ਹਦਾ ਰਹਿ, ਪ੍ਰਾਣੀ ਗੁਰ ਚਰਨ ਲਗਤ ਨਿਤਰ, ਜਿਉਂ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ, ਜਿਉਂ ਮਹਾਂ ਉਦਿਆਨ ਮਹਿ ਮਾਰਗ ਪਾਵੈ, ਤਿਉਂ ਸਾਧੂ ਸੰਗ ਮੇਰ ਜੋਤ ਪ੍ਰਗਟਾਵੈ, ਤਿੰਨ ਸੰਤਨ ਕੀ ਬਾਂਛਾ ਤਹੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨਹਾਰ, ਅਵਰ ਤਿਆਗ ਤੂੰ ਤਿਸਹਿ ਚਤਾਰ, ਜੋ ਕਛ ਕਰੈ ਸੋਈ ਸੁਖ ਮਾਨ, ਉਲਾ ਕਾਹੇ ਫਿਰਹਿ ਆਜਾਨ, ਕੌਣ ਬਸ ਆਈ ਤੇਰੇ ਸੰਗ, ਲਪਟ ਰਹਿਓ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਾਪ ਸੇਤੀ ਘਰ ਜਾਹੇ, ਜਿਸ ਵੱਖਰ ਕਉ ਲੈਨ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮਹਿ ਤੋਲ, ਲਾਦ ਖੇਪ ਸੰਤਹਿ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਤਹਨ ਤਹਨ ਕਹਿ ਸਭ ਕੋਇ, ਮੁਖ ਉਜਲ ਹਰ ਦਰਗਹਿ ਸੋਇ, ਇਹੋ ਵਾਪਾਰ ਵਿਰਲਾ ਵਾਪਾਰ, ਨਾਨਕ ਤਾ ਕਹਿ ਸਾਧ ਬਲਿਹਾਰ, ਚਰਨ ਸਾਧ ਕੇ ਤੋਏ ਤੋਏ ਪੀਓ, ਅਰਪ ਸਾਧ ਕਉ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸਨਾਨ, ਸਾਧ ਉੱਪਰ ਜਾਈਐ ਕੁਰਬਾਨ, ਸਾਧ ਸੇਵਾ ਵੱਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਣਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਹੀ ਸੰਤਹਿ ਦਰਿ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮਿਰਤਕ ਕਉ ਜੀਵਾਲਣ ਹਾਰ, ਭੂਖੇ ਕਉ ਦੇਵਤ ਆਧਾਰ, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਛ ਤਿਸਕਾ ਉਹ ਕਰਨੈ ਯੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਣੀ, ਕਰ ਕਿਰਪਾ ਜਿਸ ਕਉ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤਿਉ ਲੋਇ, ਜਾ ਕੈ ਹਿਰਦੈ ਏਕੋ ਹੋਇ, ਸੱਚ ਕਰਣੀ ਸੱਚਤਾ ਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ, ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਾਣ ਸੱਚ ਸਮਾਤਾ। ਸਲੋਕ ਰੂਪ ਨ ਰੇਖ ਨ ਰੰਗ ਕੇਸ਼, ਤ੍ਰਿਹੁ ਗੁਣ ਤੇ ਪ੍ਰਭ ਭਿੰਨ, ਸਹਿ ਦੁਜ ਹਏ ਨਾਨਕ, ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦੀ ਅਵਿਨਾਸੀ ਪ੍ਰਭ ਮਨ ਮਹਿ ਰਾਗ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਇਸੇ ਪਰ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ, ਆਪੇ ਪੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸੰਦ, ਸਾਧ ਤੇਰੇ ਕੀ ਚਰਣੀ ਪਾਓ, ਨਾਨਕ ਕਹਿ ਮਨ ਇਹੋ ਅਨਰਾਓ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ, ਅਨੰਦ ਰੂਪ ਮੰਗਲ ਸਦ ਜਾ ਕੈ, ਸਰਬ ਥੋਕ ਸੁਣੀ ਹੈ ਘਰ ਤਾ ਕੈ, ਰਾਜ ਮਹਿ ਰਾਜ ਯੋਗ ਮਹਿ ਜੋਗੀ, ਤਪ ਮਹਿ ਕਪੀਸਰ ਗ੍ਰਹਸਥ ਮਹਿ ਭੋਗੇ,
ਧਿਆਇ ਧਿਆਇ ਭਗਤਹਿ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਜਾ ਕੀ ਲੀਲਾ ਕੀ ਨਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ। ਪਿਤਾ ਕਾ ਜਨਮ ਕੇ ਜਾਣੈ ਕੂਟ, ਸਗਲ ਪਰੋਈ ਅਪਣੈ ਸੂਤ। ਸੁਮਤ ਗਿਆਨ ਧਿਆਨ ਜਿਨ ਦੇ, ਜਨਦਾਸ ਨਾਮ ਧਿਆਵਹਿ ਸੇ। ਇਹੋ ਗੁਣ ਮਹਿ ਜਾ ਕਉ ਪਰਮਾਏ, ਜਨਮ ਮਰੈ ਫਿਰ ਆਵੈ ਜਾਏ। ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰਹਿ ਇਕ ਰੰਗ। ਨਾਨਾ ਬਿਧ ਕੀਨੋ ਵਿਸਥਾਰ, ਪ੍ਰਭ ਅਵਿਨਾਸੀ ਏਕ ਓਂਕਾਰ। ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ। ਨਾਨਾ ਬਿਧ ਕਰ ਬਨਤ ਬਨਾਈ, ਆਪਣੀ ਕੀਮਤ ਆਪੇ ਪਾਈ। ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ। ਨਾਮ ਕੇ ਤਹਾਰੇ ਸਗਲੇ ਜੰਤ, ਨਾਮ ਕੇ ਤਹਾਰੇ ਖੰਡ ਬ੍ਰਹਿਮੰਡ। ਨਾਮ ਕੇ ਤਹਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਤਹਾਰੇ ਸੁਨਣ ਗਿਆਨ ਧਿਆਨ। ਨਾਮ ਕੇ ਤਹਾਰੇ ਆਗਾਸ ਪਾਤਾਲ, ਨਾਮ ਕੇ ਤਹਾਰੇ ਸਗਲ ਆਕਾਰ। ਨਾਮ ਕੇ ਤਹਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਧਰੇ ਸੁਨ ਸਰਵਨ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮ ਹੈ ਸੋ ਜਨ ਗੜ ਪਾਏ। ਰੂਪ ਸੱਤ ਜਾ ਕਾ ਸੱਤ ਅਸਥਾਨ, ਪੁਰਖ ਸੱਤ ਕੇਵਲ ਪ੍ਰਧਾਨ। ਕਰਤੂਤ ਸੱਤ ਸੱਤ ਜਾ ਕੀ ਬਾਣੀ, ਸੱਤ ਪੁਰਖ ਸਭ ਮਾਹੇ ਸਮਾਣੀ। ਸੱਤ ਕਰਮ ਜਾ ਕੀ ਰਚਨਾ ਸੱਤ, ਮੂਲ ਸੱਤ ਸੱਤ ਉਤਪਾਤ। ਸੱਤ ਕਰਨੀ ਨਿਰਮਲ ਨਿਰਮਲੀ, ਜਿਸ ਹੈ ਬੁਝਾਏ ਤਿਸ ਹੈ ਸਭ ਭਾਲੇ। ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸੱਤ ਨਾਨਕ ਗੁਰ ਤੇ ਪਾਈ। ਸਤ ਵਚਨ ਸਾਧੂ ਉਪਦੇਸ਼, ਸਤ ਤੇ ਜਾਨ ਜਾ ਕੇ ਹਿਰਦੈ ਪ੍ਰਵੇਸ਼। ਸਤ ਨਿਤ ਬੂਝੈ ਜੇ ਕੋਏ, ਨਾਮ ਜਪਤ ਤਾਂ ਕੀ ਗਤ ਹੋਏ। ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ। ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ, ਅਵਰ ਨ ਬੂਝ ਕਰਤ ਵਿਚਾਰ। ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀ। ਬਿਸਮਨ ਬਿਸਮ ਪਹੇ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸੁਆਦ। ਪ੍ਰਭ ਕੈ ਰੰਗ ਰਾਜ ਜਨ ਰਾਹੇ, ਗੁਰ ਕੈ ਬਚਨ ਪਦਾਰਥ ਲਹੇ। ਕੋਏ ਦਾਤੇ ਦੁੱਖ ਕਾਟਣ ਹਾਰ, ਜਾ ਕੈ ਸੰਗ ਤਰੈ ਸੰਸਾਰ। ਜਨ ਕਾ ਸੇਵਕ ਸੋ ਵੱਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੇ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦਿ ਸੱਚ ਜੁਗਾਦ ਸੱਚ, ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਅਸ਼ਟ ਪਰੇ ਚਰਨ ਸੱਤ ਸੱਤ ਪਰਸਨਹਾਰ, ਪੂਜਾ ਸੱਤ ਸੱਤ ਸੇਵਦਾਰ। ਦਰਸ਼ਨ ਸੱਤ ਸੱਤ ਪੇਖਣਹਾਰ, ਨਾਮ ਸੱਤ ਸੱਤ ਧਿਆਵਨਹਾਰ। ਆਪ ਸੱਤ ਸੱਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ। ਸ਼ਬਦ ਸੱਤ ਸੱਤ ਪ੍ਰਭ ਭਗਤਾ, ਸੁਰਤ ਸੱਤ ਸੱਤ ਜਸ ਸੁਨਤਾ। ਬੁੱਝਣ ਹਾਰ ਕਉ ਸੱਤ ਸਭ ਹੋਏ, ਨਾਨਕ ਸੱਤ ਸੱਤ ਪ੍ਰਭ ਸੋਏ। ਸੱਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਡ ਪਛਾਨਿਆ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਪੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਬਸਤ ਮਾਹੇ ਲੇ ਬਸਤ ਗਡਾਈ, ਤਾਂ ਕਉ ਭਿੰਨ ਨਾ ਕਹਿਣਾ ਜਾਈ। ਬੂਝੈ ਬੂਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਅਦੀਤ। ਠਾਕੁਰ ਕਉ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ। ਸੇਵਕ ਕਉ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੈ ਨਿਰੰਕਾਰ। ਸੋ ਸੇਵਕ ਜਿਸ ਦਇਆ ਪ੍ਰਭ ਤਹਾਰੈ, ਨਾਨਕ ਸੋ ਸੇਵਕ ਸਾਸ ਸਾਸ ਸਮਾਰੈ। ਆਪਣੇ ਜਨ ਕਾ ਪਰਦਾ ਢੱਕੈ, ਆਪਣੇ ਸੇਵਕ ਕੀ ਸਰਪਰ ਰਾਖੈ।

ਪ੍ਰਭ ਆਲੱਖ ਵੇੜਾ ਨੇ, ਬਾਰੰ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਧਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਇਸ ਕਿਛ ਅਵਰ ਨਾਹੀ ਦ੍ਰਿਸਟਾਇਆ, ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮ ਹੈ ਨਾਮ ਸਮਾਨੇ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ, ਬੋਲਹੁ ਜਸ ਜਿਹਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀਂਦਾਤ, ਕਰਹਿ ਭਗਤ ਆਤਮ ਕੈ ਚਾਇ, ਪ੍ਰਭ ਆਪਣੇ ਸਿਓ ਰਹੇ ਸਮਾਏ, ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ, ਤਿਸਕੀ ਮਹਿਮਾ ਕੌਣ ਬਖਾਨੋ, ਤਿਸਕਾ ਗੁਣ ਕਹਿ ਏਕ ਨਾ ਜਾਣੋ, ਆਠ ਪਹਿਰ ਪ੍ਰਭ ਵਸਹਿ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇਹ, ਮਨ ਤਣੇ ਆਪਣਾ ਤਿਨ ਜਨ ਦੇਹ, ਜਿਨ ਜਨ ਆਪਣਾ ਪ੍ਰਭੂ ਪਿਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵਹਿ, ਤਿਸ ਕੈ ਦਰਸ ਸਭ ਪਾਪ ਮਿਟਾਵਹਿ, ਅਵਰ ਸਿਆਨਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਨ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜਾਓ ਸਾਧ ਪੈਰਾ। ਸਲੋਕ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ ਅਸਪਰੇ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ, ਸਿੱਖ ਕੀ ਗੁਰ ਗੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿਸਾ ਹੈ, ਆਪਸ ਕਉ ਕਾਰ ਕਾਸ਼ ਨਾ ਜਨਾਵੈ, ਹਰ ਹਰ ਨਾਮ ਹਿਰੈ ਸਤ ਧਿਆਵੈ, ਮਨ ਬੀਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ, ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕਉ ਬਲ ਜਾਉ, ਸਰਬਿਨਦਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਮਹਿ ਜਾਨ ਜਾਨ ਮਹਿ ਪਾਰ ਬ੍ਰਹਮ, ਇੱਕ ਹੈ ਆਪ ਨਹੀਂ ਕਜ ਭਰਮ, ਸਹਿਤ ਸਿਆਨਪ ਲਇਆ ਨਾ ਜਾਈਐ, ਨਾਨਕ ਐਸਾ ਗੁਰ ਵਡ ਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ, ਸੁਣ ਕਰ ਬਚਨ ਕਰਨ ਆਗਹਨੇ, ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰ ਆਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਪਾਵੈ ਤਿਸ ਲਏ ਮਿਲਾਏ, ਜਿਹ ਬਾ ਏਕ ਉਸਤਤ ਅਨੇਕ, ਸਤਪੁਰਖ ਪੂਰਨ ਵਿਵੇਕ, ਕਾਹੂ ਬੋਲ ਨਾ ਪਹੁੰਚਿਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨਾ ਪਾਈ, ਅਨਕ ਭਗਤ ਬੰਧਨ ਨਿਤ ਕਰਹਿ, ਚਰਨ ਕਮਲ ਹਿਰਦੈ ਸਿਮਰਹਿ, ਸਤ ਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰਸੋ ਹੋਏ, ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾ ਕੈ ਮਨ ਪ੍ਰਗਟੇ ਗੁਣਤਾਸ, ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕਉ ਦੇ, ਮੋਹ ਮਾਇਆ ਕੈ ਸੰਗ ਨਾ ਲੇਪ, ਮਨ ਮਹਿ ਰਾਖੈ ਹਰ ਹਰ ਏਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁੱਖ ਤਹਿਤੇ ਨਾਸੇ, ਤਪਤ ਮਾਹੇ ਠਾਨ ਵਰਤਾਈ, ਅਨੰਦ ਭਇਆ ਦੁਖ ਨਾਖੇ ਪਹਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨੇ ਉਪਦੇਸੇ, ਭਉ ਚੂਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ, ਜਿਸ ਕਾ ਸਾ ਤਿਨ ਕਿਰਪਾ ਤਹਾਰੀ, ਸਾਧ ਸੰਗ ਜਪ ਨਾਮ ਮੋਰਾਰੀ, ਸਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਾਵਨ, ਨਿਰਗੁਣ ਆਪ ਸਰਗੁਣ ਭੀ ਓਹੀ, ਕਲਾ ਤਹਾਰ ਜਿਨ ਸਗਲੀ ਮੋਹੀ, ਆਪਣੇ ਚਰਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਪੋਤ ਪੋਤ ਰਵਿਆ ਰੂਪ ਰੰਗ, ਭਏ ਪ੍ਰਕਾਸ਼ ਸਾਧ ਕੈ ਸੰਗ, ਰਚ ਰਚਨਾ ਆਪਣੀ ਕਲ ਤਹਾਰੀ, ਅਨਕ ਬਾਰ ਨਾਨਕ ਬਲਿਹਾਰੀ। ਸਲੋਕ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ। ਅਸਤਪਾਦੇ ਸੰਤ ਜਨਾ ਮੇਰ ਕਰਹੁ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਬਿਸਾਰਹੁ, ਚਰਨ ਕਮਲ ਰਿਦਮਹਿ ਉਰ ਧਾਰਹੁ, ਕਰਨ ਕਾਰਨ ਸੋ ਪ੍ਰਭ ਸਮਰੱਥ, ਦਿਰੜ ਕਰ ਗਾਹੋ ਨਾਮ ਹਰ ਵੱਥ।
ਇਹੋ ਧਨ ਸੰਚ

फिर पलटिया चुले सो छत नरंजनी

ਖਰਚੇ ਦਿੱਤ ਖਸਮ ਦੀ ਆਪ ਖੈ ਦੀ ਖੈਰ ਬਤੀ ਹੈ। ਖਰਚੇ ਦਿੱਤ ਖਸਮ ਦੀ ਆਪ ਖੈ ਦੀ ਖੈਰ ਬਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

पहला वचन इस दूसरी पौड़ी के आरंभ विच राय बलवंत साहब जी कर रहे ने लहनी दी फेर आई है नानका दोई खटी है। इहदे अर्थ असी शुरू करांगे नानका दोई खटी है कि धन गुरु नानक साहब सच्चे पातशाह जी ने खटिया का अर्थ जिहड़ी आप खट्टी खट्टी जिहड़ी आप कमाई की उस कमाई की बरकत नाल अज लहने भी फेर आई है। धन गुरु अंगद साहब कृपालू जी उन्हां दी दोई चार सवेरे फिर गई है, उन्हां दी धुन पै गई, उन्हां दी उपमा चार कुंटां च होण लगी। पर कोई इस करके कि धन गुरु नानक साहब जी की कीती हुई कमाई बाबा लहना साहब जी नूं मिल गई है। फिर नाल बची कीता जोत ओहा जुगत साहे, जोत ओही है गुरु नानक साहब वाली। जुगत साहे का अर्थ है जिंदगी जीण का ढंग भी ओही है। बस इको गल है साहब कह रहे ने सह काना फिर पलट गया। सह का अखरी अर्थ है खसम ने मालक ने साहब ने। धन गुरु नानक साहब कृपालू जी ने सिर्फ अपनी काना ही पलटी है, हकीकत विच जोत भी गुरु नानक साहब वाली है। ते प्यारे उन्हां दे घर दी जिहड़ी मर्यादा है वह भी गुरु नानक साहब वाली है। पहला असी इन्हां दो तुकां ते टिकणा है कि केवल काया बदली है, चेते रखो दो ही गुरु अंगद साहब जी है, पर उन्होंने गुरु नानक साहब की बरकत नाल जो कुछ प्राप्त किया उहदे विच गुरु नानक साहब जी दीआं सिफतां ही कर रहे। संसार के अंदर आम तौर पर जदों कोई बादशाह किसी तख्त से विराजमान हुंदा है पहली गल वो अपने जींदे की कभी तख्त नूं छड्डण नूं तैयार है। बादशाह का जित कभी नहीं करदा कि मैं अपने तख्त नूं छड्ड के किसी होर नूं अपने जींदे की तख्त से बिठा दूं। जे किते बादशाह तख्त से बैठे की मौत हो जाए, राज भोगदिया उसका चलाना आ जाए, वो कूछ कर जाए, तो पुरातन समय की करते सन जो काफी मुला सन वो इकट्ठे होने से बादशाह के पुत्र के नाम से खुतबा पढ़िया जाता। आप थोड़ी जी एकाग्रता करके बखनी कि बाबा जी के घर के अंदर एक नवी खेल है, नवी रीत है। बादशाह सिंघासन से बैठा, उस सिंघासन को त्यागने वास्ते तैयार नहीं। जे वो त्यागने का यत्न भी करे तो उन्हें अपने वजीर नू, अपने नौकर नू, अपने मंत्री नू, अपने संतरी नू, अपने अहलकार नू तख्त नहीं देना। राजे का यत्न हुंदा है कि मैं अपने जिंदे जी अपने मरण तो बाद भी केवल अपने पुत्र नू अपने तख्त तक कैम कर सकां। पहली गल बादशाह जिंदे जी तख्त नहीं देंदा कि जदों बादशाह की मौत हुंदी है ते कुदरती तौर पर उहदे पुत्र नू उहदे सिंघासन ते बिठाया जांदा, नौकर नू नहीं। पुत्र सिंघासन ते आ के बैठा, उन्हें काजी ते मुल्ला इकट्ठे किए। पुरातन बादशाह दी जिहड़े पुश्त दर पुश्त गद्दियां चलदियां सन उन्हां दी इह रीत सी। प्यो दी अजे मौत हुई, जनाजा नहीं उठिया, काजी मुल्ला इकट्ठे हो गए, उन्हां ने बादशाह दे पुत्र दे नां ते खुतबा पढ़ दिता। धार्मिक तौर पर उन्हें स्वीकार कर लिया कि बादशाह की मौत तो बाद अज तो बाद मुल्क का बादशाह यह बादशाह का पुत्र होगा। उस पुत्र ने भी काम किया, जदों उसके नाम का खुतबा पढ़िया गया उन्हें अपने हाथ में मोर पकड़ी। उस मोर के उत्ते अखर सन उस लड़के के बाप के उसके बापू के। उन्हें सब तो पहला यह गल कही, कह लगा अज तो बाद जिस थान से मेरे बाप के नाम की मोहर लगती थी अज तो बाद मेरे बाप के नाम को मिटा दिता जाए, मोहर उत्ते मेरा नाम लिखा जाए,
ਪੁੱਤਰ ਨੇ ਆਪਣੇ ਬਾਪ ਦੇ ਨਾਮ ਨੂੰ ਮੋਹਰ ਉੱਤੋਂ ਮਿਟਾ ਦਿੱਤਾ। ਧਿਆਨ ਦਿਆ ਜੇ ਕਿ ਗੁਰੂ ਅੰਗਦ ਸਾਹਿਬ ਨੇ ਕੀ ਖੇਡ ਕਰਤੀ, ਗੁਰੂ ਨਾਨਕ ਸਾਹਿਬ ਨੇ ਕੀ ਉਹਦੀ ਇਹ ਨਿਰਾਲੀ ਖੇਡ ਰਚੀ ਹੈ। ਪੁੱਤਰ ਨੇ ਆਪਣੇ ਬਾਪ ਦਾ ਨਾਮ ਮੋਹਰ ਤੋਂ ਮਿਟਾ ਦਿੱਤਾ। ਫਰਕ ਕੀ ਸੀ ਹੋਇਆ? ਪੁੱਤਰ ਨੇ ਜਿਸ ਟਕਸਾਲ ਵਿੱਚ ਸਿੱਕੇ ਘੜੇ ਜਾਂਦੇ ਸਨ, ਜਿਸ ਮੁਲਕ ਦਾ ਕਾਰੋਬਾਰ ਚਲਾਉਣ ਲਈ ਕਰੰਸੀ ਹੁੰਦੀ ਸੀ, ਉਹਨੇ ਕਹਿ ਦੇਣਾ ਅੱਜ ਤੋਂ ਬਾਅਦ ਸਿੱਕੇ ਉੱਤੋਂ ਵੀ ਮੇਰੇ ਬਾਪ ਦਾ ਨਾਮ ਮਿਟਾ ਦਿੱਤਾ ਜਾਏ, ਕਿਉਂਕਿ ਬਾਪ ਦੀ ਮੌਤ ਹੋ ਗਈ, ਅੱਜ ਤੋਂ ਬਾਅਦ ਸਿੱਕਾ ਵੀ ਮੇਰੇ ਨਾਮ ਦਾ ਚੱਲੇ। ਮੋਹਰ ਤੋਂ ਪਿਤਾ ਦਾ ਨਾਮ ਮਿਟਾ ਦਿੱਤਾ, ਸਿੱਕਿਆਂ ਉੱਤੋਂ ਪਿਤਾ ਦਾ ਨਾਮ ਮਿਟਾ ਦਿੱਤਾ, ਤੇ ਬਾਪ ਦੀ ਅਜੇ ਅਰਥੀ ਉੱਠੀ ਤੇ ਆਉਂਦਿਆ ਸਾਰ ਪਿਤਾ ਦੇ ਸਿੰਘਾਸਨ ਤੇ ਆ ਕੇ ਬੈਠ ਗਿਆ। ਪਰ ਭਾਈ ਸਾਹਿਬ ਕਹਿੰਦੇ, ਦੁਨੀਆਂ ਦੇ ਲੋਕੋ, ਕਰਤਾਰਪੁਰ ਇੱਕ ਅਚਰਜ ਖੇਡ ਵਾਪਰੀ ਹੈ, ਇੱਥੇ ਉਲਟੀ ਗੰਗਾ ਵਹਿ ਗਈ। ਕਿਉਂ? ਨਾ ਤਾਂ ਭਾਈ ਲਹਿਣਾ ਜੀ ਦਾ ਗੁਰੂ ਨਾਨਕ ਸਾਹਿਬ ਨਾਲ ਕੋਈ ਖੂਨ ਦਾ ਰਿਸ਼ਤਾ ਹੈ, ਤੇ ਨਾ ਬਾਬਾ ਲਹਿਣਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜਿੰਦੀ ਪੁੱਤਰ। ਬਾਬਾ ਲਹਿਣਾ ਜੀ ਖਡੂਰ ਸਾਹਿਬ ਦੀ ਧਰਤੀ ਤੋਂ ਆਏ ਨੇ, ਤੇ ਗੁਰੂ ਨਾਨਕ ਸਾਹਿਬ ਦੇ ਦੋ ਪੁੱਤਰ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਕਰਤਾਰਪੁਰ ਉਸ ਵੇਲੇ ਮੌਜੂਦ ਨੇ। ਪੁੱਤਰਾਂ ਨੂੰ ਤਖ਼ਤ ਨਹੀਂ, ਗੁਰੂ ਨਾਨਕ ਸਾਹਿਬ ਦੇ ਘਰ ਪਾਤਸ਼ਾਹੀ ਦੀ ਖੇਡ ਦੁਨੀਆਂ ਦੇ ਬਾਦਸ਼ਾਹ ਤੋਂ ਨਿਰਾਲੀ ਹੈ। ਦੋਨੋਂ ਪੁੱਤਰ ਸਾਹਮਣੇ ਮੌਜੂਦ ਨੇ, ਪਰ ਭਰੇ ਕੋਈ ਇਕੱਠ ਵਿੱਚ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਮੇਰੇ ਰੂਹਾਨੀਅਤ ਦੇ ਰਾਜ ਦਾ, ਮੇਰੇ ਅੰਦਰ ਦੇ ਤਖ਼ਤ ਦਾ ਮਾਲਕ ਬਾਬਾ ਲਹਿਣਾ ਸੀ ਬਣ। ਪੁੱਤਰ ਨੇ ਸੇਵਕ ਨੂੰ ਇੱਕ ਤਖ਼ਤ ਦੇ ਦਿੱਤਾ ਤੇ ਨਾਲ ਫਿਰ ਉੱਥੇ ਇੱਕ ਬੱਚੀ ਕਿਹਾ, ਇਹ ਮੈਂ ਜਿਹੜੀ ਬੇਨਤੀ ਕਰ ਰਿਹਾ ਭਾਈ ਗੁਰਦਾਸ ਦੀਆਂ ਕੁਛ ਅੱਜ ਵਾਰਾਂ ਸਾਂਝੀਆਂ ਕਰਨੀਆਂ ਨੇ ਇਸ ਪੌੜੀ ਦੇ ਅਰਥ ਕਰਨ ਲਈ। ਪਰ ਇਤਿਹਾਸਕਾਰ ਇੱਕ ਸ਼ਬਦ ਕਹਿੰਦੇ ਨੇ, ਮਹਿਮਾ ਪ੍ਰਕਾਸ਼ ਵਿੱਚ ਵੀ ਬਚਨ ਕਹਿੰਦੇ, ਹਜ਼ੂਰ ਨੇ ਕਿਹਾ, ਕਹਿਣ ਲੱਗੇ, ਅੱਬ ਤੂੰ ਮੇਰੇ ਅੰਗ ਤੇ ਭਇਆ। ਮਾਂ ਬਾਪ ਨੇ ਲਹਿਣਾ ਨਾਮ ਰੱਖਿਆ ਸੀ, ਪਰ ਅੰਗਤ ਨਾਮ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ। ਅੰਗਤ ਦਾ ਅਖਰੀ ਅਰਥ ਹੁੰਦਾ ਜਿਹੜਾ ਹਮੇਸ਼ਾ ਅੰਗ ਸੰਗ ਰਹੇ। ਅੰਗਤ ਦਾ ਅਰਥ ਹੈ ਜਿਹਨੂੰ ਆਪਣੇ ਸਰੀਰ ਦਾ ਅੰਗ ਬਣਾ ਲਿਆ। ਉੱਥੇ ਸ਼ਬਦ ਲਿਖੇ ਨੇ, ਕਹਿਣ ਲੱਗੇ ਕਿ ਅੱਬ ਤੂੰ ਮੇਰੇ ਅੰਗ ਤੇ ਭਇਆ। ਇਹਦਾ ਅਰਥ ਇਹ ਲਹਿਣਾ ਜੀ, ਤੁਸੀਂ ਮੇਰੇ ਅੰਗ ਬਣ ਗਏ ਹੋ, ਤੁਸੀਂ ਅੰਗਤ ਹੋ। ਨਾਨਕ ਗੁਰੂ ਦਾ ਅੰਗ ਹੈ ਬਾਬਾ ਲਹਿਣਾ, ਅੱਬ ਤੂੰ ਮੇਰੇ ਅੰਗ ਤੇ ਭਇਆ। ਤੁਮਨੇ ਲਹਿਣਾ ਹਮਨੇ ਦਿੱਤਾ, ਤੁਸੀਂ ਲੈਣਾ ਸੀ ਅਸੀਂ ਤੁਹਾਨੂੰ ਦੇ ਦਿੱਤਾ। ਉੱਥੇ ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬਾਬਾ ਲਹਿਣਾ ਸਾਹਿਬ ਜੀ ਗਏ ਨੇ, ਇਤਿਹਾਸਕਾਰਾਂ ਨੇ ਤਕਰੀਬਨ 12-13 ਸਾਖੀਆਂ ਨੇ ਜਿਹੜੀਆਂ ਬਾਬਾ ਲਹਿਣਾ ਜੀ ਦੇ ਜੀਵਨ ਨਾਲ ਸੰਬੰਧਿਤ, ਤੇ ਉਹਨਾਂ ਸਾਖੀਆਂ ਵਿੱਚੋਂ ਸ਼ਰਧਾ, ਹੁਕਮ, ਗੁਰੂ ਦੇ ਭਰੋਸਾ, ਗੁਰੂ ਦੇ ਬਚਨਾਂ ਨੂੰ ਕਮਾਉਣ ਦੀ ਗੱਲ ਬਾਬਾ ਲਹਿਣਾ ਜੀ ਦੇ ਜੀਵਨ ਤੋਂ ਮਿਲਦੀ। ਕਿਵੇਂ ਆਪਣਾ ਅੰਗ ਬਣਾਇਆ ਤੇ ਕਿਵੇਂ ਉਹਨਾਂ ਨੂੰ ਆਪਣੇ ਜਿਉਂਦੇ ਜੀ ਆਪਣੇ ਤਖ਼ਤ ਤੇ ਬਿਠਾ ਕੇ ਕਹਿ ਦਿੱਤਾ, ਇਸ ਤਖ਼ਤ ਤੇ ਮੇਰੇ ਪੁੱਤਰ ਨਹੀਂ, ਇਸ ਤਖ਼ਤ ਦਾ ਮਾਲਕ ਕੇਵਲ ਭਾਈ ਲਹਿਣਾ ਜੀ ਬਣੇਗਾ। ਜਿਸ ਦਿਨ ਬਾਬਾ ਲਹਿਣਾ ਜੀ ਪਰਤ ਕੇ ਫਿਰ ਖਡੂਰ ਤੋਂ ਕਰਤਾਰਪੁਰ ਆਏ ਨੇ, ਦਰਸ਼ਨ ਕੀਤੇ ਸਨ, ਕੁਝ ਦਿਨ ਵਾਪਸ ਖਡੂਰ ਚਲੇ ਗਏ। ਅੱਜ ਜਦੋਂ ਬਾਬਾ ਲਹਿਣਾ ਜੀ ਖਡੂਰ ਸਾਹਿਬ ਤੋਂ ਆਏ ਤੇ ਇਤਿਹਾਸਕਾਰ ਕਹਿੰਦੇ ਨੇ, ਦੋ ਚੀਜ਼ਾਂ ਲੈ ਕੇ ਆਏ ਸਨ, ਇੱਕ ਚਟਾਈ ਲੈ ਕੇ ਆਏ ਸਨ ਤੇ ਇੱਕ ਬਾਬਾ ਲਹਿਣਾ ਸਾਹਿਬ ਜੀ ਲੂਣ ਦੀ ਸਿਰ ਚੁੱਕ ਕੇ ਲਿਆਏ ਸਨ, ਕਿ ਲੂਣ ਦਾ ਇੱਕ ਚੱਟਾ ਲਿਆਂਦਾ ਤੇ ਇੱਕ ਚਟਾਈ ਲੈ ਕੇ ਆਏ। ਜਦੋਂ ਕਰਤਾਰਪੁਰ ਸਾਹਿਬ ਪਹੁੰਚੇ ਤੇ ਘਰ ਪਹੁੰਚਦਿਆਂ ਪੁੱਛਿਆ ਮਾਤਾ ਸੁਲੱਖਣੀ ਜੀ ਨੂੰ ਕਿ ਸਾਹਿਬ ਕਿੱਥੇ ਨੇ, ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਕਿੱਥੇ ਨੇ, ਤੇ ਮਾਤਾ ਸੁਲੱਖਣੀ ਜੀ ਨੇ ਸ਼ਬਦ ਕਹਿ ਸਨ ਕਿ ਖੇਤਾਂ ਵਿੱਚ ਕਿਰਤ ਪੈ ਕਰਦੇ ਨੇ। ਬਾਬਾ ਲਹਿਣਾ ਸਾਹਿਬ ਜੀ ਨੇ ਉਹ ਲੂਣ ਵਾਲਾ ਚੱਟਾ, ਉਹ ਚਟਾਈ ਘਰ ਧਰਮਸ਼ਾਲਾ ਵਿੱਚ ਰੱਖ ਦਿੱਤੀ ਤੇ ਆਪ ਚਿੱਟੇ ਕੱਪੜੇ, ਚਮਕਦੇ ਕੱਪੜੇ ਪਾਏ ਤੇ ਖੇਤਾਂ ਵੱਲ ਨੂੰ ਚਲੇ ਗਏ। ਭਾਦੋਂ ਦੇ ਦਿਨ ਸਨ, ਧੰਨ ਗੁਰੂ ਨਾਨਕ ਸਾਹਿਬ ਜੀ ਖੇਤ ਵਿੱਚੋਂ ਝੋਨੇ ਦੇ ਵਿੱਚੋਂ ਨਦੀਨ ਪੈ ਕੱਢਦੇ, ਘਾਹ ਬੂਟ ਜੋ ਖੇਤ ਵਿੱਚ ਉੱਗਿਆ ਉਹਨੂੰ ਆਪ ਪੱਟ ਕੇ ਬਾਹਰ ਪੈ ਰੱਖਦੇ ਨੇ। ਬਾਬਾ ਲਹਿਣਾ ਸਾਹਿਬ ਜੀ ਨੇ ਇਹ ਨਹੀਂ ਦੇਖਿਆ ਮੇਰੇ ਕੱਪੜੇ ਚਿੱਟੇ ਨੇ, ਇਹ ਨਹੀਂ ਦੇਖਿਆ ਮੇਰੀ ਪੁਸ਼ਾਕ ਬੜੀ ਕੀਮਤੀ ਹੈ,
اپنے مرشد نو دیر کے پانی کھلوتے ہیں. بابا لہنا صاحب جی صرف گرو نانک دے چرن دیکھتے ہیں, نہ کہ پانی نہ کہ گرمی یا سردی. حضور دے سامنے پانی بھی چلے گئے, جا کے چرنا بھی چکے گئے, تے اوتھے کھلو کے بابا لہنا جی گرو نانک صاحب جی دے چرنا بھی چکن تو بعد کھیت وچ کام کرنا ہوتا ہے. اج فکر بابا لہنا جی کھٹی تے بیٹھے سن, تے اج رائے بلوانت جی کہندے نے کہ اگے تا دنیاوی ہٹی سی جتھے دنیا دا سودا ویچدے سن, اج اس ہٹی تے بہ گئے نے جتھے نام دیاں داساں پہلاندے. ہن ہٹی تے بہن والا سجن ساری زندگی جنے ہٹی تے بتیت کیتی, اونوں کی پتا کہ کیویں اس جھونے وچوں نبلین کھا کے رہے تے جھونا کیڑا کر. انہاں نے کھا دی تھاں تے جھونا وی پکنا شروع کر دتا. جدو کچھ کو بوٹے پتے تے کرپالو گرو نانک صاحب جی نے آواز دتی, پرکھا تو آیا ہے. شبد کیسے پاک اتنے, پرکھا تو آیا ہے, اساں نے تینوں بوٹے پکن واسطے نہیں سدیا, تو تا پتیا ہویا نو لائے گا پکن واسطے نہیں. پرکھا تو لان واسطے آیا ہے, تو پکن میں نہیں رہ کے تو پکنا تو لانے شروع کر. بابا لہنا صاحب جی نے باہر لے آتا. اس ویلے تن گرو نانک صاحب جی نے ایک پنڈ بنی سی کہا دی, کیونکہ اتہاس وال ضرور سانو نظر لجانی پے گی اس وار دے ارتھ کردیا بار بار اتہاس پک آن. جدو باہر آئے کہ نبیم دی پنڈ بنی کہا دی پنڈ بنی, وہ پانی چوئے پیا, نال شبد کیتا پرکھا لینے آئے آپ آدھی پانڈ لے جا, آپ گھر چلیے جا کے پشوا نو صاف کر کے دھو کے پانی پاواں گے. بابے لہنا جی نے ست بچن کر کے اپنے سر دے اتنے گھا کی پانڈ چکی. یوں کہہ لو کہ اب حکمی بندے نے پہلا حکم گرو نانک صاحب کا منیا, اپنے سر دے اتنے گھا کی پانڈ چکی. نال نال گرو نانک صاحب ترے جاندے نے, نال بابا لہنا جی ترے جاندے نے, گھا دے وچوں پانی دے ٹپکے جڑے ڈگدے نے. بابا لہنا صاحب جی کی چٹی پوشاک جیڑی ہے وہ میرے پانی دے نال پھٹ گئی ہے. اصل وچ اے گھا دی پنڈ نہیں, میرے گرو نانک صاحب وہ پانڈے نال چکانی جاندے نے, پر سات سال نال رہ کے وہ پنڈ چک کے چکا کے ابھیاس کرانا چاہتے ہیں. یہ پنڈ چکنے کے لیے بابا لہنا صاحب نے پنڈ چکی. گرو نانک صاحب کرپالو جی نال نال نے گھر گئے, پنڈ رکھ دیتی. جب پنڈ پتی تو اینی دیر نو ماتا سلکھنی جی باہر آ گئے, دیکھا بابا لہنا صاحب جی کے موٹے تو لے کے سارے تے سارے کپڑے جڑے نے وہ میلے پانی میں پیجے پے, چکر دیا بوندا اتنے ڈگیاں. ماتا جی نے باہر نکلدیا یہی شبد کہ دتار جیو یہ تو اج اجے آیا, تو ان چے بستر پائے, یہ سر پہ پنڈ تھی رکھا دیتی, دیکھو یہ سارے کپڑے چکر نال پیج گئے. حضور ماتا سلکھمی نے شبد ورتے سن, جا تو شبد ورتے سن چونی, جا کہتے سن پرمیشور کیے. اکثر ماتا سلکھمی بھی یہ شبد ورتنے پرمیشور کیے. جدو کیا کہ یہ پنڈ چکائے سارے کپڑے پھرے گئے کسی ہور نو چکا دیں, گمبھیرتا چاہ کے کیا پرمیشور کیے. پنڈ تو تیار سی پر لینے تو بنا پنڈ کسی چک نہیں سکتے. اس پنڈ نو لینے تو بنا کوئی نہیں چک سکتا. دوجی گل رہی کہ یہ تن دے اتنے چکر دے چھٹے نہیں, یہ تن کے پیر سے تب کے اصل میں کیسر دے چھٹے ہیں. یہ نیڑے آ کے چکر بھی کیسر بن جائے گا. اصل میں پہلے دن ایک اشارہ سی تے بابا نانک صاحب نے کیسر کی تلنا بھگتی نال کی ہے. جدو اِسی حضور دے بیٹن بچن کرنے کیسر کسم مرگ میں کرنا سرب شریری کرنا چندن بھگتا جوت انیکی سرب ہے پرمل کرنا پرمیشر کیے. پنڈ چکن والا ہو کوئی نہیں, لینا ہی پنڈ چکے گا,
ਨਾਲੇ ਨੀ ਇਹਦੇ ਮੇਲੇ ਤਾਂ ਚਿੱਕੜ ਵੀ ਖੇਤਰ ਬਣ ਜਾਂਦਾ ਹੈ ਤੇ ਖੇਤਰ ਦੇ ਚਿੱਤੇ ਉਧਰ ਦੋ ਬਚਨ ਕਹਿ ਤੇ ਅੱਜ ਜਦੋਂ ਹਜ਼ੂਰ ਨੇ ਮੇਲ ਕਰਕੇ ਬਾਬਾ ਲਹਿਣਾ ਜੀ ਨੂੰ ਧੰਨ ਗੁਰੂ ਅੰਗਦ ਸਾਹਿਬ ਬਣਾ ਦਿੱਤਾ ਤੇ ਜਿਹੜੀ ਮੈਂ ਬੇਨਤੀ ਕਰਨਾ ਪਿਆ ਇੱਕ ਨਿਰਾਲੀ ਖੇਡ ਵਾਪਰੀ ਹੈ ਦੁਨੀਆਦਾਰ ਬਾਦਸ਼ਾਹ ਆਪਣੇ ਤਖ਼ਤ ਨੂੰ ਕੇਵਲ ਆਪਣੇ ਪਰਿਵਾਰ ਤੱਕ ਸੀਮਤ ਰਹਿਣ ਦਿੰਦਾ ਪੁੱਤਰ ਨੂੰ ਤਖ਼ਤ ਮਿਲੇ ਤੇ ਦੁਨੀਆਦਾਰ ਬਾਦਸ਼ਾਹ ਆਪਣੇ ਬਾਪ ਦੀ ਅਰਥੀ ਉੱਠਣ ਤੋਂ ਪਹਿਲਾਂ ਮੋਹਰਾਂ ਉੱਤੋਂ ਬਾਪ ਦਾ ਨਾਮ ਕਾ ਦਿੰਦਾ ਹੈ ਸਿੱਕੇ ਟਕਸਾਲ ਵਿੱਚ ਆਪਣੇ ਨਾਮ ਦੇ ਚਲਾਉਂਦਾ ਹੈ ਪਰਤ ਕੇ ਜਦੋਂ ਕਿਤੇ ਬੋਲ ਵਾਲਾ ਹੁੰਦਾ ਦਰਬਾਰ ਵਿੱਚ ਕੇਵਲ ਆਪਣੀ ਗੱਲ ਕਰਦਾ ਪਰ ਦੇਖੋ ਗੁਰੂ ਨਾਨਕ ਸਾਹਿਬ ਨੇ ਆਪਣੀ ਹਯਾਤੀ ਵਿੱਚ ਆਪਣੇ ਜਿਉਂਦੇ ਜੀ ਆਪਣੇ ਤਖ਼ਤ ਦਾ ਮਾਲਕ ਬਾਬਾ ਲਹਿਣਾ ਜੀ ਨੂੰ ਬਣਾਇਆ ਤੇ ਪੁੱਤਰ ਨਹੀਂ ਤੇ ਅੱਜ ਗੁਰੂ ਅੰਗਦ ਸਾਹਿਬ ਜਦੋਂ ਤਖ਼ਤ ਦੇ ਮਾਲਕ ਬਣੇ ਸੰਗਤ ਨੇ ਮੱਥਾ ਟੇਕਿਆ ਤੇ ਗੁਰੂ ਅੰਗਦ ਸਾਹਿਬ ਨੇ ਇਹ ਨਹੀਂ ਕਿਹਾ ਕਿ ਅੱਜ ਤੋਂ ਬਾਅਦ ਗੁਰੂ ਨਾਨਕ ਸਾਹਿਬ ਦਾ ਨਾਮ ਕਿਸੇ ਨੇ ਲੈਣਾ ਜਦੋਂ ਆਪਣੀ ਰਚਨਾ ਤੋਂ ਬਾਣੀ ਉਚਾਰਨ ਕਰਨ ਲੱਗੇ ਕਿਤੇ ਵੀ ਕਹਿ ਲੈਣਾ ਸ਼ਬਦ ਨਹੀਂ ਵਰਤਿਆ ਨਾਨਕ ਸ਼ਬਦ ਵਰਤਿਆ ਕਹਿਣ ਲੱਗੇ ਭਾਵੇਂ ਗੱਦੀ ਸਾਨੂੰ ਦਿੱਤੀਏ ਪਰ ਸਿੱਕਾ ਤਾਂ ਬਾਪੂ ਨਾਨਕ ਦੇ ਨਾਮ ਦਾ ਹੀ ਚੱਲ ਸਿੱਕਾ ਆਪਣੇ ਨਾਮ ਦਾ ਨਹੀਂ ਸਿੱਕਾ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਦੋ ਹੀ ਇੱਕ ਅਕਾਲ ਦੀ ਰਹੇਗੀ ਟਕਸਾਲ ਸਾਧ ਸੰਗਤ ਰਹੇਗੀ ਇਹਦੇ ਵਿੱਚ ਉਹੀ ਮਰਿਆਦਾ ਲਾਗੂ ਰੱਖਾਂਗੇ ਜੋ ਗੁਰੂ ਨਾਨਕ ਸਾਹਿਬ ਨੇ ਕੀਤੀ ਇੱਥੇ ਫਿਰ ਭਾਈ ਗੁਰਦਾਸ ਹੋਣਾ ਨੇ ਗੁਰਗੱਦੀ ਨੂੰ ਵੇਖ ਕੇ ਆਪਣੀ ਰਚਨਾ ਤੋਂ ਇੱਕ ਪੌੜੀ ਉਚਾਰਨ ਕੀਤੀ ਭਾਈ ਗੁਰਦਾਸ ਦੇ ਬਚਨ ਨੇ ਕਹਿਣ ਲੱਗੇ ਦੁਨਿਆਵਾ ਬਾਦਸ਼ਾਹ ਹੋਏ ਦੇ ਮਰੇ ਪੁੱਤੇ ਪਾਤਸ਼ਾਹੀ ਕੋਈ ਦੁਨਿਆਵੀ ਬਾਦਸ਼ਾਹ ਹੋਵੇ ਪਿਆਰੇ ਜਿਉਂਦਿਆਂ ਤਖ਼ਤ ਨਹੀਂ ਛੱਡਦਾ ਮਰ ਕੇ ਵੀ ਕਹਿੰਦਾ ਮੇਰਾ ਪੁੱਤਰ ਹੀ ਤਖ਼ਤ ਤੇ ਬੈਠੇ ਤੇ ਗੁਰੂ ਨਾਨਕ ਸਾਹਿਬ ਗੱਦੀ ਦੇਣ ਤੋਂ ਕੁਝ ਸਮਾਂ ਬਾਅਦ ਵੀ ਆਪਣੇ ਸਰੀਰ ਵਿੱਚ ਰਹੇ ਇਹ ਨਹੀਂ ਕਿ ਜਿਸ ਦਿਨ ਗੱਦੀ ਦਿੱਤੀ ਮੱਥਾ ਟੇਕਿਆ ਉਸ ਦਿਨ ਸਰੀਰ ਨੂੰ ਸੰਕੋਚ ਲਿਆ ਬਿਲਕੁਲ ਨਹੀਂ ਗੱਦੀ ਦੇਣ ਤੋਂ ਬਾਅਦ ਵੀ ਕਰਤਾਰਪੁਰ ਟਿਕੇ ਰਹੇ ਬਸ ਇੱਕ ਗੱਲ ਕਿ ਪੁਰਖਾ ਤੁਸੀਂ ਹੁਣ ਖਡੂਰ ਚਲੇ ਜਾਓ ਜੋਤ ਟਿਕਾ ਦਿੱਤੀ ਦੁਨਿਆਵਾ ਪਾਤਸ਼ਾਹ ਹੋਏ ਦੇ ਮਰਾ ਪੁੱਤੇ ਪਾਤਸ਼ਾਹੀ ਦੋਲ ਫੇਰਾ ਆਪਣੀ ਬਾਪ ਦੀ ਅਜੇ ਅਰਥੀ ਘਰ ਪਈ ਹੁੰਦੀ ਏ ਤੇ ਪੁੱਤਰ ਕਹਿੰਦਾ ਅੱਜ ਤੋਂ ਬਾਅਦ ਮੇਰੇ ਨਾਮ ਦੀ ਡੋਈ ਚੱਲੇ ਪਰ ਇੱਥੇ ਰਾਏ ਬਲਵੰਡ ਜੀ ਕਹਿ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਦੀ ਡੋਈ ਦੀ ਬਰਕਤ ਨਾਲ ਬਾਬਾ ਲਹਿਣਾ ਸਾਹਿਬ ਜੀ ਦੀ ਚਾਰ ਚੁਫੇਰੇ ਧੁੰਮ ਪੈ ਗਈ ਡੋਈ ਗੁਰੂ ਨਾਨਕ ਸਾਹਿਬ ਦੀ ਹੈ ਖੱਟੀ ਗੁਰੂ ਨਾਨਕ ਸਾਹਿਬ ਦੀ ਹੈ ਦੁਨਿਆਵਾ ਪਾਤਸ਼ਾਹ ਹੋਏ ਦੇ ਮਰਿਆ ਪੁੱਤਰ ਪਾਤਸ਼ਾਹੀ ਡੋਈ ਫੇਰਾ ਆਪਣੀ ਹੁਕਮੀ ਬੰਦੇ ਸਭ ਸਿਪਾਹੀ ਫਿਰ ਕਹਿੰਦੇ ਕੁਤਬਾ ਜਾਏ ਪੜ੍ਹਾਉਣ ਦਾ ਕਾਜੀ ਮੁੱਲਾ ਕਰੇ ਉਹ ਗਾਹੀ ਟਕਸਾਲਾ ਸਿੱਕਾ ਪਵੇ ਹੁਕਮੇ ਵਿੱਚ ਸਪੇਤੀ ਸਿਆਹੀ ਤੇ ਰਾਏ ਬਲਵੰਡ ਸਾਹਿਬ ਜੀ ਦੀ ਗੱਲ ਦੀ ਵਿਆਖਿਆ ਕਰਦੇ ਨੇ ਭਾਈ ਗੁਰਦਾਸ ਜੀ ਕਹਿਣ ਲੱਗੇ ਮਾਲ ਮੁਲਕ ਅਪਣਾਏ ਦਾ ਤਖ਼ਤ ਬਦ ਤਖ਼ਤ ਚੜ ਬੇਪਰਵਾਹੀ ਪਰ ਬਾ ਬਾਣੀ ਕਰ ਚਾਲ ਹੈ ਗੁਰਮੁਖ ਗਾਦੀ ਰਾਹ ਨਿਭਾ ਬਾਬੇ ਨਾਨਕ ਦੇ ਘਰ ਦੀ ਇਹ ਮਰਿਆਦਾ ਹੈ ਇੱਥੇ ਨਾਮ ਸਿਰਫ ਨਾਨਕ ਚੱਲੇਗਾ ਚੇਤੇ ਰੱਖਿਓ ਛੇ ਗੁਰੂ ਸਾਹਿਬਾਨਾਂ ਦੇ ਬਚਨ ਨੇ ਆਪਾਂ ਹਜ਼ਾਰਾਂ ਦੀ ਤਾਦਾਦ ਵਿੱਚ ਗੁਰੂ ਰਚਨਾ ਤੋਂ ਉਚਾਰਨ ਕੀਤੇ ਸ਼ਬਦ ਪੜ੍ਹਨੇ ਹਾਂ ਪਰ ਗੁਰੂ ਕੇ ਸਿੱਖੋ ਤ੍ਰੇਹ ਸ਼ਬਦ ਨੇ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਦੇ ਸ਼ਲੋਕ ਤ੍ਰੇਹ ਸ਼ਲੋਕਾਂ ਵਿੱਚ ਕਿਸੇ ਸ਼ਲੋਕ ਵਿੱਚ ਤੁਸੀਂ ਇਹ ਨਹੀਂ ਪੜੋਗੇ ਕਹਿ ਲੈਣਾ ਜਾਂ ਜਨ ਲੈਣਾ ਜਾਂ ਦਾਤ ਲੈਣਾ ਨਾਨਕ ਸ਼ਬਦ ਤਾਂ ਪੜੋਗੇ ਗੁਰੂ ਅਮਰਦਾਸ ਜੀ ਦੀ 17 ਰਾਗਾਂ ਵਿੱਚ ਬਾਣੀ ਹੈ 17 ਰਾਗਾਂ ਵਿੱਚ ਸੈਂਕੜੇ ਸ਼ਬਦ ਪਾਉਣ ਦੇ ਬਾਵਜੂਦ ਕਿਤੇ ਵੀ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਹਿ ਅਮਰਦਾਸ ਦਾਤ ਅਮਰਦਾਸ ਜਾਂ ਜਨ ਅਮਰਦਾਸ ਗੁਰੂ ਰਾਮਦਾਸ ਜੀ ਦੀ 30 ਰਾਗਾਂ ਵਿੱਚ ਬਾਣੀ ਹੈ ਪਰ 30 ਰਾਗਾਂ ਵਿੱਚ ਕਿਤੇ ਵੀ ਗੁਰੂ ਰਾਮਦਾਸ ਜੀ ਨੇ ਆਪਣੀ ਰਚਨਾ ਤੋਂ ਇਹ ਨਹੀਂ ਕਿਹਾ ਕਿ ਰਾਮਦਾਸ ਕਹਿ ਰਹੇ ਨੇ ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਵਿੱਚ ਬਚਨ ਉਚਾਰਨ ਕੀਤੇ ਪਰ ਕਿਤੇ ਕਿਰਪਾਲੂ ਜੀ ਨੇ ਆਪਣੇ ਨਾਮ ਦੀ ਵਰਤੋਂ ਨਹੀਂ ਕੀਤੀ ਗੁਰੂ ਤੇਗ ਬਹਾਦਰ ਜੀ ਨੇ 15 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਕਿਤੇ ਵੀ ਇਹ ਲਿਖਿਆ ਕਹੇ ਤੇਗ ਬਹਾਦਰ ਸੱਚ ਜਾਣਿਓ ਇਹ ਪਾਤਸ਼ਾਹਾਂ ਦਾ ਘਰ ਹੈ ਬਾਦਸ਼ਾਹਾਂ ਦੇ ਘਰ ਵਿੱਚ ਪੁੱਤਰ ਦੇ ਬੈਠਣ ਦੀ ਦੇਰ ਹੈ ਬਾਪ ਦਾ ਨਾਮ ਇੱਕ ਜਾਂਦਾ ਹੈ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੇਰੇ ਘਰ ਦੇ ਅੰਦਰ ਹਜ਼ਾਰਾਂ ਸ਼ਬਦ ਪੜ੍ਹੇ ਜਾਂਦੇ ਨੇ
ਪਰ ਹਰ ਸ਼ਬਦ ਦੀ ਸੰਪੂਰਨਤਾ ਸਮਾਪਤੀ ਨਾਨਕ ਪਾਤੇ ਹੁੰਦੀ ਏ, ਕਿਉਂਕਿ ਬਾਬੇ ਨਾਨਕ ਦੇ ਘਰ ਵਿੱਚ ਕੇਵਲ ਸਿੱਕਾ ਨਾਨਕ ਦੇ ਨਾਮ ਦਾ ਚੱਲਦਾ। ਗੁਰੂ ਅੰਗਦ ਸਾਹਿਬ ਨੇ ਕਿਤੇ ਵੀ ਆਪਣਾ ਨਾਮ ਨਹੀਂ, ਕੇਵਲ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦਾ ਸਿੱਕਾ ਚਲਾ। ਫਿਰ ਦੋਹੀ ਇੱਥੇ ਇੱਕੋ ਅਹੰਕਾਰ ਦੀ ਹੈ। ਮੇਰੀ ਇੱਕ ਬੇਨਤੀ ਨੂੰ ਥੋੜ੍ਹਾ ਜਿਹਾ ਦੇਖ ਕੇ ਸਮਝੋ, ਸਿੱਕਾ ਨਾਨਕ ਦੇ ਨਾਮ ਦਾ ਤੇ ਕੋਈ ਵੀ ਗੁਰੂ ਸਾਹਿਬ ਦਰਸ਼ਨ ਆਰੰਭ ਕਰਨ ਤੇ ਪਹਿਲਾਂ ਸਭ ਤੋਂ ਇੱਕੋ ਉਹ ਅਹੰਕਾਰ ਉਚਾਰਨ ਕਰਨਗੇ। ਕਿਸੇ ਗੁਰੂ ਸਾਹਿਬਾਨ ਨੇ ਇੱਕ ਤੋਂ ਬਿਨਾਂ ਹੋਰ ਕੋਈ ਸ਼ਬਦ ਨਹੀਂ ਵਰਤਿਆ। ਕਹਿਣ ਲੱਗੇ ਦੋਹੀ ਉਸ ਇੱਕੋ ਅਹੰਕਾਰ ਦੀ ਰਹਿ ਗਈ ਜਿਹੜਾ ਇੱਕੋ ਅਹੰਕਾਰ ਗੁਰੂ ਨਾਨਕ ਸਾਹਿਬ ਕਹਿ ਕੇ ਗਏ। ਚੇਤੇ ਰੱਖੋ, ਸਿੱਕਾ ਬਾਬੇ ਨਾਨਕ ਦੇ ਨਾਮ ਦਾ, ਦੋਹੀ ਇੱਕ ਉਹ ਅਹੰਕਾਰ ਦੀ ਟਕਸਾਲ ਇੱਥੇ ਸਾਧ ਸੰਗਤ ਰਹਿ ਗਈ। ਜਿਹਨੇ ਆਤਮ ਰਸ ਲੈਣਾ ਉਹਨੂੰ ਸਾਧ ਸੰਗਤ ਜ਼ਰੂਰ ਕਰਨੀ ਪਏ। ਬਾਬਾ ਲੈਣਾ ਹੈ, ਉਹਨਾਂ ਸੰਬੰਧੀ ਭਾਈ ਗੁਰਦਾਸ ਕਹਿ ਰਹੇ ਨੇ, ਵਾਹ ਬਾਣੀ ਕਰ ਚਾਲ ਹੈ ਗੁਰਮੁਖ ਗਾਜੀ ਰਾਹ ਨਿਵਾਹੀ, ਇੱਕ ਦੋਹੀ ਟਕਸਾਲ ਇੱਕ ਤੇ ਸ਼ਬਦ ਵਰਤਿਆ। ਨਾਲ ਕਹਿਣ ਲੱਗੇ ਇੱਕ ਦੋਹੀ ਟਕਸਾਲ ਇੱਕ ਟਿੱਕਾ ਤਖਤ ਸੱਚਾ ਦਰਗਾਹੀ। ਧੰਨ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਕੇਵਲ ਇੱਕ ਦੋਹੀ ਇੱਕ ਸਿੱਕਾ ਤੇ ਇੱਕ ਹੀ ਟਕਸਾਲ। ਅੱਜ ਗੁਰੂ ਅੰਗਦ ਸਾਹਿਬ ਜਦੋਂ ਤਖਤ ਤੇ ਬਿਰਾਜਮਾਨ ਹੋਏ ਨੇ ਤੇ ਇਹਨਾਂ ਦੇ ਅੰਦਰ ਜੋਤ ਗੁਰੂ ਨਾਨਕ ਸਾਹਿਬ ਦੀ ਆ ਗਈ। ਕਈ ਵਾਰੀ ਅਸੀਂ ਇਹ ਸ਼ਬਦ ਵਰਤਦੇ ਹਾਂ ਵੀ ਕਿਵੇਂ ਇਹ ਜੋਤ ਅੱਗੇ ਜਾਂਦੀ ਰਹੀ, ਉਹ ਜੋਤ ਦੂਜੇ ਸਰੀਰ ਵਿੱਚ ਕਿਵੇਂ ਚਲੀ ਗਈ। ਇੱਕ ਬੇਨਤੀ ਕਰਾਂ, ਅੱਜ ਅਸੀਂ ਸਾਇੰਸ ਨੂੰ ਆਧਾਰ ਬਣਾ ਕੇ ਕਈ ਗੱਲਾਂ ਦੀ ਵਿਆਖਿਆ ਬਾਣੀ ਵਿੱਚੋਂ ਕਰਦੀ ਤੇ ਸਾਡਾ ਜ਼ੋਰ ਵੀ ਇਹ ਲੱਗਾ ਕਿ ਕਿਸੇ ਤਰੀਕੇ ਨਾਲ ਵੀ ਸਾਇੰਸ ਨੂੰ ਸਿੱਧ ਕੀਤਾ ਜਾਏ। ਮੈਂ ਬੇਨਤੀ ਕਰਾਂ ਗੁਰਮੁਖੋ, ਸਾਇੰਸ ਦੀਆਂ ਸਹੂਲਤਾਂ ਮੈਂ ਵੀ ਵਰਤਣਾ, ਤੁਸੀਂ ਵੀ ਵਰਤਦੇ ਹੋ, ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਵਰਤਦਾ। ਜਿੱਥੇ ਤੱਕ ਧਰਮ ਦੀ ਰੂਹਾਨੀਅਤ ਦੀ ਗੱਲ ਹੈ, ਹਰ ਗੱਲ ਨੂੰ ਸਾਇੰਸ ਦੀ ਕਸਵੱਟੀ ਤੇ ਨਹੀਂ ਤੁਸੀਂ ਸਿੱਧ ਕਰ ਸਕਦੇ, ਕਿਉਂਕਿ ਸਾਇੰਸ ਆਪਣੇ ਕੀਤੇ ਹੋਏ ਤਜਰਬੇ ਖੁਦ

ਕਿ ਕਿੱਕਰ ਤੇ ਚੜ ਕੇ ਖਲੂ ਨਾ ਦਿਓ ਮਠਿਆਈ ਟਿੱਕੇ ਜੀ ਜਿਹੜੇ ਬੁੱਢੀ ਦੇ ਤਲ ਤੇ ਜਿੰਦੇ ਸਨ ਆਵਾਜ਼ ਆਈ ਬਾਪੂ ਜੀ ਉਮਰ ਬਹੁਤ ਜ਼ਿਆਦਾ ਹੋ ਗਈ ਹੈ ਕਿੱਕਰ ਨੂੰ ਸੂਰਾਂ ਲੱਗਦੀਆਂ ਨੇ ਕਿੱਕਰ ਨੂੰ ਮਠਿਆਈ ਨਹੀਂ ਲੱਗਦੀ ਤਰਕ ਕਹਿ ਰਿਹਾ ਸੀ ਬੁੱਧੀ ਕਹਿ ਰਹੀ ਸੀ ਕਿੱਕਰ ਨੂੰ ਕਦੀ ਮਠਿਆਈ ਨਹੀਂ ਲੱਗੀ ਤੇ ਜਦੋਂ ਇਸ਼ਾਰਾ ਕੀਤਾ ਲੈਣਿਆ ਕਿੱਕਰ ਨੂੰ ਮਠਿਆਈ ਲੱਗੇਗੀ ਉੱਤੇ ਚੜ ਗਿਆ ਆਏ ਨੇ ਥੱਲੇ ਉੱਤਰ ਕੇ ਤੇ ਪੁੱਛੇ ਉਹਨੇ ਨਾਲ ਦਿਆਂ ਨੇ ਕਿ ਭਾਈ ਲਹਿਣਾ ਜੀ ਕਿੱਕਰ ਨੂੰ ਮਠਿਆਈ ਲੱਗਦੀ ਹੈ ਕਹਿਣ ਲੱਗੇ ਮੈਂ ਸਿਰਫ ਹੁਕਮ ਮੰਨਣ ਵਾਲਾ ਹੁਕਮੀ ਬੰਦਾ ਹਾਂ ਮਠਿਆਈ ਲਾਣੀ ਨਾ ਲਾਣੀ ਤੇ ਬਾਬੇ ਨਾਨਕ ਦੀ ਆਪਣੀ ਖੇਡੇ ਮੇਰਾ ਕੰਮ ਸਿਰਫ ਇਹਦੇ ਗੁਲਾਮ ਨੇ ਹੁਕਮ ਮੰਨਣਾ ਪਿਆਰਿਓ ਜਿੱਥੇ ਹੁਕਮ ਮੰਨਣ ਦੀ ਗੱਲ ਹੈ ਉੱਥੇ ਆਪਣੀ ਤਰਕ ਦਲੀਲ ਗੁਰੂ ਨਾਨਕ ਸਾਹਿਬ ਦੀ ਜੋਤ ਧੰਨ ਗੁਰੂ ਅੰਗਦ ਸਾਹਿਬ ਦੇ ਅੰਦਰ ਪ੍ਰਵੇਸ਼ ਕਰ ਗਈ ਹੈ ਕਿਵੇਂ ਇੱਕ ਜੋਤ ਦੂਜੇ ਵਿੱਚ ਪ੍ਰਵੇਸ਼ ਕਰ ਗਈ ਇੱਕ ਪ੍ਰਸ਼ਨ ਹੈ ਕਿਵੇਂ ਇੱਕ ਜੋਤ ਦੂਜੇ ਦੇ ਅੰਦਰ ਚਲੀ ਗਈ ਮੈਂ ਦੋ ਕੁ ਉਦਾਹਰਨਾਂ ਇਤਿਹਾਸ ਵਿੱਚੋਂ ਦੇਣੀਆਂ ਚਾਹੁੰਦਾ ਕੱਲੀ ਜੋਤ ਨਹੀਂ ਸੱਚ ਜਾਣੋ ਇੱਥੇ ਉਮਰ ਵੀ ਇੱਕ ਜਿਹੜਾ ਉਹ ਦੂਜੇ ਨੂੰ ਦੇ ਸਕਦਾ ਹੈ ਹਮਾਯੂ ਬਿਮਾਰ ਪਿਆ ਹੈ ਇਹ ਇਤਿਹਾਸ ਹੈ ਹਮਾਯੂ ਮਰਨ ਕਿਨਾਰੇ ਪਿਆ ਤੇ ਬਾਬਰ ਨੇ ਆਪਣੇ ਪੁੱਤਰ ਦੀ ਉਸ ਸੇਜਾ ਦੇ ਜਿਸ ਥਾਂ ਤੇ ਉਹ ਪਿਆ ਉਹਦੀ ਪਰਿਕਰਮਾ ਕਰਕੇ ਇਹ ਸੰਕਲਪ ਬਣਾਇਆ ਕਿ ਮੇਰੀ ਉਮਰ ਮੇਰੇ ਪੁੱਤਰ ਨੂੰ ਲੱਗ ਜਾਏ ਬਾਬਰ ਦੀ ਮੌਤ ਹੋਈ ਤੇ ਹਮਾਯੂ ਬਿਲਕੁਲ ਤੰਦਰੁਸਤ ਹੋ ਗਿਆ ਅਸੀਂ ਕਹਾਂਗੇ ਦੂਸਰੀ ਉਦਾਹਰਨ ਹੈ ਸ਼ੇਰੇ ਪੰਜਾਬ ਬਿਮਾਰ ਹੋਇਆ ਹੈ ਸਿਰਫ ਇਹ ਸਰੀਰ ਖੇਡ ਜੋਤ ਦੀ ਖੇਡ ਨੂੰ ਮਤ ਸਮਝਣਾ ਮੈਂ ਇਹਦੇ ਨਾਲ ਤੁਲਨਾ ਦੇ ਰਿਹਾ ਸਿਰਫ ਇੱਕ ਉਦਾਹਰਨ ਹੈ ਹੁਣ ਸ਼ੇਰੇ ਪੰਜਾਬ ਬਿਮਾਰ ਹੈ ਬਚਣ ਦੀ ਕੋਈ ਉਮੀਦ ਨਹੀਂ ਡਾਕਟਰ ਗੰਡਾ ਸਿੰਘ ਹਿਸਟੋਰੀਅਨ ਹੋਏ ਨੇ ਉਹਨਾਂ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਜੀਵਨ ਲਿਖੇ ਸਰਦਾਰ ਨਿਹਾਲ ਸਿੰਘ ਨੇ ਜਦੋਂ ਦੇਖਿਆ ਕਿ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੈ ਕੋਈ ਉਮੀਦ ਨਹੀਂ ਹੈ ਬੱਚੇ ਮਨ ਵਿੱਚ ਆਇਆ ਕਿ ਖਾਲਸਾ ਰਾਜ ਦਾ ਸੂਰਜ ਚੜਿਆ ਹੈ ਜੇ ਬੰਦਾ ਚਲਾ ਗਿਆ ਪਤਾ ਨਹੀਂ ਫਿਰ ਕਿ ਆਪੋ ਧਾਤੀ ਨਾ ਪੈ ਜਾਏ ਉਹਨਾਂ ਨੇ ਸ਼ੇਰੇ ਪੰਜਾਬ ਦੇ ਕੋਲ ਖਲੋ ਕੇ ਇੱਕ ਅਰਦਾਸ ਕੀਤੀ ਮੰਜੇ ਕੋਲ ਹੇ ਗੁਰੂ ਨਾਨਕ ਸਾਹਿਬ ਮੇਰੀ ਆਰਦਲਾ ਮੇਰੀ ਜ਼ਿੰਦਗੀ ਇਹਨਾਂ ਨੂੰ ਮਿਲ ਜਾਏ ਇਹਦਾ ਸਮਾਂ ਮੈਨੂੰ ਦੇ ਦਿੱਤਾ ਜਾਏ ਤਿੰਨ ਪਰਿਕਰਮਾ ਕਰਕੇ ਸਰਦਾਰ ਵੀ ਆਪਣੇ ਅਟਾਰੀ ਚਲੇ ਗਏ ਤੇ ਕੁਛ ਦਿਨਾਂ ਤੋਂ ਬਾਅਦ ਸ਼ੇਰੇ ਪੰਜਾਬ ਆਰੋਪ ਹੋ ਗਿਆ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਪਿਤਾ ਜੀ ਚਲਾਣਾ ਕਰ ਗਏ ਡਾਕਟਰ ਗੰਡਾ ਸਿੰਘ ਹੋਣਾ ਨੇ ਇਹ ਖਾਸ ਕਰਕੇ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਦੇਖੋ ਜੋਤ ਵਿੱਚ ਜੋਤ ਕਿਵੇਂ ਚਲੀ ਗਈ ਗੁਰੂ ਨਾਨਕ ਸਾਹਿਬ ਦੀ ਜੋਤ ਭਾਈ ਲਹਿਣਾ ਜੀ ਦੇ ਅੰਦਰ ਕਿਵੇਂ ਪ੍ਰਵੇਸ਼ ਕਰ ਗਈ ਹੁਣ ਤਾਂ ਅਸੀਂ ਦੇਖਦੇ ਹਾਂ ਆਦਮੀ ਮੌਤ ਹੋਈ ਹੋਵੇ ਤੇ ਉਹਦੀਆਂ ਅੱਖਾਂ ਕੱਢ ਕੇ ਸੁਰੱਖਿਅਤ ਰੱਖੀਆਂ ਜਾਂਦੀਆਂ ਨੇ ਤੇ ਜਿਸ ਬੰਦੇ ਦੀਆਂ ਅੱਖਾਂ ਸਾਂਭ ਕੇ ਰੱਖੀਆਂ ਨੇ ਕੁਝ ਸਮੇਂ ਤੋਂ ਬਾਅਦ ਕਿਸੇ ਦੂਜੇ ਬੰਦੇ ਦੀ ਜ਼ਰੂਰਤ ਪਏ ਉਹਦੀ ਥਾਂ ਤੇ ਅੱਖਾਂ ਫਿੱਟ ਕਰ ਦਿੱਤੀਆਂ ਜਾਂਦੀਆਂ ਨੇ ਅੱਖਾਂ ਕਿਸੇ ਦੀਆਂ ਨੇ ਤੇ ਦੇਖਦਾ ਕੋਈ ਪਿਆਰ ਸਰੀਰ ਦਾ ਇੱਕ ਹਿੱਸਾ ਹੈ ਕਿਡਨੀ ਭਾਵਾਂ ਠੀਕ ਹੈ ਕਿਸੇ ਨੂੰ ਫਿੱਟ ਬਹਿ ਨਾ ਬਹਿ ਪਰ ਇਹ ਗੱਲ ਆਪਾਂ ਮੰਨਦੇ ਹਾਂ ਕਿ ਸੱਕੇ ਭਰਾ ਦੀ ਜੇ ਖੂਨ ਦਾ ਰਿਸ਼ਤਾ ਹੈ ਖੂਨ ਮਿਲ ਰਿਹਾ ਹੈ ਕਈ ਵਾਰੀ ਖੂਨ ਬਾਹਰੋਂ ਵੀ ਜੇ ਮਿਲ ਜਾਏ ਇਸ ਦੀ ਕਿਡਨੀ ਕੱਢ ਕੇ ਦੂਜੇ ਦੇ ਵਿੱਚ ਫਿੱਟ ਕੀਤੀ ਜਾਂਦੀ ਹੈ ਕਿ ਉਹ ਕਿਡਨੀ ਦੂਜੇ ਸਰੀਰ ਵਿੱਚ ਆ ਕੇ ਵੀ ਉਸੇ ਤਰ੍ਹਾਂ ਕੰਮ ਕਰ ਰਹੀ ਹੈ ਸਰੀਰ ਦੇ ਅੰਗ ਅੱਜ ਬਦਲੇ ਜਾ ਰਹੇ ਨੇ ਨੇਤਰ ਬਦਲੇ ਜਾ ਰਹੇ ਨੇ ਸਰੀਰ ਦੀਆਂ ਨਾੜਾਂ ਬਦਲੀਆਂ ਜਾ ਰਹੀਆਂ ਨੇ ਕਿਡਨੀ ਬਦਲੀ ਜਾ ਰਹੀ ਹੈ ਗੁਰਮੁਖੋ ਸੰਸਾਰੀ ਤੌਰ ਤੇ ਜੀਣ ਵਾਲੇ ਕੇਵਲ ਅੰਗ ਹੀ ਚੇਂਜ ਕਰ ਸਕਦੇ ਨੇ ਪਰ ਸਮਰੱਥ ਗੁਰੂ ਆਪਣੀ ਜੋਤ ਗੁਰੂ ਅੰਗਦ ਸਾਹਿਬ ਦੇ ਅੰਦਰ ਚੁਕਾ ਸਕਦੇ ਆਪਣੀ ਜੋਤ ਉਹਨਾਂ ਨੇ ਭਾਈ ਲਹਿਣਾ ਜੀ ਦੇ ਅੰਦਰ ਚੁਕਾ ਦਿੱਤੀ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਬਚਿੱਤਰ ਨਾਟਕ ਵਿੱਚ ਬਚਨ ਕਿਵੇਂ ਕਹਿੰਦੇ ਨੇ ਕਿ ਜਿਹੜੀ ਜੋਤ ਹੈ ਉਹ ਇੱਕ ਹੈ ਐਵੇਂ ਲੋਕੀ ਭੁਲੇਖੇ ਵਿੱਚ ਪੈ ਜਾਂਦੇ ਨੇ ਸਿਰਫ ਕਾਇਆ ਪਲਟ ਦੀ ਰੀਤ ਹੈ ਭਾਈ ਗੁਰਦਾਸ ਨੇ ਤਾਂ ਦੂਜੀ ਵਾਰ ਫਿਰ ਸ਼ਬਦ ਵਰਤਿਆ ਸੀ ਜਦੋਂ ਅਸੀਂ ਭਾਈ ਸਾਹਿਬ ਦੀ ਰਚਨਾ ਪੜ੍ਹਨੀ ਹੈ ਤੇ ਇੱਕ ਬਚਨ ਉਹਨਾਂ ਦਾ ਹੋ ਰਿਹਾ ਕੱਲ ਵੀ ਉਹ ਬੇਨਤੀ ਕੀਤੀ ਸੀ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਥਾਪਿਆ ਜੇ ਲਹਿਣਾ ਜੀਵ ਦੇ ਗੁੜੇ ਆਈ ਤੇ ਸ਼ਤਰ ਫੁਰਾਇਆ ਅਗਲੀ ਤੋਕੇ ਜੋਤੀ ਜੋਤ ਸਮਾਇਕ ਹੈ ਸਤਿਗੁਰ ਨਾਨਕ ਰੂਪ ਬਚਾਇਆ ਗੁਰੂ ਨਾਨਕ ਸਾਹਿਬ ਨੇ ਰੂਪ ਬਚਾਇਆ ਪਰ ਜੋਤ ਉਹ ਹੈ ਭਾਈ ਗੁਰਦਾਸ ਨੇ ਇੱਕ ਹੋਰ ਬਚਨ ਕਹਿ ਅਰਜਨ ਕਾਇਆ ਪਲਟ ਕਹਿ ਮੂਰਤ ਹਰ ਗੁੰਦ ਗੋਬਿੰਦ ਸਵਾਰੀ ਜੋਤ ਉਹ ਹੀ

0: ਭੱਟ ਕਹਿ ਰਹੇ ਨੇ ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਛਿਓ ਤਤ ਮਿਲਾਇ ਜੋਤ ਉਹੀ ਹੈ। ਸਰ ਗੁਰੂ ਕਲਗੀਧਰ ਜੀ ਨੇ ਬੜੀ ਸੋਹਣੀ ਇਹ ਗੱਲ ਕਹੀ ਬਚਿੱਤਰ ਨਾਟਕ ਵਿੱਚ। ਕਹਿਣ ਲੱਗੇ ਜਿਹੜੇ ਭਾਵਨਾ ਵਾਲੇ ਲੋਕ ਨੇ ਉਹਨਾਂ ਨੇ ਗੁਰੂ ਅੰਗਦ ਸਾਹਿਬ ਵਿੱਚੋਂ ਗੁਰੂ ਨਾਨਕ ਨੂੰ ਦੇਖਿਆ। ਸ਼ਰਧਾ ਵਾਲੇ ਲੋਕਾਂ ਨੇ ਬਾਬੇ ਅਮਰਦਾਸ ਵਿੱਚੋਂ ਗੁਰੂ ਅੰਗਦ ਸਾਹਿਬ ਨੂੰ ਦੇਖਿਆ। ਭਾਵਨਾ ਵਾਲੇ ਲੋਕਾਂ ਨੇ ਅਮਰਦਾਸ ਵਿੱਚੋਂ ਗੁਰੂ ਰਾਮਦਾਸ ਨੂੰ ਰਾਮਦਾਸ ਵਿੱਚੋਂ ਗੁਰੂ ਅਮਰਦਾਸ ਨੂੰ ਦੇਖਿਆ। ਕਹਿਣ ਲੱਗੇ ਹਕੀਕਤ ਦੇ ਜਿਹੜੇ ਅੰਦਰ ਦੇ ਭੇਦੀ ਨੇ ਉਹ ਸਰੀਰ ਬਦਲਣ ਤੋਂ ਬਾਅਦ ਵੀ ਜੋਤ ਉਹ ਦੇਖਦੇ ਨੇ। ਜਿਹੜੇ ਮੂੜ ਬੰਦੇ ਨੇ ਉਹ ਤਰਕ ਕਰਕੇ ਕਹਿ ਦਿੰਦੇ ਨੇ ਇੱਕ ਵਿੱਚੋਂ ਜੋਤ ਦੂਜੇ ਵਿੱਚ ਕਿਵੇਂ ਚੱਲੀਏ। ਸਤਿਗੁਰੂ ਦਾ ਦਰਸ਼ਨ ਕਦੀ ਪੜ੍ਹਿਓ। ਕਹਿਣ ਲੱਗੇ ਸ੍ਰੀ ਨਾਨਕ ਅੰਗਦ ਕਰਮਾਨਾ ਅਮਰਦਾਸ ਅੰਗਦ ਪਹਿਚਾਨਾ ਅਮਰਦਾਸ ਰਾਮਦਾਸ ਕਹਾਇਓ ਜੋਤ ਉਹ ਨਾ ਜੁਗਤ ਸਾਹਿਬ ਸਹਿ ਕਾਇਆ ਫੇਰ ਪਲਟ ਗਿਆ। ਮੈਂ ਇਸ ਤੁਕ ਤੇ ਵਿਚਾਰ ਅਰਜ਼ ਕਰ ਰਿਹਾ। ਸ੍ਰੀ ਨਾਨਕ ਅੰਗਦ ਕਰਮਾਨਾ ਭਾਵਨਾ ਵਾਲਿਆਂ ਨੇ ਗੁਰੂ ਅੰਗਦ ਸਾਹਿਬ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ। ਅਮਰਦਾਸ ਅੰਗਦ ਪਹਿਚਾਨਾ ਜਦੋਂ ਬਾਬਾ ਅਮਰਦਾਸ ਗੱਦੀ ਤੇ ਬੈਠੇ ਤੇ ਸਾਧਨਾ ਕਰਨ ਵਾਲਿਆਂ ਨੇ ਗੁਰੂ ਅਮਰਦਾਸ ਵਿੱਚੋਂ ਗੁਰੂ ਅੰਗਦ ਸਾਹਿਬ ਦੀ ਜੋਤ ਦੇਖੀ। ਅਮਰਦਾਸ ਰਾਮਦਾਸ ਕਹਾਇਓ ਰਾਮਦਾਸ ਗੁਰੂ ਜੀ ਜਦੋਂ ਬੈਠੇ ਨੇ ਤਖ਼ਤ ਤੇ ਉਹਨਾਂ ਵਿੱਚੋਂ ਗੁਰੂ ਰਾਮਦਾਸ ਵਿੱਚੋਂ ਗੁਰੂ ਅਮਰਦਾਸ ਪ੍ਰਗਟ ਹੋ ਰਹੇ ਨੇ ਜੋਤ ਉਹੀ ਹੈ। ਅਮਰਦਾਸ ਰਾਮਦਾਸ ਕਹਾਇਓ ਤੇ ਅਗਲੀ ਸੋਚ ਕੇ ਕਹਿਣ ਲੱਗੇ ਸਾਧਨ ਲਖਾ ਮੂੜ ਨਹੀਂ ਪਾਇਓ। ਕਹਿੰਦੇ ਜਿਹੜੇ ਅਭਿਆਸੀ ਨੇ ਗੁਰੂ ਤੇ ਭਰੋਸਾ ਰੱਖਣ ਵਾਲੇ ਨੇ ਉਹਨਾਂ ਜਾਣ ਲਿਆ ਹੈ, ਪਰ ਮੂਰਖ ਬੰਦੇ ਜਿਹੜੇ ਨੇ ਉਹ ਤਰਕ ਕਰ ਲੈਂਦੇ। ਸਾਧਨ ਲਖਾ ਮੂੜ ਨਾ ਪਾਇਓ। ਅਗਲੀ ਸੁਖ ਸਾਹਿਬ ਨੇ ਕਿ ਭਿੰਨ ਭਿੰਨ ਸਭ ਨੂੰ ਕਰ ਜਾਣਾ ਇੱਕ ਰੂਪ ਕਿੰਨ ਹੋ ਪਹਿਚਾਣ। ਲੋਕੀ ਵੱਖ ਵੱਖ ਸਮਝਦੇ ਤੇ ਅਖੀਰ ਤੱਕ ਗੁਰੂ ਗੋਬਿੰਦ ਸਿੰਘ ਜੀ ਤੱਕ ਜਿਹੜੇ ਪਰਖਣ ਵਾਲੇ ਸਨ ਪਰਖਦੇ ਰਹੇ ਕਿ ਰਾਜਾ ਜੈ ਸਿੰਘ ਦੀ ਰਾਣੀ ਨੇ ਗੋਲੀਆਂ ਵਾਲੇ ਕੱਪੜੇ ਪਾ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਪਰਖਿਆ ਨਹੀਂ, ਗੋਲੀਆਂ ਵਾਲੇ ਬਸਤਰ ਪਾ ਕੇ ਮਨ ਵਿੱਚ ਆਇਆ ਵੀ ਆਹ 6 ਸਾਲ ਦੀ ਉਮਰ 7 ਸਾਲ ਦੀ ਉਮਰ ਇਹ ਕਿਵੇਂ ਬਾਬੇ ਨਾਨਕ ਦੀ ਜੋਤ ਦੇ ਮਾਲਕ ਹੋ ਸਕਦੇ। ਤੇ ਆਪ ਗੋਲੀਆਂ ਵਾਲੇ ਕੱਪੜੇ ਪਾ ਕੇ ਬੈਠ ਗਏ, ਗੋਲੀਆਂ ਨੂੰ ਪਟਵਾਰੀਆਂ ਵਾਲੇ ਪਵਾਏ, ਸੱਚੇ ਪਾਤਸ਼ਾਹ ਛੜੀ ਰੱਖ ਕੇ ਸਿਰ ਤੇ ਗਏ ਤੇ ਨਾਲ ਸ਼ਬਦ ਕਹਿੰਦੇ ਗਏ ਇਹ ਵੀ ਪਟਵਾਰੀ ਨਹੀਂ, ਇਹ ਵੀ ਪਟਵਾਰੀ ਨਹੀਂ। ਤੇ ਜਦੋਂ ਰਾਣੀ ਦੇ ਕੋਲ ਆਏ ਸਿਰ ਤੇ ਰੱਖ ਕੇ ਸੋਟੀ ਕਹਿਣ ਲੱਗੇ ਭਾਗਾਂ ਕਰਕੇ ਪਟਵਾਰੀ ਬਣੀ ਏ, ਚੇਤੇ ਰੱਖੀ ਜੇ ਭਗਤੀ ਨਾ ਕੀਤੀ ਤੇ ਗੋਲੀਆਂ ਤੋਂ ਵੱਧ ਨਖਿੱਦ ਜਨਮ ਮਿਲੇਗਾ। ਤੇ ਨਾਲ ਇੱਕ ਸ਼ਬਦ ਕਿਲਕਿਆ ਗੁਰੂ ਮੰਨ ਲਈਏ ਤੇ ਪਰਖੀ ਦਾ ਨਹੀਂ, ਗੁਰੂ ਪਰਖ ਵਿੱਚੋਂ ਨਿਕਲਦਾ, ਜਦੋਂ ਗੁਰੂ ਪਰਖ ਪਾਦਾ ਫਿਰ ਬੰਦੇ ਤੋਂ ਨਿਕਲਿਆ ਨਹੀਂ ਜਾ ਸਕਦਾ। ਹੁਣ ਜੋਤ ਤਾਂ ਉਹੀ ਸੀ ਹਜ਼ੂਰ ਗੁਰੂ ਅੰਗਦ ਸਾਹਿਬ ਦੇ ਅੰਦਰ, ਗੁਰੂ ਨਾਨਕ ਸਾਹਿਬ ਜੀ ਦੀ ਜੋਤ ਆ ਕੇ ਵਿਰਾਜਮਾਨ ਹੋ ਗਈ। ਹੁਣ ਉਸ ਜੋਤ ਨੇ ਰਹਿਮਤ ਵਰਖਾਣੀ ਸ਼ੁਰੂ ਕਰ ਦਿੱਤੀ ਤੇ ਉਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਆਪਣੀ ਰਚਨਾ। ਕਹਿਣ ਲੱਗੇ ਸੋ ਟਿੱਕਾ ਸੋ ਛੱਤਰ ਸਿਰ ਸੋਈ ਸੱਚਾ ਸਖਤ ਟਿਕਾਈ। ਹਜ਼ੂਰ ਦੇ ਸਿਰ ਦੇ ਉੱਤੇ ਛੱਤਰ ਵੀ ਗੁਰੂ ਨਾਨਕ ਸਾਹਿਬ ਵਾਲਾ, ਮੱਥੇ ਦਾ ਨੂਰ ਵੀ ਉਹ ਹੈ ਤੇ ਰਹਿਮਤਾਂ ਵੀ ਉਹ ਨੇ ਜਿਹੜੀਆਂ ਬਾਬੇ ਨਾਨਕ ਵਾਲੀਆਂ। ਸੋ ਟਿੱਕਾ ਸੋ ਛੱਤਰ ਸਿਰ ਸੋਈ ਸੱਚਾ ਸਖਤ ਟਿਕਾਈ, ਨਾਨਕ ਹੰਦੀ ਮੋਰ ਹੱਥ ਗੁਰ ਅੰਗਦ ਦੀ ਦੋਈ ਫਿੜਾਈ। ਤੇ ਅੱਜ ਦੀ ਟੋਕੇ ਲੈਣੇ ਦੀ ਫੇੜਾਈ ਹੈ, ਨਾਨਕਾ ਦੋਈ ਖੱਟੀਐ ਗੁਰ ਨਾਨਕ ਹੰਦੀ ਮੋਰ ਹੱਥ। ਤੇ ਬਾਬਾ ਲਹਿਣਾ ਸਾਹਿਬ ਦੀ ਦੋਹਰੀ ਫਿਰ ਗਈ। ਹੁਣ ਬਾਬੇ ਲਹਿਣੇ ਨੇ ਉਸ ਮੋਰ ਵਿੱਚ ਰੰਚਕ ਮਾਤਰ ਵੀ ਆਪਣੇ ਵੱਲੋਂ ਕੋਈ ਤਬਦੀਲੀ ਨਹੀਂ ਕੀਤੀ। ਗੁਰੂ ਨਾਨਕ ਹੰਦੀ ਮੋਰ ਹੱਥ ਗੁਰ ਅੰਗਦ ਦੀ ਦੋਈ ਫਿਰਾਈ, ਦਿੱਤਾ ਛੋੜ ਕਰਤਾਰਪੁਰ ਵਿੱਚ ਖਡੂਰੇ ਜੋਤ ਜਗਾਈ, ਜੰਮੇ ਪੂਰਬ ਬੀਜਿਆਂ ਵਿੱਚ ਵਿੱਚ ਹੋਰ ਕੂੜੀ ਚਤੁਰਾਈ, ਲਹਿਣੇ ਪਾਈ ਨਾਨਕੋ ਤੇਰੀ ਅਮਰਦਾਸ ਕਰ ਆਈ। ਬਾਬੇ ਲਹਿਣੇ ਨੂੰ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਦੇ ਕੋਲੋਂ ਇਹ ਜੋਤ ਮਿਲੀ, ਗੁਰੂ ਅੰਗਦ ਸਾਹਿਬ ਜੋਤ ਦੇ ਮਾਲਕ ਬਣ ਗਏ। ਪਿਆਰਿਓ ਜਦੋਂ ਅੱਜ ਗੁਰੂ ਨਾਨਕ ਸਾਹਿਬ ਇਸ ਜੋਤ ਦੇ ਮਾਲਕ ਬਣੇ ਤੇ ਗੁਰੂ ਨਾਨਕ ਸਾਹਿਬ ਦੀ ਖੱਟੀ ਤੇ ਬੈਠ ਗਏ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ, ਇੱਥੇ ਥੋੜੀ ਜੀ ਆਪ ਤਵੱਜੋ ਦੇਣਾ। ਗੁਰੂ ਅੰਗਦ ਸਾਹਿਬ ਬਾਬੇ ਨਾਨਕ ਦੀ ਹੱਥੀ ਤੇ ਬੈਠ ਗਿਆ ਰਾਏ ਬਲਵੰਡ ਜੀ ਕਹਿ ਰਹੇ ਨੇ ਤੇ ਗੁਰੂ ਅੰਗਦ ਸਾਹਿਬ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਖਜ਼ਾਨਾ ਦਿੱਤਾ ਸੀ। ਜਦੋਂ ਮੱਥਾ ਟੇਕਿਆ ਉਹ ਖਜ਼ਾਨਾ ਗੁਰੂ ਅੰਗਦ ਸਾਹਿਬ ਦੇ ਅੰਦਰ ਚਲਾ ਗਿਆ। ਉਹ ਖਜ਼ਾਨਾ ਸੀ ਨਾਮ ਦਾ, ਉਹ ਖਜ਼ਾਨਾ ਸੀ ਗੁਰੂ ਕੇ ਸ਼ਬਦ ਦਾ, ਉਹ ਖਜ਼ਾਨਾ ਸੀ ਬਾਬੇ ਦੀ ਬਾਣੀ ਦਾ, اپنی گدی تے بٹھا کے اپنی کٹی تے بٹھا کے کمائی بابے نانک دی ہٹی گرو نانک صاحب دی اس گدی تے بابا لہنا جی گرو انگد صاحب بیٹھ گئے تے گرو صاحب نے ایک گل کہی ان دونوں ہاتھوں نال دبا دب بندی جائیں جنہ بندو گے امی برکت پائے گی اس خزانے میں کدی کمی نہیں ہوگی. ایک ارض میں اسے پھر کرنی سن اب صرف میں دو وشے ٹچ کیتے نے اس پنکتیاں وچوں ایک تا جوڑ چکائی تے دوجا ہٹی تے گرو نانک صاحب جی تے بابا لہنا جی گرو انگد صاحب بن کے بیٹھے. کمائی گرو نانک صاحب کی کتنی کو ہے بھائی گرداس جی کا ایک بچن اچھی پڑھنے دیکھو جیڑی اب اچھی کمائی پہ کھانے ہیں نا چاہے لنگر بھی لائی بیٹھے ہیں تے پاویں کیرتن بھی کری بیٹھے ہیں یہ مت سمجھیے سڈیا اپنیا کمائیاں نے اصل وچ جیڑی چیز سخین مل جائے وہ دی قیمت نہیں لوگ جانتے جیڑی مل تار کے لینی پہ وہ دی قیمت ہی دنیا جانتی ہے. دنیا دا سبھاش یہاں کچھ روپیہ دے کے خریدنا پی جائے تو اس کتاب نو دے کے گھر جا کے سامھ کے رکھ گے تو گرو گرنتھ صاحب کے شبدوں کی ویاخیا کر کے دے دیو لو پیارے تسی لے جاؤ پڑھو چیتے رکھو وہ قدر لوگ نہیں جانیں گے. یہ خزانہ جہاں روحانیت کا گرو نانک صاحب نے دتا ہے انہوں نے پوچھو کہ کنی تلنا کر کے بھائی گرداس سے گرو نانک صاحب کی بانی وچوں مرد کرنی چاہنا جہے اج خزانے نو لنگل نو تے نام نو تو شکنا پہ تیری اپنی کالنا نہیں کی کارن سدیاں ہو گئی بابے نانک دے خزانے نو مکان والے آئے کھون والے آئے یہ برباد کرن والے آئے ہاں ساری کسی کمائی ہوں تو شاید کدوں کا ناش ہو جاتا جس وچ بابے نانک نے آپ کمائی کر کے خزانہ بھریا سدیاں تک یہ کبھی ٹوٹا آنے وہ کمائی کی نہیں. بھائی صاحب نے بچی کیا ہے کہنے لگے پہلا بابے پایا بخش دار تن گرو نانک صاحب نے پرماتما کی بخش لئی پچھوں دے پھر تال کمائی سانو خزانہ دن واسطے بابے نانک نے آپ کمائی کی کل نہ کی پہلا بابے پایا بخش دار پچھوں دے پھر تال کمائی ریت اک آہار کر روڑا کی گلکری بچائی حضور نے دکھ نو سکھ نو اپنے تن پہ کھنڈایا پیاروں تھان تھان پہ جا کے کسی رویداس جی تو کسی کبیر دے تھان تو بابے فرید دے تھان تو بنگال وچوں جے دیو دے تھان تو پیپے دے تھان تو یہ سارا خزانہ کاہتے نہیں لیا ہے کہ میری آن والی جیڑیاں پیڑیاں نے اس خزانے کی شکل یہ انہوں نے رکھ ملے جی سانوں کتے لبنے پیندے شبد میں کہنا بابا جی ابھی لبنے کی نے ابھی تک تیرے جتے کو سنبھال لیے تو بڑے بہادر جی تیری جتی کوئی کمائی سانب لے گی کہو جہاں نکھٹو پتر ہوئے گا جہاں باپو اتنا خزانہ رکھ گیا ہوئے اس خزانے کا وارث بھی بنا گیا ہوئے تو پھر بھی لوکاں دے جنتر منتر تنتر والیاں دے پکھنڈیاں دے دنیا کے کھلو کے چوڑیاں ادے اور نہیں پیاریا تیرا باپو بہت وڈا ہی جہاں خزانہ یہ رب دے گھروں ملیا کھنا کریے خزانہ ہور کسی نے ملیا میں بانی بھی چرج کرنی کہڑا خزانہ بابا نانک جی کھٹی تو بٹھا دے کہنے لگے لے پرکھا میں پرچ لیا وا بھانڈے یہ کدی کمی نہیں آئی ہوں تھی ونڈی جایا جی. بھائی گرداس نے شبد کے پہلا بابے پایا وقت در پچھوں دے پھر تال کمائی ریت اک آہار کر روڑا کی کل کری بچھائی کدے لی سانو سکھ دین لی گرو کے سکھو آ پو دا مہینہ ہوں میں ایک کھن وچوں نکلیا آپ نے شاید سنی بھی ہے وچار جڑی پچھلے سال عرض کیتی سی انڈیا وچ گرو صاحب کی اسی ساری گل کہنے ہیں پو دا مہینہ ہوں نا تے جدو پو دے مہینے وچ تیرہ پو دا دن آتا ہے یوں کہہ لو 21 دسمبر تو لے کے 27-28 دسمبر تک دن آتے ہیں اسی رات نو بستریاں بھی ستے ہیں تسی رات شیٹ لا کے ستے ہو پر اس ویلے اپنے تن تے کمبل لین لگیا ایک گل چیتے ضرور رکھیو میرا چوجی باپو آپ کنڈیاں تے پو دی رات بھی ستا سی اپنے پتراں نو شہید کرا کے ایک کر کے میرے سکھ پتر نو نگ ملدا ہے آپ ٹھنڈ وچ ہے آپ روڑاں تے نے آپ سولاں تے نے آپ پنڈ دے سرانے نے ਤੇ ਸਾਡੀ ਝੋਲੀ ਵਿੱਚ ਖਜ਼ਾਨਾ ਪਾ ਕੇ ਚੱਲੇ ਗਏ। ਭਾਈ ਸਾਹਿਬ ਜੀ ਦੇ ਕੋਚਲੇ ਜਿਹੜੇ ਸ਼ਬਦ ਕਹੇ ਕਿ ਪਹਿਲਾਂ ਬਾਬੇ ਪਾਇਆ ਬਸ ਦਰ ਪਿੱਛੋਂ ਦੇ ਫਿਰ ਕਾਲ ਕਮਾਈ ਰੇਤ ਅੱਕ ਆਹਾਰ ਕਰ ਰੋੜਾ ਦੀ ਗੁਰ ਕਰੀ ਪਿਛਾਈ। ਤੇ ਪਤਾ ਕੀਤਾ ਕਿ ਸਾਡੇ ਲਈ ਸਾਰੀ ਕਰੀ ਤਪੱਸਿਆ ਵੱਡੇ ਭਾਗ ਹਰਸੋਂ ਬਣਿਆਈ ਤੇ ਪਰਉਪਕਾਰ ਕਿੰਨਾ ਕੁ ਕੀਤਾ। ਹੁਣ ਜੇ ਕੋਈ ਬੰਦਾ ਰੂਹਾਨੀਅਤ ਕਮਾ ਕੇ ਆਪਣੇ ਘਰਦਿਆਂ ਦੇ ਭਲਾ ਸੋਚੀ ਜਾਏ, ਉਹਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਸਵਾਰਥੀ ਹੈ। ਜਦੋਂ ਸਿੱਧਾ ਨੂੰ ਮਿਲੇ ਤੇ ਬਾਬਾ ਨਾਨਕ ਜੀ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਸਾਡੀ ਸਮਾਧੀ ਬੜੀ ਹੈਗੀ, ਅਸੀਂ ਬੜੀ ਦੇਖੇ ਭਗਤੀ ਕਰਨੀ, ਆ ਸਿੱਧ ਤਾਂ ਕਈ ਕਈ ਘੰਟੇ ਸਮਾਧੀ ਤੋਂ ਨਹੀਂ ਉੱਠਦਾ। ਕਹਿਣ ਲੱਗੇ ਕੀ ਕਰਾਂਗੇ, ਤੁਹਾਡੀਆਂ ਸਮਾਧੀਆਂ ਨੂੰ ਥੱਲੇ ਝਾਤੀ ਮਾਰ ਕੇ ਦੇਖੋ, ਜ਼ੁਲਮ ਦੀ ਹਨੇਰੀ ਤੇ ਝੁਲਦੀ ਹੈ, ਪੱਥਰਾਂ ਤੇ ਬਹਿਣ ਵਾਲੇ ਤੁਸੀਂ ਸਮਾਧੀਆਂ ਲਾ ਲਾ ਕੇ ਖੁਦ ਹੀ ਪੱਥਰ ਹੋ ਗਏ। ਤੁਹਾਡੇ ਉੱਤੇ ਕਦੀ ਮਜ਼ਲੂਮਾਂ ਦੀ ਤੁਰਲਾਟ ਦਾ ਅਸਰ ਨਹੀਂ ਹੋਇਆ? ਗੁਰੂ ਨਾਨਕ ਸਾਹਿਬ ਨੇ ਪਰਉਪਕਾਰ ਕਰਦੇ ਜਿਹੜੇ ਕਮਾਈ ਕਰਦੇ ਸਨ ਉਹਨਾਂ ਨੂੰ ਇਹ ਸ਼ਬਦ ਕਹਿ ਸਨ, ਸਿੱਧ ਸਿੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਤਾਰਾ, ਜੋਗੀ ਗਿਆਨ ਵੀ ਹੋਣਿਆ ਨਿਤ ਦਿਨ ਅੰਗ ਲਗਾਇਆ ਸਾਰਾ ਬਾਜ ਗੁਰੂ ਡੁੱਬਾ ਜਗ ਸਾਰ। ਕਮਾਈ ਕੀਤੀ ਮੇਰੇ ਬਾਬੇ ਨਾਨਕ ਨੇ ਕਾਲਨਾ ਢਾਲੀ, ਉੱਥੇ ਭਾਈ ਸਾਹਿਬ ਕਹਿੰਦੇ ਪਾਰੀ ਕਰੀ ਤਪੱਸਿਆ ਵੱਡੇ ਪਾਗ ਹਰ ਸਿਉਂ ਬਣਿਆਈ। ਜਦੋਂ ਰੱਬ ਨਾਲ ਬਣ ਗਈ ਤੇ ਸਾਡੇ ਲਈ ਪਿਤਾ ਗੁਰੂ ਨਾਨਕ ਸਾਹਿਬ ਖਜ਼ਾਨਾ ਲੈ ਕੇ ਆਏ, ਜਿਸ ਹਾਥੀ ਦੇ ਮਾਲਕ ਅੱਜ ਗੁਰੂ ਅੰਗਦ ਸਾਹਿਬ ਬਣ ਗਏ। ਜਦੋਂ ਬਣ ਕੇ ਰੱਬ ਦੇ ਨਾਲ ਤੇ ਆਵਾਜ਼ ਆਈ ਕੁਛ ਮੰਗੋ ਤੇ ਝੋਲੀ ਅੱਡ ਕੇ ਤਿੰਨ ਦਾਤਾਂ ਸਾਡੇ ਲਈ ਲੈ ਕੇ ਆਏ ਸਨ। ਪਰ ਚੇਤੇ ਰੱਖਿਓ ਉਹਦੇ ਵਿੱਚੋਂ ਇੱਕ ਦਾ ਤੇ ਕਾਫੀ ਬੋਲ ਬੰਦ ਹੈ, ਦੂਜੀ ਵੀ ਹੈ ਪਰ ਤੀਜੀ ਖੰਭ ਲਾ ਜੋੜਦੀ ਹੈ। ਪਰ ਦੂਜੀ ਤਾਂ ਟਿਕਦੀ ਜਾਂ ਤੀਜੀ ਹੋਵੇ, ਉਹ ਤਿੰਨ ਦਾਤਾਂ ਲੈ ਕੇ ਆਏ। ਜਦੋਂ ਪੁੱਛਿਆ ਕੁਝ ਲਿਓ, ਕਹਿਣ ਲੱਗੇ ਇੱਕ ਤਾਂ ਮੇਰੀ ਅੰਤ ਲਈ, ਮੇਰੀ ਉਮਤ ਲਈ, ਇਉਂ ਕਹਿ ਲਓ ਮਾਨਵਤਾ ਦੇ ਭਲੇ ਲਈ, ਕਿਸੇ ਨੂੰ ਕਿਸੇ ਦਾ ਮਸਾਜ ਨਾ ਬਣਾਈ, ਦੁਨੀਆਂ ਦੇ ਧਨ ਦੌਲਤ ਦੀ ਕਮੀ ਨਾ ਰਹੇ। ਦੂਜੀ ਗੱਲ ਕਹੀ ਕਿ ਅੰਦਰ ਨੂੰ ਕਾਇਮ ਰੱਖਣ ਵਾਸਤੇ ਨਾਮ ਮੇਰੀ ਝੋਲੀ ਵਿੱਚ ਪਾ ਦਿਓ। ਤੇ ਤੀਜਾ ਵਚਨ ਕਿਹਾ ਕਿ ਧਨ ਹੋਇਆ ਤੇ ਇਕੱਲਾ ਨਾਮ ਹੋਇਆ ਕਿਤੇ ਸਿੱਖ ਹੰਕਾਰੀ ਨਾ ਹੋ ਜਾਏ। ਕਹਿਣ ਲੱਗੇ ਇਹਨਾਂ ਦੋਨਾਂ ਨੂੰ ਟਿਕਾਉਣ ਵਾਸਤੇ ਮੈਨੂੰ ਨਿਮਰਤਾ ਦਾ ਭਾਂਡਾ ਦੇ ਦਿਓ। ਤਿੰਨ ਚੀਜ਼ਾਂ ਖਜ਼ਾਨਾ ਲਿਆਂਦਾ ਤੇ ਜਿਸ ਹਾਥੀ ਤੇ ਗੁਰੂ ਅੰਗਦ ਸਾਹਿਬ ਬੈਠੇ ਨੇ ਉੱਥੇ ਖਜ਼ਾਨਾ ਸੀ। ਨਾਮ ਲਿਆਂਦਾ, ਨੌ ਨਿਤ ਲਿਆਂਦੀ, ਦੁਨੀਆਂ ਦੀ ਕਮੀ ਨਹੀਂ ਰਹਿਣ ਦਿੱਤੀ ਖਜ਼ਾਨੇ ਦੀ। ਤੇ ਤੀਜੀ ਗੱਲ ਨਿਮਰਤਾ ਲਿਆਂਦੀ, ਇਸ ਖਜ਼ਾਨੇ ਨੂੰ ਬਾਬੇ ਨਾਨਕ ਨੇ ਗੁਰੂ ਅੰਗਦ ਸਾਹਿਬ ਨੂੰ ਸੌਂਪ ਦਿੱਤਾ। ਪਿਆਰੇ ਉੱਥੇ ਫਿਰ ਭਾਈ ਗੁਰਦਾਸ ਕਹਿੰਦੇ ਬਾਬਾ ਪਹਿਨਦਾ ਸੱਚ ਖੰਡ ਤੇ ਖਜ਼ਾਨਾ ਚ ਲੈ ਕੇ ਆਏ ਨੌ ਨਿਤ ਨਾਮ, ਨੌ ਨਿਤ ਨਾਮ ਗਰੀਬੀ ਪਾਈ, ਨਾਮ ਲਿਆਂਦਾ ਦੁਨੀਆਂ ਦੇ ਪਦਾਰਥਾਂ ਦੀ ਕਮੀ ਨਾ ਆਉਣ ਦਿੱਤੀ। ਇਹੀ ਕਾਰਨ ਬਾਬੇ ਨਾਨਕ ਦੇ ਸਿੱਖਾਂ, ਕਦੀ ਤੁਸੀਂ ਦੇਖੋ ਵੇਖੇ ਨਾ ਕਰਿਓ, ਇਹ ਗੱਲ ਵੱਖਰੀ ਕਿ ਧਰਮ ਦੇ ਬੁਰਕੇ ਥੱਲੇ ਭਿਖਾਰੀ ਤੁਰਦੇ ਹੋਣ ਪਰ ਕਿਰਤ ਕਰਨ ਵਾਲਾ ਕਦੀ ਤੁਸੀਂ ਦੇਖੋ ਸਿੱਖ ਕਿਤੇ ਤੁਹਾਨੂੰ ਮੰਗਤਾ ਨਹੀਂ ਲੱਭੇਗਾ। ਕਿਰਪਾਨ ਪਾਈ ਹੋਵੇਗੀ, ਰਿਸ਼ਤਾ ਚਲਾਉਂਦਾ ਹੋਵੇਗਾ, ਸਿਰ ਤੇ ਕਿਰਤ ਦੀ ਦਸਤਾਰ ਹੋਵੇਗੀ, ਰਿਸ਼ਤਾ ਚਲਾ ਕੇ ਤੇ ਰੋਟੀ ਖਾਏਗਾ ਪਰ ਕਦੀ ਕਿਤੇ ਅੱਗੇ ਝੋਲੀ ਅੱਡ ਕੇ ਮੰਗੇਗਾ ਨਹੀਂ। ਬਾਬੇ ਨਾਨਕ ਦਾ ਸਿੱਖ ਹੈ। ਹਜ਼ੂਰ ਨੇ ਨੌ ਨਿਤ ਨਾਮ ਗਰੀਬੀ ਪਾਈ, ਤੈਨੂੰ ਦੁਨੀਆਂ ਦਾ ਖਜ਼ਾਨਾ ਦਿੱਤਾ, ਨਿਮਰਤਾ ਦਿੱਤੀ, ਨਾਮ ਦਿੱਤਾ। ਇਹ ਭਾਈ ਗੁਰਦਾਸ ਕਹਿੰਦੇ ਨੇ ਖਜ਼ਾਨਾ ਲੈ ਕੇ ਤੁਰੇ, ਇਹ ਨਹੀਂ ਕਿਹਾ ਇਹ ਖਜ਼ਾਨਾ ਮੈਂ ਸ਼੍ਰੀ ਚੰਦ ਨੂੰ ਤੇ ਲਕਸ਼ਮੀ ਦਾਸ ਨੂੰ ਦੇਣਾ ਹੈ। ਦੋਨੋਂ ਪੁੱਤਰ ਸਾਹਮਣੇ ਖਲੋਤੇ ਨੇ ਤੇ ਸੁਲਤਾਨਪੁਰ ਤੋਂ ਤੁਰਦੇ ਆ, ਕਹਿੰਦੇ ਨੇ ਬੇਬੇ ਪਰਿਵਾਰ ਦਾ ਖਿਆਲ ਤੁਸੀਂ ਰੱਖਿਓ, ਜਿਹੜਾ ਖਜ਼ਾਨਾ ਰੱਬ ਨੇ ਦਿੱਤਾ ਮੈਂ ਛੱਟਾ ਦੇਣ ਵਾਸਤੇ ਚੱਲਾਂ। ਹੁਣ ਉਹ ਤੋਂ ਬਾਅਦ ਬਾਬਾ ਪਹਿਲਾ ਸੱਚਖੰਡ ਹੈ, ਇਹ ਤਾਂ ਚਲੋ ਭਾਈ ਗੁਰਦਾਸ ਦੀ ਰਚਨਾ ਹੋ ਗਈ। ਗੁਰੂ ਨਾਨਕ ਸਾਹਿਬ ਨੂੰ ਪੁੱਛੋ ਕੀ ਲੈ ਕੇ ਆਏ ਨੇ, ਉੱਥੇ ਬਾਬਾ ਜੀ ਨੇ ਇੱਕ ਦੋ ਸ਼ਬਦ ਹੋਰ ਵਰਤੇ ਨੇ। ਕਹਿੰਦੇ ਨਹੀਂ, ਬੈਠੇ ਸਾਂ ਉਸ ਪਿਆਰੇ ਦੀ ਯਾਦ ਵਿੱਚ, ਆਵਾਜ਼ ਦੇ ਕੇ ਆਪਣੇ ਕੋਲ ਸਾਨੂੰ ਬੁਲਾਇਆ। ਆਵਾਜ਼ ਦੇ ਕੇ ਜਦੋਂ ਬੁਲਾਇਆ ਪਹਿਲਾਂ ਉਹਨਾਂ ਸਾਨੂੰ ਭੋਜਨ ਦਿੱਤਾ, ਭੋਜਨ ਤੋਂ ਬਾਅਦ ਸਾਨੂੰ ਕੱਪੜਾ ਦਿੱਤਾ, ਭੋਜਨ ਕੱਪੜਾ ਦੇਣ ਤੋਂ ਬਾਅਦ ਫਿਰ ਉਹਨਾਂ ਸਾਨੂੰ ਇੱਕ ਨਗਾਰਾ ਵਜਾਉਣ ਵਾਸਤੇ, ਚੋਟ ਲਾਉਣ ਵਾਸਤੇ ਨਗਾਰਾ ਦੇ ਦਿੱਤਾ ਤੇ ਨਾਲ ਕਹਿ ਲੈ ਤੁਰ ਜਾ ਜਿੱਥੇ ਮਰਜ਼ੀ ਜਾਈ, ਤੇਰੇ ਖਜ਼ਾਨੇ ਵਿੱਚ ਕਦੀ ਵੀ ਘਾਟਾ ਨਹੀਂ ਪੈਣਾ। ਤੇ ਬਾਬੇ ਨਾਨਕ ਦੇ ਘਰ ਕਦੀ ਨਹੀਂ ਘਾਟਾ ਪੈਂਦਾ, ਚਾਹੇ ਗੁਰਦੁਆਰਾ ਹੋਵੇ, ਚਾਹੇ ਭਾਵੇਂ ਕੋਈ ਧਾਰਮਿਕ ਸਥਾਨ ਹੋਵੇ। ਗੁਰੂ ਕੇ ਸਿੱਖੋ अंदर की नीयत राश करके तुरो ते चेते रखो इतने गुरु घर कभी भी तोता नहीं आता। तोता ही उदन पैंदा जो होमे के मारे असि एक दूजे न भूलने। बाबा जी ने बड़े सोहने शब्द कहे सुल्तानपुर की धरती से तोलदिया जोकदिया यही कहा तेरा तेरा तेरा ते नाल दे साथी ने हाथ पकड़ के क्या तेरा तेरा कहदिया सारा मोदी खाना लुटिया जाएगा। तेरा तेरा कहोगे सुल्तानपुर घाटे पै जाएंगे। हजूर ने रख के तकड़ी क्या कह लगा पुरखा भलिया पुरशा अब तीकरा जदों भी वसी दे तेरा तेरा करके वसी दे तोते से घाटे उदो पेंदे ने जदों मेरा मेरा कहना पे। तेरा तेरा करके कभी भी घाटे नहीं पे। जदों सिख के घर से बात आती है ना उदो हाथ जोड़ के जदों कहिंदा बाबा जी कि मेरा मुझ में कुछ नहीं जो कुछ है सो तेरा तेरा तुझको सौंप ते क्या लाभ है मेरा मेरा कहेगा ते खजाने घाटे पैणगे। अपने खजाने बाबे नानक का खजाना रेंदे कभी भी घाटे च पैण। गुरु के सिखो बाबा जी की लैके आए जे धरती से गुरु अंगद साहब ने बनाया बिठाया। मैं अर्ज करनी चाहना भाई साहब ने तो एक राय बलवंत साहब ने तो कह दिता हट्टी से बह दिते ते खर्च रहने की खर्च दे करने। उसे फिर गुरु ग्रंथ साहब की बाणी पढ़ो मांझ की वार की अखीरली पौड़ी है हौ ढाडी बेकार कारा लाया। हजूर बाबे नानक की निम्रता कहने सानू बेकार ढाडी नप करने वाले साई ने कार भी खिला दिता हौ ढाडी बेकार कारा लाया रात देह कै वार धुरों गुरमाया। हूं तीन शब्द ने रात देह कै वार कह लगे मैं तेन ओ दात दे के चलिया वा हे नानक सतगुरु सच्चे पातशाह जी नूं मैं ओ तेरी झोली विच दात पाण लगा रात वंड सवेरे वंड हफ्ते दे सत्ते वार वंड ते चेते रखी जो कोई झोली विच पा दित्ता इहदे नाल तोता कदी नहीं आउंदा। सच्चे पातशाह की लै के आए रात देहां कै वार धुरों फरमाया ढाडी सच्चे महल खपन बुलाया ते सब तो पहला बाबे नानक नूं कपड़ा दित्ता बस्तर दिते। वो बस्तर पता खाते थे वो बस्तर सुन सिर्फ सलाह हाँ ढाडी बेकार कार लाया रात देह का वार धुरो फुरमाया ढाडी सच्चे महल खत्म पलाया सच्ची सिर्फ सलाह कपड़ा पाया। सब तो पहला तुम कपड़ा दिता सिर्फ सलाह दा ते गुरु के सिखा जे तू शब्द की टेक लैके कमाई करें चेते रखी तेरी पत कभी मिट्टी विच नहीं रुड़ेगी क्योंकि जेड़ा कपड़ा बाबे नानक ने पाया वो कपड़ा कभी भी छिजिया ते पाटिया नहीं। उस कपड़े नूं पा के देख अज भी तेरी पत टकी जाए ये हकी विच मिलदा बाबे नानक दी हकी ते कपड़ा है सिर्फ सलाह दा। उस सिर सलाह के कपड़े नूं गुरु अर्जन साहब ने कहा पिता जी प्रेम पटोला तह तह दिता ढक्कण पूर पत मेरी। उस नूं बाबे नानक ने कहा करनी आदा कपड़ा नदरी मोख द्वार। हजूर नु कपड़ा मिलिया सिर्फ सलाह का ते उदू बाद फिर भोजन मिलिया। उसे फिर कहते ने सच्ची सिर्फ सलाह कपड़ा पाया सच्चा अमृत नाम भोजन आया सच्चे नाम का भोजन आया। पर कहन लगे ये भोजन पता है कौन छकनगे गुरमत्ती खादा रज जेड़े गुरु के बचना नु मनणगे ओ ही भोजन छक सकनगे। गुरमत्ती खादा रज किन्नी सुख पाया ते के कपड़ा दे के भोजन दे के खजाना दे के ते क्या कि हुण इहनूं लोकां विच वंड दे। बाबा जी कहिंदे ढाडी करै पछाओ पछाओ दा अखरी अर्थ हुंदा फैलना पसारा करना प्रचार करना। कहिंदे ढाडी नूं खजाना मिलिया ते मैं इस खजाने नूं लै के प्रचार करन चलिया वां ढाडी करै पछाओ शब्द बजाया। कहिण लगे शब्द दी डंके दी चोट नूं तुरिया नानक सच सलाह पूरा पा। हजूर ने यह खजाना गुरु अंगद साहब ने दे दिता नाल कह दिता मेरी खटी से अज तो बाद तुसी बहोगे। भाई गुरदास नूं पढ़ो मैं यतन कर रहा हाँ कि गुरमत के दायरे विच रह के आप में सांझ पाई जाए। प्यारियो चंगी गल है आप खुद पढ़ो गुरु ग्रंथ साहब की बाणी भाई गुरदास नूं पढ़ो। हुण अपनी जिहड़ी खड़ोत की कारण कि जदों किते मैं दूजे धर्म के ग्रंथां नूं वाचना वा प्यारे को लोग मिथ उत्ते बहुत कोई तत् सिद्ध करने का यत्न पै करते हैं पर सानू दाते ने इन्ना को खजाना दिता है। वो साड़ी गल वही है ना कि बेबे मैं थानेदार बनागा ਉਹਨੇ ਕਿਹਾ ਪੁੱਛਿਆ ਕੀ ਕਰੇਗਾ? ਕਹਿਣ ਲੱਗਾ ਥਾਣੇਦਾਰ ਬਲ ਕੇ ਪਹਿਲਾਂ ਤੈਨੂੰ ਕੁੱਟਾਂ। ਪਹਿਲੀ ਗੱਲ ਅਕਲ ਕੋਈ ਨੀ, ਅਕਲ ਵਾਲੇ ਪਾਸੇ ਤੁਰਨਾ ਕੋਈ ਨੀ। ਜੇ ਕਿਸੇ ਨੂੰ ਅਕਲ ਵਾਲੇ ਚਾਰ ਅੱਖਰ ਪੜ ਲੈ, ਉਹ ਦੂਜੇ ਦੀ ਗੱਲ ਕਰਨ ਦੀ ਥਾਂ ਕਿ ਦੂਜੇ ਸਾਡੇ ਘਰ ਵਿੱਚ ਕਿਵੇਂ ਸਨ ਲਾਈ ਬੈਠੇ ਨੇ, ਉਹ ਕਲਮ ਚੁੱਕ ਕੇ ਬਾਬੇ ਨਾਨਕ ਦੀ ਬਾਣੀ ਨੂੰ ਤੇ ਗੁਰਮਤਿ ਨੂੰ ਖੰਡਨ ਕਰਨਾ ਹੁੰਦਾ ਹੈ। ਕਾਹਦਾ ਥਾਣੇਦਾਰ ਤੂੰ ਬਣਿਆ? ਆਪਣੇ ਘਰ ਹੀ ਦਾਨ ਚੁੱਕ ਲਈ? ਕਾਹਦੀ ਮਿਰੂਤਾ ਤੇਰੇ ਕੋਲ ਆਈ? ਤੂੰ ਇਸ ਖਜ਼ਾਨੇ ਨੂੰ ਵਰਤ, ਇਹਨੂੰ ਖਾ ਕੇ ਛੱਕ ਕੇ ਫਿਰ ਦੱਸੀ ਕਿ ਇਹਦਾ ਰਸ ਕਿਹੋ ਜਿਹਾ ਹੈ। ਕੌਣ ਪੜੇਗਾ ਭਾਈ ਗੁਰਦਾਸ ਦੇ ਕਬਿੱਤ? ਕੌਣ ਪੜੇਗਾ ਭਾਈ ਨੰਦ ਲਾਲ ਜੀ ਦਾ ਜ਼ਿੰਦਗੀ ਨਾਮਾ, ਉਹਨਾਂ ਦੀਆਂ ਗਜ਼ਲਾਂ? ਕੌਣ ਪੜੇਗਾ ਭਾਈ ਗੁਰਦਾਸ ਦੀ ਰਚਨਾ ਨੂੰ? ਕਿਉਂਕਿ ਸਾਡੇ ਲੋਕਾਂ ਕੋਲ ਤਾਂ ਜਪ ਪੜਨ ਦਾ ਵੇਲ ਨਹੀਂ। ਸਾਹਿਬ ਕਿਰਪਾਲੂ ਦੀ ਮਿਹਰ ਕਰਨ ਕਿ ਸਾਡਾ ਵੀ ਸੁਭਾਅ ਹੋ ਗਿਆ ਵੀ ਚਲੋ ਹੁਣ ਕਥਾ ਚੱਲ ਪਈਏ, ਸੰਗਤ ਸੁਣਨ ਆ ਗਈਏ, ਚਾਰ ਸਾਥੀਆਂ ਇੱਧਰ ਦੀਆਂ ਤਣਾਈਆਂ ਸੰਗਤ ਨੂੰ ਹਰਸਾਇਆ, ਪਰਤ ਕੇ ਲਿੰਕ ਬਣੀ ਜਾਂਦੇ ਵੀ ਚਲੋ ਹੁਣ ਮਾਇਆ ਤੇ ਨਾ ਲੱਜੋ ਕਲੱਜੋ ਦੇਣੀ ਮੈਨੂੰ ਜਾਣਦੇ ਨੇ। ਪਰ ਨਹੀਂ, ਚੇਤੇ ਰੱਖਿਓ ਅੱਜ ਘੰਟੇ ਜੇ ਆਪਾਂ ਜੋ ਜੋਬ ਕਰਨੇ ਆ ਤੁਸੀਂ ਲੋਕ ਨਿਯਤ ਨਾ ਕਰਦੇ ਹੋ, ਤਾਂ ਸਾਨੂੰ ਤਾਂ ਇੱਕ ਘੰਟੇ ਹੀ ਸੇਵਾ ਕਰਨੀ ਪੈਂਦੀ ਹੈ, ਉਹ ਇੱਕ ਘੰਟੇ ਹੀ ਨਿਯਤ ਨਾਲ ਕਰਨੀ, ਇੱਕ ਘੰਟੇ ਸੇਵਾ ਕਰਨੀ। ਖੈਰ ਮੈਂ ਆਪਣੇ ਵਿਸ਼ੇ ਵੱਲ ਸੁਣਾ। ਭਾਈ ਗੁਰਦਾਸ ਨੇ ਕਿਹਾ ਬਾਬੇ ਨਾਨਕ ਦੀ ਹੱਥੀ ਵਿੱਚ ਹੈ ਕੀ? ਬਾਬੇ ਨਾਨਕ ਨੇ ਕਿਹਾ ਮੈਂ ਕੱਪੜਾ ਰੱਖ ਚੱਲਿਆ, ਭੋਜਨ ਰੱਖ ਚੱਲਿਆ, ਖਜ਼ਾਨਾ ਰੱਖ ਚੱਲਿਆ। ਭਾਈ ਗੁਰਦਾਸ ਕਹਿੰਦੇ ਨੇ ਇਸ ਹੱਥੀ ਦੀ ਇੱਕ ਹੋਰ ਵੀ ਵਿਲੱਖਣਤਾ ਹੈ। ਇਹ ਵਿਲੱਖਣਤਾ ਇਹ ਵੀ ਕਿ ਹੱਥੀਆਂ ਤਾਂ ਬੜੀਆਂ ਸਨ, ਪਰ ਪਿਆਰਿਓ ਹੱਥੀਆਂ ਉੱਤੇ ਖੋਟੇ ਸਿੱਕੇ ਨਹੀਂ ਸਨ ਚੱਲਦੇ। ਕਿਸੇ ਨੇ ਖੋਟਾ ਸਿੱਕਾ ਲੈ ਕੇ ਨਕਲੀ ਰੁਪਈਆ ਲੈ ਕੇ ਹੱਥੀ ਤੇ ਜਾਣਾ ਤੇ ਗੱਡੀ ਤੇ ਬਹਿ ਕੇ ਕੋਈ ਨੇ ਧੱਕਾ ਮਾਰ ਕੇ ਬਾਹਰ ਕੱਢਣਾ, ਮੈਨੂੰ ਬੇਵਕੂਫ ਬਣਾਉਣਾ ਕਿ ਆ ਖੋਟੇ ਸਿੱਕੇ ਦੇ ਬਦਲੇ ਕੁਝ ਨਹੀਂ ਮਿਲਦਾ, ਚਲਾ ਜਾ ਇੱਥੋਂ, ਤੇ ਜੇ ਤੂੰ ਪਰਤ ਕੇ ਆਇਆ ਮੈਂ ਸਰਕਾਰੀ ਦਰਬਾਰੇ ਤੈਨੂੰ ਪਕੜਾਵਾਂਗਾ, ਨਕਲੀ ਸਿੱਕੇ ਨਹੀਂ ਚੱਲਦੇ। ਭਾਈ ਗੁਰਦਾਸ ਕਹਿੰਦੇ ਨੇ ਜਿਹੜੀ ਖੱਟੀ ਤੇ ਗੁਰੂ ਅੰਗਦ ਸਾਹਿਬ ਬੈਠੇ ਨੇ ਪਿਆਰਿਓ, ਜਿਤਨੇ ਮਰਜ਼ੀ ਖੋਟੇ ਆ ਜਾਣੇ ਤੇ ਸਾਰੇ ਖੋਟੇ ਵੀ ਚੱਲ ਜਾਂਦੇ, ਪਤਾ ਵੀ ਹੈ ਖੋਟਾ ਹੈ। ਦੂਜੀ ਗੱਲ ਕਿ ਦੇਖੋ ਇਹ ਉਹ ਹੱਤੀ ਹੈ ਜਿੱਥੇ ਔਗੁਣ ਦਈਏ ਤੇ ਗੁਣ ਮਿਲਦੇ ਨੇ, ਇੱਥੇ ਉਹ ਹੱਤੀ ਹੈ ਜਿੱਥੇ ਪਿਆਰੇ ਬਾਂਸ ਆਉਣ ਤੇ ਚੰਦਨ ਬਣ ਕੇ ਜਾਂਦੇ ਨੇ, ਇਹ ਉਹ ਹੱਤੀ ਹੈ ਜਿੱਥੇ ਸੰਖ ਆਉਣ ਤੇ ਮੋਤੀ ਬਣ ਕੇ ਜਾਂਦੇ ਨੇ, ਇਹ ਉਹ ਹੱਤੀ ਹੈ ਜਿੱਥੇ ਜ਼ਹਿਰ ਰੱਖੀਏ ਤੇ ਅੰਮ੍ਰਿਤ ਮਿਲਦਾ ਹੈ, ਇੱਥੇ ਇਹ ਹੱਤੀ ਹੈ ਜਿੱਥੇ ਕਾਮ ਰੱਖੀਏ ਤੇ ਰਾਮ ਮਿਲਦਾ ਹੈ, ਇੱਥੇ ਉਹ ਹੱਤੀ ਹੈ ਜਿੱਥੇ ਦੁਨੀਆਂ ਦਾ ਰਸ ਰੱਖੀਏ ਤੇ ਆਤਮ ਰਸ ਮਿਲਦਾ ਹੈ। ਇਹ ਹੱਤੀ ਹੈ। ਭਾਈ ਸਾਹਿਬ ਨੇ ਬੜੇ ਸੋਹਣਾ ਇੱਕ ਬਚਨ ਕਿਹਾ, ਉਹਨਾਂ ਦੀ ਪੌੜੀ ਹੈ, ਸੌਦਾ ਇੱਕ ਤਹੱਤ ਹੈ ਸ਼ਾਹ ਸਤਿਗੁਰ ਪੂਰਾ। ਗੁਰੂ ਨਾਨਕ ਸਾਹਿਬ ਸ਼ਾਹ ਨੇ ਧਰਤੀ ਦੇ ਆਪਣੀ ਜੋਤ ਚੁਕਾ ਕੇ ਵੱਖ ਵੱਖ ਕਾਇਆ ਪਲਟ ਕੇ ਗੱਡੀ ਤੇ ਬਿਠਾਉਂਦੇ ਰਹੇ, ਪਰ ਹੱਤੀ ਉਹੀ ਹੈ। ਸੌਦਾ ਇੱਕ ਤਹੱਤ ਹੈ ਸ਼ਾਹ ਸਤਿਗੁਰ ਪੂਰਾ, ਔਗੁਣ ਲੈ ਗੁਣ ਵਿਕਣਾ। ਇਹ ਹੱਤੀ ਤੇ ਬੈਠਾ ਸ਼ਾਹ ਇਹ ਬਚਨ ਕਰਦਾ, ਜਿਤਨੇ ਤੁਹਾਡੇ ਕੋਲ ਔਗਣ ਨੇ ਤੁਸੀਂ ਇਮਾਨਦਾਰੀ ਨਾਲ ਆਓ ਤੇ ਸਹੀ ਔਗਣ ਮੈਨੂੰ ਦਿਓ, ਮੈਂ ਤੁਹਾਡੀ ਝੋਲੀ ਵਿੱਚ ਗੁਣ ਪਾ ਦਿਆਂ। ਕਿਹੜੀ ਹੱਤੀ ਹੈ ਜੀ? ਜਿਹੜੀ ਕੌਡੇ ਰਸ ਦੇ ਘਰ ਜਾ ਕੇ ਕਹਿ ਲਿਆ ਕੜਾਏ ਨੂੰ ਮੂਧਿਆਂ ਮਾਰ, ਤੇਰੇ ਕੜਾਏ ਵਿੱਚ ਤੈਨੂੰ ਦੇਗ ਬਣਾਉਣ ਦੀ ਜਾਚ ਸਿਖਾਉਣਾ। ਕਿਹੜਾ ਸਾਹਸ ਹੈ ਜਿਹੜਾ ਸੱਜਣ ਨੂੰ ਕਹੋ ਬੰਦ ਤੇ ਇਹ ਜੋ ਪਾਪ ਨੂੰ ਇਕੱਠਾ ਕੀ ਪਈ, ਮੈਂ ਤੈਨੂੰ ਇਹੋ ਜਿਹਾ ਖਜ਼ਾਨਾ ਦੇ ਕੇ ਜਾਣਾ ਮੰਜੀ ਤੇ ਬੈਠ ਕੇ ਲੋਕਾਂ ਨੂੰ ਵੰਡੀ ਜਾ, ਤੇਰਾ ਵੀ ਭਲਾ ਹੋਵੇਗਾ ਤੇ ਤੈਨੂੰ ਸੁਣਨ ਵਾਲਿਆਂ ਦਾ ਭਲਾ ਹੋਵੇਗਾ। ਕਿ ਇਹ ਲੋਕ ਔਗਣਾਂ ਨਾਲ ਭਰੇ ਨਹੀਂ? ਭਾਈ ਸਾਹਿਬ ਕਹਿ ਰਹੇ ਨੇ ਉਹ ਸੌਦਾ ਇੱਕ ਤਹਾਤ ਹੈ ਸ਼ਾਹ ਸਤਿਗੁਰ ਪੂਰਾ, ਔਗਣ ਲੈ ਗੁਣ ਜਿਤਨਾ। ਤੇ ਪਿਆਰੇ ਹੱਤੀ ਵਾਲਾ ਬੇਈਮਾਨ ਨਹੀਂ, ਬਚਨਾ ਦਾ ਪੂਰਾ। ਇਹ ਨਹੀਂ ਕਿ ਹੱਤੀ ਤੇ ਤੁਸੀਂ ਕੁਝ ਖਰੀਦ ਕੇ ਗਏ, ਪਰਤ ਕੇ ਆ ਕੇ ਕੋਈ ਮੁਕਰ ਜਾ, ਮੈਂ ਨਹੀਂ ਦਿੱਤਾ। ਬਚਨੇ ਦਾ ਪੂਰਾ ਜੇ ਦੇ ਦਿੱਤਾ ਤੇ ਕਹੇਗਾ ਜਾ ਸਿੱਖਾਂ, ਮੈਂ ਤੇਰੀ ਬਾਂਹ ਪਕੜਾਂਗਾ ਤੇ ਰੱਬ ਦੀ ਦਰਗਾਹ ਤੱਕ ਮੇਰਾ ਬਚਨ ਰਿਹਾ, ਮੈਂ ਤੇਰਾ ਸਾਥ ਦਿਆਂਗਾ। ਇਸ ਧਰਤੀ ਤੇ ਬੈਠਣ ਵਾਲਾ ਬਚਨ ਦਿੰਦਾ। ਸੌਦਾ ਇੱਕ ਤਾਤ ਹੈ ਸਾ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣਾ। ਬਚਨੇ ਦਾ ਪੂਰਾ ਸਫਲ ਕਰੇ ਸਿੰਬਲ ਬਿਰਖ, ਲੋਕ ਸਿੰਬਲ ਨੂੰ ਮਿਲਦੇ ਨੇ। ਇਸ ਧਰਤੀ ਤੇ ਬਹਿਣ ਵਾਲਾ ਕਹਿੰਦਾ ਮੇਰੇ ਤੇ ਸਿੰਬਲ ਨੂੰ ਵੀ ਫਲ ਲਾਉਣ ਦੀ ਤਾਕਤ ਹੈ। ਹੰਕਾਰੀ ਬੰਦਿਆਂ ਵਿੱਚ ਵੀ ਰਸ ਭਰਿਆ ਜਾ ਸਕਦਾ। ਸਫਲ ਕਰੇ ਸਿੰਬਲ ਬਿਰਖ, ਸੋ ਵਰਨ ਮਨੂਰਾ। ਤੇ ਜਿਹੜੇ ਸਰ ਚੁੱਕੇ ਮਨ ਨੇ ਬਾਬੇ ਨਾਨਕ ਦੀ ਹੱਥੀ ਵਿੱਚ, ਉਹ ਕੀਮਤੀ ਸ਼ੁੱਧ ਸੋਨਾ ਬਣ ਜਾਂਦੇ। ਅੱਗੇ ਵਚਨ ਕੀਤਾ ਬਾਂਸ ਸੁਵਾਸ ਨਿਵਾਸ ਕਰ ਕਉ ਹੰਸ ਨਾ ਪੂਰਾ। ਇੱਥੇ ਬਾਂਸ ਵਰਗੇ ਹੰਕਾਰੀ ਵੀ ਚੁੱਕ ਜਾਂਦੇ ਨੇ, ਬਾਂਸ ਵਰਗੇ ਖੰਕਾਰੀਆਂ ਵਿੱਚ ਚੰਦਨ ਦੀ ਮਹਿਕ ਨਾਮ ਦੀ ਮਹਿਕ ਆਉਂਦੀ ਹੈ। ਕਾਉ ਹੰਸਣਾ ਪੂਰਾ ਕਾਲੇ ਕਾਂ ਗੰਦਗੀ ਫੋਲਣ ਵਾਲੇ ਜਿਤਨੇ ਵੀ ਹੱਥੀ ਤੇ ਹੁੰਦੇ ਨੇ ਸ਼ਬਦ ਦੇ ਅਭਿਆਸੀ ਬਣਾਉਂਦਾ। ਪਤਾ ਹੀ ਉਦੋਂ ਲੱਗਦਾ ਜੇ ਉਹ ਕਾਲੀ ਬਿਰਤੀ ਨੂੰ ਛੱਡ ਕੇ ਗੁਰੂ ਕੇ ਚਿੱਕੋ ਹੰਸ ਦੀ ਤਰ੍ਹਾਂ ਗੁਰੂ ਕੇ ਸ਼ਬਦ ਤੇ ਗਾਹਕ ਬਣ ਜਾਂਦੇ। ਵਾਸ ਵਾਸ ਨਿਵਾਸ ਕਰ ਕਾਉ ਹੰਸਣਾ ਪੂਰਾ ਘੁੱਗੂ ਸੂਝ ਸੁਝਾਏਗਾ। ਉੱਲੂ ਅਗਿਆਨੀ ਬੰਦਿਆਂ ਨੂੰ ਗਿਆਨ ਦਾ ਚਾਨਣ ਦਿੰਦਾ। ਤੇ ਸਰ ਕਹਿਣ ਲੱਗੇ ਸੰਖ ਮੋਤੀ ਚੂਰਾ, ਜਿਹੜੇ ਸੰਖ ਸਕਣੇ ਨੇ ਉਹਨਾਂ ਨੂੰ ਕੀਮਤੀ ਮੋਤੀ ਬਣਾ ਦਿੰਦਾ। ਪਰ ਇਸ ਹੱਤੀ ਨੂੰ ਵੇਦਾਂ ਨਾਲ ਨਾ ਤੁਲਨਾ ਦੇ ਆ ਜੇ, ਇਸ ਹੱਤੀ ਨੂੰ ਕਿਤੇਬਾਂ ਪੜ੍ਹਨ ਵਾਲਿਆਂ ਨਾਲ ਤੁਲਨਾ ਨਾ ਦੇ ਆ ਜੇ, ਕਿਉਂਕਿ ਵੇਦ ਕਿਤੇਬੋਂ ਬਾਹਰ ਆ, ਗੁਰ ਸ਼ਬਦ ਹਜ਼ੂਰ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਰਾਏ ਬਲਵੰਡ ਸਾਹਿਬ ਦੇ ਬਚਨ ਫਿਰ ਅੱਗੇ ਸੁਣ, ਇਹਦੀ ਵਿਆਖਿਆ ਮੈਂ ਅਰਥ ਕਰ ਰਿਹਾ ਸਾਂ। ਸ਼ਬਦ ਵਰਗੇ ਨੇ, ਲਹਿਣੇ ਦੀ ਫੇਰ ਆਈ ਹੈ, ਲਹਿਣੇ ਦੀ ਅਰਥ ਕਰਾਂਗੇ ਬਾਬਾ ਲਹਿਣਾ ਜੀ, ਅਰਥ ਸਾਨੂੰ ਇਹ ਕਰਨੇ ਪੈਣਗੇ ਗੁਰੂ ਅੰਗਦ ਸਾਹਿਬ ਨਹੀਂ। ਲਹਿਣੇ ਦੀ ਫੇਰ ਆਈ ਹੈ, ਫੇਰ ਆਈ ਹੈ ਦਾ ਅਰਥ ਹੁੰਦਾ ਮਸ਼ਹੂਰੀ ਹੋ ਜਾਣੀ, ਚਾਰ ਚੁਫੇਰੇ ਧੁੰਮ ਪੈ ਜਾਣੀ। ਲਹਿਣੇ ਦੀ ਫੇਰ ਆਈ ਹੈ, ਕਹਿੰਦੇ ਆਓ ਦੇਖੋ ਲੋਕੋ, ਅੱਜ ਦੇਵੀ ਦੇ ਭਗਤ ਸੀ ਜਿਹੜਾ ਉਹਦੀ ਜੈ ਜੈਕਾਰ ਹੋ ਗਈ। ਕਿਵੇਂ ਹੋਈ ਸੀ? ਨਾਨਕਾ ਦੋਈ ਖੱਟੀਐ, ਦੋਈ ਦਾ ਅਖਰੀਅਤ ਹੁੰਦਾ ਦੁਹਾਈ, ਤੇ ਖੱਟੀਆ ਦਾ ਅਖਰੀਅਤ ਜਿਹੜੀ ਬਾਬੇ ਨਾਨਕ ਨੇ ਆਪ ਖੱਟੀ ਖੱਟੀ ਸੀ, ਜਿਹੜੀ ਕਮਾਈ ਬਾਬਾ ਨਾਨਕ ਜੀ ਕਰਕੇ ਗਏ ਉਹਦੇ ਕਰਕੇ ਅੱਜ ਭਾਈ ਲੈਣੇ ਦੀ ਜੈ ਜੈਕਾਰ ਹੋ ਗਈ। ਚਾਰ ਚੁਫੇਰੇ ਭਾਈ ਲੈਣੇ ਦੀ ਧੁੰਮ ਪੈ ਗਈ, ਲਹਿਣੇ ਦੀ ਫੇਰ ਆਈ ਹੈ, ਨਾਨਕਾ ਦੋਈ ਖੱਟੀਐ ਨਾਲ ਬਚਨ ਕੀਤਾ ਜੋਤ ਉਹ ਕਿਹੜੀ ਜੋਤ ਜੀ ਜਿਹੜਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਕੋਲੋਂ, ਕਿਹੜੀ ਜੋਤ ਜਿਹੜਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਕਹਿਣ ਲੱਗੇ ਜੋਤ ਓਹਾ ਜੁਗਤ, ਜੋਤ ਓਹਾ ਜੁਗਤ ਸਾਏ, ਸਾਏ ਦਾ ਅਖਰੀ ਅਰਥ ਕਰਾਂਗੇ ਕਿ ਜੀਵਨ ਜੁਗਤ, ਜੀਣ ਜੀਣ ਦਾ ਢੰਗ, ਜੀਵਨ ਜੀਣ ਦਾ ਢੰਗ ਜਿਹੜਾ ਤੇ ਉਹ ਹੀ ਨੇ ਜਿਹੜੇ ਬਾਬੇ ਨਾਨਕ ਵਾਲਾ ਸੀ। ਜੋਤ ਓਹਾ ਜੁਗਤ ਸਾਏ, ਸਹਿ ਸਹਿ ਦਾ ਅਰਥ ਹੈ ਖਤਮ, ਮਾਲਕ ਸਾਹਿਬ ਕਾਇਆ ਫੇਰ ਪਲਟੀਐ, ਕਿ ਧੰਨ ਗੁਰੂ ਨਾਨਕ ਸਾਹਿਬ ਸਾਹਿਬ ਨੇ ਮਾਲਕ ਨੇ ਆਪਣੀ ਕਾਇਆ ਹੀ ਪਲਟੀ ਹੈ। ਪਰ ਜੋਤ ਉਹ ਹੀ ਹੈ ਜਿਹੜੀ ਰਾਏ ਭੋਏ ਦੀ ਤਲਵੰਡੀ ਤੋਂ ਰਹਿਮਤਾਂ ਵਰਸਾਉਂਦੀ ਪਈ ਸੀ। ਫਿਰ ਅਰਥ ਨੇ ਲਹਿਣੇ ਦੀ ਫੇਰ ਆਈ ਹੈ, ਨਾਨਕਾ ਦੋਈ ਖੱਟੀਐ, ਬਾਤੇ ਲਹਿਣੇ ਦੀ ਜੈ ਜੈਕਾਰ ਹੋ ਗਈ। ਪਰ ਬਰਕਤ ਗੁਰੂ ਨਾਨਕ ਸਾਹਿਬ ਦੀ ਸੀ, ਖੱਟੀ ਗੁਰੂ ਨਾਨਕ ਸਾਹਿਬ ਦੀ ਸੀ। ਜੋਤ ਓਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟਿਆ। ਤੇ ਅਗਲਾ ਦਸਵੀਂ ਝੁੱਲੈ ਸੋ ਛੱਤ ਨਿਰੰਜਨੀ, ਨਿਰੰਜਨੀ ਦਾ ਅਖਰੀ ਅਰਥ ਹੁੰਦਾ ਜਿਹਦੇ ਉੱਤੇ ਕਿਸੇ ਕਿਸਮ ਦਾ ਕੋਈ ਵੀ ਦਾਗ ਨਹੀਂ। ਗੁਰੂ ਅੰਗਦ ਸਾਹਿਬ ਦੇ ਤੀਸ ਦੇ ਉੱਤੇ ਅੱਜ 70 ਰੁਪਏ ਝੁੱਲਦਾ ਹੈ, ਝੁੱਲੈ ਸੋ ਛੱਤ ਨਿਰੰਜਨੀ। ਤੇ ਅਗਲਾ ਬਚਨ ਹੈ ਮਲ ਤਖਤ ਬੈਠਾ ਗੁਰ ਹੱਟੀਐ, ਗੁਰ ਹੱਟੀਐ ਹੱਟੀ ਤੇ, ਮਲ ਤਖਤ ਬੈਠਾ ਗੁਰ ਹੱਟੀਐ, ਗੁਰੂ ਨਾਨਕ ਸਾਹਿਬ ਦੀ ਹੱਟੀ ਤੇ ਤਖਤ ਮਲ ਕੇ ਗੁਰੂ ਅੰਗਦ ਸਾਹਿਬ ਬਹਿ ਗਏ। ਜਿਹੜੀ ਅਸੀਂ ਵਿਆਖਿਆ ਕਰ ਰਹੇ ਸਾਂ ਕਿ ਹੱਟੀ ਬਾਬੇ ਨਾਨਕ ਦੀ, ਹੱਟੀ ਵੀ ਬਾਬੇ ਨਾਨਕ ਦੀ, ਹੱਟੀ ਵੀ ਪਾ ਕੇ ਗਏ, ਹੱਟੀ ਵੀ ਕਰਕੇ ਗਏ। ਕਹਿਣ ਲੱਗੇ ਪਰ ਇਸ ਹੱਟੀ ਦੇ ਉੱਤੇ ਬਹਿਣ ਵਾਲਾ ਜਿਹੜਾ ਉਹਦੇ ਸਿਰ ਦੇ ਉੱਤੇ 70 ਰੁਪਿਆ ਚੁੱਲਦਾ। ਝੁੱਲੇ ਸੋ ਸੱਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹੱਟੀਐ, ਕਰੇ ਜੇ ਗੁਰ ਫਰਮਾਇਆ। ਗੁਰੂ ਅੰਗਦ ਸਾਹਿਬ ਕੋਈ ਵੀ ਗੱਲ ਗੁਰੂ ਨਾਨਕ ਸਾਹਿਬ ਦੇ ਹੁਕਮ ਤੋਂ ਬਾਹਰ ਨਹੀਂ ਕਰਦੇ ਪਏ, ਕਰਨ ਦਾ ਅਕਰੀ ਅਰਥ ਕਰ ਰਹੇ ਨੇ। ਗੁਰੂ ਅੰਗਦ ਸਾਹਿਬ ਦੀ ਕੀ? ਗੁਰ ਫੁਰਮਾਇਆ, ਜੋ ਧੰਨ ਗੁਰੂ ਨਾਨਕ ਸਾਹਿਬ ਨੇ ਫੁਰਮਾ ਦਿੱਤਾ ਗੁਰੂ ਅੰਗਦ ਸਾਹਿਬ ਉਹ ਕਰਦੇ ਨੇ। ਇਹ ਨਹੀਂ ਕਹਿ ਰਹੇ ਕਿ ਮੈਂ ਆਪਣੀ ਮਰਜ਼ੀ ਕਰ ਰਿਹਾ, ਜੋ ਗੁਰੂ ਕਹਿੰਦਾ ਉਹਨੂੰ ਕਮਾਉਂਦੇ ਨੇ। ਸਿਲ ਜੋਗ ਅਲੂਣੀ ਚੱਟੀਐ, ਸਿਲ ਦਾ ਅਖਰੀ ਅਰਥ ਆਪਾਂ ਟੁਕੜਾ ਕਰਾਂਗੇ, ਵੱਡਾ ਵੱਡਾ ਕਰ ਲਾਂਗੇ, ਸਿਲ ਸ਼ਬਦ ਹੈ। ਅਲੂਣੀ ਦਾ ਅਰਥ ਹੈ ਕਿ ਜਿਸ ਨੂੰ ਚੱਖਣਾ ਬਹੁਤ ਹੀ ਮੁਸ਼ਕਲ ਹੋਵੇ। ਜੋਗ ਦਾ ਅਰਥ ਹੈ ਮਿਲਾ, ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਉਹ ਗੁਰੂ ਅੰਗਦ ਸਾਹਿਬ ਕਮਾਉਂਦੇ ਪਏ ਨੇ। ਕਹਿੰਦੇ ਨੇ ਗੁਰੂ ਦਾ ਹੁਕਮ ਕਮਾਉਣਾ ਇਹ ਤਰ੍ਹਾਂ ਜਿਵੇਂ ਅਲੂਣੀ ਸਿਲ ਚੱਟਣੀ ਹੈ, ਗੁਰੂ ਨਾਨਕ ਸਾਹਿਬ ਦੇ ਹੁਕਮ ਤੋਂ ਬਾਹਰ ਨਹੀਂ। ਤੇ ਪਿਆਰਿਓ ਦੇਖੋ, ਉਹਨਾਂ ਨੇ ਉਹ ਬਚਨ ਕਮਾਏ ਜੋ ਗੁਰੂ ਨਾਨਕ ਸਾਹਿਬ ਕਹਿ ਕੇ ਗਏ। ਕਰੇ ਜੇ ਗੁਰ ਫਰਮਾਇਆ, ਸਿਰ ਜੋਗ ਅਲੂਣੀ चटिए अगला बचन है लंगर चले गुर शब्द हर तन गुरु अंगद साहब ने लंगर खोल दिते कहते जी आ केवल जबान की जब पेट की पूर्ति वाले नहीं गुरु साहब ने शब्द का लंगर चलाया लंगर चला गुरु शब्द हर तोड़ ना आवी इस चलाए तो लंगर कभी भी तोड़ा नहीं आएगा क्यों नहीं आएगा खट्टिया कह लगे क्योंकि इस लंगर खट्टी बाबे नानक की पई है बाबे नानक की कमाई वाले लंगर च कभी तोड़ा होना 20 रुपया का छकाया अभी सारे कही जाने 20 का छकाया तो प्यारे सदियां हो गई ने ते जिन्नी देर तक ये प्लैनेट ये अर्थ आप धरती रहेगी उन्नी देर तक बाबे नानक के दीहां के लंगर में चली जाना कोई घाटा नहीं होना क्योंकि खट्टी योजी है खट्टी बाबे नानक भी है जी बेईमान वाली बेईमानी वाली खट्टी है ना वो कभी सिरे नहीं जी लगती हाँ बंदा आप कट्ठे कर दे मर जाएगा अगो न्याणे जेडे ने तबाही कर देंगे बेईमान लोगों की खट्टी तुम वैगुरु कृपा करे वैसे पैसे किरती बंदे नू सुची दसा नवा दी की है तो 20 नवा दी कहनी उसे जा पैर भी गड्डी भी 2 घंटे चलाई पैर भी तो काम ही करते पाया हाथ नाल पैर नाल अखा नाल मैं कहना कल दसा नवा दी की उसे चलो होर तरीका है वह दसा नवा नाल गिन लेंदे ने किसी की खट्टी नहीं पर इतने दसा नवा नाल कमाई जाती है जे बंदा दुनियावी तौर पर भी नीयत रास करके नेक कमाई करता है चेते रखो ओदी सुक्की रोटी विच भी ओनू सुख है ते जे बंदा ठगियां मार के रात नू 36 कौलियां रख के रोटी खांदा है ते चेते रखो ओ 36 कौलियां भी जहर है बाबा जी ने क्यों कहा कि संतन का दाना रुखा तो सर्व निदान ग्रह साकत 36 प्रकार के बिकू समान हजूर ने क्या कह लगे हूँ ये जरा खजाना है जरा लंगर तुम्हें दिता है इनू वंटी जाओ लंगर चला जो शब्द हर तोच ना आवी ए कभी तोता नहीं आएगा क्योंकि खटिया ए खट्टी बाबे नानक की पई है कमाई बाबे नानक की शब्द में कभी तोता है हूँ एक जपजी साहब है मैं थोड़े जे अर्थ जो होर खोल गया एक जपजी साहब है इंडिया में बैठा पढ़ता भी कहता वाह बाबा नानका जी जप पढ़ के आंदा है इतने सात समुद्र बैठा भी सवेरे जप पढ़ता कहता स्वाद आ गया हूँ एक जपजी साहब 38 पौड़ियां श्लोक ने ते एक जपजी साहब किन्नी कु कमाई बाबे नानक ने भर दिती कि उस कमाई वाले शब्द नू करोड़ा लोग पढ़ते पे ने एक वेले पढ़ते ने करोड़ा के करोड़ा लोग तृप्त पे होंगे क्योंकि उस जप विच बाबे नानक दे अपनी कमाई है हुण जे कमाई ना होवे असीं सतखंड वासी कही जाने ना बाबे नानक दी कमाई है ते ओह वेख के कह रहे ने सतखंड वसा निरंकार कर कर वेखा नगर निहाल तिथा खंड मंडल दर पंड जे तो कथै ता अंत ना अंत तोस ना आवे खटिया हुण जदों ये खजाना सानू दिता ना गुरु नानक साहिब ने त्रुट के पहला पोथियां सन गुरु अंगद साहब को असी सिर्फ गल करने बाबे मोहन दियां पोथियां तो असल में पुरातन जन्म साखी विच लिखिया है कि शब्द का तिलक दिता बाबे ने ते जदों असी बाबा सुंदर जी की बाणी पढ़ने वह भी इशारा कर लिया केसर के तिलक वाल नहीं करते वह कहिंदे ने रामदास सोधी तिलक दिया गुर शब्द सत निशान दी गुरु शब्द जिहड़ा गुरु नानक साहब को अंदर की कमाई थी उन्होंने दे दी ते प्यारे ओ गुरु अंगद साहब को गुरु अमरदास को आई जदों गुरु अमरदास को आई उन्हें खजाना देख के खोके देख के कहा कि आओ सिख सतगुरु के प्यारे हो गावो सच्ची बाणी में खजाना बहुत ही मेरे को गुरु रामदास को बाद के खजाना चला गया गुरु अर्जुन देव जी को ते आज जदों खजाने में देखा भी बाबे नानक की खट्टी वाला खजाना ते उस वेले बड़े कृपाल मेर के घर विच आए तो मैं पिछले दिन एक गल कीती जिहड़ी असीं लोक करने आ भीड़ां बणदियां ने गुरु साहिब का बस्ता आ गया ना कोई माड़ी गल नहीं गुरु साहिब के चोरियां नूं प्यार करना पंजाब तो उस तरह भी कोई कपड़ा लिया के दे दे कह दे गुरु नानक साहिब जी का चोला है जी असां लैणा ला दिंदियां ने चोला देखण लई देखना चाहीदा गुरु साहिब दा जे होवे ते गंगा सागर हुंदा हजूम इकट्ठा होंगे देखने देखना चाहिए गुरु की चीज है गुरु के हाथों की शोक है जोड़ा आ जाए देखने हाँ ਮੈਂ ਕਈ ਵਾਰੀ ਸੋਚਣਾ ਮਨਾ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ ਚ ਬਹਿੰਦੇ ਹਾਂ, ਤੇਰੇ ਕੱਪੜਿਆਂ ਨੂੰ ਵੇਖਣ ਆਉਂਦੇ ਹਾਂ, ਤੇਰੇ ਜੋੜਿਆਂ ਨੂੰ ਦੇਖਣ ਆਉਂਦੇ ਹਾਂ, ਤੇਰੇ ਗੰਗਾ ਸਾਗਰ ਨੂੰ ਦੇਖਣ ਆਉਂਦੇ ਹਾਂ, ਕੋਈ ਪਿੰਜਰਾ ਚੁੱਕ ਕੇ ਤੁਰਿਆ ਹੁੰਦਾ ਕੋਇਲਾਂ ਦਾ ਪਿੰਜਰਾ, ਜੀ ਪਿੰਜਰਾ ਵੇਖਣ ਆਉਂਦੇ ਹਾਂ, ਉਹ ਸਿੱਖਾਂ ਤੋਂ ਢੀਲਾ ਬਣਾ ਕੇ ਸਭ ਕੁਝ ਵੇਖਣ ਆਉਂਦਾ ਹੈ, ਕਦੀ ਗੁਰੂ ਗ੍ਰੰਥ ਸਾਹਿਬ ਦੀ ਗੋਦੀ ਵਿੱਚ ਬੈਠ ਕੇ ਗੁਰੂ ਨਾਨਕ ਦੇ ਖਿਰਦੇ ਨੂੰ ਵੇਖਣਾ ਹੈ। ਬਾਕੀ ਖਜ਼ਾਨੇ ਦੇ ਨਾ ਆਹ ਖਜ਼ਾਨਾ ਵੇਖ ਕੇ ਜਿਹੜਾ ਬਾਪੂ ਨੇ ਤੇਰੀ ਝੋਲੀ ਪਾ ਦਿੱਤਾ ਵੇ, ਤਦ ਗੁਰੂ ਅਰਜਨ ਸਾਹਿਬ ਕੋਲ ਖਜ਼ਾਨਾ ਆਇਆ, ਲੰਗਰ ਚੱਲਿਆ, ਗੁਰੂ ਸ਼ਬਦ ਖੜ ਸਿਰਫ ਅੱਜ ਗੁਰੂ ਸ਼ਬਦ ਤੇ ਖਜ਼ਾਨਾ ਦੇਖਿਆ ਤੇ ਉੱਚੀ ਆਵਾਜ਼ ਵਿੱਚ ਕਹਿਣ ਲੱਗੇ ਕਿ ਹਮ ਧਨਵੰਤ ਭਾਗਤ ਸਤ ਨਾ। ਹਾਲਾਂਕਿ ਬਾਣੀ ਵਿੱਚ ਹਜ਼ੂਰ ਨੇ ਕਿਹਾ ਧਨਵੰਤ ਨੂੰ ਮਾਣ ਨਹੀਂ ਕਰਨਾ ਚਾਹੀਦਾ। ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਸੁਖਮਨੀ ਸਾਹਿਬ ਜੀ ਦੇ ਅੰਮ੍ਰਿਤ ਬਾਣੀ ਵਿੱਚ ਪੜ੍ਹਦੇ ਹਾਂ, ਜਿਸ ਸਾਹਿਬ ਅੰਤਰ ਰਾਜ ਨਾਮ ਸੋ ਤਰਕ ਪਾਪੀ ਹੋਤ ਜਸਵਾਨ, ਜੋ ਜਾਣਿਆ ਮੈਂ ਜੋਗਨਵੰਤ ਸੋ ਹੋਵਤ ਵਿਸ਼ਾ ਕਾ ਜੰਤ, ਆਪਸ ਕੋ ਕਰਮਵੰਤ ਕਾ ਆਵੈ, ਜਨਮ ਮਰੈ ਜੋ ਜੂਨ ਪ੍ਰਭਾਵੈ, ਧਨ ਭੂਮਿਕਾ ਜੋ ਕਰੈ ਗੁਮਾਨ। ਪਰ ਜਦੋਂ ਇਹ ਖਜ਼ਾਨਾ ਦੇਖਿਆ ਤੇ ਗੁਰੂ ਅਰਜਨ ਸਾਹਿਬ ਅੰਦਰ ਪੁਕਾਰ ਕੇ ਹਮ ਧਨਵੰਤ, ਦੁਨੀਆ ਦੇ ਲੋਕੋ ਅਸੀਂ ਗਰੀਬ ਬਾਪੂ ਦੇ ਪੁੱਤਰ ਨਹੀਂ, ਸਾਡਾ ਬਾਬਾ ਨਾਨਕ ਅਮੀਰੇ ਅਮੀਰ ਦੇ ਪੁੱਤਰ ਵੀ ਅਮੀਰ ਹੀ ਹੁੰਦੇ, ਚੇਤੇ ਰੱਖੇ ਇਹ ਸ਼ਬਦ। ਮੈਂ ਨਾ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਦੀ ਜੋਰੀ ਸਿੱਖਾ ਬਹਿ, ਤੂੰ ਇੱਕ ਮਾਨ ਕਰੇ, ਤੂੰ ਇਸ ਖਜ਼ਾਨੇ ਦਾ ਵਾਰਕ ਹੈ, ਇਸ ਖਜ਼ਾਨੇ ਵਿੱਚ ਖੱਟੀਆਂ ਨੇ ਤੋਤੇ ਨਹੀਂ। ਬਾਬਾ ਜੀ ਨੇ ਦੇਖ ਕੇ ਕਿਹਾ ਹਮ ਧਨਵੰਤ ਭਾਗਵ ਸਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ। ਕਹਿੰਦੇ ਲੋਕੋ ਕਿਸੇ ਦਾ ਬਾਪ ਘਰ ਬਣਾ ਕੇ ਦੇ ਜਾਂਦਾ, ਕਿਸੇ ਦਾ ਜ਼ਮੀਨ ਦੇ ਜਾਂਦਾ, ਕਿਸੇ ਦਾ ਸੋਨਾ ਚਾਂਦੀ ਦੇ ਜਾਂਦਾ, ਮੇਰੇ ਬਾਪੂ ਨੇ ਰੂਹਾਨੀਅਤ ਦਾ ਖਜ਼ਾਨਾ ਦਿੱਤਾ, ਪਿਓ ਦਾਦੇ ਕਾ ਖੋਲ ਬਿਠਾ ਖਜ਼ਾਨਾ, ਲੰਗਰ ਚੱਲਿਆ ਗੁਰ ਸ਼ਬਦ ਹਰ ਸੋਚ ਨਾ ਆਵੇ ਖੱਟੀਏ, ਪਿਓ ਦਾਦੇ ਕਾ ਖੋਲ ਬਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਮੇਰਾ ਮਨ ਵੀ ਖਜ਼ਾਨੇ ਦਾ ਮਾਲਕ ਬਣ ਗਿਆ। ਤੇ ਨਾਲ ਪਰ ਬਚਨ ਕਿਹਾ ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂਕਾ ਪਛੂ ਨ ਮੋਲ, ਭਰੇ ਭੰਡਾਰ ਅਕੂਤ ਅਕੋਲ ਅਤੋਲ, ਪਿਆਰੇ ਖਾਂ ਮੈਂ ਖਰਚਿਆ ਰਲ ਮਿਲ ਭਾਈ, ਤੋਤ ਨਾ ਆਵੇ ਬਸ ਉਚਾਈ, ਲੰਗਰ ਚੱਲੇ ਗੁਰ ਸ਼ਬਦ ਹਰ ਤੋਤ ਨਾ ਆਵੇ ਖੱਟੀਆ। ਜਦੋਂ ਗੁਰੂ ਅਰਜਨ ਸਾਹਿਬ ਨੇ ਦੇਖਿਆ ਤੇ ਨਾਲ ਕਹਿ ਦਿੱਤਾ ਟਿੱਚਰ ਮੂਲ ਨਾ ਤੁੜੀ ਦੋ, ਜਿੱਚਰ ਆਪ ਕਿਰਪਾਲ, ਲੰਗਰ ਚੱਲੇ ਗੁਰ ਸ਼ਬਦ ਹਰ ਤੋਤ ਨਾ ਆਵੇ ਖੱਟੀਆ, ਟਿੱਚਰ ਮੂਲ ਨਾ ਤੁੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧੰਗ ਮਾ। ਜਦੋਂ ਖਜ਼ਾਨਾ ਦੇਖਿਆ ਕਹਿਣ ਲੱਗੇ ਹਰ ਤਨ ਜਾਤ, ਹਰ ਤਨ ਤਾਪ, ਹਰ ਤਨ ਭੋਜਨ ਪਾਇਆ, ਨਿਮਖ ਨਾ ਵਿਛੜੋ ਮਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ, ਮਾਈ ਖਾ ਪਾਇਓ ਘਰ ਪੂਤਾ, ਸੋਚ ਨਾ ਆਵੇ ਕੱਟੀਏ ਮਾਂ, ਦੇਖ ਮੈਂ ਦਾਦੇ ਨਾਨਕ ਦਾ ਸ਼ਬਦ ਕਮਾ ਕੇ ਲਿਆਣਾ, ਮਾਈ ਖਾ ਪਾਇਓ ਘਰ ਪੂਤਾ, ਹਰ ਤਨ ਚਲਤੇ ਹਰ ਤਨ ਬਹਿਤੇ ਹਰ ਤਨ ਜਾਗਤ ਸੂਤਾ। ਜਦੋਂ ਖਜ਼ਾਨੇ ਨੂੰ ਦੇਖਿਆ ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ, ਗੁਰੂ ਨੇ ਖਜ਼ਾਨਾ ਲਿਆ ਕੇ ਸਿਰ ਕੋਲ ਰੱਖ ਦਿੱਤਾ, ਕਹਿਣ ਲੱਗੇ ਰਤਨ ਚੁਣ ਲੈ ਜਿਵੇਂ ਚੁਣੇ ਜਾਂਦੇ, ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ, ਬੱਖਰ ਪੈਦਲ ਜਾ ਰਿਹਾ ਤੂਹਾਂ ਰਹੀ ਸਮਾਏ, ਵੇਚਣ ਵਾਲੇ ਗੁਰੂ ਅੰਦਰ ਵੀ ਟਿਕ ਗਿਆ ਤੇ ਸਿੱਖ ਅੰਦਰ ਵੀ ਟਿਕ, ਅੱਜ ਬਾਬਾ ਬਲਵੰਤ ਸਾਹਿਬ ਦਾ ਅੰਦਰ ਕਿੱਥੇ ਟਿਕਿਆ ਜਾ ਕੇ। ਗੁਰਮੁਖੋ ਇਹਨੂੰ ਕਰਾਮਾਤ ਨਹੀਂ ਕਹੋਗੇ ਤੇ ਹੋਰ ਕੀ ਕਹੋਗੇ। ਕੁਝ ਮਹੀਨੇ ਪਹਿਲਾਂ 100 ਰੁਪਇਆ ਹੁੰਦਾ ਤੇ ਇੱਕੋ ਦਮ ਕਹਿੰਦੇ 100 ਨਰਸਾਂ ਦਾ ਕੀ ਬਣਨਾ, ਤੇ ਅੱਜ ਅੰਦਰ ਦਾ ਜਦੋਂ ਖਜ਼ਾਨਾ ਮਿਲਿਆ ਤੇ ਲੋਕਾਂ ਨੂੰ ਕਹਿਣ ਲੱਗ ਪਏ ਲੋਕੋ ਇਸ ਹੱਡੀ ਤੋਂ ਝੋਲੀਆਂ ਅੱਡ ਕੇ ਆਇਓ, ਜਿੰਨੀਆਂ ਮਰਜ਼ੀ ਭਰ ਕੇ ਲੈ ਜਾਓ, ਇਸ ਖੱਟੀ ਵਿੱਚ ਘਾਟਾ ਨਹੀਂ ਪੈਣਾ, ਕਿਉਂਕਿ ਖੱਟੀ ਬਾਬੇ ਨਾਨਕ ਦੀ ਹੈ, ਲੰਗਰ ਚੱਲਿਆ ਕੋਈ ਸ਼ਬਦ ਹਰ ਸੋਚ ਨਾ ਆਵੇ ਖੱਟੀਆਂ। ਤੇ ਅਗਲਾ ਬਚਨ ਹੈ ਖਰਚੇ, ਇਹਦੇ ਮੈਂ ਇੱਕ ਇੱਕ ਅਰਥ ਕਰਦਾ ਜਾ ਰਿਹਾ, ਇੱਕ ਇੱਕ ਬਚਨ ਦੇ ਖਰਚੇ ਖਰਚੇ ਦਰ ਤੇ ਗੁਰੂ ਅੰਗਦ ਸਾਹਿਬ ਖਰਚਦੇ ਪਏ ਨੇ। ਦਿੱਤ ਖਸਮ ਦੀ, ਖਰਚੇ ਦਿੱਤ ਕਸਮ ਦੀ, ਇਹਦੇ ਅਰਥ ਨੇ ਖਸਮ ਗੁਰੂ ਨਾਨਕ ਸਾਹਿਬ ਦੇ ਦਿੱਤੇ ਉਹ ਖਜ਼ਾਨੇ ਨੂੰ ਖਰਚਦੇ ਪਏ ਨੇ। ਆਪ ਖਰਚੀ ਖੈਂਦੀ ਨੇ, ਜਦੋਂ ਖੈਂਦੀ ਪਾਠ ਕਰਾਂਗੇ ਇਹਦਾ ਪਾਠ ਥੋੜਾ ਜਿਹਾ ਖੜਵਾ ਹੋਣਾ, ਆਪ ਖਰਚੀ ਖੈਂਦੀ ਕਰਾਂਗੇ ਇਹਦਾ ਹੁੰਦਾ ਰਗੜਨਾ, ਖੈਤੀ ਦਾ ਅਰਥ ਹੁੰਦਾ ਖਾਣਾ, ਖਰਚਦੇ ਵੀ ਨੇ, ਖਰਚੇ ਵਿੱਚ ਕਿਸਾਨ ਦੀ ਆਪ ਖੈਂਦੀ, ਆਪ ਉਹ ਖੈਤੀ ਦਰ ਤੇ ਖਾਂਦੇ ਪਏ ਨੇ, ਛੱਕਦੇ ਪਏ ਨੇ। ਗੁਰੂ ਅੰਗਦ ਸਾਹਿਬ ਕਹਿਣ ਲੱਗੇ ਖੈਰ ਦਬਤੀਏ, ਖੈਰ ਦਾ ਅਖਰੀ ਅਰਥ ਹੁੰਦਾ ਖੈਰਾਤ ਪਾਉਣਾ, ਦਾਨ ਦੇਣਾ, ਝੋਲੀ ਭਰਨੀ। तीन गल्लां करदे पए ने, खर्चदे पए ने, आप खांदे पए ने। ਤੇ ਜਿਹੜਾ ਝੋਲੀ ਅੱਜ ਕੇ ਕਹਿੰਦਾ ਕਹਿੰਦੇ ਕਰ ਝੋਲੀ ਬਾਬੇ ਨਾਨਕ ਦਾ ਖਜ਼ਾਨਾ ਦਬਾ ਤਾਂ ਉਹਦੀ ਝੋਲੀ ਵਿੱਚ ਵੀ ਪਾਈ ਜਾਂਦੇ। ਖੈਰ ਦਬੱਤੀਆ, ਦਬੱਤੀਆ ਸ਼ਬਦ ਜਿਹੜਾ ਹੈ ਇਹਦੇ ਅਰਥ ਨੇ ਦਬੱਤੀਆ ਦੇ ਦਬਾ ਦਬ ਦਬਾ ਦਬ, ਇਹਦਾ ਮਤਲਬ ਕਿ ਜਿਸ ਖਜ਼ਾਨੇ ਵਿੱਚ ਕਦੀ ਕੋਈ ਸਮਾਂ ਨਹੀਂ ਰਹਿੰਦਾ ਕਿ ਜਿਹੜਾ ਖਰਚਦਾ ਨਾ ਹੋਵੇ। ਹੁਣ ਤੁਸੀਂ ਦੇਖੋ ਇਸ ਧਰਤੀ ਤੇ ਨਾ ਕਦੀ ਵੀ ਕੋਈ ਐਸੀ ਘੜੀ ਨਹੀਂ ਜਦੋਂ ਬਾਬੇ ਨਾਨਕ ਦਾ ਖਜ਼ਾਨਾ ਲੋਕ ਖਰਚਦੇ ਨਹੀਂ ਪਏ। ਹੁਣ ਇੱਥੇ ਅਸੀਂ ਬੈਠੇ ਹਾਂ ਨਾ, ਗਾਣੀ ਦੇ ਖਜ਼ਾਨੇ ਨੂੰ ਖਰਚਣੇ ਪਏ ਤੇ ਹਿੰਦੁਸਤਾਨ ਵਿੱਚ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਵਿੱਚ ਆਸਾ ਦੀਵਾਰ ਦਾ ਕੀਰਤਨ ਹੋ ਗਿਆ, ਉਹਨਾਂ ਉੱਥੋਂ ਅਗਲਾ ਹੋਰ ਖਜ਼ਾਨਾ ਚੱਲਦਾ ਪਿਆ। 24 ਘੰਟੇ, 8 ਪਹਿਰ, 18 ਸਾਲ, 12 ਮਹੀਨੇ ਜਿਸ ਦਿਨ ਦੀ ਗੁਰੂ ਅਰਜਨ ਦੇਵ ਜੀ ਨੇ ਇਹ ਦਾਤ ਦਿੱਤੀ ਹੈ, ਕੋਈ ਵੀ ਪਲ ਐਸਾ ਨਹੀਂ ਜਦੋਂ ਖਜ਼ਾਨਾ ਖਰਚਿਆ ਨਹੀਂ ਜਾਂਦਾ। ਤੇ ਚੇਤੇ ਰੱਖੋ ਕੋਈ ਵੀ ਘੜੀ ਐਸੀ ਆਉਣੀ ਨਹੀਂ ਜਦੋਂ ਖਜ਼ਾਨੇ ਵਿੱਚ ਤੋਟਾ ਪੈਣਾ। ਖਰਚੇ ਵਿੱਚ ਖਸਮ ਦੀ, ਖਸਮ ਦੇ ਦਿੱਤੇ ਹੋਏ ਖਜ਼ਾਨੇ ਨੂੰ ਖਰਚਦੇ ਨੇ। ਆਪ ਖੈਤੀ, ਖੈਰ ਤੇ ਬੱਚੀਆਂ ਆਪ ਖਾਂਦੇ ਪਏ ਨੇ, ਰੱਜ ਰੱਜ ਕੇ ਛਕਦੇ ਨੇ ਤੇ ਨਾਲ ਫਿਰ ਕਹਿੰਦੇ ਨੇ ਰੱਜ ਰੱਜ ਭੋਜਨ ਖਾਓ ਮੇਰੇ ਭਾਈ। ਖੈਰ ਤੇ ਬੱਚੀਆਂ ਜਿਹੜੇ ਮੰਗਣ ਹੁੰਦੇ ਨੇ ਉਹਨਾਂ ਦੀ ਝੋਲੀ ਵਿੱਚ ਵੀ ਖੈਰ ਪੈਂਦੀ ਹੈ। ਇਸ ਤੋਂ ਅੱਗੇ ਜਦੋਂ ਖਜ਼ਾਨਾ ਵੰਡਦੇ ਨੇ ਨਾ, ਫਿਰ ਉਦੋਂ ਪਤਾ ਕੀ ਹੁੰਦਾ, ਗੁਰੂ ਅੰਗਦ ਸਾਹਿਬ ਦੇ ਚਿਹਰੇ ਤੇ ਇੱਕ ਵੱਖਰਾ ਜਿਹਾ ਨੂਰ ਆ ਜਾਂਦਾ। ਉਹਨੂੰ ਬਾਬਾ ਬਲਵੰਤ ਜੀ ਕਹਿੰਦੇ ਨੇ ਦੇਖੋ ਉਸ ਨੂਰ ਨੂੰ, ਉਹ ਨੂਰ ਹੈ ਹੋਵੇ ਸਿਰਤ ਖਸਮ ਦੀ, ਨੂਰ ਅਰਸੋਂ ਕੁਰਸੋਂ ਕੱਟੀਏ ਤੁਕ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਇਸ ਤੋਂ ਅੱਗੇ ਵਿਚਾਰ ਆਪਾਂ ਕੱਲ੍ਹ ਦੁਪਹਿਰ ਦੇ ਦੀਵਾਨ ਵਿੱਚ ਇਸ ਨੂੰ, ਇਸ ਪੌੜੀ ਨੂੰ ਸੰਪੂਰਨ ਕਰਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਮੇਲ ਕਰਨ, ਅੱਜ ਦੇ ਵਿਸ਼ੇ ਨੂੰ ਫਿਰ ਸਮਝਿਓ ਕਿ ਜੋਤ ਗੁਰੂ ਨਾਨਕ ਸਾਹਿਬ ਦੀ, ਗੁਰੂ ਅੰਗਦ ਸਾਹਿਬ ਦੀ ਸਮਾਧੀ, ਖੱਟੀ ਬਾਬੇ ਨਾਨਕ ਦੀ, ਖੱਟੀ ਬਾਬੇ ਨਾਨਕ ਦੀ ਤੇ ਵੰਡਣ ਵਾਲੇ ਗੁਰੂ ਅੰਗਦ ਸਾਹਿਬਾਨ। ਆਪ ਛਕਦੇ ਨੇ, ਆਪ ਖਰਚਦੇ ਨੇ, ਆਪ ਵੰਡਦੇ ਨੇ ਤੇ ਤੋਟਾ ਨਹੀਂ ਆਉਂਦਾ ਪਿਆ। ਕੱਲ੍ਹ ਨੂੰ ਯਤਨ ਕਰਾਂਗੇ ਦੁਪਹਿਰ ਨੂੰ ਦੂਸਰੀ ਪੌੜੀ ਇਹ ਸੰਪੂਰਨ ਹੋ ਜਾਏ। ਬਾਕੀ ਦੀਆਂ ਜਿਹੜੀਆਂ 6 ਪੌੜੀਆਂ ਨੇ ਇਹਦੀ ਵਿਚਾਰ ਆਪਾਂ ਸ਼ਾਮ ਦੇ ਦੀਵਾਨ ਸਮਝੋਜੇ ਕਰਨੇ ਨੇ, ਉੱਥੇ ਚੱਲ ਕੇ ਯਤਨ ਕਰਾਂਗਾ ਕਿ ਇਹ ਬਾਣੀ ਸੰਪੂਰਨ ਹੋ ਜਾਏ ਜੇ ਸਾਈ ਜ਼ਿੰਦਗੀ ਬਖਸ਼ਦਾ ਹੈ। ਆਓ ਕਰੋ ਕਿਰਪਾਲਤਾ ਸਾਧ ਸੰਗਤ ਜੀ, ਆਪਾਂ ਵੀ ਅੱਜ ਗੁਰੂ ਅੰਗਦ ਸਾਹਿਬ ਦੇ ਬੂਹੇ ਦੇਖ ਲੋ ਜਾਈਏ। ਕਥਾ ਸੁਣੀ ਹੈ ਨਾ, ਖਲੋ ਜਾਈਏ ਅਸਾਂ 2 ਘੜੀਆਂ ਗੁਰੂ ਅੰਗਦ ਸਾਹਿਬ ਦੇ ਬੂਹੇ ਅੱਗੇ ਤੇ ਇੰਨੀ ਬੇਨਤੀ ਕਰ ਦਈਏ, ਬਾਪੂ ਜੀ ਸਾਨੂੰ ਪਤਾ ਕੋਈ ਨਹੀਂ ਖਜ਼ਾਨਾ ਕਿਵੇਂ ਮਿਲਦਾ, ਕਿਰਪਾ ਕਰੋ ਸਾਡੀ ਝੋਲੀ ਵਿੱਚ ਖਜ਼ਾਨਾ ਪਾ ਦੇ। ਤੁਸੀਂ ਖਰਚਦੇ ਪਏ ਹੋ, ਛਕਦੇ ਪਏ ਹੋ, ਸਾਨੂੰ ਛਕਣ ਦੀ ਜਾਂਚ ਆ ਜਾਏ। ਕਰੋ ਕਿਰਪਾ, ਆਪਣੇ ਨੇਤਰ ਬੰਦ ਕਰਕੇ ਚੌਂਕੜੇ ਮਾਰ ਕੇ ਸੁਰਤ ਨੂੰ ਲੈ ਜਾਓ ਕਿਤੇ ਗੁਰੂ ਅੰਗਦ ਸਾਹਿਬ ਦੇ ਦਰਵਾਜ਼ੇ ਅੱਗੇ। ਪਿਆਰਿਓ, ਕੀ ਹੋਇਆ ਜੇ ਤੁਸੀਂ ਹਜ਼ਾਰਾਂ ਵਾਹਿਗੁਰੂ ਸੈਂਕੜੇ ਮੀਲ ਦੂਰ ਬੈਠੇ ਹੋ, ਪਰ ਤੁਹਾਡੀ ਸੁਰਤ ਤਾਂ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਦੇ ਬੂਹੇ ਦੀ ਅੱਜ ਵੀ ਖਲੋ ਸਕਦੀ ਹੈ। ਖਲੋ ਕੇ ਇੱਕ ਬੇਨਤੀ ਕਰੋ, ਦਾਤਾ ਜੀ ਤੇਰੀ ਖੱਟੀ ਅੱਗੇ ਖਲੋਤੇ ਆ, ਔਗਣਾਂ ਨੂੰ ਭਰੇ ਆ, ਇਹਨਾਂ ਔਗਣਾਂ ਨੂੰ ਭਰਿਆ ਹੋਇਆਂ ਦੀ ਝੋਲੀ ਵਿੱਚ ਖੈਰ ਪਾ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ललित दर्श अघवे जिमें मच्छी की पानी नी ज्योमर हमी बिन पानी जीवन पावे चात्र की स्वांति गोंद प्रीत है ठंडा हेड़े के नाद नाल मिर्ग प्रीत करता नाद पुरंग कह देते सन्मुख उठता है भवरे दी फुल दे नाल प्रीत है उन्हूं वाशना सोहनी लगती है स्मैल चंगी लगती भवर लोग भी कुसम बास भवर लोग भी कुसम बास मिल आप बना इसे तरह जिहड़े रब दे प्यारे है जिहड़े उहदे निजमां नाल जुड़े होए है उहदे नेम नाल जुड़े होए है ਉਹਦੀ ਹੋਂਦ ਨਾਲ ਜੁੜੇ ਹੋਏ ਹੈ ਉਹਦੀ ਐਗਜ਼ਿਸਟੈਂਸ ਨਾਲ ਜੁੜੇ ਹੋਏ ਹੈ ਜਿਹਨੂੰ ਨਾਮ ਨਾਲ ਜੁੜਨਾ ਕਹਿੰਦੇ ਹੈ ਉਹ ਵੀ ਫਿਰ ਘੱਟ ਘੱਟ ਵਿੱਚ ਬੱਸੇ ਨੂੰ ਵੇਖ ਕੇ ਨਿਹਾਲ ਹੁੰਦੇ ਹੈ ਮਸਤ ਹੁੰਦੇ ਹੈ ਖਿੜ ਜਾਂਦੇ ਹੈ ਚਕੋਰ ਚੰਦਰਮਾ ਨੂੰ ਉਡੀਕਦੀ ਹੈ ਮੋਰ ਬੱਦਲਾਂ ਨੂੰ ਉਡੀਕਦਾ ਵੇਖਦਾ ਜਦੋਂ ਵੇਖਦਾ ਤੇ ਖੁਸ਼ ਹੋ ਜਾਂਦਾ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸੁਹਾਲੇ ਚੱਕਵੀ ਚਕਵਾ ਮਿਲਦੇ ਉਦੋਂ ਜਦੋਂ ਸੂਰਜ ਚੜ੍ਹਦਾ ਵਿਛੜੇ ਮਿਲਦੇ ਆ ਤੇ ਸੂਰਜ ਦੀ ਵੇਟ ਕਰਦੇ ਆ ਉਡੀਕ ਕਰਦੇ ਜਦੋਂ ਹੀ ਸੂਰਜ ਚੜ੍ਹਦਾ ਖਿੜ ਜਾਂਦੇ ਮੋਰ ਵੀਹੇ ਬੋਲਦੇ ਵੇਖ ਬੱਦਲ ਕਾਲੇ ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ ਜਿਵੇਂ ਨਾਰ ਦਾ ਪਧਾਰ ਨਾਲ ਪਤੀ ਨਾਲ ਪਿਆਰ ਮਾਂ ਦਾ ਪੁੱਤ ਨਾਲ ਪਿਆਰ ਖੁਸ਼ ਹੁੰਦੀ ਪੁੱਤ ਦਾ ਚਿਹਰਾ ਵੇਖ ਕੇ ਪਤੀ ਵਰਤਾ ਇਸਤਰੀ ਆਪਣੇ ਪਤੀ ਨੂੰ ਵੇਖ ਕੇ ਖਿੜ ਜਾਂਦੀ ਬਦਲਾਂ ਨੂੰ ਵੇਖ ਕੇ ਮੋਰ ਖਿੜ ਜਾਂਦੇ ਹਰ ਪਾਸੇ ਉਹਦੀ ਹੋਂਦ ਨੂੰ ਵੇਖ ਕੇ ਐਗਜ਼ਿਸਟੈਂਸ ਨੂੰ ਵੇਖ ਕੇ ਉਹਦੇ ਨਿਜਮਾਂ ਨੂੰ ਵੇਖ ਕੇ ਕਹਿੰਦੇ ਉਹਦੇ ਪਿਆਰ ਵਾਲੇ ਉਹ ਵੀ ਖਿੜ ਜਾਂਦੇ ਹਰ ਵੇਲੇ ਖਿੜੇ ਖਿੜੇ ਰਹਿੰਦੇ ਮੇਰਾ ਪੁੱਤ ਮੇਰੇ ਕੋਲ ਨਹੀਂ ਪਰ ਉਹ ਤੇ ਨਿਜਮਾਂ ਦੇ ਰੂਪ ਵਿੱਚ ਵਸਿਆ ਮੇਰੇ ਕੋਲ ਹੀ ਹੈ ਘੱਟ ਘੱਟ ਵਿੱਚ ਵਸਿਆ ਪਰਮਾਤਮਾ ਤੇ ਕੋਲ ਹੀ ਹੈ ਸੋ ਅੱਗੇ ਫਿਰ ਗੱਲ ਕਰਦੇ ਹਾਂ ਉਹ ਸ਼ਬਦ ਪੜ੍ਹੀਏ ਰਲ ਕੇ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਵੀਰ ਭਰਾ ਭੈਣਾਂ ਜਿਨ੍ਹਾਂ ਨੂੰ ਕੁਦਰਤ ਨੇ ਜੀਵ ਦੇ ਕੇ ਰਸਨਾ ਦੇ ਕੇ ਨਵਾਜਿਆ ਉਹ ਵਾਂਝੇ ਨਾ ਰਹਿਣ ਬੋਲਣਾ ਆਉਂਦਾ ਜਿਨ੍ਹਾਂ ਨੂੰ ਜ਼ਰੂਰ ਬੋਲਣ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਪੂਰੇ ਵਰਲਡ ਵਿੱਚ ਪਿਆਰ ਸਤਿਕਾਰ ਸ਼ਰਧਾ ਨਾਲ ਮਨਾਇਆ ਜਾ ਰਿਹਾ ਉਹਨਾਂ ਦਾ ਉਚਾਰਨ ਕੀਤਾ ਸ਼ਬਦ ਹੈ ਵਣਜਾਰੇ ਬਣ ਜਾਓ ਵਪਾਰੀ ਬਣ ਜਾਓ ਬਿਜ਼ਨਸਮੈਨ ਬਣ ਜਾਓ ਪਰ ਬਿਜ਼ਨਸ ਕਰੋ ਕਾਹਦਾ ਵਪਾਰ ਕਦੋਂ ਕਰੋ ਕਾਹਦਾ ਗਿਆਨ ਦਾ ਸਮਝ ਦਾ ਨੌਲੇਜ ਲਓ ਗਿਆਨ ਲਓ ਅਕਲ ਲਓ

ਰਮਿਆ ਹੋਇਆ ਰਾਮ ਉਹਦੇ ਅਸੀਂ ਵਪਾਰੀ ਬਣ ਗਏ, ਵਣਜਾਰੇ ਹੋ ਗਏ। ਤੇ ਜਿਹੜੀ ਉੱਥੋਂ ਵੱਖਰ ਖਜ਼ਾਨਾ ਮਿਲਦਾ, ਜਿਹੜੀ ਦਾਤ ਮਿਲਦੀ ਹੈ, ਜਿਹੜੀ ਵਸਤੂ ਵੱਖਰ ਕਹੀਏ ਵਸਤੂ ਮਿਲਦੀ ਹੈ, ਪਦਾਰਥ ਮਿਲਦਾ ਉਹ ਮਿਲਦਾ।

0: ਸਿਖਾਈਏ ਘੱਟ ਘੱਟ
1: ਬੋਲੋ
0: ਸਰਬਨ ਵਾਸੀ ਕਵਨ ਕਵਨ ਸੁਣ ਗਾਈਏ ਘੱਟ ਘੱਟ ਵਾਸੀ।

ਕਹਿ ਕਹਿਣਾ ਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨ। ਇੱਕ ਵਾਰੀ ਕਹਿਣ ਤੇ ਸਾਰੇ ਗੱਜ ਕੇ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਦੂਸਰੇ ਔਰ ਲਾਸਟ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਬੜੇ ਟਕਾ ਨਾਲ ਬੈਠੇ ਹੋ, ਇਸੇ ਤਰ੍ਹਾਂ ਟਕਾ ਬਣਾਈ ਰੱਖਿਓ। ਠੰਡ ਵੀ ਹੋ ਗਈ, ਬਜ਼ੁਰਗਾਂ ਨੂੰ ਠੰਡ ਵਿੱਚ ਨਿਕਲਣਾ ਔਖਾ ਹੋ ਜਾਂਦਾ, ਪਰ ਬੜੇ ਪਿਆਰ ਨਾਲ ਸੋਹਣੀ ਗਿਣਤੀ ਵਿੱਚ ਆਪ ਸਾਰੇ ਸਤਿਗੁਰੂ ਦੇ ਦਰਬਾਰ ਵਿੱਚ ਜੁੜ ਬੈਠੇ ਹੋ। ਥੋੜ੍ਹਾ ਸਮਾਂ ਆਪਾਂ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ। ਜੀਵਨ ਜਾਚ ਲਈਏ, ਮੈਂ ਵੀ ਸਿੱਖ ਰਿਹਾ, ਤੁਸੀਂ ਵੀ ਸਿੱਖ ਬਣੋ। ਮਰਨ ਤੱਕ ਸਿੱਖ ਹੀ ਰਵਾਂਗੇ, ਸਿੱਖਦੇ ਹੀ ਰਵਾਂਗੇ, ਸਿੱਖਦੇ ਹੀ ਰਵਾਂਗੇ। ਸਿੱਖ ਦਾ ਮਤਲਬ ਵੀ ਲਿਸਨਰ ਹੈ, ਲਿਸਨ ਕਰਦਾ ਹੈ, ਸਿੱਖਦਾ। ਕੁਦਰਤ ਦਾ ਰੱਬ ਦਾ ਗਿਆਨ ਅਥਾਹ ਮੁੱਕਦਾ ਨਹੀਂ, ਜਦੋਂ ਉਹਨੇ ਨਹੀਂ ਮੁੱਕਣਾ ਤੇ ਅਸੀਂ ਸਿੱਖਣੋਂ ਹਟਣਾ। ਅਸੀਂ ਜਿੰਨਾ ਮਰਜ਼ੀ ਸਿੱਖ ਲਈਏ, ਭਾਂਡਾ ਸਾਡਾ ਕਿੰਨਾ ਪਵਾ ਲਵਾਂਗੇ, ਕਿਨਕਾ ਹੀ ਪੈਂਦਾ, ਉਹ ਕਿਨਕਾ ਹੀ ਬੜਾ। ਵੱਡੇ ਤੋਂ ਵੱਡੇ ਬੰਦੇ ਜਿੰਨਾ ਮਰਜ਼ੀ ਜਾਣ ਗਏ, ਜਾਣਦੇ ਰਹੇ, ਜਾਣਦੇ ਰਹੇ, ਜਾਣਦੇ ਰਹੇ, ਜਾਣ ਜਾਣ ਕੇ ਪਹੁੰਚੇ ਕਿੱਥੇ, ਕਹਿੰਦੇ ਕੁਛ ਵੀ ਨਹੀਂ ਜਾਣਿਆ। ਸਮਝ ਸਮਝ ਕੇ, ਸਮਝ ਸਮਝ ਕੇ ਅਖੀਰ ਕੀ ਕਰਦੇ, ਕਹਿੰਦੇ ਕੁਝ ਵੀ ਨਹੀਂ ਸਮਝਿਆ। ਪੜ੍ਹ ਪੜ੍ਹ ਕੇ, ਪੜ੍ਹ ਪੜ੍ਹ ਕੇ ਕਹਿੰਦੇ ਕੁਛ ਵੀ ਨਹੀਂ ਪੜ੍ਹਿਆ। ਭਾਵ ਕੇ ਅਖੀਰ ਨੂੰ ਬੰਦਾ ਸਮਝ ਸਮਝ ਕੇ ਇੱਥੇ ਪਹੁੰਚ ਜਾਂਦਾ ਵੀ ਸਮਝਿਆ ਤੇ ਮੈਂ ਕੁਛ ਵੀ ਨਹੀਂ, ਹੈ ਹੀ ਬੜਾ ਵੱਡਾ। ਸਾਇੰਟਿਸਟ ਵੀ ਕਹਿੰਦੇ ਲੱਭ ਲੱਭ ਥੱਕਦੇ ਹਾਂ, ਲੱਭੀ ਜਾਂਦੇ ਹਾਂ, ਲੱਭੀ ਜਾਂਦੇ ਹਾਂ, ਲੱਭੀ ਜਾਂਦੇ ਹਾਂ, ਪਰ ਸਾਨੂੰ ਲੱਗਦਾ ਵੀ ਅਜੇ ਤੇ ਸਾਨੂੰ ਕੁਛ ਵੀ ਨਹੀਂ ਲੱਭਿਆ। ਇੰਨਾ ਕੁਛ ਕਿੰਨੇ ਗ੍ਰਹਿ ਹੈ, ਕਿੰਨੇ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਕੀ ਕੁਛ ਹੈ, ਕਹਿੰਦੇ ਪਤਾ ਹੀ ਨਹੀਂ। ਗਲੈਕਸੀਆਂ ਕਿੰਨੀਆਂ, ਬ੍ਰਹਿਮੰਡ ਕਿੰਨੇ, ਇੱਥੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਦਾ ਹੈ। ਪਰਤ ਪਾਲ ਲੈ, ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ। ਕਰੋੜਾਂ ਬ੍ਰਹਿਮੰਡ ਨੇ ਤੇ ਇੱਕ ਨਿਯਮ ਹੈ ਬਣਿਆ ਹੋਇਆ, ਇੱਕ ਲੋ ਬਣਿਆ, ਇੱਕ ਕਾਨੂੰਨ ਬਣਿਆ, ਇੱਕ ਐਗਜ਼ਿਸਟੈਂਸ ਹੈ, ਇੱਕ ਹੋਂਦ ਹੈ, ਇੱਕ ਐਨਰਜੀ ਹੈ, ਜਿਹਦੇ ਕਰਕੇ ਸਾਰੇ ਗ੍ਰਹਿ ਚੱਲ ਰਹੇ ਨੇ, ਕੋਈ ਇੱਕ ਦੂਜੇ ਨਾਲ ਟਕਰਾ ਨਹੀਂ ਰਿਹਾ, ਆਪਣੇ ਆਪ ਸਾਰਾ ਕੁਝ ਚੱਲ ਰਿਹਾ ਹੈ। ਉਹ ਇੱਕ ਐਗਜ਼ਿਸਟੈਂਸ, ਉਹਦੀ ਹੋਂਦ ਹੈ, ਜਿਹਨੂੰ ਨਾਮ ਵੀ ਕਹਿੰਦੇ ਆ। ਨਾਮ ਦਾ ਅਰਥ ਨੇਮ ਵੀ ਕਰ ਲੋਗੇ ਨਾ, ਨਿਯਮ ਹੋਂਦ। ਨਾਮ ਦੇ ਦੋ ਅਰਥ ਹੈ, ਇੱਕ ਤੇ ਨਾਮ ਦਾ ਅਰਥ ਹੈ ਹੋਂਦ, ਜਿਵੇਂ ਆਪਾਂ ਪੜ੍ਹਦੇ ਹਾਂ ਵੀ ਨਾਮ ਨੇ ਸਾਰਾ ਕੁਝ ਬਣਾਇਆ। ਨਾਮ ਦਾ ਅਰਥ ਹੈ ਹੋਂਦ, ਜਾਂ ਕਹਿ ਲਓ ਨਿਯਮ, ਜਾਂ ਇਹਨੂੰ ਸਿੱਧਾ ਪੰਜਾਬੀ ਚ ਕਹਿ ਲਓ ਨੇਮ। ਨੇਮ ਇੱਕ ਨੇਮ ਬਣਿਆ ਹੋਇਆ।

ਨਿਯਮ ਬਣਿਆ ਹੋਇਆ। ਉਹ ਇੱਕ ਨਿਯਮ ਦੇ ਸਹਾਰੇ ਸਾਰਾ ਕੁਝ ਆਪਣੇ ਆਪ ਚੱਲ ਰਿਹਾ, ਆਪਣੇ ਆਪ ਸ੍ਰਿਸ਼ਟੀ ਬਣਦੀ ਹੈ, ਪੈਦਾ ਹੁੰਦੀ ਹੈ, ਖਤਮ ਹੋ ਜਾਂਦੀ ਹੈ, ਪਰ ਇੱਕ ਨਿਯਮ ਦੇ ਤਹਿਤ ਬਣਿਆ। ਜਿਵੇਂ ਇੱਕ ਨਿਯਮ ਬਣਿਆ ਤੇ ਆਪਾਂ ਸਾਰੇ ਪੈਦਾ ਹੋਏ ਹਾਂ, ਵੱਡੇ ਹੋਏ ਹਾਂ, ਇਹ ਵੀ ਨਿਯਮ ਦੇ ਵਿੱਚ ਹੀ ਹੈ, ਬੁੱਢੇ ਹੋ ਰਹੇ ਹਾਂ, ਇਹ ਵੀ ਨਿਯਮ ਦੇ ਵਿੱਚ ਹੀ ਹੈ, ਤੇ ਇੱਕ ਦਿਨ ਮਰ ਜਾਵਾਂਗੇ, ਇਹ ਵੀ ਇੱਕ ਨਿਯਮ ਹੈ, ਲਾਅ ਆਫ ਨੇਚਰ। ਉਹ ਇੱਕ ਨਿਯਮ, ਉਹਨੇ ਸਾਰਾ ਕੁਝ ਇੱਕ ਨਿਯਮ ਬਣਿਆ ਹੋਇਆ, ਨਿਯਮ ਤੋਂ ਬਾਅਦ ਹੀ ਸਾਰਾ ਕੁਝ ਬਣਦਾ, ਆਪਣੇ ਆਪ ਬਣਿਆ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਕਹਿੰਦੇ ਨਾਮ ਦੇ ਸਹਾਰੇ, ਨਿਯਮ ਦੇ ਸਹਾਰੇ, ਨੇਮ ਦੇ ਸਹਾਰੇ ਸਾਰਾ ਕੁਝ ਖੜਾ। ਇੱਕ ਐਗਜ਼ਿਸਟੈਂਸ, ਇੱਕ ਹੋਂਦ ਹੈ, ਇੱਕ ਨਿਯਮ ਹੈ, ਉਹ ਨਿਯਮ ਬਣਿਆ ਹੋਇਆ ਜਿਹਨੂੰ ਆਪਾਂ ਰੱਬ ਵੀ ਕਹਿ ਸਕਦੇ ਹਾਂ। ਨਿਯਮ ਇੱਕ ਨਿਯਮ ਹੈ ਜਿਹੜਾ ਮੇਰੇ 'ਚ ਹੀ ਚੱਲ ਰਿਹਾ, ਬਾਹਰ ਵੀ ਹੈ, ਸਾਰੇ ਪਾਸੇ ਚੱਲ ਰਿਹਾ, ਉਹੀ ਪਰਮਾਤਮਾ ਇੱਕ ਨਿਯਮ ਹੈ। ਤੇ ਰੱਬ ਪੂਜਣਾ ਨਹੀਂ, ਰੱਬ ਸਮਝਣਾ, ਰੱਬ ਨੂੰ ਸਮਝਣਾ, ਨਿਯਮ ਨੂੰ ਸਮਝਣਾ ਹੁੰਦਾ ਹੈ। ਤੇ ਜਿਹੜਾ ਨਿਯਮ ਨੂੰ ਸਮਝ ਕੇ ਜ਼ਿੰਦਗੀ ਜਿਉਏਗਾ ਉਹਦੀ ਜ਼ਿੰਦਗੀ ਸੌਖੀ ਹੋ ਜਾਏਗੀ, ਤੇ ਜਿਹੜਾ ਨਿਯਮ ਤੋਂ ਉਲਟ ਚੱਲੇਗਾ ਉਹ ਔਖਾ ਹੋਏਗਾ। ਵੇਖੋ, ਗ੍ਰੈਵਿਟੀ ਦਾ ਨਿਯਮ ਸਮਝੋ, ਧਰਤੀ ਵਿੱਚ ਗ੍ਰੈਵਿਟੀ ਹੈ, ਖਿੱਚ ਹੈ, ਧਿਆਨ ਰੱਖਿਓ, ਪਰ ਜਦੋਂ ਕੋਠੇ ਤੋਂ ਛਾਲ ਮਾਰੋਗੇ ਉੱਡਣ ਨਹੀਂ ਲੱਗ ਜਾਂਗੇ, ਧਰਤੀ ਨੇ ਆਪਣੇ ਵਾਲੇ ਪਾਸੇ ਖਿੱਚ ਲੈਣਾ, ਤਾਂ ਕਰਕੇ ਹੁਣ ਅੱਗੇ ਤੋਂ ਧਿਆਨ ਰੱਖੀ। ਤੇ ਜਿੱਥੇ ਇਹਦੀ ਖਿੱਚ ਖਤਮ ਹੋ ਜਾਂਦੀ ਹੈ, ਜਦੋਂ ਬੰਦਾ ਉੱਥੇ ਛਾਲ ਮਾਰਦਾ ਹੈ ਤੇ ਉਹ ਉੱਡਣ ਲੱਗ ਪੈਂਦਾ, ਕਿਉਂਕਿ ਧਰਤੀ ਖਿੱਚਦੀ ਨਹੀਂ, ਉੱਥੇ ਨਿਯਮ ਨਹੀਂ, ਇਹ ਖਿੱਚਦੀ ਨਹੀਂ ਧਰਤੀ। ਉੱਥੇ ਜਦੋਂ ਛਾਲ ਮਾਰਦਾ ਹੈ ਚੰਦਰਮਾ ਤੇ ਜਿਹੜੇ ਜਾਂਦੇ ਹੈ, ਖਿੱਚ ਖਤਮ ਹੋ ਜਾਂਦੀ ਹੈ, ਉਹ ਫਿਰ ਉੱਡਦੇ ਹੈ। ਤਾਂ ਕਰਕੇ ਨਿਯਮ ਨੂੰ ਸਮਝੋ ਤੇ ਤੁਰੇ ਫਿਰੋ ਧਰਤੀ ਤੇ। ਕੁਦਰਤ ਦਾ ਨਿਯਮ ਸਮਝੋ, ਬੱਚੇ ਪੈਦਾ ਹੋਣਗੇ, ਤੇ ਜੇ ਨਿਯਮ ਨਾ ਸਮਝੇ ਤੇ ਨਹੀਂ ਹੋਣੇ। ਇੱਕ ਨਿਯਮ ਹੈ, ਉਹਨੂੰ ਨਿਯਮ ਨੂੰ ਸਮਝਣਾ ਪੈਂਦਾ। ਇਹ ਸਾਰਾ ਕੁਝ ਇੱਕ ਨਿਯਮ ਬਣਿਆ ਤੇ ਆਪਣੇ ਆਪ ਹੀ ਬਣ ਜਾਂਦਾ। ਜਿਵੇਂ ਮਰਜ਼ੀ ਅੱਗੇ ਤੋਂ ਅੱਗੇ ਜੀਵ ਪੈਦਾ ਹੋ ਹੀ ਜਾਣੇ ਨੇ, ਹੋ ਹੀ ਜਾਣੇ। ਇੱਥੇ ਬਾਹਰ ਪਾਣੀ ਭਰ ਕੇ ਧਰ ਦਿਓ, ਪਾਣੀ ਕਿਸੇ ਭਾਂਡੇ 'ਚ ਪਾ ਕੇ ਧਰ ਦਿਓ। ਜੇ ਕੋਈ ਬੰਦਾ ਪੁੱਛੇ ਜੀਵ ਕਿਵੇਂ ਪੈਦਾ ਹੁੰਦੇ ਆ, ਨਿਯਮ ਬਣਿਆ ਹੋਇਆ, ਇੱਥੇ ਪਾਣੀ ਧਰ ਦੇ, 20 ਦਿਨ ਪਿਆ ਰਹਿਣ ਦੇ, ਮਹੀਨਾ ਪਿਆ ਰਹਿਣ ਦੇ, ਬੈਕਟੀਰੀਆ ਬਣ ਜੂ ਪਾਣੀ ਦੇ ਵਿੱਚ, ਬਣੂ ਕਿ ਨਹੀਂ ਬਣੂ। ਤੇ ਉਦੋਂ ਬਾਅਦ ਫਿਰ ਕੀ ਬਣ ਜਾਏਗਾ, ਨਿੱਕੇ ਨਿੱਕੇ ਕੀੜੇ ਬਣ ਜਾਣਗੇ, ਤੇ ਕੀੜੇ ਬਣਨ ਤੋਂ ਬਾਅਦ ਅੱਗੇ ਉਹਨਾਂ ਨੇ ਨਰ ਤੇ ਮਾਦਾ ਨੇ ਅੱਗੇ ਆਪੇ ਬਣਾਈ ਜਾਣਗੇ। ਤੁਸੀਂ ਕਮਾਲ ਮੰਨ ਜਾਓਗੇ, ਤੁਹਾਡੇ ਤੁਸੀਂ ਜਿਹੜਾ ਪਾਣੀ ਰੱਖਿਆ ਸੀ ਨਿਯਮ ਕੁਦਰਤ ਦਾ ਬਣਿਆ ਹੋਇਆ, ਤੇ 2 ਮਹੀਨਿਆਂ ਤੋਂ ਬਾਅਦ ਕੀੜੇ ਬਣ ਗਏ, ਗਾਂ ਆਪੇ ਹੀ ਅੱਗੇ ਹੀ ਅੱਗੇ ਮਲਟੀਪਲਾਈ ਹੋਈ ਜਾਣਗੇ, ਬਣਾਈ ਜਾਣਗੇ, ਬਣਾਈ ਜਾਣਗੇ, ਬਣਾਈ ਜਾਣਗੇ। ਪਰ ਨਿਯਮ ਬਣਿਆ ਹੋਇਆ ਸੀ, ਉੱਥੇ ਰੱਖ ਪਾਣੀ ਭਰ ਕੇ, ਕਿਸੇ ਛਪੱਕੇ 'ਚ ਪਾਣੀ ਪਾ ਦਿਓ, ਪਾਣੀ ਜਿਹੜਾ ਖੜਾ ਹੁੰਦਾ ਉਹਦੇ ਵਿੱਚ ਜੀਵ ਆਪੇ ਪੈਦਾ ਹੋ ਜਾਂਦੇ ਹੈ, ਬਾਹਰੋਂ ਲਿਆ ਕੇ ਥੋੜਾ ਪਾਏ ਜੀ। ਸਿਰ ਨੂੰ ਬੰਨੀ ਰੱਖੋ, ਸਿੰਘੋ ਆ ਸਿਰ ਬੰਨੀ ਰੱਖੋ, ਬੰਨੀ ਰੱਖੋ, 6 ਮਹੀਨੇ ਨਾ ਨਹੀਂ, 6 ਮਹੀਨੇ ਤੇ ਜ਼ਿਆਦਾ ਅਸੀਂ ਕਹਿ ਰਹੇ ਹਾਂ। 3-4 ਮਹੀਨਿਆਂ ਦੇ ਵਿੱਚ ਹੀ ਮੈਲ ਪੈਦਾ ਹੋ ਗਈ, ਆਪਣੇ ਆਪ ਬੈਕਟੀਰੀਆ ਬਣ ਜਾਣਾ, ਬੈਕਟੀਰੀਆ ਤੋਂ ਬਾਅਦ ਆਪਣੇ ਆਪ ਤੱਖਾਂ ਲੀਖਾਂ ਜੂਆਂ ਪੈਦਾ ਹੋ ਜਾਂਦੀਆਂ, ਆਪਣੇ ਆਪ ਹੀ ਫਿਰ ਅੱਗੇ ਬੱਚੇ ਦੇ ਜਾਣਗੀਆਂ, ਉਹ ਬਣ ਗਏ ਕਿ ਨਹੀਂ ਜੀਵ ਆਪਣੇ ਆਪ। ਏਦਾਂ ਹੀ ਇੱਕ ਨਿਯਮ ਬਣਦਾ, ਨਿਯਮ ਤੋਂ ਬਾਅਦ ਜੀਵ ਆਪਣੇ ਆਪ ਬਣਦਾ, ਤੇ ਬੰਦਾ ਬਣਾਉਣ ਦਾ ਨਿਯਮ ਕੀ ਹੈ ਫਿਰ? ਉਹਦੇ ਲਈ ਵੀ ਨਿਯਮ, ਨਾਮ ਨੇ, ਉਹਦੀ ਹੋਂਦ ਨੇ, ਉਹਦੇ ਨਿਯਮ ਨੇ ਸਾਰਾ ਕੁਝ ਬਣਾਇਆ। ਉਹ ਨਿਯਮ ਮੇਰੇ ਲਈ ਹੈ, ਤੇਰੇ ਲਈ ਹੈ, ਸਾਰਿਆਂ ਦੇ ਵਿੱਚ ਹੈ। ਉਹ ਨਿਯਮ ਨੂੰ ਸਮਝੋ ਤੇ ਜ਼ਿੰਦਗੀ ਜਿਉਂ ਲਓ। ਪੂਜਣਾ ਨਹੀਂ, ਜਿਹੜਾ ਨਿਯਮ ਨੂੰ ਮੰਨੇਗਾ ਨਹੀਂ ਉਹਦੀ ਜ਼ਿੰਦਗੀ ਸੌਖੀ ਨਹੀਂ ਹੋ ਸਕਦੀ। ਉਹ ਜਿਹੜਾ ਕੁਦਰਤ ਦੀ ਰਿਕੁਆਇਰਮੈਂਟ ਹੈ ਜਿਹੜੀ ਪੂਰੀ ਕਰਨੀ ਪੈਣੀ ਹੈ ਪਿਆਰੇ, ਉਹ ਕੁਦਰਤ ਦੀ ਸ਼ਰਤਾਂ ਹੈ ਜਿਹੜੀਆਂ ਕੁਦਰਤ ਦੀਆਂ, ਉਹ ਪੂਰੀਆਂ ਕਰਨੀਆਂ ਪੈਂਦੀਆਂ ਹੈ ਕੁਦਰਤ ਦੇ ਉਸ ਨਿਯਮ ਦੇ ਤਰਲੇ ਗੱਡੀ ਜਾ, ਕੁਦਰਤ ਦੇ ਤਰਲੇ ਗੱਡੀ ਜਾ ਨਿਯਮਾਂ ਦੇ, ਵੀ ਮੈਂ ਤੇਰੇ ਅਰਦਾਸਾਂ ਕਰਦਾ, ਮੈਂ ਪਾਠ ਕਰਦਾ, ਮੈਂ ਤੈਨੂੰ ਰੋਜ਼ ਰੱਬ ਰੱਬ ਕਰੀ ਜਾਊਂਗਾ। ਉਹ ਕਹੇਗਾ ਤੈਨੂੰ ਰਿਕੁਆਇਰਮੈਂਟ ਪੂਰੀ ਕਰਨੀ ਪੈਣੀ ਹੈ, ਬੱਚਾ ਜਿੱਦਾਂ ਪੈਦਾ ਹੋਣਾ ਉੱਦਾਂ ਹੀ ਹੋਣਾ, ਤੇਰੇ ਕਰਕੇ ਮੈਂ ਨਿਯਮ ਨਹੀਂ ਤੋੜ ਸਕਦਾ। ਜਿਵੇਂ ਅਮਰੀਕਾ ਕੈਨੇਡਾ ਵਾਲੇ ਵੀਜ਼ਾ ਤੇ ਦੇ ਦੇਣਗੇ, ਪਰ ਉਹਨਾਂ ਦੇ ਵੀਜ਼ਾ ਲੈਣ ਦੀਆਂ ਕੁਝ ਸ਼ਰਤਾਂ ਤੈਨੂੰ ਪੂਰੀਆਂ ਕਰਨੀਆਂ ਪੈਣਗੀਆਂ।
ਜਿਹੜੇ ਕਹਿੰਦੇ ਰੱਬਾ ਕਿਰਪਾ ਕਰਦੇ ਉਹ ਤੇ ਤਿਆਰ ਬੈਠਾ ਕਿਰਪਾ ਕਰਨ ਵਾਸਤੇ, ਪਰ ਜਿਹੜੀਆਂ ਉਹਦੀਆਂ ਸ਼ਰਤਾਂ ਹੈ ਉਹ ਪੂਰੀਆਂ ਕਰੋ। ਜੇ ਕੋਈ ਬੰਦਾ ਕਹੇ ਮੈਨੂੰ ਤੰਦਰੁਸਤ ਕਰ ਦੇ, ਤੰਦਰੁਸਤ ਰਹਿਣ ਵਾਸਤੇ ਦੋ ਦੋ ਘੰਟੇ ਸੈਰ ਕਰਨੀ ਬੜੀ ਜ਼ਰੂਰੀ ਹੈ, ਪਸੀਨਾ ਕੱਢਣਾ ਬੜਾ ਜ਼ਰੂਰੀ ਹੈ, ਐਕਸਰਸਾਈਜ਼ ਕਰਨੀ ਬੜੀ ਜ਼ਰੂਰੀ ਹੈ, ਕੁਦਰਤ ਰਿਕੁਆਇਰਮੈਂਟ ਭਾਲਦੀ ਹੈ, ਰਿਕੁਆਇਰਮੈਂਟ ਪੂਰੀ ਕਰੋ ਠੀਕ ਰਹੋਗੇ। ਕੁਦਰਤ ਦੇ ਕਾਨੂੰਨ ਨੂੰ ਮੰਨਣਾ ਪੈਣਾ, ਨਿਯਮ ਮੰਨਣੇ ਪੈਣਗੇ ਤੇ ਡਾਟਾ ਹੈ, ਉਲਟ ਗੱਲ ਕੇ ਨਹੀਂ ਤੇਰਾ ਸਰਦਾ। ਇਸੇ ਤਰ੍ਹਾਂ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ, ਤੇ ਜੰਮਣ ਮਰਨਾ ਵੀ ਨਿਯਮ ਵਿੱਚ ਹੈ। ਜੇ ਬੱਚਾ ਹੋਇਆ ਇਹ ਵੀ ਨਿਯਮ ਹੈ, ਤੇ ਜਿਹੜਾ ਮਰ ਗਿਆ ਇਹ ਵੀ ਸਾਡੇ ਸਾਹਮਣੇ ਨਿਯਮ ਹੈ, ਤੇ ਨਿਯਮ ਨੂੰ ਸਮਝ ਲਈਏ ਯਾਰ। ਜੇ ਮੇਰੇ ਪੁੱਤ ਹੋਇਆ ਤੇ ਪਿਓ ਨੇ ਜਾਣਾ ਵੀ ਤੇ ਹੁਣ ਹੈ, ਉਧਰੋਂ ਪੁੱਤ ਆ ਰਿਹਾ ਉਧਰੋਂ ਦਾਦਾ ਜਾ ਰਿਹਾ, ਇਹ ਨਿਯਮ ਹੈ। ਤੇ ਨਿਯਮ ਨਾਲ ਇੱਕ ਮਿਕ ਹੋ ਕੇ ਰਹਿ, ਇਹ ਹੈ ਰੱਬ ਨਾਲ ਇੱਕ ਮਿਕ ਹੋ ਕੇ ਰਹਿਣਾ। ਤੇ ਮੇਰੇ ਵੀਰੋ ਭਾਈਓ ਭੈਣੋ, ਨਿਯਮ ਮੇਰੇ ਵਿੱਚ ਤੁਹਾਡੇ ਚ ਸਾਰਿਆਂ ਚ ਇਸ ਵੇਲੇ ਚੱਲ ਰਿਹਾ। ਅਸੀਂ ਕੱਲ ਵੀ ਇਸ ਟੋਪਿਕ ਤੇ ਆਪਾਂ ਗੱਲ ਕੀਤੀ ਸੀ ਵੀ ਗੁਰੂ ਸਾਹਿਬ ਸਾਨੂੰ ਰੱਬ ਨਾਲ ਜੋੜਦੇ ਨੇ, ਗੁਰਬਾਣੀ ਰੱਬ ਨਾਲ ਜੋੜਦੀ ਹੈ, ਪਰ ਰੱਬ ਉਸ ਰੱਬ ਨਾਲ ਨਹੀਂ ਜੋੜਦੀ ਜਿਹੜਾ ਬੰਦੇ ਤੋਂ ਵੱਖਰਾ ਹੈ। ਗੁਰਬਾਣੀ ਸਾਨੂੰ ਰੱਬ ਉਸ ਨਾਲ ਜੋੜਦੀ ਜਿਹੜਾ ਸਾਡੇ ਵਿੱਚ ਹੈ। ਗੁਰਬਾਣੀ ਕਹਿੰਦੀ ਬਹੁਤ ਵੱਡਾ ਰੱਬ ਬੇਅੰਤ ਤੇਰੇ ਕਬ ਨੂੰ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ, ਤੂੰ ਬਹੁਤ ਗੁਣੀ ਨਿਧਾਨ ਹੈ, ਤੂੰ ਬਹੁਤ ਵੱਡਾ ਹੈ, ਤੇਰੇ ਗੁਣ ਕਿਹੜੇ ਕਿਹੜੇ ਬਿਆਨ ਕਰੀਏ। ਪਰ ਮੈਨੂੰ ਦੱਸੋ ਵੀ ਜਿਹੜੇ ਜਿਹੜੇ ਸਾਹਿਬ ਦੀ ਗੱਲ ਕਰਦੇ ਹੋ, ਸਾਹਿਬ ਸਾਡੇ ਸਾਰਿਆਂ ਦੇ ਵਿੱਚ ਕਿਤੇ ਵੱਖ ਬੈਠਾ, ਬੋਲੋ ਪਿਆਰੇ। ਫਿਰ ਗੱਲ ਜੇ ਸਿਫਤ ਹੋ ਰਹੀ ਹੈ ਫਿਰ ਕਿਹਦੀ ਹੋ ਰਹੀ ਹੈ, ਰੱਬ ਦੀ ਕਿ ਤੇਰੀ? ਤੇਰੇ ਦੇ ਵਿੱਚ ਜਿਹੜਾ ਰੱਬ ਹੈ ਉਹਦੀ, ਜਿਸ ਰੱਬ ਦੀ ਗੱਲ ਹੋ ਰਹੀ ਹੈ ਮਤਲਬ ਤੇਰੀ ਹੋ ਰਹੀ ਹੈ। ਰੱਬ ਦੀ ਸਿਫਤ ਕਰੋ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮਾਤਮਾ ਬੜਾ ਬੇਅੰਤ, ਪਰਮਾਤਮਾ ਬੜਾ ਵੱਡਾ, ਪਰਮਾਤਮਾ ਬੜਾ ਵੱਡਾ ਦੇ ਵਿੱਚ ਵਿੱਚ ਮਹਾਰਾਜ ਨੇ ਕਹਿ ਦਿੱਤਾ ਤੇਰੇ ਵਿੱਚ ਹੈ, ਫਿਰ ਇਹਦਾ ਮਤਲਬ ਤੂੰ ਬਹੁਤ ਵੱਡਾ ਹੈ, ਪਰਮਾਤਮਾ ਦੀ ਅੰਸ਼ ਹੈ ਤੂੰ, ਰੱਬ ਤੇਰੇ ਤੋਂ ਵੱਖਰਾ ਨਹੀਂ, ਰੱਬ ਦਾ ਤੂੰ ਰੂਪ ਹੈ। ਆਹ ਗੱਲ ਕਹਿ ਕੇ ਵੇਖੋ ਕਿੰਨੀ ਵੱਡੀ ਤਾਕਤ ਬਣਾ ਦਿੱਤਾ ਬੰਦੇ ਨੂੰ, ਵੀ ਯੂਨੀਵਰਸਲ ਐਨਰਜੀ ਦਾ ਜਿਹੜੀ ਚੱਲ ਰਹੀ ਹੈ ਉਹ ਐਨਰਜੀ ਤੇਰੇ ਵਿੱਚ ਵੀ ਹੈ, ਤੂੰ ਉਹਦਾ ਇੱਕ ਪਾਰਟ ਹੈ, ਤੂੰ ਉਹਦਾ ਹਿੱਸਾ ਹੈ। ਬੰਦੇ ਨੂੰ ਰੱਬ ਬਣਾ ਦਿੱਤਾ ਗੁਰੂ ਸਾਹਿਬ ਨੇ, ਤੈਨੂੰ ਰੱਬ ਦਾ ਹਿੱਸਾ ਬਣਾ ਦਿੱਤਾ। ਇਹਦਾ ਮਤਲਬ ਚੌੜਾ ਹੋਇਆ ਨਾ ਫਿਰ ਹੁਣ ਵੀ ਮੈਂ ਰੱਬ ਬਣ ਗਿਆ, ਨਹੀਂ ਭਾਈ, ਜ਼ਿੰਮੇਵਾਰੀ ਕਿੰਨੀ ਵੱਡੀ ਪੈ ਗਈ ਹੁਣ ਤੇਰੇ ਤੇ ਵੀ ਤੈਨੂੰ ਫਰਜ਼ ਨਿਭਾਉਣੇ ਪੈਣਗੇ ਆਪਣੇ। ਦੇਖੋ ਇੱਕ ਪਰਿਵਾਰ ਦੇ ਅਸੀਂ ਮੈਂਬਰ ਹੋਈਏ ਤੇ ਪਰਿਵਾਰ ਦੀ ਹਰ ਪਰਿਵਾਰ ਦਾ ਮੈਂਬਰ ਵਧੀਆ ਫਰਜ਼ ਨਿਭਾਵੇ ਤੇ ਪਰਿਵਾਰ ਕਿੰਨਾ ਸੁਖੀ ਵੱਸਦਾ। ਦੇਖੋ ਪਿਓ ਆਪਣਾ ਫਰਜ਼ ਨਿਭਾਵੇ, ਮਾਤਾ ਆਪਣੇ ਫਰਜ਼ ਨਿਭਾਵੇ, ਬੱਚੇ ਆਪਣੇ ਫਰਜ਼ ਨਿਭਾਉਣ, ਸਾਰੀ ਫੈਮਿਲੀ ਆਪਣੇ ਆਪਣੀ ਡਿਊਟੀ ਕਰੇ, ਆਪਣੇ ਆਪਣੇ ਫਰਜ਼ ਨਿਭਾਵੇ, ਮੈਂ ਇਸ ਪਰਿਵਾਰ ਦਾ ਹਿੱਸਾ ਹਾਂ, ਮੈਂ ਆਹ ਕੰਮ ਕਰਨਾ ਹੈ, ਮੈਂ ਇਸ ਪਰਿਵਾਰ ਦਾ ਹਿੱਸਾ ਹਾਂ, ਮੈਂ ਆਹ ਕੰਮ ਕਰਨਾ ਹੈ, ਤੇ ਆਪਾਂ ਕੁਦਰਤ ਦਾ ਇੱਕ ਹਿੱਸਾ ਹਾਂ। ਸੂਰਜ ਆਪਣੀ ਡਿਊਟੀ ਕਰਦਾ, ਚੰਦਰਮਾ ਆਪਣੀ ਕਰਦਾ, ਦਰਖਤ ਆਕਸੀਜਨ ਦੇ ਰਹੇ ਹੈ, ਪਾਣੀ ਆਪਣੀ ਡਿਊਟੀ ਕਰਦਾ, ਆਓ ਆਪਾਂ ਵੀ ਉਹਦਾ ਇੱਕ ਪਾਰਟ ਹਾਂ ਤੇ ਆਪਣਾ ਫਰਜ਼ ਪਛਾਣੀਏ, ਆਪਣੀ ਡਿਊਟੀ ਕਰੀਏ। ਇਹਦਾ ਮਤਲਬ ਇਹ ਹੈ ਆਪਣੇ ਫਰਜ਼ ਪਛਾਣੀਏ, ਅਸੀਂ ਕੁਦਰਤ ਦਾ ਪਾਰਟ ਆ, ਇੱਕ ਹਿੱਸਾ। ਸਾਰੀ ਕੁਦਰਤ ਚੱਲ ਰਹੀ ਹੈ, ਬੰਦਾ ਨਹੀਂ ਚੱਲ ਰਿਹਾ, ਸਾਰੇ ਆਪਣੀਆਂ ਡਿਊਟੀਆਂ ਕਰਦੇ ਆ, ਆਪਾਂ ਨਹੀਂ ਕਰ ਰਹੇ। ਸਾਰੇ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਣਾ ਹੈ ਲੱਖ ਦਰਿਆਓ, ਇਹ ਸਾਰੇ ਭੈ ਚ ਵੱਸਦੇ ਆ। ਗਾਵਣ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ। ਹੁਣ ਮੈਨੂੰ ਦੱਸੋ ਵੀ ਪਾਣੀ ਤੇ ਲਿਖਿਆ ਹੈ ਬਈ ਪਾਣੀ ਵੀ ਗਾਉਂਦਾ ਹੈ, ਅੱਗ ਵੀ ਗਾਉਂਦੀ ਹੈ, ਹਵਾ ਵੀ ਗਾਉਂਦੀ ਹੈ, ਤੇ ਮੈਨੂੰ ਦੱਸੋ ਵੀ ਹਵਾ ਕਿੱਦਾਂ ਗਾਉਂਦੀ ਹੈ ਰੱਬ ਨੂੰ? ਹਵਾ ਕਿੱਦਾਂ ਕੀਰਤਨ ਕਰਦੀ ਹੈ? ਹਵਾ ਕਿੱਦਾਂ ਗਾਉਂਦੀ ਹੈ? ਪਾਣੀ ਤੇ ਕਿਹੜੀ ਜੀਵ ਲੱਗੀ ਹੈ? ਪਾਣੀ ਕਿਵੇਂ ਗਾਉਂਦਾ ਹੈ? ਬਾਣੀ ਚ ਲਿਖਿਆ ਹੈ ਇਹ ਸਾਰੇ ਗਾਉਂਦੇ ਨੇ, ਪਵਨ ਪਾਣੀ ਤੇ ਸੰਤਰ ਸਭ ਗਾਉਂਦੇ ਹੈ, ਤੂੰ ਵੀ ਇਹ ਕਹਿੰਦਾ ਇਹ ਕਿਵੇਂ ਗਾਉਂਦੇ ਹੈ? ਜਿੱਦਾਂ ਦੇ ਬਣਾਏ ਹੈ ਉਦਾਂ ਦੇ ਹੀ ਹੈ। ਅੱਜ ਸਦੀਆਂ ਤੋਂ ਸਾੜਦੀ ਹੈ, ਅੱਜ ਵੀ ਸਾੜਦੀ ਹੈ,
ਪਾਣੀ ਸਦੀਆਂ ਤੋਂ ਡੋਬਦਾ ਅੱਜ ਵੀ ਡੋਬਦਾ ਹੀ ਹੈ, ਹਵਾ ਜਿੱਦਾਂ ਦੀ ਹੈ ਅੱਜ ਵੀ ਓਦਾਂ ਦੀ ਹੋਈ ਹੈ, ਕੁਦਰਤ ਨੇ ਜਿੱਦਾਂ ਦਾ ਬਣਾਇਆ ਓਦਾਂ ਦਾ ਬਣ ਕੇ ਰਹਿ, ਇਨਸਾਨ ਬਣਾਇਆ ਸੀ ਬੰਦਿਆਂ ਵਾਲੇ ਕੰਮ ਕਰ ਆਪਣੇ ਫਰਜ਼ ਪਛਾਣ, ਇਹੀ ਰੱਬ ਨੂੰ ਗਾਉਣਾ ਹੈ। ਹਵਾ ਆਪਣੀ ਡਿਊਟੀ ਕਰਦੀ ਹੈ, ਪਾਣੀ ਆਪਣੀ ਡਿਊਟੀ ਕਰਦਾ ਹੈ, ਸਾਰੇ ਆਪਣੀ ਆਪਣੀਆਂ ਡਿਊਟੀਆਂ ਕਰਦੇ ਨੇ, ਕਹਿੰਦੇ ਤੂੰ ਡਿਊਟੀ ਨਹੀਂ ਕਰਦਾ। ਆਪਣੇ ਜ਼ਿੰਮੇਵਾਰੀ ਸਮਝਣੀ ਹੀ ਰੱਬ ਨੂੰ ਗਾਉਣਾ ਹੈ, ਆਪਣੇ ਫਰਜ਼ ਪਛਾਣਨੇ ਰੱਬ ਨੂੰ ਗਾਉਣਾ ਹੈ। ਮੈਂ ਕਰਨ ਆਇਆ ਕੁਛ, ਮੇਰੀ ਡਿਊਟੀ ਹੈ, ਮੇਰੇ ਫਰਜ਼ ਨੇ, ਮੈਂ ਨਿਭਾਉਣੇ ਹੈ। ਪਰ ਜਿਹੜਾ ਬੰਦਾ ਫਰਜ਼ ਨਿਭਾਉਣ ਲੱਗ ਪਿਆ, ਜ਼ਿੰਮੇਵਾਰ ਬਣ ਗਿਆ, ਸ਼ਾਂਤ ਹੋ ਗਿਆ। ਪਿਆਰਿਓ, ਜ਼ਿੰਮੇਵਾਰੀਆਂ ਸਮਝ ਕੇ ਵੇਖੋ, ਕਿਹੜੀ ਕਿਹੜੀ ਜ਼ਿੰਮੇਵਾਰੀ ਹੈ ਤੇਰੀ। ਮੇਰਾ ਵੀਰ ਜਿਹੜਾ ਵੀ ਤੁਹਾਡੇ 'ਚ ਬੈਠਾ ਕਹਿੰਦਾ ਮੈਂ ਦੁਖੀ ਦੁਖੀ ਜਿਹਾ ਰਹਿੰਦਾ, ਮਨ ਪਰੇਸ਼ਾਨ ਰਹਿੰਦਾ, ਘਰ ਦੇ ਜਿਹੜੇ ਪੰਜ ਚਾਰ ਕੰਮ ਤੇਰੇ ਕਰਨ ਵਾਲੇ ਨੇ ਰੋਜ਼ ਵੇਲੇ ਨਾਲ ਕਰ ਲਿਆ ਕਰ, ਸ਼ਾਂਤ ਰਹੇਗਾ। ਜਿਹੜੀ ਤੇਰੀ ਡਿਊਟੀ ਹੈ ਕਰਨੀ ਸ਼ੁਰੂ ਕਰਦੇ। ਬੀਬੀ ਆਪਣੇ ਘਰ ਦਾ ਸਾਰਾ ਕੰਮ ਕਰੇ, ਭਾਈ ਆਪਣਾ ਕਰੇ, ਪੁੱਤ ਆਪਣਾ ਕਰੇ, ਧੀ ਆਪਣਾ ਕਰੇ, ਆਪਣੀ ਡਿਊਟੀ ਨੂੰ ਕਰਕੇ ਵੇਖੋ, ਤੁਸੀਂ ਸ਼ਾਂਤ ਹੋ ਜਾਓਗੇ। ਪ੍ਰੋਬਲਮ ਇਹ ਹੈ ਕਿ ਅਸੀਂ ਸੇਵਾ ਕਰ ਨਹੀਂ ਰਹੇ, ਅਸੀਂ ਆਪਣੀ ਜ਼ਿੰਮੇਵਾਰੀਆਂ ਤੋਂ ਭਗਾਉਂਦੇ ਹਾਂ, ਇਸੇ ਕਰਕੇ ਸ਼ਾਂਤ ਨਹੀਂ ਹੋ ਰਹੇ। ਵਿਦੇਸ਼ਾਂ ਵਿੱਚ ਦੇਖੀ ਦਾ ਜੀ, ਲੋਕੀ ਕੰਮ ਨੂੰ ਬੜੇ ਸ਼ੌਂਕ ਨਾਲ ਕਰਦੇ ਹੈ। ਉਹ ਕਹਿੰਦੇ ਆ ਮੈਂ ਕੁਝ ਪੜ੍ਹ ਰਿਹਾ, ਮੈਂ ਸਿੱਖਣਾ ਹੈ, ਮੈਂ ਕੁਝ ਦੁਨੀਆ ਲਈ ਕਰਨਾ, ਮੈਂ ਸਮਾਜ ਲਈ ਕਰਨਾ ਹੈ। ਸਾਡੇ ਪੜ੍ਹਾਇਆ ਜਾਂਦਾ ਹੈ ਤੂੰ ਵੱਡਾ ਹੋ, ਭਾਵੇਂ ਜਿਵੇਂ ਮਰਜ਼ੀ ਕਿਸੇ ਨੂੰ ਪਿੱਛੇ ਸਿੱਟ ਕੇ ਅੱਗੇ ਵੱਧ, ਪਰ ਬਾਹਰਲਿਆਂ ਦੇਸ਼ਾਂ ਵਿੱਚ ਪੜ੍ਹਾਇਆ ਜਾਂਦਾ ਵੀ ਤੂੰ ਕੁਝ ਕਰਨ ਲਈ ਆਇਆ ਇੱਥੇ, ਤੂੰ ਸੇਵਾ ਕਰਨੀ ਹੈ, ਸੇਵਾ ਕਰਾਉਣੀ ਨਹੀਂ। ਵੱਡੇ ਵੱਡੇ ਦਫ਼ਤਰਾਂ ਦੇ ਵਿੱਚ ਹਰ ਬੰਦਾ ਜ਼ਿੰਮੇਵਾਰੀ ਨਿਭਾ ਰਿਹਾ, ਆਪਣੇ ਫਰਜ਼ ਬਣਾ ਰਿਹਾ, ਸੇਵਾ ਕਰ ਰਿਹਾ, ਸਰਵਿਸ ਕਰਦਾ, ਸਰਵਿਸ, ਹਰ ਬੰਦਾ ਸਰਵਿਸ ਕਰਦਾ। ਇੱਥੇ ਵੀ ਪੰਜਾਬੀਆਂ ਨੂੰ ਪੁੱਛ ਲੈਂਦੇ ਆ ਕੀ ਕੰਮ ਕਰਦੇ ਹੋ, ਸਰਵਿਸ ਕਰਦੇ ਆ ਜੀ, ਗਵਰਨਮੈਂਟ ਜੋਬ ਨੂੰ ਕਹਿ ਰਹੇ ਨਾ ਕਿ ਸਰਵਿਸ, ਪਰ ਕਰਦਾ ਕਿਹੜਾ ਜੀ, ਸੇਵਾ ਸਮਝ ਕੇ। ਉਹ ਤੇ ਕਹਿੰਦਾ ਲੋਕ ਸਰਕਾਰਾਂ ਮੇਰੀ ਸੇਵਾ ਕਰਨ, ਮੈਂ ਕਿਉਂ ਕਰਾਂ। ਜੇ ਬੰਦਾ ਸਰਵਿਸ ਸਮਝਦਾ ਹੋਵੇ, 50,000 ਮੇਰੇ ਵੀਰੋ ਆਪਾਂ ਦਾਖਲੇ ਭਰਦੇ ਹਾਂ ਆਪਣੇ ਬੱਚਿਆਂ ਦੇ, ਇੱਕ ਸਾਲ ਦਾ ਇੱਕ ਨਿਆਣੇ ਨੂੰ ਛੋਟੇ ਸਕੂਲ ਵਿੱਚ ਵੀ ਪੜ੍ਹਾਓ ਨਾ ਆਮ, ਤੇ 40,000-50,000 ਰੁਪਇਆ ਖਰਚਾ ਹੋ ਜਾਂਦਾ। ਪਰ ਸਰਕਾਰੀ ਸਕੂਲ ਹੈ ਜਿਹੜੀ, ਉਹਦੀ ਫੀਸ ਕਿੰਨੀ ਹੈ ਭਲਾ, ਦਾਖਲਾ ਫੀਸ ਕਿੰਨੀ ਹੈ ਦੱਸੋ ਸਰਕਾਰੀ ਸਕੂਲ ਦੀ, ਬੋਲਿਓ 10 ਰੁਪਏ ਕਿ 20? 50 ਤੇ ਨਹੀਂ ਹੋਣੀ, 50 ਤੋਂ ਘੱਟ ਹੈ। ਸਰਕਾਰੀ ਸਕੂਲ ਦੀ ਫੀਸ ਦੱਸੋ 50, ਵੱਧ ਤੋਂ ਵੱਧ ਚਲੋ 50 ਕਹਿ ਲਓ, 50 ਰੁਪਈਏ ਸਰਕਾਰੀ ਸਕੂਲ ਦੀ ਫੀਸ, ਕਿੱਥੇ 50,000। ਪਰ ਜੇ ਸਾਰੇ ਟੀਚਰ ਸਰਵਿਸ ਕਰਦੇ ਹੋਣ ਤੇ ਸਾਨੂੰ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਣੇ ਪੈਣ ਨਿਆਣੇ ਆਪਣੇ। ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਟੀਚਰਾਂ ਦੇ ਬੱਚੇ ਸਰਕਾਰੀ 'ਚ ਪੜ੍ਹਦੇ ਆ ਕਿ ਪ੍ਰਾਈਵੇਟ? ਪ੍ਰਾਈਵੇਟ 'ਚ ਪੜ੍ਹਦੇ। ਸਰਕਾਰੀ ਸਕੂਲਾਂ 'ਚ ਪੜ੍ਹਾਉਣ ਵਾਲਿਆਂ ਦੇ ਬੱਚੇ ਪ੍ਰਾਈਵੇਟ 'ਚ ਪੜ੍ਹਦੇ ਆ, ਤਾਂ ਹੀ ਤੇ ਮੈਂ ਕਿੰਨੀ ਵਾਰੀ ਗੱਲ ਕੀਤੀ ਕਿ ਸਰਕਾਰੀ ਨੌਕਰੀ ਅਗਲਾ ਕਹਿੰਦਾ ਮਿਲਦੀ ਔਖੀ ਹੈ ਪਰ ਕਰਨੀ ਬੜੀ ਔਖੀ ਹੈ, ਛੁੱਟੀਆਂ ਕਰ ਲਓ ਜਦੋਂ ਮਰਜ਼ੀ ਜਾ ਦਿਓ, ਕਿਹੜਾ ਕੋਈ ਚੱਕਰ, ਸਾਡੇ ਇੱਦਾਂ ਹੀ ਹੈ, ਪੰਜਾਬ ਇੰਡੀਆ ਦਾ ਹਿਸਾਬ ਕਿਤਾਬ ਇੱਦਾਂ ਹੀ ਹੈ। ਭਲਾ ਜੇ ਆਪਾਂ ਇੱਥੇ ਰੌਲਾ ਕਈ ਵਾਰੀ ਪਾਉਂਦੇ ਹਾਂ, ਮੈਂ ਇੱਕ ਦਿਨ ਸੋਚਦਾ ਸੀ ਕਿ ਅਸੀਂ ਕਹਿੰਦੇ ਹਾਂ ਵਿਦੇਸ਼ਾਂ ਵਿੱਚ ਪੜ੍ਹਾਈ ਫਰੀ, ਦਵਾਈ ਮੈਡੀਕਲ ਵੀ ਫਰੀ, ਤੇ ਬਣਾਇਆ ਤੇ ਸਿਸਟਮ ਸਾਡੇ ਵੀ ਇੱਦਾਂ ਦਾ ਹੀ ਹੈ, ਪੜ੍ਹਾਈ ਸਾਡੀ ਵੀ ਫਰੀ ਹੋਣੀ ਸੀ। ਸਰਕਾਰੀ ਸਕੂਲ ਕਿੱਥੇ ਨਹੀਂ ਬਣਿਆ, ਹਰ ਏਰੀਏ ਦੇ ਵਿੱਚ ਸਰਕਾਰੀ ਸਕੂਲ ਬਣਿਆ ਨੇ, ਤੇ ਹੋਸਪਿਟਲ ਵੀ ਸਰਕਾਰੀ ਬਣਿਆ, ਡਿਸਪੈਂਸਰੀਆਂ ਬਣੀਆਂ ਪਿੰਡ ਪਿੰਡ ਬਣਿਆ, ਇੱਥੇ ਵੀ ਹੈ, ਪਰ ਨਿਕੰਮਿਆਂ ਦੇ ਹੱਥ 'ਚ ਬਿਲਡਿੰਗਾਂ ਆ ਗਈਆਂ, ਆਫੀਸਰ ਸਿਸਟਮ ਢਾਂਚਾ ਸਾਰੇ ਦਾ ਸਾਰਾ ਇੰਨਾ ਮਾੜਾ, ਇੰਨਾ ਮਾੜਾ ਹੈ ਕਿ ਕੁਛ ਵੀ ਨਹੀਂ ਹੋ ਸਕਿਆ। ਸੋਚ ਕੇ ਵੇਖੋ ਮੇਰੇ ਵੀਰੋ ਭਾਈਓ ਭੈਣੋ, ਡਿਸਪੈਂਸਰੀਆਂ ਸਰਕਾਰੀ ਹੋਸਪਿਟਲ ਪ੍ਰੋਪਰ ਚੱਲਦੇ ਹੋਣ, 40,000-40,000 ਸਰਕਾਰ ਤੋਂ ਤਨਖਾਹ ਲੈਣ ਵਾਲੇ, 50,000 ਤਨਖਾਹ ਲੈਣ ਵਾਲੇ ਡਾਕਟਰ ਟਾਈਮ ਤੇ ਆਉਣ,
ਜੇ ਸਰਕਾਰੀ ਹੋਸਪਿਟਲਾਂ ਦੇ ਵਿੱਚ ਜਿਹੜੀ ਮੈਡੀਸਨ ਹੈ ਦਵਾਈ ਹੈ ਸਹੀ ਤਰੀਕੇ ਸਿਰਫ ਨਾਂ ਵਿੱਚੋਂ ਪੈਸਾ ਖਾਧਾ ਜਾਵੇ ਲੋਕਾਂ ਤੱਕ ਪਹੁੰਚ ਜਾਏ ਇੱਥੇ ਵੀ ਪੜ੍ਹਾਈ ਫ੍ਰੀ ਹੈ ਇੱਥੇ ਵੀ ਦਵਾਈ ਫ੍ਰੀ ਹੈ ਇਲਾਜ ਇੱਥੇ ਵੀ ਫ੍ਰੀ ਹੈ ਮੈਡੀਕਲ ਇੱਥੇ ਵੀ ਫ੍ਰੀ ਹੈ ਪਰ ਪ੍ਰੋਬਲਮ ਇਹ ਹੈ ਇੱਥੇ ਨੌਕਰੀ ਲੋਕਾਂ ਨੂੰ ਲੁੱਟਣ ਵਾਸਤੇ ਕੀਤੀ ਜਾ ਰਹੀ ਹੈ ਇਕੱਠਾ ਕਰਨ ਲਈ ਮੈਂ ਕੀ ਦੇਣ ਆਇਆ ਇਹ ਨਹੀਂ ਸਮਾਜ ਨੂੰ ਪਿਆਰ ਕਰਨਾ ਤੇ ਸਿਖਾਇਆ ਹੀ ਨਹੀਂ ਜਾਂਦਾ ਸਾਡੇ ਤੇ ਆਪਣੇ ਆਪ ਨੂੰ ਪਿਆਰ ਕਰਨਾ ਸਿਖਾਇਆ ਜਾਂਦਾ ਮੈਂ ਆ ਬਸ ਬਾਕੀ ਕੁਛ ਨਹੀਂ ਪਰ ਵਿਦੇਸ਼ਾਂ ਦੇ ਵਿੱਚ ਮੇਰੇ ਉਹ ਵੀਰੋ ਭਾਈਓ ਮੇਰੀ ਉਹ ਭੈਣੋ 10 ਸਾਲ ਦੇ ਛੋਟੇ ਜਿਹੇ ਬੱਚੇ ਨੂੰ ਭੇਜਦੇ ਆ ਕਹਿੰਦੇ ਜਾ ਵਲੰਟੀਅਰ ਕਿਤੇ ਕੰਮ ਕਰਕੇ ਆ 10 ਸਾਲ ਦਾ ਬੱਚਾ 5-5 ਘੰਟੇ ਕਿਤੇ ਕੰਮ ਕਰਨ ਦੀ ਜਾਤ ਸਿੱਖਦਾ 15 ਸਾਲ ਦਾ ਬੱਚਾ ਵੀਕਐਂਡ ਤੇ 2 ਘੰਟੇ ਕੰਮ ਕਰਕੇ ਆਉਂਦਾ ਹੈ 4 ਘੰਟੇ ਸਿਖਾਉਂਦੇ ਹੈ ਪੈਸਾ ਨਹੀਂ ਮਿਲਦਾ ਕੋਈ ਫ੍ਰੀ ਵਿੱਚ ਕਰਕੇ ਆ ਹਸਪੀਟਲ ਦੀ ਸਫਾਈ ਕਰਕੇ ਆਓ ਸਕੂਲ ਦੀ ਸਫਾਈ ਕਰਕੇ ਆਓ ਉਹਨਾਂ ਦੇ ਦਿਮਾਗ ਚ ਇਹ ਆਵੇ ਵੀ ਮੈਂ ਕਰਨਾ ਹੈ ਅਸੀਂ ਕਰੀਏ ਜਦੋਂ ਬੰਦੇ ਕਰਨ ਵਾਸਤੇ ਤੁਰਨਗੇ ਤੇ ਵੇਖੋ ਫਿਰ ਸਮਾਜ ਸਾਡਾ ਜਿਹੜੇ ਹੁਣ ਘਰ ਦੇ ਵਿੱਚ ਵੇਖੋ ਮਾਂ ਕਵੇ ਮੈਂ ਕਰਨਾ ਹੈ ਪੁੱਤ ਕਵੇ ਮੈਂ ਕਰ ਲੈਣਾ ਪਿਓ ਕਹਵੇ ਮੈਂ ਕਰ ਲੈਣਾ ਨੂੰਹ ਕਵੇ ਮੈਂ ਕਰ ਲੈਣਾ ਪੋਤੇ ਕਹਿਣ ਅਸੀਂ ਕਰਾਂਗੇ ਸਾਰੇ ਹੀ ਲੱਗੇ ਨੀ ਕਿ ਕੰਮ ਸਾਰੇ ਆਪਣੇ ਆਪਣੇ ਕਰਨ ਤੇ ਘਰ ਤੇ ਸਵਰਗ ਲੱਗਦਾ ਤੇ ਮਾਂ ਕਵੇ ਤੂੰ ਕਰ ਲੈ ਪਿਓ ਕਵੇ ਤੂੰ ਕਰ ਲੈ ਨੂੰਹ ਕਵੇ ਤੂੰ ਕਰ ਲੈ ਪੁੱਤ ਕਵੇ ਤੂੰ ਕਰ ਲੈ ਤੇ ਕਰਨਾ ਕਿੰਨੇ ਆ ਫਿਰ ਸਮਾਜ ਸੋਹਣਾ ਬਣਦਾ ਸੀ ਜਦੋਂ ਅਸੀਂ ਸਾਰੇ ਵਲੰਟੀਅਰ ਬਣਦੇ ਸਾਰੇ ਆਪਣੇ ਫਰਜ਼ ਪਛਾਣਦੇ ਆਪਣੀਆਂ ਡਿਊਟੀਆਂ ਕਰਦੇ ਆਪਣਾ ਕੰਮ ਕਰਦੇ ਵਿੱਚ ਦੁਨੀਆ ਸੇਵ ਕਮਾਈ ਹੈ ਦੁਨੀਆ ਵਿੱਚ ਸੇਵਾ ਕਰਨੀ ਸੀ ਤਾਂ ਦਰਗਾਹ ਬੈਸਣ ਪਾਈ ਹੈ ਕਹਿੰਦੇ ਇੱਦਾਂ ਲੱਗਣਾ ਸੀ ਵੀ ਦਰਗਾਹ 'ਚ ਹੀ ਰਹਿੰਦੇ ਹਾਂ ਕਿਉਂਕਿ ਸਾਰੇ ਹੀ ਸੇਵਾ ਕਰ ਰਹੇ ਹੈ ਕੋਈ ਕਿਸੇ ਤੇ ਬੋਝ ਨਹੀਂ ਕੋਈ ਕਿਸੇ ਤੇ ਭਾਰ ਨਹੀਂ ਹਰ ਬੰਦਾ ਹੀ ਸੇਵਾ ਕਰ ਰਿਹਾ ਤੇ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਣਾ ਸੀ ਮੈਂ ਇਹ ਗੱਲ ਬਹੁਤ ਪਿੱਛੇ ਸਟੇਜਾਂ ਤੇ ਕੀਤੀ ਹੈ ਫਿਰ ਮੈਂ ਬੇਨਤੀ ਕਰ ਦਿੰਦਾ ਕਿ ਪਿਆਰਿਓ ਬਾਹਰਲਿਆਂ ਦੇਸ਼ਾਂ ਦੇ ਵਿੱਚ ਆਪਾਂ ਵੇਖਦੇ ਹਾਂ ਨਿਆਣਿਆਂ ਨੂੰ ਨਿੱਕਿਆਂ ਨਿੱਕਿਆਂ ਨੂੰ ਕਹਿੰਦੇ ਹੈ ਆਪਣਾ ਟੈਂਕੀ ਆਪ ਚੁੱਕ ਕਾਕਾ ਆਪਣਾ ਸੂਟਕੇਸ ਆਪ ਘੜੀਸ ਕੇ ਲੈ ਕੇ ਚੱਲ ਗੋਰੇ ਨਹੀਂ ਜੁੱਤੀਆਂ ਲਾਉਂਦੇ ਜਿਵੇਂ ਤੁਸੀਂ ਚਸ਼ਮੇ ਖੋਲਦੇ ਹੋ ਬੰਨਦੇ ਹੋ ਕਹਿੰਦੇ ਨਾ ਆਪੇ ਖੋਲ ਜਿਵੇਂ ਬੀਬੀਆਂ ਮੇਰੀਆਂ ਭੈਣਾਂ ਚ ਕਿਤਾਬਾਂ ਚੱਕਦੀਆਂ ਬੈਗ ਚੱਕਦੀਆਂ ਉਹ ਕਹਿੰਦੇ ਆਪੇ ਚੱਕ ਚੱਕ ਆਪਣਾ ਬਿਸਤਰਾ ਆਪ ਵਿਛਾ ਆਪਣੇ ਭਾਂਡੇ ਆਪ ਚੱਕ ਉਹ ਪਿਆ ਬ੍ਰੈਡ ਉਹ ਪਿਆ ਸਾਰਾ ਕੁਝ ਕਰ ਗਰਮ ਖਾ 5 ਸਾਲ ਦੇ ਬੱਚੇ ਨੂੰ 3 ਸਾਲ ਦੇ ਬੱਚੇ ਤੋਂ ਉਹ ਸਟਾਰਟ ਕਰ ਦਿੰਦੇ ਕੰਮ ਕਰਨਾ ਵੀ ਤੂੰ ਕਰਨ ਆਇਆ ਤੂੰ ਬੋਝ ਨਹੀਂ ਬਣਨਾ ਕਿਸੇ ਉੱਤੇ ਹੁਣ ਸਾਡੇ ਉਹ ਤੇ ਕਹਿੰਦੇ ਆ ਆਪਣੀਆਂ ਕਿਤਾਬਾਂ ਸਾਂਭ ਆਪਣਾ ਬੈਗ ਸਾਂਭ ਆਪਣੀ ਡਿਊਟੀ ਕਰ ਆਪਣੇ ਫਰਜ਼ ਕਰ ਤੇ ਸਾਡੇ ਆਪਾਂ ਕਿੱਦਾਂ ਕਰਦੇ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਵੀ ਜਦੋਂ ਸਕੂਲ ਤੋਂ ਆਏ ਬੈਗ ਕਿਤੇ ਸਿੱਟਤਾ ਪੈਂਟ ਕਿਤੇ ਸੁੱਟਦੀ ਜੁੱਤਾ ਕਿਤੇ ਬੀਬੀ ਚੁੱਕਦੀ ਫਿਰਦੀ ਰਹਿੰਦੀ ਹੈ ਸਵੇਰੇ ਉੱਠ ਕੇ ਫਿਰ ਵੀ ਲੱਭਦਾ ਨੀ ਸਮਾਨ ਸਾਰਾ ਆਪਾਂ ਇੱਦਾਂ ਕਰਦੇ ਸੀ ਪਰ ਬਾਹਰਲਿਆਂ ਦੇਸ਼ਾਂ ਵਿੱਚ ਸਿਖਾਇਆ ਜਾਂਦਾ ਬੋਝ ਨਾ ਬਣ ਆਪਣਾ ਬੋਝ ਆਪ ਚੁੱਕ 3 ਸਾਲ ਦੇ ਬੱਚੇ ਨੂੰ ਕਹਿੰਦੇ ਆ ਨਾ ਨਾ ਨਾ ਤੂੰ ਨਹੀਂ ਕਰਨਾ ਅਸੀਂ ਨਹੀਂ ਕਰਨਾ ਤੂੰ ਕਰ ਬੱਚਾ ਆਪੇ ਆਪਣੇ ਬਿਸਤਰੇ ਵਿਛਾਉਣ ਲੱਗ ਜਾਂਦਾ ਹੈ ਆਪੇ ਭਾਂਡੇ ਏਦਾਂ ਨਿੱਕਾ ਨਿੱਕੀ ਦੀ ਪਲੇਟ ਏਦਾਂ ਲਿਆਉਂਦਾ ਹੈ ਖਾ ਕੇ ਆਪਣੇ ਭਾਂਡੇ ਉਹ ਉੱਥੇ ਰੱਖ ਗਿਆ ਜਿੱਥੇ ਧੋਣੇ ਤੇ ਬੱਚੇ ਕਿਉਂ ਨਹੀਂ ਫਿਰ ਜ਼ਿੰਮੇਵਾਰ ਬਣਦੇ ਆ ਹੌਸਲਾਂ 'ਚ ਜਿਹੜੇ ਬੱਚੇ ਪੜ੍ਹਦੇ ਹੈ ਆਪੇ ਰੋਟੀ ਬਣਾਉਂਦੇ ਆ ਆਪੇ ਕਈ ਵਾਰੀ ਉੱਥੇ ਕੰਮ ਕਰਨਾ ਪੈਂਦਾ ਜਿਹੜੇ ਕੈਨੇਡਾ ਗਏ ਆ ਉੱਥੇ ਹੁਣ ਕਿਹੜੇ ਪਰੌਂਠੇ ਮਿਲਦੇ ਆ ਕਈ ਆਪ ਹੀ ਰੋਟੀਆਂ ਪਕਾਉਂਦੇ ਆ ਬੱਚੇ ਅੱਜ ਉੱਥੇ ਕਿਹੜੇ ਬੱਚੇ ਹੋ ਰਹੇ ਆ ਕੈਨੇਡਾ 'ਚ ਜਿਨ੍ਹਾਂ ਨੇ ਕਦੇ ਘਰ ਤੱਕਾ ਤੋੜ ਕੇ ਦੂਰਾ ਨਹੀਂ ਕੀਤਾ ਤੇ ਜਿਹੜੇ ਘਰੇ ਲੋਕ ਕੰਮ ਕਰ ਲੈਂਦੇ ਸੀ ਸਬਜ਼ੀ ਵੀ ਸਿੱਖ ਲਈ ਸੀ ਜਿਹਨੇ ਰੋਟੀ ਵੀ ਲਾਹ ਲੂ ਲੈਂਦਾ ਉਹ ਨਿਆਣਾ ਬੜਾ ਖੁਸ਼ ਹੈ ਕਿ ਤਾਂ ਗੱਲ ਹੀ ਕੋਈ ਨਹੀਂ ਆਪਾਂ ਪਹਿਲਾਂ ਤੋਂ ਹੀ ਕਰਦੇ ਸੀ ਤੇ ਜਿਹੜਾ ਧੱਕਾ ਨਹੀਂ ਤੋੜਦਾ ਕੰਮ ਨਹੀਂ ਕਰਦਾ ਹੁਣ ਉਹ ਓਨਾ ਹੀ ਔਖਾ ਉੱਥੇ ਰੋਟੀ ਬਣਾਉਣੀ ਨਹੀਂ ਆਉਂਦੀ ਬਣਾਉਣ ਦਾ ਮਾਰਾ ਬ੍ਰੈਡ ਹੀ ਖਾ ਲੈਂਦਾ ਸ਼ੁਰੂ ਤੋਂ ਕੰਮ ਹੀ ਨਹੀਂ ਕੀਤਾ
سانو ایدہ سکھایا جانتا ہے بھی ماں تیری سیوا نہیں بنی ہے کہ آپ پہ چاہ بنائے گی آپ پہ روٹی بنائے گی آپ پہ بسترے چک کے آپ پہ تیری سیوا کرے گی جدو پھر ابھی ویاہے جانے پھر سانو سمجھایا جانتا بھی تیری گھر والی تیری سیوا نہیں بنی ہے یہ تیری سیوا کرو تیری بھن ہے یہ بھی تیری سیوا نہیں بنی ہے پھر تیرے نیا ہیں یہ تیری سیوا نہیں بنے ہیں پھر تیری نوہ آ گئی یہ بھی تیری سیوا نہیں بنی ہے سانو یہ سکھایا جاتا ہے پر باہر یہ سکھایا جاتا ہے بھی تم اپنے کام آپ کرنے بنے ہیں تو لوکاں لئی بنے ہیں اپنے آپ تیری تیری سیوا نہیں کسی نے کرنی تو سگوں دوجے کی کرنی ہے ایسا سماج سونا بنتا میرے ویرو جڑا نکا جا بچہ اپنی ماں سے بوجھ نہیں اپنی گھر والی تے بوجھ نہیں بنیا اپنی بھن تے بوجھ نہیں بنیا ویاہیا گیا گھر والی تے بوجھ نہیں بنیا بچیاں تے بوجھ نہیں بنیا جدن منتری بنیا پھر ساڈے پنجاب تے بوجھ بنو پھر نہیں بنے گا جڑا نکلا گیا ماں تے بھار پا کے بیٹھا سی پھر گھر والی تے بھار رکھیا انہیں بھی ایک کام کرے گی بچیاں تے بوجھ سی جدن اس دیش کا منتری بنتا ہے وہ بھی بوجھ ہی ہے پھر کرتے کسی نے پھر تک نہیں کرنا کسی نے سماج ہی ہو گیا ہے ساڈے تو جنہوں مرضی بنا دیو منتری اسی بوجھ ہی بنا گے کیونکہ اسی اج بھی بوجھ ہاں کل بھی بوجھ ہاں گھر بھی بوجھ ہاں سرکاری نوکری دے دیو اتنے بھی بوجھ ہاں سرکاری عہدہ دے دیو اتنے بھی بوجھ ہاں ایم ایل اے بن گیا اتنے بھی بوجھ منتری بن گیا اتنے بھی بوجھ مکھ منتری بن گیا اتنے بھی بوجھ کیونکہ اج بھی تے میں بوجھ ہی ہاں جڑے کپڑے پا کے آیا میں پریس پاس تھوڑا کیتے ہیں میں روٹی کھا کے بھانڈے اتنے سے رکھ کے آیا میں مانج کے تھوڑا آیا اپنے جڑی میں گڈی چ بیٹھ کے آیا آپ تھوڑا صاف کیتی ہے میں اسی ایسا میں ہاں اسی کہنے ہیں لوگ میرے لیے بنے ہیں میں تھوڑا آیا کہ جے سانو ساریاں نوں کرنا سکھایا جاوے کرو بھائی کرو بھائی کرو بچپن تو لے کے اپنے کم آپ کر تے پھر جدن ساڈے چوں منتری بندے ساڈے بچیاں چوں او وی پھر کرن دے میرا خیال ہے یورپ کنٹری دے وچ شاید سی کے مکھ اتوں کا پردھان منتری سی ایئرپورٹ تو لنگن لگیا ایئرپورٹ تو لنگن لگیا پردھان منتری جی سارے نریندر سنگھ مودی ہے نا نریندر مودی اسی طرح اتوں کا پردھان منتری میرا خیال ہے یورپ کنٹری سپین دے سی میرے بھولتا ہے یہ گل پر وہ ویڈیو تھی سارے نے ویکھی ہونی ہے لنگن لگے کافی کا کپ پھڑیا سی تے او ہاتھ وچ کافی پھڑی تریا جا رہا کافی کا کپ تے ڈگ پیا تے کافی کا کپ جدوں ڈگیا اونے پھٹا پھٹ آپ ہی او جڑی بیبی آئی بھج کے جڑی میں کر جڑی ہن صاف کرن والے ہوندے ہی نے کرمچاری صاف کرن والی بیبی آئی کہندا رک جا آپے کپ سائڈ تے کیتا او دے تو پوچھا پھڑ لیا او ڈنڈے دے نال آپ ہی پھٹا پھٹ اونے آپ سارا صاف کر کے تے الو صاف ہوں کرتے ہوئے ویکو تمہیں لگے گا بھی گھر بھی صاف کرتا ہونا پردھان منتری آپ پوچھا لایا انہیں کہ میرے کو ڈلیا تو میں صاف کروں سارے سکھان کے منتری نے باہر بنے ہوئے کنیڈا چ میں انہوں کے گھر میں ملیا انہوں کے پتا نو پتا نے مجھے دسیا کہ جیسے سارا پوت آؤں کل ہی گی ڈرائیو کر کے آپ ہی آؤں تو میں کہا پھر کتنا کہتے کدے مہینے بچ آنا ہوں بیجی زیادہ رہتے ہیں پر جتن کہتے گھر آ سارا گھر کا کام کار سارا سویرے صفائیاں سارا کچھ کہتے آپ کرتا ہے کی ہے جی کینیڈا دا سکھ منتری بڑا ودیا عہدہ انہوں دتا ہوا کینیڈا دے وچ ہے سکھ ہے جی وہ جی کہ پندرہ بھی کٹھے کر کے آپ لے آئیے ایتھے بنے ہون منتری وہ پھر ساڈے تے بوجھ نہیں بن گئے اپنا بھار آپ چکن گے اپنا بھار آپ چکن گے تے ساڈے والے جدن منتری بن جاندے نے انہاں دے تے نوکراں نوں بھی سکیورٹی گارڈ چاہیے نے بچے نوں چھڈن جا اوہدے لئی بھی سکیورٹی گارڈ ہے
ਸੱਸ ਆਈ ਹੈ ਉਹਨੂੰ ਲੈਣ ਗਿਆ, ਉਹਦੇ ਲਈ ਸਰਕਾਰੀ ਗੱਡੀ ਸਿਕਿਉਰਿਟੀ ਗਾਰਡ ਚਾਹੀਦਾ ਉਹਨੂੰ। ਬੋਝ ਬਣ ਗਏ ਸਮਾਜ ਦੇ ਉੱਤੇ, ਅਸੀਂ ਬੋਝ ਬਣਦੇ ਹਾਂ ਕਿਉਂਕਿ ਸਾਡੀ ਮੈਂਟੈਲਿਟੀ ਏਦਾਂ ਦੀ ਹੈ, ਸਾਡੀ ਸੋਚ ਏਦਾਂ ਦੀ ਹੈ, ਅਸੀਂ ਸ਼ੁਰੂ ਤੋਂ ਬਣੇ ਹੀ ਏਦਾਂ ਦੇ ਹਾਂ, ਸਾਰੇ ਬੋਝ ਬਣੇ ਹੋਏ ਹਾਂ। ਤੇ ਸਾਰਾ ਟੱਬਰ ਨਿਕੰਮਿਆਂ ਦਾ ਹੋਵੇ ਫਿਰ ਉਹ ਘਰ ਦਾ ਹਾਲ ਕੀ ਹੋਣਾ ਹੈ। ਆ ਇੰਡੀਆ ਦਾ ਆ ਹਾਲ ਤਾਂ ਹੈ ਕਿਉਂਕਿ ਨਿਕੰਮੇ ਬਣ ਗਏ। ਕਰਨਾ ਕੀ ਪੈਣਾ ਹੈ, ਜ਼ਿੰਮੇਵਾਰ ਬਣਾਉਣੇ ਪੈਣਗੇ। ਹਰ ਬੰਦਾ ਜ਼ਿੰਮੇਵਾਰ ਬਣਦਾ ਗਿਆ, ਬਣਦਾ ਗਿਆ, ਬਣਦਾ ਗਿਆ, ਆਉਣ ਵਾਲੇ 20-30-40 ਸਾਲਾਂ ਬਾਅਦ ਉਹ ਜਦੋਂ ਨਵੀਂ ਪੀੜ੍ਹੀ ਆਵੇ ਉਹਨਾਂ ਦੇ ਹੱਥ 'ਚ ਜਦੋਂ ਦੇਸ਼ ਆਏਗਾ ਫਿਰ ਗੱਲ ਬਣੇਗੀ। ਨਹੀਂ ਤੇ ਹਾਲ ਹਾਲ ਸਾਡਾ ਕੀ ਹੈ ਪਿਆਰਿਓ, ਇੱਧਰਲੇ ਮੋਢੇ ਤੋਂ ਭਾਰ ਲਾਉਂਦੇ ਹਾਂ, ਇੱਧਰਲੇ ਤੇ ਰੱਖ ਲੈਂਦੇ ਹਾਂ, ਬਦਲਦੇ ਰਹੋ ਬੰਦੇ ਜਿੰਨੇ ਮਰਜ਼ੀ, ਇੱਥੇ ਸਮਾਜ ਵਿੱਚ ਪਲੇ ਹੈ, ਇੱਥੇ ਸਮਾਜ 'ਚ ਜੰਮੇ ਹੈ, ਪਾਰਟੀਆਂ ਬਦਲਣ ਨਾਲ ਬੰਦੇ ਬਦਲਣ ਨਾਲ ਕੁਛ ਨਹੀਂ ਹੋਣਾ। ਇੱਥੇ ਚੇਂਜ ਉਦੋਂ ਹੋਏਗੀ ਜਿੱਦਣ ਨਵੀਂ ਪੀੜ੍ਹੀ ਨਵੇਂ ਬੱਚੇ ਆਉਣ ਤੇ ਨਵੇਂ ਬੱਚਿਆਂ ਨੂੰ ਬਚਪਨ ਤੋਂ ਸਿਖਾਇਆ ਜਾਵੇ ਕਿ ਬੋਝ ਨਹੀਂ ਬਣਨਾ। ਵੇਖੋ ਜਦੋਂ ਸਾਰੇ ਸੇਵਾਦਾਰ ਬਣਨਗੇ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਸਾਰੇ ਕਰਨ ਸੇਵਾ, ਵਲੰਟੀਅਰ ਬਣ ਜਾਣ, ਆਪਣੇ ਆਪਣੇ ਫਰਜ਼ ਪਛਾਣਨ, ਆਪਣੀ ਆਪਣੀ ਜ਼ਿੰਮੇਵਾਰੀ ਚੱਕ ਲੈਣ, ਫਿਰ ਜਾ ਕੇ ਸਮਾਜ ਸੋਹਣਾ ਬਣੇਗਾ ਪਿਆਰਿਓ। ਨਹੀਂ ਤੇ ਬੋਝ ਬਣ ਕੇ ਨਾ ਰਹੀਏ, ਆਪਣੇ ਫਰਜ਼ ਪਛਾਣੀਏ। ਇਹਦੇ ਫਿਰ ਤੇ ਦਰਗਾਹ ਵਾਸਤਾ ਹੈ, ਆ ਧਰਤੀ ਦਰਗਾਹ ਬਣ ਜਾਣੀ ਹੈ, ਏਦਾਂ ਲੱਗਣਾ ਵੀ ਦਰਗਾਹ 'ਚ ਰਹਿੰਦੇ ਆ। ਤਾਂ ਕਰਕੇ ਸਾਡੇ ਗੁਰੂ ਸਾਹਿਬ ਨੇ ਕੀ ਕੀਤਾ, ਹਲ ਆਪ ਵਾਹਿਆ ਗੁਰੂ ਨਾਨਕ ਪਾਤਸ਼ਾਹ, ਕਰਤਾਰਪੁਰ ਗੁਰੂ ਸਾਹਿਬ ਨੇ ਆਪ ਹਲ ਵਾਹਿਆ, ਆਓ ਕਰੀਏ, ਏਦਾਂ ਕਹਿੰਦੇ ਸੀ, ਆਓ ਚੱਲੀਏ, ਆਓ ਸਿੱਖੋ ਸਾਰੇ ਲੱਗੀਏ, ਆਪਾਂ ਸਾਰੇ ਚੱਲੀਏ, ਆਜੋ ਆਜੋ, ਏਦਾਂ ਪ੍ਰੇਰ ਕੇ ਲੈ ਕੇ ਜਾਣਾ, ਏਦਾਂ ਨਹੀਂ ਵੀ ਤੁਸੀਂ ਕਰੋ, ਆਓ ਆਓ ਚੱਲੀਏ ਕਰੀਏ। ਜਿੱਦਣ ਕਰਤਾਰਪੁਰ ਦੀ ਸਫਾਈ ਕਰਨੀ, ਚਲੋ ਚਲੋ ਸਾਰੇ ਕਰੀਏ, ਚਲੋ ਚਲੋ ਕਰੀਏ। ਹਰ ਬੰਦੇ ਨੂੰ ਜ਼ਿੰਮੇਵਾਰੀ ਦੇ ਦਿੱਤੀ, ਫਰਜ਼ ਪਛਾਣੇ ਉਹਨਾਂ ਨੇ, ਤਾਂ ਸਮਾਜ ਸੋਹਣਾ ਬਣਿਆ। ਤੇ ਅੱਜ ਵੀ ਕਿਰਪਾ ਹੋ ਜਾਏ ਕਿਤੇ ਸਾਰੇ ਡਾਕਟਰ ਸਮਝ ਜਾਣ, ਪ੍ਰਾਈਵੇਟਾਂ ਵਿੱਚ ਜਾਣ ਦਾ ਧੱਕੇ ਖਾਣ ਦੀ ਲੋੜ ਨਾ ਪਵੇ। ਹਰੇਕ ਡਾਕਟਰ ਕਵੇ 40,000 ਤਨਖਾਹ ਲੈਂਦੇ ਆ, ਡਿਸਪੈਂਸਰੀਆਂ ਸਰਕਾਰੀ ਬਣੀਆਂ ਹੋਈਆਂ ਤੇ ਡਿਊਟੀ ਕਰੋ ਪੂਰੀ, ਤੇ ਲੋੜ ਹੀ ਨਾ ਪਵੇ ਫਿਰ ਪ੍ਰਾਈਵੇਟ 'ਚ ਜਾਣ ਦੀ। ਹਰੇਕ ਸਰਕਾਰੀ ਟੀਚਰ ਸੋਚੇ ਵੀ ਮੈਂ ਆਪਣੀ ਡਿਊਟੀ ਪੂਰੀ ਕਰਨੀ ਹੈ, ਮੈਂ ਪੜ੍ਹਾਉਣਾ ਹੈ। ਸਾਡੇ ਨਾ ਢੱਡਰੀਆਂ ਪਿੰਡ ਦੇ ਨੇੜੇ ਇੱਕ ਪਿੰਡ ਰਸਤੋ ਕੇ, ਉੱਥੇ ਇੱਕ ਟੀਚਰ ਪਤੀ ਪਤਨੀ ਦੋ ਆਏ ਹੈ, ਉਹਨਾਂ ਨੇ ਪੜ੍ਹਾਇਆ ਉੱਥੇ ਏਰੀਏ 'ਚ, ਤੇ ਪ੍ਰਾਈਵੇਟ ਸਕੂਲਾਂ 'ਚੋਂ ਲੋਕਾਂ ਨੇ ਹਟਾ ਕੇ ਤੇ ਸਰਕਾਰੀ ਸਕੂਲ ਵਿੱਚ ਬੱਚੇ ਪਾਤੇ ਆ, ਤੇ ਪੜ੍ਹਾਉਂਦੇ ਪਤਾ ਕਿੰਨਾ ਚਿਰ ਹੈ ਪਿਆਰਿਓ, 5 ਵਜੇ ਬੱਚਿਆਂ ਨੂੰ ਛੱਡਦੇ ਸ਼ਾਮ ਨੂੰ 5 ਵਜੇ, ਤੇ ਦੱਸਦੇ ਆ ਕਿ 5 ਵਜੇ ਨਿਆਣੇ ਘਰ ਜਾ ਕੇ ਕਈ ਵਾਰੀ ਤੇ ਏਦਾਂ ਦੇ ਹੈ ਜਿੰਨੇ ਨਿਆਣੇ ਥੋੜੇ ਡਾਊਨ ਹੈ, ਤੇ ਪਤੀ ਪਤਨੀ ਦੋਵੇਂ ਕਹਿੰਦੇ 5 ਵਜੇ ਜਾਓ, 7 ਵਜੇ ਫੇਰ ਆਓ, ਤੁਹਾਡੀ ਟਿਊਸ਼ਨ ਵੀ ਇੱਥੇ ਹੀ ਲਾਵਾਂਗੇ। ਸਰਕਾਰੀ ਸਕੂਲ ਉਹਨੇ ਤਨਖਾਹ ਓਨੀ ਹੀ ਮਿਲਦੀ ਹੈ ਜਿੰਨੇ ਦੂਜੇ ਟੀਚਰਾਂ ਨੂੰ ਮਿਲਦੀ ਹੈ, ਪਤੀ ਪਤਨੀ ਦੋ ਤੇ 2 ਸਾਲ ਦੀ ਵੇਟਿੰਗ ਹੈ ਜੀ। ਉੱਥੇ ਬੱਚਾ ਜੇ ਦਾਖਲ ਕਰਾਉਣਾ ਤੁਹਾਨੂੰ 2 ਸਾਲ ਪਹਿਲਾਂ ਉੱਥੇ ਐਡਮਿਸ਼ਨ ਲੈਣੀ ਪੈਂਦੀ ਹੈ, ਸਰਕਾਰੀ ਸਕੂਲ। ਤੇ ਫੀਸ ਕਿੰਨੀ ਲੱਗਣੀ ਹੈ, ਆਹੀ 20-30 ਰੁਪਈਏ, 20-30 ਰੁਪਈਏ। ਤੇ ਜਿਹੜਾ ਬੱਚਾ ਉੱਥੇ ਪੜ੍ਹ ਕੇ ਨਿਕਲਦਾ ਹੈ, ਪ੍ਰਾਈਵੇਟ ਸਕੂਲਾਂ ਵਾਲੇ ਪਹਿਲਾਂ ਹੀ ਆ ਕੇ, ਵੱਡੇ ਜਿਹੜੇ ਸਕੂਲ ਨੇ ਉਹ ਆ ਕੇ ਉਸ ਸਕੂਲ ਦੇ ਬੱਚੇ ਵੀ ਸਾਨੂੰ ਦਿਓ ਜੀ, ਇਹ ਬੱਚੇ ਅਸੀਂ ਲੈ ਕੇ ਇੰਨੇ ਪੜ੍ਹੇ ਲਿਖੇ। ਤੇ ਸਿੰਗਾਪੁਰ ਤੋਂ ਟੀਮ ਆਈ ਸੀ ਪਿਛਲੇ ਸਾਲ, ਸਿੰਗਾਪੁਰ ਤੋਂ ਟੀਮ ਆ ਕੇ ਸਾਰੇ ਪਿੰਡ ਸਾਰੇ ਸਕੂਲ ਨੂੰ ਸਵਾਰ ਕੇ ਗਈ ਹੈ, ਸਾਰਾ ਕੁਝ ਨਵਾਂ ਬਣਾ ਕੇ ਗਏ ਹੈ, ਪੂਰਾ ਰੰਗ ਰੋਗਣ ਪੂਰੀ ਟੀਮ ਉੱਥੋਂ ਸਿੰਗਾਪੁਰ ਤੋਂ ਆਈ। ਕਹਿੰਦੇ ਅਸੀਂ ਸੁਣਿਆ ਸੀ ਕਿ ਇਸ ਸਕੂਲ ਦੇ ਵਿੱਚ ਇੱਦਾਂ ਦੇ ਟੀਚਰ ਹੈ,
ਹਰੇਕ ਅਖਬਾਰ ਵਿੱਚ ਖਬਰ ਆਈ, ਹਰੇਕ ਨਿਊਜ਼ ਚੈਨਲ ਨੇ ਉਹ ਟੀਚਰ ਨੂੰ ਵਿਖਾਇਆ, ਕਹਿੰਦੇ ਇੱਦਾਂ ਦੇ ਵੀ ਪਤੀ ਪਤਨੀ ਟੀਚਰ ਹੈ, ਇਹ ਹੈ ਵਲੰਟੀਅਰ। ਤੇ ਜਿਹੜੇ ਆਹ ਦੋ ਨੇ ਸਾਡੇ, ਇੱਦਾਂ ਦੇ ਪੰਜ ਸੱਤ ਸਕੂਲਾਂ ਦੇ ਹੋਰ ਵੀ ਪੰਜਾਬ 'ਚ ਹੋਣਗੇ, ਇੱਦਾਂ ਦੇ ਕਨੇਡਾ ਅਮਰੀਕਾ ਹਰੇਕ ਸਕੂਲ 'ਚ ਦੇ ਅੱਖੋ ਸੱਤ। ਹਾਂ, ਤੇ ਜੇ ਹਰੇਕ ਇਲਾਕੇ 'ਚ ਇੱਦਾਂ ਦੇ ਹੋਣ ਫਿਰ ਵੇਖੋ ਫਿਰ ਬਣੇਗੀ। ਆ ਜਿਹੜਾ ਪੰਜਾਹ ਪੰਜਾਹ ਹਜ਼ਾਰ ਰੁਪਈਆ ਵੇਖੋ ਇੱਕ ਇੱਕ ਨਿਆਣੇ ਦੇ ਖਰਚ, ਜਿਹਦੇ ਘਰ ਦੋ ਬੱਚੇ ਹੈ, ਲੱਖ ਰੁਪਈਆ ਜਾਂਦਾ ਅਗਲੇ ਦਾ ਸਾਲ ਦਾ। ਇੱਕ ਪਿੰਡ ਦੇ ਵਿੱਚੋਂ ਹਿਸਾਬ ਲਾ ਕੇ ਵੇਖੋ ਵੀ ਇੱਕ ਪਿੰਡ ਦੇ ਵਿੱਚ ਸੌ ਬੱਚਾ ਪੜ੍ਹਦਾ ਹੈ ਤੇ ਪੰਜਾਹ ਲੱਖ ਰੁਪਈਆ ਇੱਕ ਪਿੰਡ ਵਿੱਚੋਂ ਫੀਸਾਂ ਭਰੀਆਂ ਜਾ ਰਹੀਆਂ ਹੈ ਇੱਕ ਪਿੰਡ ਚੋਂ। ਨਕੋਦਰ ਸ਼ਹਿਰ ਹੈ ਜਿਹੜਾ, ਆਹ ਨਕੋਦਰ ਸ਼ਹਿਰ ਦੇ ਵਿੱਚ ਘੱਟ ਤੋਂ ਘੱਟ ਚਾਰ ਪੰਜ ਹਜ਼ਾਰ ਬੱਚਾ ਪੜ੍ਹਦਾ ਹੈ। ਇੱਕ ਇੱਕ ਬੱਚੇ ਦੀ ਪੰਜਾਹ ਪੰਜਾਹ ਹਜ਼ਾਰ ਇੱਕ ਸਾਲ ਦਾ ਖਰਚਾ ਹੈ। ਤੇ ਜੇ ਸਰਕਾਰੀ ਸਕੂਲਾਂ ਦਾ ਢਾਂਚਾ ਸਾਰੇ ਟੀਚਰ ਸਹੀ ਸਿਸਟਮ ਨਾਲ ਪੜ੍ਹਾਉਣ ਲੱਗ ਜਾਣ ਤੇ ਸਾਰਾ ਪੈਸਾ ਤੁਸੀਂ ਵੇਖੋ ਕਿੱਧਰ ਨੂੰ ਕਿਵੇਂ ਡਿਵੈਲਪਮੈਂਟ ਹੋ ਸਕਦੀ ਹੈ। ਪਰ ਪੰਗਾ ਪ੍ਰੋਬਲਮ ਕੀ ਹੈ ਕਿ ਅਸੀਂ ਇਹ ਸਿੱਖਿਆ ਹੀ ਨਹੀਂ ਕਿ ਅਸੀਂ ਕੁਝ ਕਰਨਾ, ਸਾਨੂੰ ਸਿਖਾਇਆ ਹੀ ਨਹੀਂ ਗਿਆ ਪਿਆਰ ਕਰਨਾ, ਵੀ ਕਿਸੇ ਸਮਾਜ ਦੇ ਵਿੱਚ ਸੇਵਾ ਕਿੱਦਾਂ ਕਰਨੀ ਹੈ। ਆਪਣੇ ਬੱਚਿਆਂ ਤੋਂ ਬਿਨਾਂ ਦੂਜਾ ਦਿਖਦਾ ਹੀ ਕੋਈ ਨਹੀਂ, ਆਪਣੇ ਪਰਿਵਾਰ ਤੋਂ ਬਿਨਾਂ ਦੂਜਾ ਦਿਖਦਾ ਹੀ ਕੋਈ ਨਹੀਂ, ਆਪਣੇ ਨਿਆਣਿਆਂ ਦੇ ਚਿਹਰਿਆਂ ਤੋਂ ਬਿਨਾਂ ਬਾਕੀਆਂ ਦੇ ਚਿਹਰੇ ਨਿਆਣਿਆਂ ਦੇ ਕਿੱਥੇ ਦਿਖਦੇ, ਆਪਣੇ ਹੀ ਆਪਣੇ ਲੱਗਦੇ ਹੈ। ਬਾਕੀ ਇਹ ਸਵਾਰਥੀ ਬਿਰਤੀ ਹੈ, ਇਹ ਸਵਾਰਥ ਹੈ। ਮੇਰੀ ਧਿਆਨ ਨਾਲ ਸੁਣਿਓ, ਜਿੰਨਾ ਚਿਰ ਸਵਾਰਥੀ ਬੰਦਾ ਭਾਵੇਂ ਟੀਚਰ ਬਣਾ ਦਿਓ ਬੇੜਾ ਗਰਕ ਕਰ ਦੂ, ਡਾਕਟਰ ਬਣਾ ਦਿਓ ਬੇੜਾ ਗਰਕ ਕਰ ਦੂ, ਵਕੀਲ ਬਣਾ ਦਿਓ ਬੇੜਾ ਗਰਕ ਕਰ ਦੂ, ਸਵਾਰਥੀ ਬੰਦੇ ਨੂੰ ਤੁਸੀਂ ਗਿਆਨ ਦਿੱਤਾ ਨਾ, ਵਕੀਲ ਬਣਾਇਆ ਹੈ, ਡਾਕਟਰ ਬਣਾਇਆ ਹੈ, ਸਵਾਰਥੀ ਨੂੰ ਤੁਸੀਂ ਇੰਜੀਨੀਅਰਿੰਗ ਕਰਾ ਦਿਓ ਉਹਨੂੰ ਵੇਖ ਲਿਓ, ਸਵਾਰਥੀ ਬੰਦੇ ਨੂੰ ਤੁਸੀਂ ਵਕੀਲ ਬਣਾ ਦਿਓ ਉਹਨੂੰ ਵੇਖ ਲਿਓ, ਸਵਾਰਥੀ ਨੂੰ ਤੁਸੀਂ MLA ਬਣਾ ਦਿਓ, ਮੰਤਰੀ ਬਣਾ ਦਿਓ, ਮੁੱਖ ਮੰਤਰੀ ਬਣਾ ਦਿਓ, ਪ੍ਰਧਾਨ ਮੰਤਰੀ ਬਣਾ ਦਿਓ, ਤੇ ਸਵਾਰਥੀ ਬੰਦੇ ਨੂੰ ਪਾਠੀ ਬਣਾ ਦਿਓ, ਸਵਾਰਥੀ ਨੂੰ ਗਿਆਨੀ ਬਣਾ ਦਿਓ, ਕਥਾਵਾਚਕ ਬਣਾ ਦਿਓ, ਮੇਰੇ ਵਾਂਗੂ ਸਟੇਜ ਤੇ ਪਾ ਦਿਓ। ਬਸ ਫਿਰ ਦਿਲ ਦੇ ਵਿੱਚ ਬੱਚੇ ਹੀ ਦੇਖਦੇ ਆ, ਖੁਸ਼ਹਾਲ ਆਪਣਿਆਂ ਤੋਂ ਬਿਨਾਂ ਕੋਈ ਨਹੀਂ ਦੇਖਦਾ। ਗਿਆਨ ਭਾਵੇਂ ਡਾਕਟਰੀ ਵਾਲਾ ਕਰਾ ਦਿਓ ਤੇ ਭਾਵੇਂ ਧਾਰਮਿਕ ਗਿਆਨ ਕਰਾ ਦਿਓ, ਰੱਟੇ ਵਕੀਲੀ ਦੇ ਮਰਾ ਦਿਓ, ਰੱਟੇ ਭਾਵੇਂ ਗੁਰਬਾਣੀ ਦੇ ਮਰਾ ਦਿਓ। ਇੱਦਾਂ ਦੇ ਵੀ ਸਾਡੇ ਸਿੱਖਾਂ ਦੇ ਵਿੱਚ ਬੰਦੇ ਹੈ ਕਥਾਵਾਚਕ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਤਕਰੀਬਨ ਸਾਰਾ ਯਾਦ ਹੈ। 75% ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਯਾਦ ਹੈ। ਪਰ ਜਿੱਦਣ ਸਰਕਾਰਾਂ ਦੀ ਚਾਪਲੂਸੀ ਕਥਾ ਕਰਦੇ ਕਰਦੇ ਜੇ ਸਰਕਾਰ ਆ ਜੇ ਬਹਿ ਜੇ, ਲੀਡਰ ਬਹਿ ਜੇ, ਫਿਰ ਸਾਰੀ ਕਥਾ ਹੀ ਉੱਧਰ ਨੂੰ ਲਾ ਦਿੰਦਾ, ਬਾਣੀ ਇੰਨੀ ਆਉਂਦੀ ਹੈ। ਪਰ ਹੁਣ ਸਵਾਰਥੀ ਬਿਰਦੀ ਹੈ, ਸਾਡੇ ਬੰਦਿਆਂ ਨੂੰ ਭਾਵੇਂ ਜਿਹੜੇ ਮਰਜ਼ੀ ਉਹਦੇ ਤੇ ਲੈ ਜਾਓ, ਇਹਨਾਂ ਨੂੰ ਜਿਹੜੀ ਮਰਜ਼ੀ ਲੋਡ ਕਰ ਦਿਓ ਗਿਆਨ ਇਹਨਾਂ ਤੇ, ਜਿਹੜਾ ਮਰਜ਼ੀ ਉਹ ਮੁੜ ਮੁੜ ਕੇ ਫਿਰ ਅੰਨਾ ਵੰਡੇ ਰਿਉੜੀਆਂ ਮੁੜ ਮੁੜ ਘਰਦਿਆਂ ਨੂੰ ਦੇ ਦੇ, ਆਪਣਿਆਂ ਤੋਂ ਬਿਨਾਂ ਕੋਈ ਨਹੀਂ ਦਿਖਣਾ, ਆਪਣਾ ਹੀ ਢਿੱਡ ਦੇਖੀ ਜਾਣਾ। ਚਾਹੇ ਸਾਡੇ ਡਾਕਟਰ ਹੈ, ਚਾਹੇ ਸਾਡੇ ਟੀਚਰ ਹੈ, ਚਾਹੇ ਮੇਰੇ ਵਰਗੇ ਕਥਾਵਾਚਕ ਹੈ, ਆਪਣਿਆਂ ਤੋਂ ਬਿਨਾਂ ਕੁਛ ਨਹੀਂ ਦਿਸ ਰਿਹਾ ਇੱਥੇ। ਪਰ ਬਾਹਰਲਿਆਂ ਦੇਸ਼ਾਂ 'ਚ ਇਹ ਪਹਿਲਾਂ ਸਿਖਾਇਆ ਜਾਂਦਾ, ਤੂੰ ਨਿੱਕੇ ਜਿਹੇ ਬੱਚੇ ਨੂੰ ਕਹਿੰਦੇ ਹੈ ਤੂੰ ਕੰਮ ਕਰਨਾ, ਮੈਨੂੰ ਦੱਸਦੇ ਸੀ ਕਹਿੰਦੇ ਸਾਡਾ 5 ਸਾਲ ਦਾ ਬੱਚਾ ਪੜ੍ਹਨ ਜਾਂਦਾ ਹੈ, ਉਹਨੂੰ ਇੱਕ ਘਰ ਬਣਾਇਆ ਹੋਇਆ, ਏਦਾਂ ਨਕਲੀ ਘਰ ਬਣਾ ਲਿਆ ਤੇ ਘਰ ਦੇ ਵਿੱਚ ਏਦਾਂ ਵਾਸ਼ ਫਿਕਸ਼ਨ ਏਦਾਂ ਸਾਫ਼ ਕਰਨਾ, ਬੇਟਾ ਆਹ ਡਸਟਬੀਨ ਹੈ ਇਹਨੂੰ ਏਦਾਂ ਯੂਜ ਕਰਨਾ ਹੈ, ਆਹ ਕੰਮ ਏਦਾਂ ਕਰਨਾ। ਨਿੱਕੇ ਜਿਹੇ 5 ਸਾਲ ਦੇ ਬੱਚੇ ਨੂੰ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ, ਉਹ ਚੀਜ਼ਾਂ ਸਿਖਾਈਆਂ ਜਾਣ। ਸਾਡੇ ਅੰਦਰ ਸਵਾਰਥ ਹੈ, ਸਾਨੂੰ ਪ੍ਰੇਮ ਕਰਨਾ, ਦੂਜੇ ਬਾਰੇ ਸੋਚਣਾ ਸਿਖਾਇਆ ਹੀ ਨਹੀਂ, ਕੋਈ ਹੋਰ ਵੀ ਹੁੰਦਾ ਸਾਨੂੰ ਤੇ ਲੁੱਟਣਾ, ਅੱਗੇ ਲੱਗ ਸਾਰਿਆਂ ਨੂੰ ਪਿੱਛੇ ਸਿੱਟ ਕੇ ਅੱਗੇ ਲੱਗ, ਇਹ ਸਿਖਾਇਆ ਜਾਂਦਾ। ਤਾਂ ਕਰਕੇ ਜਦੋਂ ਅਸੀਂ ਇਹ ਸਮਝਾਂਗੇ ਵੀ ਕੁਝ ਕਰਨ ਵਾਸਤੇ ਚੱਲੇ ਹਾਂ, ਸਾਡਾ ਬਾਪੂ ਹੈ ਇੱਦਾਂ ਦਾ ਹੀ, ਜੇ ਗੁਰੂ ਗੋਬਿੰਦ ਸਿੰਘ ਦਾ ਜੀਵਨ ਪੜ੍ਹ ਕੇ ਵੇਖਦੇ ਹਾਂ ਉਦੋਂ ਫਿਰ ਲੱਗਦਾ ਹੈ ਕਿ ਇਹ ਸੀ ਇੱਦਾਂ ਦੇ ਬੱਚੇ ਸ਼ਹੀਦ ਕਰਾਏ, ਉਹਨਾਂ ਨੂੰ ਕੀ ਲੋੜ ਸੀ, ਆਪਣੇ ਪਿਤਾ ਨੂੰ ਤੋਰਿਆ 9.25 ਸਾਲ ਦੀ ਉਮਰ ਵਿੱਚ, ਉਹਨਾਂ ਨੂੰ ਕੀ ਲੋੜ ਸੀ।
ਉਹਨਾਂ ਨੇ ਕੀਤਾ ਹੈ, ਉਹਨਾਂ ਨੇ ਦਿੱਤਾ ਹੈ। ਦੱਸ ਦਿਓ ਕਿ ਜੇ 500 ਕਿੱਲਾ ਨਾਮ ਬੋਲਦੀ ਹੋਵੇ ਗੁਰੂ ਗੋਬਿੰਦ ਸਿੰਘ ਦੇ, ਕਿਤੇ ਪ੍ਰਾਪਤੀਆਂ ਬਣਾਉਣ ਵਾਸਤੇ ਤੁਰਿਆ ਬਾਬਾ ਨਾਨਕ। ਉਹ ਕਹਿੰਦੇ ਮੈਨੂੰ ਤੇ ਆ ਗਈ ਸਮਝ, ਤੇ ਚੱਲ ਮਰਦਾਨਿਆਂ ਚੋਕਰ ਬਾਬ ਆਪਾਂ ਹੋਰਾਂ ਨੂੰ ਸਮਝਾ ਕੇ ਆਈਏ, ਜਿਹੜੇ ਜਿਹੜੇ ਸਮਝਣਾ ਚਾਹੁਣਗੇ ਉਹਨਾਂ ਨੂੰ ਤੇ ਸਮਝਾਈਏ ਅੱਗੋ ਸਤਨਾਮ। ਤੇ ਕਹਿੰਦੇ ਮਾੜਾ ਲੋਕਾਂ ਨੇ ਭੂਤ ਨੇ ਕਹਿਣਾ, ਬਤਾਲੇ ਕਹਿਣਾ, ਕਹਿੰਦੇ ਚਾਰ ਦੀਆਂ ਗਾਲਾਂ ਸੁਣ ਕੇ ਬਾਕੀ ਚਾਰ ਨੂੰ ਕਿਵੇਂ ਛੱਡ ਦਈਏ ਜਿਹੜੇ ਸਮਝਣਾ ਚਾਹੁੰਦੇ ਹੈ, ਚਲੋ ਦੇ ਕੇ ਆਈਏ ਕੁਛ। ਸਮਾਜ ਤੋਂ ਕੁਛ ਲੈਣ ਤੁਰੇ ਸੀ ਕਿ ਦੇਣ ਤੁਰੇ ਸੀ? ਦੇਣ ਤੁਰੇ। ਆਪਣੇ ਬੱਚਿਆਂ ਦੇ ਚਿਹਰੇ ਵੀ ਦਿਸਦੇ ਸੀ ਕਿ ਲੋਕਾਂ ਦੇ ਨਿਆਣੇ? ਲੋਕਾਂ ਦੇ। ਚੱਲ ਮਰਦਾਨਿਆਂ ਕਰੀਏ, ਪਹਿਲੀਆਂ ਉਦਾਸੀਆਂ ਕੀਤੀਆਂ, ਬਥੇਰੇ ਲੋਕਾਂ ਦੀਆਂ ਗੱਲਾਂ ਸੁਣੀਆਂ, ਆਪਣਾ ਖਲਾਰਾ ਪੈ ਗਿਆ, ਪਰਿਵਾਰ ਦਾ ਢਾਂਚਾ ਹਿੱਲਿਆ, ਪਰ ਲੋਕਾਂ ਦੇ ਸਿਸਟਮ ਨੂੰ ਠੀਕ ਕਰਨ ਵਾਸਤੇ ਕਹਿੰਦੇ ਕੋਈ ਨਹੀਂ, ਇਹਨਾਂ ਕਿਤੇ ਝੱਲਣਾ ਪੈਣਾ। ਲੋਕਾਂ ਪੱਥਰ ਵੀ ਮਾਰੇ, ਗਾਲਾਂ ਵੀ ਕੱਢੀਆਂ, ਭੂਤਨਾ ਬੇਤਾਲਾ ਵੀ ਆਖਿਆ, ਪਰ ਦਰਦਾਂ ਦਾ ਭਰਿਆ ਦਿਲ ਲੈ ਕੇ ਬਾਬਾ ਤੁਰਿਆ, ਕਹਿੰਦੇ ਕਰਨਾ ਪੈਣਾ। ਆਪਣੀਆਂ ਐਸ਼ ਪ੍ਰਸਤੀਆਂ ਨਹੀਂ ਵੇਖਣੀਆਂ, ਆਪਣੀਆਂ ਮੌਜਾਂ ਨਾ ਵੇਖੀਏ, ਚੱਲ ਚੱਲੀਏ ਮਰਦਾਨਿਆਂ, ਜੇ ਸਮਝ ਆਈ ਤੇ ਸਮਝਾਉਣ ਚੱਲੀਏ। ਧੰਨ ਗੁਰੂ ਗੋਬਿੰਦ ਸਿੰਘ ਨੂੰ ਵੇਖ ਲਓ, ਕੰਨਿਆਂ ਤੇ ਪੈਣਾ, ਉਹ ਫਰਜ਼ ਪਛਾਣਨਾ, ਜਿਵੇਂ ਪਿਓ ਇੱਕ ਫਰਜ਼ ਪਛਾਣਦਾ ਆਪਣੇ ਬੱਚੇ ਵਾਸਤੇ, ਪਿਓ ਕਰਦਾ ਹੈ, ਮਾਂ ਕਰਦੀ ਹੈ, ਗੁਰੂ ਗੋਬਿੰਦ ਸਿੰਘ ਨੇ ਵੀ ਇੱਦਾਂ ਕੀਤਾ ਕਿਸੇ ਵਾਸਤੇ। ਤਾਂ ਕਰਕੇ ਜੇ ਅਸਲ ਸੰਤੁਸ਼ਟੀ ਚਾਹੀਦੀ ਹੈ ਨਾ, ਇੱਕ ਲਈ ਨਹੀਂ ਹਜ਼ਾਰਾਂ ਲਈ ਕਰੋ। ਤੂੰ ਤੇ ਇੱਕ ਲਈ ਕਰਦਾ ਹੈ, ਉਹ ਵੀ ਪਤਾ ਨਹੀਂ ਕਦਰ ਕਰੇ ਕਿ ਨਾ ਕਰੇ, ਪਰ ਸਾਰਿਆਂ ਨੂੰ ਕਰਕੇ ਵੇਖੋ ਕਿੰਨੀ ਸੰਤੁਸ਼ਟੀ ਮਿਲੇਗੀ, ਸਾਰਿਆਂ ਨੂੰ ਆਪਣਾ ਸਮਝ ਕੇ ਵੇਖੋ ਕਿੰਨਾ ਚੰਗਾ ਲੱਗੇਗਾ, ਸਾਰੀ ਖਲਕਤ ਨੂੰ ਆਪਣਾ ਸਮਝ ਕੇ ਵੇਖੋ। ਤਾਂ ਕਰਕੇ ਮਰਦਾਨਿਆਂ ਚੱਲ ਚੱਲੀਏ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਕਿਸੇ ਦੀ ਪਰਵਾਹ ਨਾ ਕਰੀਏ, ਤੁਰੇ ਚੱਲੀਏ। ਚੜਿਆ ਸੋਧਣ ਧਰਤ ਲੁਕਾਈ, ਗੁਰੂ ਸਾਹਿਬ ਨੇ ਜੇ ਗੱਲ ਪਕੜ ਜਾ ਗਈ ਤੇ ਉਹ ਹੋਕਾ ਲਾਉਣ ਵਾਸਤੇ ਸੱਚੇ ਪਾਤਸ਼ਾਹ ਤੁਰ ਪਏ, ਕੱਲੇ ਕੱਲੇ ਥਾਂ ਤੇ ਆਪ ਗਏ। ਜਿੰਨੇ ਠੱਗ ਜਿੰਨੇ ਲੁਟੇਰੇ ਫਿਰਦੇ ਸੀ ਨਾ, ਕੱਲੇ ਕੱਲੇ ਬੰਦੇ ਨੂੰ ਸਮਝਾਇਆ, ਜਿੰਨੇ ਸਮਝ ਸਕਦੇ ਸੀ ਸਮਝੇ, ਹਰ ਜਗ੍ਹਾ ਜਾ ਕੇ ਗੱਲ ਕੀਤੀ,

ਕਿਤੇ ਠੱਗੇ ਨਾ ਜਾਇਓ, ਵੇਖਿਓ ਕਿਤੇ ਲੁੱਟੇ ਨਾ ਜਾਇਓ। ਉਹ ਜਿਹੜੀ ਗੱਲ ਸਮਝ ਆਈ ਉਹਨੂੰ ਸਮਝਾਉਣ ਦੀ ਜ਼ਿੰਮੇਵਾਰੀ ਵੀ ਚੱਕੀ। ਇਨਕਲਾਬੀ ਬਣੇ, ਬਾਗੀ ਨਹੀਂ ਬਣੇ, ਇਨਕਲਾਬੀ ਬਣੇ। ਬੜੇ ਬੰਦੇ ਬਾਗੀ ਹੋ ਜਾਂਦੇ ਆ, ਪਰ ਵਿਰਲੇ ਹੁੰਦੇ ਆ ਜਿਹੜੇ ਇਨਕਲਾਬੀ ਬਣ ਜਾਂਦੇ ਆ। ਜੇ ਗੱਲ ਪਕੜ ਕੇ ਆਈ ਹੈ ਤੇ ਅੱਗੇ ਵੀ ਸਮਝਾਈਏ ਭਾਈ। ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਸਮਝ ਆਉਂਦੀ ਹੈ, ਬਚਪਨ ਤੋਂ ਸਾਰਾ ਕੁਝ ਅੰਦਰ ਭਰਿਆ ਹੋਇਆ, ਹਰ ਗੱਲ ਦੇ ਉੱਤੇ ਤਰਕ ਕਰਦੇ ਆ, ਏਦਾਂ ਕਿਵੇਂ ਬਈ, ਆਹ ਕਿਵੇਂ, ਏਦਾਂ ਕਿਵੇਂ। ਜਿਹਨੇ ਉਹ ਪਾਣ ਲੱਗੇ ਕਹਿੰਦੇ ਹੈ ਕੀ ਹੈ, ਕਹਿੰਦੇ ਇਹ ਪਾਣਾ ਪੈਣਾ ਹਿੰਦੂ ਧਰਮ ਵਿੱਚ ਪਾਇਆ ਜਾਂਦਾ, ਤੁਹਾਡੇ ਵੱਡੇ ਵਡੇਰੇ ਪਾਉਂਦੇ ਰਹੇ ਹੈ। ਮਹਾਰਾਜ ਕਹਿੰਦੇ ਪਾ ਲੈਂਦੇ ਹਾਂ, ਪਰ ਮੇਰੀ ਮਾਤਾ ਨੇ ਨਹੀਂ ਪਾਇਆ, ਇੱਕ ਉਹਨਾਂ ਲਈ ਲਿਆਓ, ਮੇਰੀ ਭੈਣ ਨੇ ਨਹੀਂ ਪਾਇਆ, ਇੱਕ ਉਹਦੇ ਲਈ ਲਿਆਓ। ਕਹਿੰਦੇ ਵੀ ਇਹ ਬੀਬੀਆਂ ਨਹੀਂ ਪਾ ਸਕਦੀਆਂ। ਕਹਿੰਦੇ ਹੈ, ਬੀਬੀ ਨਹੀਂ ਪਾ ਸਕਦੀ? ਕਹਿੰਦੇ ਬੀਬੀਆਂ ਨਹੀਂ ਕਿਤੇ ਉਹ ਪਾ ਸਕਦੀ, ਭਾਈ ਪਾ ਸਕਦੇ ਆ, ਮਰਦ ਪਾ ਸਕਦੇ ਆ। ਤੇ ਗੁਰੂ ਨਾਨਕ ਪਾਤਸ਼ਾਹ ਨੇ ਉਸ ਵੇਲੇ ਕਿਹਾ, ਕਹਿੰਦੇ ਭਾਈ ਜਿਹੜਾ ਧਰਮ ਮੇਰੀ ਮਾਂ ਲਈ ਨਹੀਂ, ਮੇਰੀ ਭੈਣ ਲਈ ਨਹੀਂ, ਮੈਨੂੰ ਇਸ ਧਰਮ ਦੀ ਲੋੜ ਹੋ, ਲੈ ਜਾ ਜਿਹੜੇ ਉਹ ਮੇਰੀ ਪਾਉਣਾ। ਜੇ ਪਾਉਣਾ ਤਾਂ ਫਿਰ ਸਾਰਿਆਂ ਨੂੰ ਪਾਓ, ਇੱਕੋ ਜਿਹਾ ਰੱਖੋ, ਫਰਕ ਕਿਉਂ ਰੱਖਦੇ ਹੋ? ਸ਼ੂਦਰਾਂ ਲਈ ਨਹੀਂ, ਖੱਤਰੀਆਂ ਲਈ ਹੋਰ ਹੈ, ਬ੍ਰਾਹਮਣ ਲਈ ਹੋਰ ਹੈ, ਵੈਸ ਲਈ ਹੋਰ ਹੈ। ਇਹ ਜਨੇਊ ਦੇ ਵਿੱਚ ਵੀ ਲੜੀਆਂ ਅਲੱਗ ਅਲੱਗ ਲਾਈ ਫਿਰਦਾ। ਇਹ ਜਨੇਊ ਕਾਹਦਾ ਹੋ ਗਿਆ? ਤੇ ਸਾਈਂ ਦਾ ਪਤਾ ਲੱਗ ਜਾਏਗਾ ਬੰਦਾ ਕਿਹੜੀ ਬਰਾਦਰੀ ਦਾ, ਕਿਹੜੀ ਜਾਤ ਦਾ। ਮਹਾਰਾਜ ਕਹਿੰਦੇ ਮੈਂ ਨਹੀਂ ਪਾਉਣਾ। ਇਹ ਹੈ ਵੇਖੋ ਸਵਾਲ, ਜਵਾਬ ਕੋਈ ਆਇਆ ਨਹੀਂ। ਗੁਰੂ ਸਾਹਿਬ ਨੇ ਜਦੋਂ ਨਹੀਂ ਪਾਇਆ, ਇੱਕ ਗੱਲ ਜ਼ਰੂਰ ਵੇਖਣ ਵਾਲੀ ਹੈ ਕਿ ਕਲਿਆਣ ਦਾਸ ਮਹਿਤਾ ਗੁਰੂ ਨਾਨਕ ਦੇ ਪਿਤਾ ਨੇ ਧੱਕੇ ਨਾਲ ਨਹੀਂ ਪਵਾਇਆ ਗੁਰੂ ਨਾਨਕ ਦੇ ਪਿਤਾ ਨੇ। ਤੇ ਠੀਕ ਹੈ ਗੱਲ, ਤੇ ਮੇਰਾ ਪੁੱਤ ਠੀਕ ਕਹਿੰਦਾ, ਜੇ ਨਹੀਂ ਪਾਉਣਾ ਚਾਹੁੰਦਾ ਤੇ ਰਹਿਣ ਦੇ। ਨਵੀਂ ਵਿਚਾਰ ਪੈਦਾ ਹੋ ਗਈ, ਸੋਚੋ ਗੁਰੂ ਨਾਨਕ ਨੇ ਉੱਥੇ ਜਨੇਊ ਸਾਹਮਣੇ ਸੀ ਪਰ ਸੋਚਿਆ, ਆਪਣਾ ਦਿਮਾਗ ਚਲਾਇਆ। ਇੱਥੇ ਸਿੱਖ ਧਰਮ ਦਾ, ਸਿੱਖ ਲਹਿਰ ਦਾ, ਸਿੱਖ ਪੰਥ ਦਾ ਜਨਮ ਹੁੰਦਾ ਹੈ। ਸੋਚਣ ਵਾਲਾ ਪੰਥ ਹੈ ਇਹ। ਗੁਰੂ ਨਾਨਕ ਦੇ ਅੰਦਰ ਸਵਾਲ ਆਇਆ ਵੀ ਏਦਾਂ ਕਿਉਂ? ਤੇ ਜਿਹੜਾ ਮੇਰਾ ਵੀਰ ਤੁਹਾਡੇ ਵਿੱਚ ਅੱਜ ਵੀ ਸਵਾਲ ਕਰਦਾ, ਜਦੋਂ ਉਹਨੂੰ ਕਿਹਾ ਜਾਂਦਾ ਹੈ ਆਹ ਏਦਾਂ ਕਰ ਲੈ, ਉਹ ਪੁੱਛੇ ਵੀ ਕਿਉਂ? ਸਮਝ ਲਓ ਵੀ ਇਹ ਗੁਰੂ ਨਾਨਕ ਵਾਲੇ ਪਾਸੇ ਜਾ ਰਿਹਾ ਹੌਲੀ ਹੌਲੀ। ਜੇ ਉਹਨੂੰ ਕਿਹਾ ਜਾਵੇ ਵੀ ਤੂੰ ਬੁੱਧਵਾਰ ਇਸ਼ਨਾਨ ਨਹੀਂ ਕਰਨਾ, ਉਹ ਕੇਸੀ ਨਹੀਂ ਨਹਾਉਣਾ, ਵੀਰਵਾਰ ਕੇਸੀ ਨਹੀਂ ਨਹਾਉਣਾ ਕਿਉਂ? ਏਦਾਂ ਪੁੱਛੇ। ਫਲਾਣੇ ਥਾਂ ਤੇ ਦੀਵਾ ਬਾਲ ਕੇ ਆਉਣਾ ਹੈ, ਉਹ ਪੁੱਛੇ ਵੀ ਇੰਨਾ ਘਿਓ ਮੇਰਾ ਉੱਥੇ ਥੋਪ ਦਿੱਤਾ ਜਾਏਗਾ ਕਿਉਂ? ਸਵਾਲ ਕਰੇਗਾ। ਤੇ ਇਹਦਾ ਮਤਲਬ ਇਹ ਹੈ ਵੀ ਜਿਹੜਾ ਸਵਾਲ ਕਰਨ ਵਾਲਾ ਮਾਇੰਡ ਹੈ, ਇਹ ਦਿਮਾਗ ਹੈ ਜਿਹੜਾ ਇਹਦਾ, ਇਹ ਗੁਰੂ ਨਾਨਕ ਦੇ ਪਾਸੇ ਤੁਰ ਰਿਹਾ, ਇਹ ਉਸੇ ਰਾਹ ਤੇ ਜਾ ਰਿਹਾ। ਤੇ ਸਾਡੇ ਕੀ ਕਿਹਾ ਜਾਂਦਾ ਹੈ? ਸਾਡੇ ਕਿਹਾ ਜਾਂਦਾ ਜੀ ਇਹ ਨਾਸਤਕ ਹੋ ਗਿਆ, ਇਹ ਸਵਾਲ ਕਰਦਾ ਹੈ, ਇਹ ਤਰਕ ਕਰਦਾ, ਸਾਨੂੰ ਏਦਾਂ ਕਿਹਾ ਜਾਂਦਾ ਹੈ। ਪਰ ਗੁਰੂ ਨਾਨਕ ਦਾ ਅਸਲ ਸਿੱਖ ਉਹ ਹੈ ਜਿਵੇਂ ਗੁਰੂ ਨਾਨਕ ਨੇ ਛੋਟੀ ਉਮਰ ਦੇ ਵਿੱਚ ਸਵਾਲ ਕੀਤਾ, ਤਰਕ ਕੀਤਾ। ਅਸਲ ਸਿੱਖ ਉਹ ਹੈ ਜਿਹੜਾ ਜਦੋਂ ਉਹਨੂੰ ਕੁਝ ਕਿਹਾ ਜਾਂਦਾ ਹੈ ਉਹ ਪਹਿਲਾਂ ਪੁੱਛੇ ਕਿਉਂ, ਕਾਹਦੇ ਲਈ ਏਦਾਂ ਕਰਨਾ, ਕਿਉਂ ਏਦਾਂ ਕਰਨਾ, ਇਹਦਾ ਰੀਜ਼ਨ ਕੀ ਹੈ, ਇਹ ਦੱਸੋ। ਆਹ ਕੰਮ ਕਰਨਾ ਤੇ ਕਿਉਂ ਕਰਨਾ ਹੈ ਪੁੱਛੋ। ਅਸਲ ਵਿੱਚ ਫਿਰ ਪਤਾ ਲੱਗਦਾ ਵੀ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਮਗਰ ਤੁਰੇ ਹੋਏ ਹਾਂ। ਅੱਜ ਕੱਲ੍ਹ ਕਿੰਨੀਆਂ ਪ੍ਰਭਾਤ ਫੇਰੀਆਂ ਹੋ ਰਹੀਆਂ, ਸਵੇਰੇ ਗੱਲ ਪੈਣਾ ਹੁੰਦਾ ਨਾ, ਪ੍ਰਭਾਤ ਫੇਰੀ ਆਈ ਹੈ, ਪ੍ਰਭਾਤ ਫੇਰੀ ਆਈ ਹੈ। ਤੇ ਉਹ ਖੜੇ ਕਈ ਵਾਰੀ ਵੇਖਦੇ ਹੁੰਦੇ ਨੇ ਹੱਥ ਵੇਖਣ ਵਾਲੇ ਵੀ ਜਿਹੜਾ ਸਵੇਰੇ ਢੋਲਕੀ ਚੱਕੀ ਫਿਰਦਾ ਹੈ,
ਜਿਹਨੇ ਮੇਰੇ ਤੋਂ ਪੁੱਛਣ ਆਉਂਦਾ ਵੀ ਦੱਸ ਵੀ ਆਹ ਕੰਮ ਕਰੀਏ ਕਿ ਨਾ ਕਰੀਏ, ਪ੍ਰਭਾਤ ਕਾਹਦੀ ਆਈ ਹੈ, ਹੈਗੇ ਤੇ ਸਾਡੇ ਵਰਗੇ ਹੀ ਹੈ ਸਾਰੇ, ਜ਼ਿੰਦਗੀ ਤੇ ਬਦਲੀ ਨਾ। ਪ੍ਰਭਾਤ ਫੇਰੀਆਂ ਦਾ ਤਾਂ ਫਾਇਦਾ ਸੀ ਵੀ ਅੱਜ ਅੱਜ ਬਈ ਅੱਜ ਵੀ ਮੈਂ ਪ੍ਰਭਾਤ ਦੀ ਫੇਰੀ ਤੇ ਗਿਆ, ਅੱਜ ਮੈਂ ਆਹ ਗੱਲ ਸਿੱਖ ਕੇ ਆਇਆ, ਘੰਟਾ ਲੱਗਾ ਪਰ ਮੇਰੇ ਸਾਰੇ ਸਵਾਲਾਂ ਦੇ ਜਵਾਬ ਮਿਲੇ, ਮੈਂ ਪ੍ਰਭਾਤ ਫੇਰੀ ਚ ਗਿਆ। ਅਗਲੇ ਦਿਨ ਫਿਰ 4 ਵਜੇ ਉੱਠ ਕੇ ਭੱਜੇ ਜਾਈਏ ਵੀ ਅੱਜ ਆਹ ਗੱਲ ਮੇਰੇ ਦਿਮਾਗ 'ਚ ਆਵੇ, ਗੱਲ ਕਿੱਦਾਂ ਹੈ, ਫਿਰ ਅਗਲੇ ਦਿਨ ਕਿੱਦਾਂ ਜਾਈਏ। ਤੀਜੇ ਦਿਨ ਹੋਰ ਸਵਾਲ ਨੇ ਦਿਮਾਗ ਦੇ ਵਿੱਚ, ਪੁੱਛੋ ਕਲੀਅਰ ਹੋਣ, ਕਲਾਸਾਂ ਲੱਗ ਜਾਣ, ਤੁਸੀਂ 15 ਦਿਨ ਪ੍ਰਭਾਤ ਫੇਰੀਆਂ, 15 ਕਲਾਸਾਂ ਲੱਗਣਗੀਆਂ, ਸਾਰੇ ਸਵਾਲ ਜਿੰਨੇ ਹੱਲ ਹੋ ਜਾਣਗੇ ਦਿਮਾਗ ਖੁੱਲੇਗਾ। ਜਿੱਦਣ ਜਿਸ ਦਿਨ ਤੱਕ ਗੁਰਪੁਰਬ ਆਉਣਾ ਉਦਣ ਤੱਕ ਤੇ ਫਿਰ ਖਿੜੇ ਹੋਵਾਂਗੇ। ਹੈ ਸਵਾਲ ਕਰਨ ਵਾਲੀ ਗੱਲ ਬਜ਼ੁਰਗੋ, 14 ਅਪ੍ਰੈਲ ਵਿਸਾਖੀ ਵਾਲੇ ਦਿਨ ਦਾ ਗੁਰੂ ਨਾਨਕ ਸਾਹਿਬ ਦਾ ਅਵਤਾਰ ਪੁਰਬ ਹੁੰਦਾ ਸੀ। ਪੁਰਾਣੀਆਂ ਸਾਰੀਆਂ ਕਿਤਾਬਾਂ ਦੇ ਵਿੱਚ ਵਿਸਾਖ ਦਾ ਲਿਖਿਆ, ਜਦੋਂ ਅੰਮ੍ਰਿਤ ਸੰਚਾਰ ਵਿਸਾਖੀ ਜਿਹੜੇ ਦਿਨ ਦੀ ਹੈ ਉਸੇ ਦਿਨ ਦਾ ਗੁਰੂ ਨਾਨਕ ਦਾ ਅਵਤਾਰ ਪੁਰਬ ਹੈ। ਪਰ ਅਗਲਿਆਂ ਨੇ ਪਿਛਲਿਆਂ 40-50 ਸਾਲਾਂ ਦੇ ਵਿੱਚ ਬਦਲ ਕੇ ਕੱਤਕ ਦੀ ਪੂਰਨਮਾਸ਼ੀ ਕਰਤਾ। ਕਿਤਾਬਾਂ ਦੇ ਵਿੱਚ ਪੰਜਾਬੀ ਪੜ੍ਹਨ ਵਾਲੇ ਬੱਚਿਆਂ ਦੀਆਂ ਕਿਤਾਬਾਂ ਦੇ ਵਿੱਚ ਸਿਲੇਬਸ ਬਦਲ ਦਿੱਤਾ ਗਿਆ, ਡੇਟ ਬਦਲ ਦਿੱਤੀ ਗਈ। ਪਰ ਕਿੰਨਿਆਂ ਨੇ ਪੁੱਛਿਆ ਵੀ ਇਹ ਕੀ ਹੋ ਗਿਆ, ਸਿੱਧਾ ਹੀ 6 ਮਹੀਨੇ ਉੱਧਰ ਚਲਿਆ ਗਿਆ, ਕਿਉਂ ਹੋ ਗਿਆ, ਇੱਦਾਂ ਕਿਵੇਂ ਹੋ ਗਿਆ? ਪਰ ਕੋਈ ਜਵਾਬ ਨਹੀਂ। ਮਾਫ ਕਰਨਾ ਜੀ, ਗੁਰੂ ਨਾਨਕ ਸਾਹਿਬ ਦੇ ਬਾਰੇ ਵਿੱਚ ਕਿਤਾਬ ਲਿਖੀ ਇੱਕ ਵਿਦਵਾਨ ਸੱਜਣ ਨੇ, ਕੱਤਕ ਕੇ ਵਿਸਾਖ, ਵੀ ਜਨਮ ਕੱਤਕ ਦਾ ਕਿ ਵਿਸਾਖ ਦਾ, ਤੇ ਤੁਸੀਂ ਕਿਤਾਬ ਖਰੀਦ ਕੇ ਪੜ੍ਹ ਕੇ ਦੇਖੋ, ਪੁਰਾਣੇ ਸਾਰੀ ਹਿਸਟਰੀ ਦੇ ਵਿੱਚ ਗੁਰੂ ਨਾਨਕ ਦਾ ਜਨਮ ਪ੍ਰਕਾਸ਼ ਪੁਰਬ ਹੈ ਜਿਹੜਾ ਇਹ ਵਿਸਾਖ ਦਾ ਹੈ। ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਿਰਜਣ ਵਾਲਾ ਜਿਹੜਾ ਦਿਨ ਹੈ ਉਹ ਕਿਹੜਾ ਦਿਨ ਰੱਖਿਆ? ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ, ਉਸੇ ਦਿਨ ਜਿੱਦਣ ਗੁਰੂ ਨਾਨਕ ਪ੍ਰਗਟ ਹੋਇਆ ਉਸੇ ਦਿਨ ਹੀ ਖਾਲਸਾ ਪ੍ਰਗਟ ਹੋਇਆ, ਇੱਕੋ ਦਿਨ ਰੱਖਿਆ। ਪਰ ਸਾਡਾ ਢਾਂਚਾ ਇੱਦਾਂ ਦਾ ਬਣਾਇਆ ਗਿਆ ਹੈ, ਹੁਣ ਕੱਤਕ ਦੀ ਪੂਰਨਮਾਸ਼ੀ ਲੱਭੋ, ਉਹ ਹਿੰਦੂ ਵਾਲੀ ਜੰਤਰੀ ਤੋਂ ਹੀ ਲੱਭਣੀ ਹੈ ਭਾਈ, ਉਧਰੋਂ ਲੱਭਣੀ ਹੈ, ਤਾਂ ਕਰਕੇ ਫਿਰ ਉੱਥੇ ਸਾਰਾ ਕੁਛ ਸੈੱਟ ਕਰ ਦਿੱਤਾ ਗਿਆ। ਕਦੇ ਕੋਈ ਤਰੀਕ ਆ ਜਾਂਦੀ ਹੈ, ਕਦੇ ਕੋਈ ਤਰੀਕ ਆ ਜਾਂਦੀ ਹੈ, ਕਦੇ ਕੋਈ ਆ ਜਾਂਦੀ ਹੈ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਸਵਾਲ ਕਰਨਾ ਦਿਮਾਗ ਚਲਾਉਣ ਵਾਲੀ ਗੱਲ ਕਿੱਥੇ ਆਈ ਹੈ ਸਾਡੇ ਵੱਲ? ਹੁਣ ਐਤਕੀ ਜੇ ਹੁਣ 23 ਦਾ ਕਰਤਾ, ਅਗਲੇ ਸਾਲ ਆਪਣੀ ਮਰਜ਼ੀ ਨਾਲ ਕੋਈ ਡੇਟ ਰੱਖ ਦੇਣ, ਆਪਾਂ ਤੇ ਫਿਰ ਢੋਲਕੇ ਚੱਕ ਕੇ, ਆਪਾਂ ਨੂੰ ਕੀ ਲੱਗੇ? ਆਪਾਂ ਦੇ ਪਾਸ ਸਾਡਾ ਧਿਆਨ ਤੇ ਪੂੜੀਆਂ ਚ ਹੁੰਦਾ, ਸਵੇਰੇ ਸਵੇਰੇ ਵੀ ਪੂੜੀਆਂ ਛੋਲੇ ਮਿਲ ਜਾਣੇ ਆ, ਬਦਾਣਾ ਮਿਲ ਜਾਣਾ, ਚਾਹ ਮਿਲ ਜਾਣੀ ਹੈ, ਆਪਾਂ ਟੋਰ ਨਾਲ ਜਾਵਾਂਗੇ, ਆਪਾਂ ਖਾ ਕੇ ਘਰ ਤੋਂ ਮੁੜ ਆਵਾਂਗੇ, ਆਪਾਂ ਕਹਾਂਗੇ ਆ ਗਈ ਪ੍ਰਭਾਤ ਫੇਰੀ, ਆਪੇ ਹੀ ਮੌਜ ਲੱਗਦੀ, ਸਾਨੂੰ ਕੀ ਲੱਗੇ? ਅਸੀਂ ਕਦੇ ਦਿਮਾਗ ਚਲਾਇਆ ਹੀ ਨਹੀਂ, ਅਸੀਂ ਕਦੇ ਸੋਚਿਆ ਹੀ ਨਹੀਂ ਇਹ ਗੱਲਾਂ। ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ 1 ਸਾਲ 'ਚ 2 ਵਾਰੀ, ਦੂਜੇ ਸਾਲ 'ਚ ਆਉਂਦਾ ਹੀ, ਇਸ ਸਾਲ ਵਿੱਚ ਕਿੰਨੀ ਤਰੀਕ ਨੂੰ? 13 ਜਨਵਰੀ ਮੈਂ ਇਸ ਸਾਲ 'ਚ ਪੁੱਛਦਾ, 18 'ਚ ਨਹੀਂ ਹੈ ਤਾਂ, ਤੇ 17 'ਚ 2 ਵਾਰੀ ਆਇਆ ਸੀ, 18 'ਚ ਹੈ ਹੀ ਨਹੀਂ, ਇਹ ਤਾਂ 19 'ਚ ਆਏਗਾ, 19 'ਚ ਗੁਰਪੁਰਬ ਆਏਗਾ। ਤੇ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਉਹ ਕਿੰਨੇ ਕਨਫਿਊਜ਼ ਹੁੰਦੇ ਨੇ ਵੀ ਜੇ ਕੱਲ੍ਹ ਸਾਨੂੰ ਕੌਮੀ ਪੱਧਰ 'ਤੇ ਛੁੱਟੀ ਕਰਨ ਨੂੰ ਕਹਿ ਦੇਣ ਵੀ ਤੁਹਾਨੂੰ ਛੁੱਟੀ ਕਰਨੀ ਹੈ, ਇੱਕ ਪੱਕੀ ਗੁਰੂ ਗੋਬਿੰਦ ਸਿੰਘ ਦੇ ਅਵਤਾਰ ਪੁਰਬ ਦੀ ਲਿਓ, ਡੇਟ ਦਿਓ ਕਿਹੜੀ ਹੈ, ਕੀ ਦੱਸੋਗੇ? ਕੋਈ ਡੇਟ ਹੈ? ਪਰ ਅਗਲਿਆਂ ਨੇ ਆਪਣੇ ਗਾਂਧੀ ਜਯੰਤੀ ਕਦੋਂ ਦੀ ਹੁੰਦੀ ਹੈ? 2 ਅਕਤੂਬਰ, 26 ਜਨਵਰੀ, 15 ਅਗਸਤ, ਸਾਰੀਆਂ ਡੇਟਾਂ ਪੱਕੀਆਂ, ਪਰ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਪੁਰਬ ਕਿਉਂ ਨਹੀਂ ਪੱਕਾ?
یہ ڈیٹ کیوں نہیں پھر سی؟ یہ جڑے سوال نے یہ کدے تے ساڈے آگوواں نوں سوچنے پڑن گے، کدے تے دماغ چلاونے پڑن گے۔ ایک سال وچ گرپورب دو واری گرو گوبند سنگھ دا، تے اگلے سال چاہوندا ہی نہیں، تے تہاڈے نیاڑیاں نوں جنوری فروری دا تے پتہ ہی پتہ ہے۔ ایک ڈیٹ اگے اگے 6-7 سال پکی رہی سی، کنی تاریخ سی؟ جنوری 5 جنوری سارے نوں یاد ہو گیا، سارے نوں چیتا ہو گیا۔ سو تا کر کے بھائی کتے نہ کتے دماغ چلاونا پینا، کتے نہ کتے سوچنا پینا ہے بھی ہو کی رہا سارے نال، سانو سمجھنا پینا۔ کلا صرف ایسا ہی نہیں بھی سویرے چھولے پوڑیاں کھا کے گھر نوں موڑ آئیے، بدانا کھا کے گھر نوں موڑ آئیے، پرباد پھیری آئیے، پرباد پھیری آئیے، اینے نال نہیں سرنا۔ زندگی وچ پرباد لیاؤ، بابے نانک دے پیروں کرو، گرو نانک دے پیچھے کرو۔ وہ گرو نانک جڑے ہر گل تے سوال کرتے سی، جڑے جوگی جوگی پورے پھرتے تھے۔ آ کنے لوکی وہما بھرما پاؤن والے، کادی جھوٹ بول مل کھائے، بامن نہاوے جیاں کھائے، جو بھی جگت نہ جانا اندھ، تینے او جاڑے کا بند۔ کہتے کاجی لوکاں نوں لٹ کے کھا رہے ہیں، برہمن لوکاں نوں اوداں کہنے نہ ہو، بندے تے ترس نہیں کردے، جاتاں پاتاں اے فرق دے ہیں، توں چھوٹی جات دا توں وڈی جات دا، شودر شودر کہہ کے پرے نوں تک دے ہیں، کہتے اے برہمن۔ جو بھی جگت نہ جانا اندھ، کہتے آتا جیون کا چج نہیں آیا، یہ لوگوں جگتیاں دستا پھرتا ہے۔ تینے اجاڑے کا بند، کہتے اجاڑا پان والے یہ بندے ہیں۔ گرو نانک دا سکھ ایدا سوچے بھی آ لٹن والا بندہ ہے، پکھنڈی نے ڈیرا نہیں بنا سکنا۔ انہوں پتا سی بھی یہ جوڑی کہن لگ جاندے نے بابے نانک وانگوں ترک کرتے ہیں، ہر گل تے سوال کرتے ہیں۔ یہ گرو نانک دے سکھ ہے، جیسے بابا نانک بڑک رکھتا سی، انہاں دی بڑک ہے۔ جی گرو نانک کی ہر گل میں سوال سی، انہوں نے بھی سوال بہت ہے۔ یہ سوچتے ہیں، دماغ چلتے ہیں، انہوں نے سویرے جپجی پڑھ کے آتے ہیں، انہوں نے سویرے ہی پتا لگ جاتا ہے سوچا ہے، سوچنا ہو جی سوچی۔ یہ سوال کیتا برہمن اتنے، کہتا تو لکھاں واری پاوے نہائی جا پر من سچا نہیں ہونا، یہ نہ نال من سچا نہیں ہونا، اکھاں بند کر کے ادا بہ جانا، چپ ہے من، چپ نہیں ہونا، چپ ہے، چپ نہ ہو گئی جی لائے رہا، یہ سویرے ہی پڑھ کے آنا ہے۔ گرو نانک دے سوال، گرو نانک دے ترک سویرے سویرے جدو پڑھ کے آنا ہے، پھر سارا دن جتھے غلط ہوتا ہے اتنے پوچھتا جی آ گل آ ٹھیک ہے، تنخواہ 40,000 لینا یار، کام بھی تو 40,000 کا کر، آپ بھی کرتا دوجے کو بھی سوال پوچھتا۔ یہ ہے جڑا ڈیوٹیاں پورے فرض پچھان دا اپنے، یہ ہرے کو پوچھتا ہے، گرو گرنتھ صاحب تو پڑھ کے آتا ہے،

ਸਮਾਜ ਵਿੱਚ ਸੱਜਣ ਨੇ ਗੁਣ ਤੇ ਗੁਣ ਚਾਹੀਦੇ ਆ, ਗੁਣੀ ਬੰਦਿਆਂ ਨੂੰ ਲੇਖੇ ਨਹੀਂ ਦੇਣੇ ਪੈਂਦੇ। ਲੇਖੇ ਮਤਲਬ ਗਲਤ ਕੰਮ ਕਰਾਂਗੇ ਤੇ ਲੇਖਾ ਦੇਵਾਂਗੇ ਨਾ, ਜਿਉਂਦੇ ਜਿਉਂਦੇ ਜਿੱਦਣ ਫੜੇ ਗਏ ਲੇਖਾ ਹੀ ਦੇਵਾਂਗੇ, ਅੰਦਰ ਚੱਕੀ ਚੱਲੇਗੀ, ਪੂਰੀ ਪਰੇਸ਼ਾਨ ਹੋਵਾਂਗੇ। ਤੇ ਜੇ ਸੱਜਣ ਬਣ ਗਏ, ਗੁਣੀ ਗੁਣ ਧਾਰਨ ਕਰ ਲਏ, ਜ਼ਿੰਦਗੀ ਸੋਹਣੀ ਬਣਾ ਲਈ, ਫਿਰ ਲੇਖੇ ਕਿੱਥੇ ਹੋਣਗੇ? ਉਹ ਗੁਣ ਤੇਰੇ ਕੰਮ ਆਉਣੇ ਨੇ, ਕੁਆਲਿਟੀ ਕੰਮ ਆਉਣੀ ਹੈ ਤੇਰੇ, ਕੁਆਲਿਟੀ। ਅੱਗੇ ਸੁਣੋ,

0: ਬਦਲੇ ਦਾ ਰੰਗ ਚਿੱਟਾ। ਤੇ ਕਹਿੰਦੇ ਰਹਿੰਦਾ ਵੀ ਤੀਰਥਾਂ ਦੇ ਉੱਤੇ ਜਿੱਥੇ ਪਾਣੀ ਹੋਵੇ, ਪਰ ਕਹਿੰਦੇ ਹੈ ਬਗਲਾ ਹੈ ਚਿੱਟਾ, ਰਹਿੰਦਾ ਵੀ ਕੰਢਿਆਂ ਦੇ ਉੱਤੇ ਤੀਰਥਾਂ ਦੇ ਉੱਤੇ ਰਹਿੰਦਾ ਹੈ, ਪਰ ਕਹਿੰਦੇ ਜਦੋਂ ਵੇਖਦੇ ਆ ਡੱਡੀਆਂ ਮੱਛੀਆਂ ਭਾਲਦਾ ਰਹਿੰਦਾ, ਹੈ ਵੀ ਚਿੱਟਾ ਰਹਿੰਦਾ ਵੀ ਤੀਰਥਾਂ ਉੱਤੇ ਹੈ, ਪਰ ਅੰਦਰ ਇਹਦੇ ਉਹ ਕੁਆਲਿਟੀ ਹੈ, ਅੰਦਰ ਕਹਿੰਦੇ ਉਹ ਚੀਜ਼ ਨਹੀਂ। ਇਹ ਡੱਡੀਆਂ ਮੱਛੀਆਂ ਨਹੀਂ ਛੱਡਦਾ, ਇਹ ਤੀਰਥਾਂ ਦੇ ਉਸ ਮਕਸਦ ਨਾਲ ਨਹੀਂ ਆਇਆ। ਉਹ ਹਾਲ ਕਹਿੰਦੇ ਸਾਡਾ ਹੈ ਅੱਗੇ,
1: ਸਿਮਲ ਰੁੱਖ ਸਰੀਰ ਮੈਂ
0: ਆਵਾਜ਼ ਘਟਾ ਕੇ ਰੱਖ,
1: ਮੈਂ ਜਨ ਦੇਖ ਬੋਲਣ।
0: ਪੜੋ ਦੁਬਾਰਾ ਆਰਾਮ ਨਾਲ ਪੜੋ,

ਕਰਕੇ ਆਏ ਸਨ ਉਹ ਇਹ ਜੇ ਆਮ ਹੈ ਜਾਹੇ ਨਿਰਾਸੇ ਜਿਵੇਂ ਸਿਮਲ ਰੁੱਖ ਕੋਲ ਜਾ ਕੇ ਤੇ ਪੰਛੀ ਦੁਖੀ ਹੋ ਜਾਂਦੇ ਆ ਕਿ ਇਹ ਲੱਗਦਾ ਹੀ ਵਧੀਆ ਇਹਦੀ ਚਮਕ ਦਮਕ ਬਾਹਰੋਂ ਹੀ ਵਧੀਆ ਸੀ ਸਾਡੇ ਨਾਲ ਵੀ ਏਦਾਂ ਹੀ ਨਹੀਂ ਹੋ ਰਹੀ ਭਲਾ ਜਿੰਨੇ ਸੋਚ ਕੇ ਵੇਖੋ ਜਿੱਦਾਂ ਦੇ ਅਸੀਂ ਦੇਖਦੇ ਹਾਂ ਉਦਾਂ ਦੇ ਹੈ ਆ ਭਲਾ ਸਾਰੇ ਆਪਾਂ ਚਾਚਾ ਮਾਰ ਵੀ ਜਿੱਦਾਂ ਦੇ ਆਪਾਂ ਦੇਖਦੇ ਹਾਂ ਕੀ ਉਦਾਂ ਦੇ ਹੈ ਜੇ ਅਗਲਾ ਸਾਡੇ ਨਾਲ ਦਸ ਦਿਨ ਰਹਿ ਲਵੇ ਵੀ ਸਾਡੀ ਸਾਰੀਆਂ ਕਰਤੂਤਾਂ ਵੇਖੀਆਂ ਜਿੱਦਾਂ ਦੇ ਆਪਾਂ ਜਿੱਦਾਂ ਦੇ ਸਹੁਰਾ ਪਰਿਵਾਰ ਦਿਸਦਾ ਹੁੰਦਾ ਹੈ ਰਿਸ਼ਤਾ ਕਰਨ ਵੇਲੇ ਕੁੜਮ ਚਾਹੇ ਲੜਕੀ ਵਾਲੇ ਚਾਹੇ ਲੜਕੇ ਵਾਲੇ ਕੀ ਉਦਾਂ ਦੇ ਹੁੰਦੇ ਹੈ ਨਾ ਜਿੱਦਾਂ ਦਾ ਮੁੰਡਾ ਦਿਸਦਾ ਹੁੰਦਾ ਉਦਾਂ ਦਾ ਹੁੰਦਾ ਜਿੱਦਾਂ ਦੀ ਧੀ ਦਿਸਦੀ ਹੁੰਦੀ ਹੈ ਪਹਿਲੇ ਦਿਨ ਚਾਹ ਦੇ ਕੱਪ ਜੇ ਲੈ ਕੇ ਆਉਂਦੀ ਹੈ ਸਿਆਣੀ ਜੀ ਬਣ ਕੇ ਮੁੜ ਕੇ ਹੁੰਦੀ ਉਦਾਂ ਦੀ ਤੇ ਜਿਹੜਾ ਮੁੰਡਾ ਹੈ ਬੀਬਾ ਪੁੱਤ ਬਣ ਕੇ ਬੈਠਾ ਹੁੰਦਾ ਹੁੰਦਾ ਉਹਦਾ ਕਿੰਨੇ ਕਿੰਨੇ ਕੁ ਨੇ ਜਿਹੜੇ ਅਸਲੀ ਨੇ ਕਿੰਨੇ ਸੱਸਾਂ ਜਿਹੜੀਆਂ ਫੁਲਕਾਰੀਆਂ ਪਾ ਕੇ ਹਾਏ ਮੇਰੀ ਧੀ ਐ ਕਰਦੀਆਂ ਨੀ ਹੋਈਆਂ ਸੱਸ ਜਦੋਂ ਫੁਲਕਾਰੀ ਪਾ ਕੇ ਇੱਦਾਂ ਮੇਰੀ ਧੀ ਮੈਨੂੰ ਤੇ ਧੀ ਮਿਲ ਗਈ ਹੁੰਦੀ ਹੈ ਭਲਾ ਉਹਨਾਂ ਨਾ ਧੀ ਚੋ ਕੁਆਲਿਟੀ ਹੈ ਨਾ ਸੱਸ ਹਰੇਕ ਪੰਛੀ ਕਹਿੰਦੇ ਹਾਏ ਤੇ ਉਹ ਹੈ ਹੀ ਤੇ ਸਾਡੀਆਂ ਕਿਰਪਾਨਾਂ ਫੜੇ ਵਾਲੇ ਜਥੇਦਾਰ ਅਕਾਲ ਤਖਤਾਂ ਦੇ ਜਥੇਦਾਰ ਵੱਡੇ ਵੱਡੇ ਲੀਡਰ ਸ਼੍ਰੋਮਣੀ ਕਮੇਟੀ ਦੇ ਵੱਡੇ ਵੱਡੇ ਪੱਕਾਂ ਵਾਲੇ ਦਾੜਿਆਂ ਵਾਲੇ ਬੰਦੇ ਸਾਡੀ ਲੀਡਰਸ਼ਿਪ ਮੈਂ ਲੱਗਦਾ ਨਹੀਂ ਵੀ ਇਹ ਤੇ ਸਾਡੀ ਸਾਨੂੰ ਇਹ ਨਹੀਂ ਲੱਗਦਾ ਪਰ ਹੈ ਉਦਾਂ ਪੰਛੀ ਆਏ ਆਸ ਕਰਕੇ ਹੈਗੇ ਅਸੀਂ ਉਦਾਂ ਪਰ ਮੈਂ ਸੱਚ ਕਹਿੰਦਾ ਸਾਡੇ ਨਾਲੋਂ ਕਿਤੇ ਜ਼ਿਆਦਾ ਵਿਦੇਸ਼ਾਂ ਦੇ ਲੋਕਾਂ 'ਚ ਕੁਆਲਿਟੀਆਂ ਨਾਲੇ ਉਹ ਧਾਰਮਿਕ ਨਹੀਂ ਨਾ ਉਹ ਇੰਨੀਆਂ ਟੰਡੀਆਂ ਖੜਕਾਉਂਦੇ ਆ ਨਾ ਇੰਨੀਆਂ ਢੋਲਕੀਆਂ ਪਾੜਦੇ ਸਾਡਾ ਮੰਗ ਸਾਡੇ ਵਾਂਗੂ ਕੁੱਟਦੇ ਨਾ ਉਹ ਬੰਦੇ ਸਾਡੇ ਵਾਂਗੂ 4 ਵਜੇ ਉੱਠ ਕੇ ਬਹਿ ਜਾਂਦੇ ਹੈ ਨਾ ਉਹਨਾਂ ਬੰਦਿਆਂ ਦੇ ਇੰਨੇ ਗੁਰਦੁਆਰੇ ਨਾ ਤੀਰਥ ਇੰਨੇ ਹੈ ਨਾ ਉਹਨਾਂ ਦੇ ਸਰੋਵਰ ਇੰਨੇ ਹੈ ਨਾ ਉਹਨਾਂ ਦੇ ਧਾਰਮਿਕ ਸਥਾਨ ਇੰਨੇ ਹੈ ਪਰ ਜੇ ਤੁਸੀਂ ਆਸ ਕਰਕੇ ਜਾਓਗੇ ਨਾ ਤੇ ਸੱਚੀ ਕਿਆ ਲਿਓ 100 ਚੋਂ 75% ਤੁਹਾਨੂੰ ਖਰੇ ਨਿਕਲਣਗੇ ਖਰੇ ਆਸ ਕਰਕੇ ਜਾਇਓ ਉਹੇ ਜਿਹੀ ਜਿਹੋ ਜਿਹਾ ਦਿਖਦਾ ਹੈ ਉਹੋ ਜਿਹੇ ਹੋਏ ਸਾਡੇ ਚ ਇਹ ਕੁਆਲਿਟੀ 2% ਵੀ ਨਹੀਂ ਸਾਡੇ ਚ ਆਪਾਂ ਕਹਿੰਦੇ ਜਥੇਦਾਰ ਜਿਹੋ ਜਿਹੇ ਦਿਖਦੇ ਨੇ ਉਹੋ ਜਿਹੇ ਹੈ ਨਹੀਂ ਆਪਾਂ ਜਿੰਨੇ ਜਿੱਦਾਂ ਦੇ ਦਿਸਦੇ ਪੁੱਤ ਵਾਰਨ ਵਾਲੇ ਦੇ ਪੁੱਤਾਂ ਅਸੀਂ ਕਹਿੰਦੇ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਸਾਡੇ ਧਰਮ ਦੇ ਪਿਤਾ ਇੱਦਾਂ ਕਹਿੰਦੇ ਪਰ ਸਾਡੇ ਕਈ ਕੁਆਲਿਟੀ ਸਾਡੇ ਤੋਂ ਗੱਲ ਕਿੱਥੇ ਬਹੁਤ ਜ਼ਿਆਦਾ ਫਰਕ ਹੈ ਪਰ ਗੁਰੂ ਨਾਨਕ ਨੂੰ ਕੀ ਚਾਹੀਦੀ ਹੈ ਸਾਡੇ ਵਿੱਚ ਗੁਰੂ ਨਾਨਕ ਨੂੰ ਇਨਸਾਨੀਅਤ ਚਾਹੀਦੀ ਹੈ ਉਹ ਹੈ ਖਾਲੀ ਥੋਥੇ ਤੇ ਫਿਰ ਸਵਾਦ ਨਹੀਂ ਵੀ ਆਉਣਾ ਭਾਵੇਂ ਗੰਨਾ ਪੀੜਿਆ ਹੀ ਜਾਂਦਾ ਹੈ ਪਰ ਫੁੱਲ ਮਿੱਠਾ ਹੁੰਦਾ ਨਾ ਜਦੋਂ ਕਹਾਣੀ ਚ ਪੀੜਿਆ ਹੀ ਜਾਂਦਾ ਉਹਨੂੰ ਸਵਾਦ ਹੀ ਫੇਰ ਆਉਂਦਾ ਜਦੋਂ ਕੰਮ ਆਉਂਦਾ ਕਿਸੇ ਦੇ ਅਗਲਾ ਕਹਿੰਦਾ ਯਾਰ ਸਵਾਦ ਬਹੁਤ ਮਰਜ ਭਾਵੇਂ ਸਬਜ਼ੀ ਦੀ ਪੈਣੀ ਹੈ ਪਰ ਸਵਾਦ ਹੀ ਉਹਨੂੰ ਫੇਰ ਆਉਂਦਾ ਇੱਦਾਂ ਹੀ ਚਾਹੀਦੀ ਸੀ ਮੈਂ ਇੱਦਾਂ ਹੀ ਚਾਹੀਦੀ ਭਾਈ ਕਾਲੂ ਸਿੰਘ ਵਰਗਿਆਂ ਨੂੰ ਖੋਪਰੀਆਂ ਲੁਹਾਉਣੀਆਂ ਪਈਆਂ ਪਰ ਕਹਿੰਦੇ ਸਵਾਦ ਹੀ ਇਹਦੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਖੜਨਾ ਪਿਆ ਕਹਿੰਦੇ ਸਵਾਦ ਹੀ ਇਹਦੇ ਕੁਆਲਿਟੀ ਤੇ ਹੈ ਨਾ ਕੁਆਲਿਟੀ ਤੇ ਹੈ ਤਾਂ ਕਰਕੇ ਉਹ ਇਹ ਆਮ ਹੈ ਆਸ ਕਰ ਜੇ ਪੰਛੀ ਆਸ ਕਰਕੇ ਆਉਂਦੇ ਆ ਤੇ ਨਿਰਾਸ਼ ਹੋ ਜਾਂਦੇ ਆ ਕਹਿੰਦੇ ਓਏ ਨਾ ਫੁੱਲ ਨਾ ਕੰਮ ਦੇ ਨਾ ਫਲ ਕੰਮ ਦੇ
پر آپ ادھر دے بنیے بھی اگلا آس کر کے آوے مڑے آس کر کے آوے جتنا اگلے نے سوچیا سی اتو بھی ودیا ہوئی ہے ادو بھی ودیا ہوا جتنا دے سوچیا سی ادو بھی ود کوالٹی ہو گئی سچ گل بنا کر کے مٹھ تنیمی نانکا گن چنی آئی کہ نیوا ہی چنگا سی میٹھا تو ہوں سمل رخ ایڈا بڑا ایڈا اچا کہ آڈا ڈاکن پھرتا ہے نیوا ہی ہوں میٹھا تو چاہیے سا یہ تو گل سارے ہی پڑھتے ہیں

0: ਨਾਨਕ ਪਾਤਸ਼ਾਹ ਕਹਿੰਦੇ ਹੈ ਵੀ ਜੇ ਗੁਣ ਪੈਦਾ ਨਾ ਕੀਤੇ ਤੇ ਸਿਮਲ ਰੁੱਖ ਵਾਲਾ ਹਾਲ ਹੈ ਮੇਰਾ, ਮੇਰਾ ਤਨ ਵੀ ਏਦਾਂ ਹੀ ਹੈ, ਮੇਰਾ ਸਰੀਰ ਵੀ ਏਦਾਂ ਹੀ ਹੈ। ਅਗਲਾ ਤੇ ਆਸ ਕਰਦਾ ਵੀ ਕਮਾਲ ਦਾ ਹੋਏਗਾ, ਜਦੋਂ ਅਗਲਾ ਨੇੜੇ ਆ ਕੇ ਵੇਖਦਾ ਤੇ ਸਿੰਬਲ ਵਾਲਾ ਹਾਲ ਹੁੰਦਾ। ਲਓ ਹੁਣ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਆ, ਫਿਰ ਸੁਣੋ ਪੰਗਤ ਦੀਆਂ ਦੁਆਰਾ।
1: ਸਿੰਬਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨ,
0: ਮੇਰੇ ਵੱਲ ਵੇਖ ਕੇ ਵੀ ਭੁਲੇਖਾ ਪੈ ਜਾਂਦਾ ਕਈਆਂ ਨੂੰ, ਇਹ ਵੀ ਕੁਆਲਿਟੀ ਵਾਲਾ ਹੋਣਾ। ਜਿਵੇਂ ਸਿਮਲ ਰੁੱਖ ਨੂੰ ਵੇਖ ਕੇ ਭੁਲੇਖਾ ਪੈ ਜਾਂਦਾ, ਮੇਰੇ ਵੱਲ ਵੇਖ ਕੇ ਵੀ ਭੁਲੇਖਾ ਪੈ ਜਾਂਦਾ। ਦੇਖੋ ਤੇ ਸਹੀ ਕਿਹਾ ਦਿਓ ਕੈਸੀ ਕੁਆਲਿਟੀ ਹੈ, ਪਰ ਬਾਬਾ ਜੀ ਕਹਿੰਦੇ ਹੈ ਮੇਰੇ ਵੱਲ ਵੇਖ ਕੇ ਵੀ ਭੁਲੇਖਾ ਪੈ ਜਾਂਦਾ। ਉਹ ਇੱਦਾਂ ਦੇ ਵੀ ਜਿੱਦਾਂ ਦੇ ਦਿਸਦੇ ਆ ਉਦਾਂ ਦੇ ਹੈ ਨੇ, ਉਹ ਥੋੜਾ ਇੱਦਾਂ ਦੇ, ਉਹ ਤੇ ਜਿੱਦਾਂ ਦੇ ਦਿਸਦੇ ਆ ਉਦੋਂ ਕਈ ਗੁਣਾ ਵਧੀਆ ਹੈ। ਜੇ ਉਹ ਜਿੱਦਾਂ ਦੇ ਗੁਰੂ ਨਾਨਕ ਦਿਸਦੇ ਆ ਉਹ ਤੋਂ ਜ਼ਿਆਦਾ ਵਧੀਆ ਹੈ। ਪਰ ਉਹ ਕਹਿੰਦੇ ਇਹ ਹੈ ਵੀ ਮੈਂ ਇੱਦਾਂ, ਕਈਆਂ ਨੂੰ ਕਹਿੰਦੇ ਮੇਰੀ ਵੇਖ ਕੇ ਭੁਲੇਖਾ ਪੈ ਜਾਂਦਾ। ਪਰ ਮੈਂ ਬੇਨਤੀ ਕਰਾਂਗਾ ਕਿਸੇ ਨੂੰ ਭੁਲੇਖਾ ਨਾ ਪਵੇ, ਚੰਗਾ ਪੁੱਤ ਬਣ ਕੇ ਵਿਖਾ, ਚੰਗਾ ਪਤੀ ਬਣ ਕੇ ਵਿਖਾ, ਚੰਗਾ ਪਿਤਾ ਬਣ ਕੇ ਵਿਖਾ, ਚੰਗਾ ਸਹੁਰਾ ਬਣ ਕੇ ਵਿਖਾ, ਚੰਗਾ ਵਲੰਟੀਅਰ ਬਣ ਕੇ ਵਿਖਾ, ਚੰਗਾ ਮੁਲਾਜ਼ਮ ਬਣ ਕੇ ਵਿਖਾ, ਚੰਗਾ ਮਜ਼ਦੂਰ ਬਣ ਕੇ ਵਿਖਾ, ਚੰਗਾ ਆਫੀਸਰ ਬਣ ਕੇ ਵਿਖਾ। ਹਰ ਅਹੁਦਾ ਜਿਹੜਾ ਤੈਨੂੰ ਮਿਲਿਆ ਜਿਹੜੀ ਥਾਂ ਤੇ ਹੈ ਸਾਰਾ ਫਰਜ਼ ਇੱਦਾਂ ਨਾ। ਕਈ ਬੰਦੇ 60 ਰੁਪਈਏ ਦਾ ਕੰਮ, ਇੱਦਾਂ ਕਹਿ ਲਓ ਕਿ 10 ਰੁਪਈਏ ਲੈਂਦੇ ਆ ਤੇ 12 ਦਾ ਕੰਮ ਕਰਕੇ ਦਿੰਦੇ ਆ। ਰਿਟਾਇਰਮੈਂਟ ਲੈਣੀ ਹੈ ਜੀ 60 ਸਾਲ ਦਾ ਹੋ ਗਿਆ, ਕਹਿੰਦੇ ਯਾਰ ਤੈਨੂੰ ਨਹੀਂ ਛੱਡਣਾ, ਤੇਰੇ ਵਰਗਾ ਬੰਦਾ ਨਹੀਂ ਮਿਲਣਾ ਸਾਨੂੰ। ਕਈ ਬੰਦੇ ਇੱਦਾਂ ਦੇ ਆ ਲੋਕ ਛੱਡਣਾ ਨਹੀਂ ਚਾਹੁੰਦੇ, ਘਰ ਆਉਂਦਾ ਘਰ ਵਾਲੀ ਕਹਿੰਦੀ 7 ਜਨਮ 'ਚ ਤੇਰੇ ਵਰਗੇ ਪਤੀ ਮਿਲ ਜਾਂਦੇ। ਪਰ ਜਿਹੜਾ ਸਾਡਾ ਹਾਲ ਹੈ ਸਾਡੇ ਯਾਰ ਮੈਂ ਹੀ ਨਹੀਂ ਜਿਹੜੀ ਤੇਰੇ ਨਾਲ ਕੱਟੀ ਜਾਂਦੀ, ਸਾਨੂੰ ਤਾਂ ਇੱਦਾਂ ਛਿੱਤਰ ਪੈਂਦੇ ਰੋਜ਼ ਘਰੋਂ ਵੀ ਤੂੰ ਤੇਰੇ ਨਾਲ ਮੈਂ ਹੀ ਕੱਟ ਗਈ, ਹੋਰ ਨਹੀਂ ਕੱਟਣਾ, ਮੈਂ ਤੇ ਨਿਆਣਿਆਂ ਕਰਕੇ ਕੱਟੀ ਜਾਂਦੀ, ਮੈਂ ਤੇ ਨਹੀਂ ਬੱਚਿਆਂ ਕਰਕੇ ਤੇਰੇ ਕਰਕੇ ਤੇ ਨਹੀਂ ਜੀ ਹੈ ਨੀ ਹਾਲ ਸਾਡਾ। ਸੱਚੀ ਜੇ ਡਿਸਕਸ਼ਨ ਹੋਵੇ ਆਪਾਂ ਨਾ ਜਿਹੜੀਆਂ ਗੱਲਾਂ ਕਰ ਰਹੇ ਹਾਂ ਇਹ ਸਵੇਰੇ ਵੀ ਕਰੀਏ ਸ਼ਾਮ ਵੀ ਕਰੀਏ, ਸਵੇਰੇ ਵੀ ਕਰੀਏ ਸ਼ਾਮ ਵੀ ਕਰੀਏ, ਫਿਰ ਸਵੇਰੇ ਕਰੀਏ ਫਿਰ ਸ਼ਾਮ ਕਰੀਏ, ਨਿਤਨੇਮ ਦਾ ਮਤਲਬ ਹੀ ਹੈ। ਤੇ ਹੋ ਸਕਦਾ ਸੱਟਾ ਖਾ ਖਾ ਕੇ ਆਪਣੇ ਮਨ ਚ ਆਵੇ ਚੱਲ ਉਹ ਮਨਾ ਸੁਧਰ ਜਾ, ਨਿਤਨੇਮ ਕਰਨ ਦਾ ਮਤਲਬ ਹੀ ਇਹ, ਸਵੇਰੇ ਵੀ ਸੱਟਾਂ ਵੱਜਣਗੀਆਂ ਸ਼ਾਮ ਨੂੰ ਵੀ, ਉਹ ਚਿੱਪ ਨਿਕਲ ਜਾਣਗੇ, ਕਿੰਨੀਆਂ ਕੁ ਥੋੜੀਆਂ ਖਾ ਲਾਂਗੇ, ਕਿੰਨੇ ਕੁ ਥੋੜੇ ਖਾ ਲਾਂਗੇ, ਚਿੱਪ ਨਿਕਲਣਗੇ ਫਿਰ ਆਪਣੇ। ਸਾਡੇ ਤੇ ਨਿਤਨੇਮ ਦੇ ਅਰਥ ਹੀ ਨੀ ਪੜੇ ਪਈਆਂ ਨੇ, ਸਾਰੀ ਜ਼ਿੰਦਗੀ ਨਿਤਨੇਮ ਕੀਤਾ, ਉਹਨਾਂ ਨੂੰ ਇੱਕ ਓਅੰਕਾਰ ਦਾ ਨਹੀਂ ਪਤਾ ਲੱਗਾ, ਸਮਝ ਨਹੀਂ ਆਈ, ਟਿੱਕ ਮਾਰ ਕਰਦੇ ਆਹ ਜਪੁਜੀ ਸਾਹਿਬ ਨਿਬੜ ਗਿਆ, ਹੁਣ ਜਾਪ ਸਾਹਿਬ ਹੋ ਗਿਆ, ਆਹ ਹੋ ਗਏ ਸਵਈਏ, ਆਹ ਚੌਵੀ ਆਹ ਆਨੰਦ ਸਾਹਿਬ ਏਦਾਂ ਗੁਟਕਾ ਰੱਖਿਆ, ਚਲੋ ਹੋ ਗਿਆ ਨਿਤਨੇਮ, ਹੁਣ ਕੱਲ੍ਹ ਨੂੰ ਦੇਖਾਂਗੇ। ਜਿਵੇਂ ਬੰਦਾ ਨਵੇੜਾ ਵੀ ਕਰਦਾ ਹੁੰਦਾ, ਟਿੱਕ ਮਾਰ ਕਰਦਾ ਹੁੰਦਾ ਵੀ ਆਹ ਵੀ ਨਿਬੜ ਗਿਆ, ਆਹ ਵੀ ਨਿਬੜ ਗਿਆ, ਵੀ ਚਲੋ ਇੱਕ ਸੋਹਣੀ ਸਾਹਿਬ ਰਹਿ ਗਿਆ, ਉਹ ਦਿਨੇ ਘੰਟਾ ਲਾ ਕੇ ਕਰ ਲਾਂਗੇ, ਏਦਾਂ ਕਰਦੇ ਹਾਂ। ਇਸ ਤਰ੍ਹਾਂ ਹੁੰਦਾ ਸਾਡਾ ਨਿਤਨੇਮ। ਪਰ ਜੇ ਸੋਚੀਏ ਵਿਚਾਰੀਏ, ਤੇ ਮੈਂ ਗੱਲ ਕਰਦਾ ਸੀ ਕਿ ਜਿੱਥੇ ਕੰਮ ਕਰਦਾ ਹੈ ਉਹ ਕਹਿੰਦੇ ਤੈਨੂੰ ਛੱਡਣਾ ਨਹੀਂ, ਕੰਮ ਵਾਲੇ ਕਹਿੰਦੇ ਨੇ ਯਾਰ ਤੇਰੇ ਵਰਗਾ ਬੰਦਾ ਨਹੀਂ ਮਿਲਣਾ, ਉੱਥੇ ਵੀ ਸਰਵਿਸ ਕੀਤੀ ਹੈ, ਸੇਵਾ ਹੀ ਕੀਤੀ ਹੈ। ਘਰ ਵਾਲੀ ਕਹਿੰਦੀ ਹੈ ਤੇਰੇ ਵਰਗਾ ਪਤੀ ਹਰ ਜਨਮ 'ਚ ਮੈਨੂੰ ਮਿਲੇ, ਉੱਥੇ ਵੀ ਇਹਨੇ ਜੇ ਰਸੋਈ 'ਚ ਵੜੀ ਹੁੰਦੀ ਹੈ ਨਾ ਤਾਂ ਕਹਿੰਦੀ ਹੈ ਜੀ ਘਰ ਵਾਲੀ, ਵੀ ਜਦੋਂ ਕੰਮ ਕਰਦੀ ਹੋਵੇ ਬਾਹਰ ਕੱਪੜੇ ਧੋਂਦੀ ਹੋਵੇ ਆਪੇ ਰਸੋਈ 'ਚ ਵੜ ਜਾਂਦਾ, ਜਾ ਕੇ ਚਾਹ ਦਾ ਇੱਕ ਕੱਪ ਨਹੀਂ ਦੋ ਬਣਾ ਲੈਂਦਾ, ਕੋਹਨੂੰ ਲਿਆ ਕੇ ਲੈ ਵੀ ਤੂੰ ਵੀ ਕੰਮ ਕਰਦੀ ਰਹਿ, ਫੜ ਮੈਂ ਲੈ ਆਇਆ, ਆ ਤੂੰ ਵੀ ਇੱਕ ਕੱਪ ਪੀ ਰਿਹਾ ਇੱਕ ਮੈਂ ਪੀ ਲੈਂਦਾ। ਉਹ ਕਹਿੰਦੀ ਹੈ ਫਿਰ ਵੀ ਰੋਟੀ ਚੁੱਕ ਕੇ ਆਪੇ ਪਾ ਕੇ ਖਾ ਲੈਂਦਾ, ਕਦੇ ਨੀ ਮੈਨੂੰ ਪੁੱਛਿਆ ਵੀ ਲਿਆ ਕੇ ਦੇ ਰੋਟੀ ਇੱਥੇ ਥਾਲੀ ਦੇ ਵਿੱਚ ਲੱਗ ਕੇ ਲਿਆ, ਏਦਾਂ ਕਰ ਆਪੇ ਆਪਣੀ ਚੱਕ ਕੇ ਪਾ ਲੈਣ, ਕਹਿੰਦਾ ਤੂੰ ਵੀ ਤੇ ਤੂੰ ਵੀ ਤੇ ਨਿਸ਼ਾਨ ਹੀ ਹੈ, ਤੂੰ ਸਵੇਰ ਦੀ ਕੰਮ ਕਰਦੀ ਮੈਂ ਕੋਈ ਬਹੁਤਾ ਥੱਕ ਗਿਆ, جہے بندے ولنٹیئر نے کام کرتے ہیں جہے بندے بھار نہیں باہرے بچوں والی کوالٹی ہے جنہوں میں بچپن تو جہے کرتے آئے ہیں کام تو آیا کہ تینوں نہیں چڈنا گھر والی کہتی ہے تیرے ورگا ہرک جنم ملے بچے کہنے پتا ہوئے تے تیرے ورگا تے ماں کہتی پت ہوئے تے وہ بندہ کہتا یار درگاہ جی رہی ہے ہو درگاہ سارے نے میری لوڑ ہے جی دنیا سیو کمائی ہے درگاہ پیسہ درگاہ بن جا جی ذمہ وار بندیاں واسطے دیا سنسار انہوں نے تو ہر بندہ یاد کرتا ہے جتنے کسی ویاہ گیا سی جا کے پرونا بن کے نہیں بیٹھا جا کے کام کرتا سی مامے نے سدیا ویاہ کے اتنے رشتے دار بن کے نہیں بیٹھا بج بج کے کام کیتا اگلے دن پتروں تو بد کے سہرے گھر گیا دوائی بن کے نہیں بیٹھا بد کام کیتا انہوں نے پروار کو اگے بج بج کے میں کرتا چلو میں کرتا نال ایسا ذمہ وار بن کے رہا وہ چیتا کرتے ہیں کہ مڑ کے کدو آئے گا پھر کدو آئے گا جہاں بندہ سارے ورگا جاندار ہاں جی میری سیوا نہیں کی لیا مینو آ لیا وہ کہ مگروں لے گا کرو یہ جائے گا کرو کتنے بستا چڑ گیا سرکار بھی جن آپ نکمے ہاں کھڈنا تو چاہتے ہی نہیں اگلے کہ کدو مگروں لین گے سارے پر کھڈ نہیں سکتے جمے وار بندیاں فرج والے بندیاں کی ہرےک کو لوڑ ہے تا کر کے بھائی کوالٹی پیدا کریے کوالٹی جدان دے دسیے اوداں دے ہوئیے جدان دے پھر ہوئیے اوداں دے دسیے جدان دے میں دیکھے جی کئی بندے نا شراب پیندے ہیں کئی پیگ پیگ لائے بنا نیند نہیں آتی گرودوارے بھی جانے داڑی سے بھی کنکی لا لیں جدو کدے گل کرو گے ہاں جی پھر یہ نہیں ہے ای لگتا ہے بھی جدا کا ہے ادا کا ہی دس لگتا ہے ہے بھی یہ کرتا بھی ادا ہی ہے تو گردوارے بھی جانا کہ نہیں ہے میں دھرمی میں نہیں دھرمی بندہ میرے من لو پاپی کاپی ہوئی ہے پر بڑی پرابلم ادو پہ جب 95% بندے دھرمی ہے نہیں کم سارے اہ کرتے ہیں پر دستے ایک وہ جا گردوارے نہ جا کے ماڑے کام کرتا ہے پر ایک وہ جا جانتا بھی ہے دستا بھی دھرمی ہے دستی بھی داڑھی ہے دستا بھی سارا کچھ ہے پر ہے ہوتا ہے ان بندیاں تو زیادہ خطرہ ہے سارے سماج میں انہوں کو زیادہ خطرہ ہے ایک تو ہے ہی ہے ایک وہ نہیں جڑے ہے نہیں وہ جی پر دستے وہ بندیا کا بھلکھا ایسا پہنتا ہے بندہ سا بھلکھے دے مر جایا جاتا ہے ساری قوم رگڑی پی ہے یہاں گلان کر کے کیونکہ بندے جہے جی دستے وہ ہے تا کر کے انہوں نقصان دھرمیا نے نہیں کیتا جنہ دھرمی کر کے انہاں نقصان سکھ قوم دا تہانوں کی لگدا ہے سکھ قوم دا نقصان داڑھی کیس کٹے والیاں نے کیتا جنہاں سکھ قوم دا نقصان داڑھی کیس رکھ کے بندے کر کے انہاں دوجے نوں کر اے سچ ہے جتھے مرضی سروے کر لیو جتھے مرضی حساب کتاب لا لیو اگلے اپنا بن کے اپنے ورگے پگا بن کے دمالے دستارا بن کے داڑھی رکھ کے وہ کر گئے کیونکہ اسی باہروں دیکھتے ہیں اسی بابے نانک وانگو کوالٹی دیکھنی شروع ہی نہیں کی اسی تے پربھاوت ہو جاندے ہیں کہ بندے دی داڑھی ایڈی دستار بنی گاترا پایا چوڑا پایا یہ تے غلط ہو ہی نہیں سکتا تے ساڈے لیڈراں نے ویکھ لیا کہ انہاں نے کوالٹی تے ویکھنی نہیں انہوں نے کہا داڑھی ویکھنی ہے داڑھی بڑھا لیں پگ ویکھنی ہے پگ بن لیں جی گاترا ویکھنا گاترا بھی پا لیں گے اور کی ویکھو گے یہی کچھ ویک رہے وہ اگلے بکھا کے لٹ کے لے گئے جدن ابھی ویکن لگے کوالٹی جہی گرو نانک پاتشاہ کہتے ہیں بھی چترے کوٹیاں بھی کریے جی اندروں سکھنے جی گرو نانک بابو ویکن لگے کوالٹی کہتے بانڈے کی چمک کی کریے جی کالک ہے بگلے کے چیٹے رنگ کی کریے جی کھانا گڈیا مچھیاں ہیں جدن ابھی ویکن لگے سمر کے قد نو کی کریے پھل پھیکے فل بند بگے نے کی کریے ਉਧਰ ਪਤਾ ਲੱਗਣਾ ਵੀ ਆਪਾਂ ਵੀ ਕੁਆਲਿਟੀ ਵੇਖਦੇ ਹਾਂ। ਇਹਦਾ ਇਹਨਾਂ ਦਾ ਬਾਬਾ ਗੁਰੂ ਨਾਨਕ ਵੀ ਕੁਆਲਿਟੀ ਵੀ ਵੇਖਦਾ ਸੀ ਤੇ ਹੁਣ ਸਿੱਖ ਵੀ ਕੀ ਵੇਖਦੇ ਆ
2: ਕੁਆਲਿਟੀ
0: ਕੁਆਲਿਟੀ ਪੈਦਾ ਕਰਦੇ ਆ ਕੁਆਲਿਟੀ ਵੇਖਦੇ ਆ। ਇਹ ਗੁਣੀ ਬੰਦਿਆਂ ਨੂੰ ਵੇਖਦੇ ਆ, ਇਹਨਾਂ ਨੂੰ ਗੁਣ ਚਾਹੀਦੇ ਆ, ਹੁਣ ਇਹਨਾਂ ਨੂੰ ਕੁਆਲਿਟੀ ਚਾਹੀਦੀ ਹੈ। ਉਦਣ ਅਸੀਂ ਗੁਰੂ ਨਾਨਕ ਦੇ ਸਿੱਖ ਜਿੱਦਾਂ ਸਾਨੂੰ ਲੋਕ ਬੁੱਧੂ ਬਣਾ ਜਾਂਦੇ ਆ, ਗੁਰੂ ਨਾਨਕ ਨੂੰ ਨਹੀਂ ਬਣਾ ਸਕਦਾ ਕੋਈ। ਉਹ ਤਾਂ ਕਹਿੰਦੇ ਸੀ ਉਹ ਲੋਕਾਂ ਨੂੰ ਠੱਗਣ ਵਾਲੇ, ਉਹ ਰੱਬ ਨਹੀਂ ਠੱਗਿਆ ਜਾਣਾ ਤੁਹਾਡੇ ਤੋਂ, ਲੋਕਾਂ ਨੂੰ ਲੁੱਟਣ ਵਾਲੇ, ਉਹ ਰੱਬ ਨਹੀਂ ਲੁੱਟਿਆ ਜਾਣਾ ਤੁਹਾਡੇ ਤੋਂ। ਬੜਾ ਫਰਕ ਹੈ। ਤਾਂ ਕਰਕੇ ਆਹ ਪੰਕਤੀ ਫਿਰ ਸੁਣੋ ਦੁਬਾਰਾ।
1: ਸਿਮਲ ਰੁੱਖ ਸਰੀਰ ਮੈਂ ਮੈਂ ਜਨ ਦੇਖ ਪੁਲਾਨ ਸੇ ਫਲ ਕਮਨਾਇਆ ਗੁਣੀ ਤੇ ਗੁਣ ਮੈਂ ਤਨ ਹਨ।
0: ਮੇਰਾ ਮੇਰੀ ਜਿਹੜੀ ਕੁਆਲਿਟੀ ਹੈ ਸਿਮਲ ਵਾਲੀ ਹੁੰਦੀ ਹੈ, ਜਿਵੇਂ ਸਿਮਲ ਦਾ ਹਾਲ ਹੈ ਕਹਿੰਦੇ ਜਿਹੜੇ ਉਹਦੇ ਵਿੱਚ ਗੁਣ ਹੈ ਵੀ ਉੱਚਾ ਲੰਮਾ, ਕਹਿੰਦੇ ਮੈਂ ਵੀ ਵੇਖਣ ਨੂੰ ਸੋਹਣਾ ਲੱਗਦਾ ਓਦਾਂ ਮੈਂ ਵਧੀਆ ਨਹੀਂ ਹਾਂ। ਸਿੰਮਲ ਵਾਲਾ ਹਾਲ ਕਹਿੰਦੇ ਮੇਰਾ ਗੁਰੂ ਨਾਨਕ ਪਾਤਸ਼ਾਹ ਕਰਦੇ ਆ। ਅੱਗੇ ਜੀ
1: ਅੰਦਲੇ ਭਾਰੀ ਉਠਾਇਆ ਦੂਕਰ ਵਾਟ ਬਹੁਤ,
0: ਜ਼ਿੰਦਗੀ ਦੀ ਰਾਹ ਬੜੀ ਲੰਮੀ ਹੈ, ਅਕਲ ਦਾ ਮੈਂ ਅੰਨਾ ਹਾਂ ਤੇ ਭਾਰ ਬੜਾ ਜ਼ਿਆਦਾ ਚੁੱਕੀ ਫਿਰਦਾ, ਭਾਰ ਬਹੁਤ ਜ਼ਿਆਦਾ ਚੁੱਕੀ ਫਿਰਦਾ, ਅਕਲ ਦਾ ਮੈਂ ਅੰਨਾ ਹਾਂ।

ਮਨਾ ਜ਼ਿੰਦਗੀ ਵਿੱਚ ਗੁਰੂ ਦਾ ਗਿਆਨ ਲੈ ਕੇ ਆ, ਨਹੀਂ ਤੇ ਦਿਖਾਵੇ ਦੀਆਂ ਤੇਰੀਆਂ ਚੰਗਿਆਈਆਂ, ਉੱਤੋਂ ਉੱਤੋਂ ਚੰਗੇ ਬਣਨਾ, ਦਿਖਾਵੇ ਦੀਆਂ ਤੇਰੀਆਂ ਚਲਾਕੀਆਂ, ਦਿਖਾਵੇ ਦੀਆਂ ਤੇਰੀਆਂ ਸਿਆਣਪਾਂ, ਉਹ ਕਿਸੇ ਕੰਮ ਨਹੀਂ ਆਉਂਦੀਆਂ। ਆਪਣੀ ਜ਼ਿੰਦਗੀ ਦੇ ਵਿੱਚ ਕੁਆਲਿਟੀ ਲੈ ਕੇ ਆ, ਮੇਰਿਆ ਮਨਾ ਗੁਣ ਲੈ ਕੇ ਆ, ਨਹੀਂ ਤੇ ਉੱਤੋਂ ਉੱਤੋਂ ਲਿਸ਼ਕ ਰਹਿ ਜਾਣੀ ਹੈ, ਇਹਦਾ ਫਾਇਦਾ ਕੋਈ ਨਹੀਂ ਹੋਣਾ। ਗੁਰੂ ਨਾਨਕ ਪਾਤਸ਼ਾਹ ਕੁਆਲਿਟੀ ਦੇਖਦੇ ਹੈ, ਤੇ ਸੱਜਣ ਦੇ ਕੋਲ ਜਦੋਂ ਗਏ ਨਾ ਤੁਲੰਬੇ, ਤੇ ਸੁਣੋ ਸੱਜਣ ਪਾ ਕੇ ਨਾ ਲੰਬਾ ਚੋਲਾ ਪੈਰਾਂ ਤੱਕ, ਤੇ ਹੱਥ 'ਚ ਮਾਲਾ ਫੜੀ ਹੈ, ਇੱਕ ਪਾਸੇ ਹਿੰਦੂਆਂ ਵਾਲਾ ਠਾਕੁਰ ਦੁਆਰਾ ਬਣਾਇਆ ਹੈ, ਦੂਜੇ ਪਾਸੇ ਮਸੀਤ ਬਣਾਈ ਹੈ, ਹਿੰਦੂ ਆਏ ਉਹ ਵੀ ਫਸ ਜਾਏ, ਤੇ ਜੇ ਮੁਸਲਮਾਨ ਆਏ ਉਹ ਵੀ ਫਸ ਜਾਏ, ਦੋਵੇਂ ਹੀ ਫਸ ਜਾਣ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਨਾਲ ਮਰਦਾਨਾ ਗਏ, ਇਹ ਬਾਹਰ ਆਇਆ, ਚਿਹਰਾ ਦਗ ਦਗ ਕਰਦਾ, ਖਿੜਿਆ ਖਿੜਿਆ ਚਿਹਰਾ ਵੇਖ ਕੇ, ਹੱਸੂ ਹੱਸੂ ਕਰਦਾ ਚਿਹਰਾ ਵੇਖ ਕੇ, ਕਹਿੰਦਾ ਕੋਈ ਤਕੜਾ ਹੀ ਬੰਦਾ ਆਇਆ ਅੱਜ। ਕਹਿੰਦੇ ਵਪਾਰੀ ਲੱਗਦਾ ਕੋਈ ਤਕੜਾ ਹੀ, ਵੇਖਣ ਨੂੰ ਹੀ ਬਾਬਾ ਬਣਿਆ ਫਿਰਦਾ, ਸਾਧ ਬਣਿਆ ਫਿਰਦਾ, ਭਗਵੇਂ ਕੱਪੜੇ ਪਾਈ ਫਿਰਦਾ, ਵੇਖਣ ਨੂੰ ਹੀ ਏਦਾਂ ਦਾ ਲੱਗਦਾ ਕੋਈ ਤਕੜਾ ਹੈ, ਨਹੀਂ ਤੇ ਖਿੜਿਆ ਖਿੜਿਆ ਕਿਵੇਂ ਹੋ ਸਕਦਾ ਇੰਨਾ ਬੰਦਾ। ਇਹ ਤੇ ਖਿੜਿਆ ਖਿੜਿਆ ਉਹ ਜਿਹੜਾ ਖੇੜਾ ਉਹ ਗਿਆਨ ਦਾ ਚਮਕ ਹੈ, ਗਿਆਨ ਦੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹਨੇ ਸ਼ਰਾਬ ਪੀਤੀ ਹੈ ਨਾ, ਗਿਆਨ ਦਾ ਨਸ਼ਾ ਕਰਦਾ ਜਿਹੜਾ, ਉਹ ਸਾਧ ਬਾਬਾ ਨੀ ਜਿਹੜਾ ਸ਼ਰਾਬ ਪੀ ਕੇ ਮਸਤੀ ਚੜ੍ਹੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸ਼ਰਾਬਾਂ ਦੀਆਂ ਮਸਤੀਆਂ ਨਹੀਂ, ਇੱਥੇ ਬੀੜੀਆਂ ਸਿਗਰਟਾਂ ਦੀਆਂ ਮਸਤੀਆਂ ਨਹੀਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰਨੀ ਕਸ ਪਾਈ ਹੈ, ਭਾਠੀ ਭਵਨ ਪ੍ਰੇਮ ਕਾ ਪੋਚਾ, ਇੱਕ ਦਾ ਸਮਿਓ ਚੁਆਈ ਹੈ, ਬਾਬਾ ਮਨ ਬਤਵਾਰੋ, ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ। ਸੁਣਿਓ ਜਰਾ, ਜਿਹੜੀ ਗੁਰੂ ਨਾਨਕ ਕਹਿੰਦੇ ਮੈਂ ਪੀਤੀ ਹੈ ਨਾ, ਮਹਾਰਾਜ ਨੂੰ ਜੋਗੀ ਕਹਿੰਦਾ ਬਾਬਾ ਲਾ ਕੇ ਵੇਖਣੀ ਹੈ ਘੁੱਟ, ਮਹਾਰਾਜ ਕਹਿੰਦੇ ਇਹਦੇ ਨਾਲ ਕੀ ਹੋ ਜਾਂਦਾ, ਕਹਿੰਦੇ ਮਸਤੀ ਚੜ੍ਹ ਜਾਂਦੀ ਹੈ, ਲੋਕੀ ਫਿਰ ਸਾਨੂੰ ਮਸਤ ਕਹਿੰਦੇ ਆ, ਸ਼ਰਾਬ ਪੀ ਕੇ ਮਸਤੀ ਚੜ੍ਹਦੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਹੈ ਪਿਆਰੇ, ਉਹ ਸ਼ਬਦ ਹੈ, ਉਹ ਕਹਿੰਦੇ ਬਾਬਾ ਮਨ ਮਤਵਾਰੋ, ਮਨ ਮਸਤ ਹੋਣਾ ਚਾਹੀਦਾ, ਮਨ ਮਨ ਮਸਤ ਹੈ ਮੇਰਾ ਮਨ। ਕਹਿੰਦੇ ਜੀ ਤੁਹਾਡਾ ਮਨ ਮਸਤ ਮਸਤ ਕਿਵੇਂ ਰਹਿੰਦਾ ਹੈ? ਉਹ ਕਹਿੰਦੇ ਗੁੜ ਕਰ ਗਿਆਨ, ਮੈਂ ਗਿਆਨ ਦਾ ਗੁੜ ਪਾਇਆ ਹੈ, ਇੱਥੇ ਹੀ ਤਿਆਰ ਕੀਤੀ, ਅੰਦਰ ਹੀ ਸ਼ਰਾਬ ਬਣ ਜਾਂਦੀ ਹੈ। ਗੁੜ ਕਰ ਗਿਆਨ, ਧਿਆਨ ਕਰ ਧਾਵੈ, ਉਸ ਗਿਆਨ ਵਿੱਚ ਧਿਆਨ ਟਿਕਾਇਆ, ਸਮਝ ਨਾਲ ਜ਼ਿੰਦਗੀ ਜਿਉਂਦੇ ਆ, ਮਹੂਏ ਦੇ ਫੁੱਲ ਪਾ ਲੈ, ਕਰਨੀ ਕਸ ਪਾਈ ਹੈ, ਉਹ ਗਿਆਨ ਨੂੰ ਪ੍ਰੈਕਟੀਕਲ ਕੀਤਾ, ਆਪਣੀ ਜ਼ਿੰਦਗੀ 'ਚ ਲਾਗੂ ਕੀਤਾ, ਸੱਚ ਪੈ ਗਿਆ, ਭਾਠੀ ਭਵਨ ਸਰੀਰ ਦਾ ਮੋਹ ਛੱਡਤਾ, ਭੱਠੀ ਤਿਆਰ ਹੈ, ਪ੍ਰੇਮ ਦਾ ਪੋਚਾ, ਸ਼ਰਾਬ ਕੱਢਣ ਵਾਲੇ ਉੱਤੇ ਪੋਚਾ ਵੀ ਫੇਰਦੇ ਹੈ, ਇਹਨੇ ਪ੍ਰੇਮ ਕਰਦਾ ਮੈਂ ਗੁਰੂ ਦੇ ਗਿਆਨ ਨਾਲ, ਇਹ ਪੋਚਾ ਹੈ, ਮਨੁੱਖਤਾ ਨਾਲ ਪਿਆਰ ਕਰਦਾ, ਇਹ ਪੋਚਾ ਹੈ, ਪ੍ਰੇਮ ਦਾ ਪੋਚਾ, ਇੱਕ ਰਸ ਅਮਿਓ ਜਵਾਈ ਹੈ, ਫਿਰ ਕਹਿੰਦੇ ਉਹ ਰਸ ਜੋਣ ਲੱਗਦਾ ਅੰਦਰ, ਜਦੋਂ ਗਿਆਨ ਦਾ ਗੁੜ ਹੋਵੇ, ਮਹੂਏ ਦੇ ਫੁੱਲ ਹੋਣ, ਧਿਆਨ ਦਾ ਮਹੂਏ ਦੇ ਧਿਆਨ ਰੂਪੀ ਮਹੂਏ ਦੇ ਫੁੱਲ, ਤੇ ਕਰਨੀ ਦਾ ਸੱਪ ਹੋਵੇ, ਕਰਨੀ ਦਾ ਸੱਪ ਹੋਵੇ, ਫਿਰ ਕਹਿੰਦੇ ਉਹ ਅੰਦਰ ਹੀ ਸ਼ਰਾਬ ਬਣਦੀ ਹੈ, ਬੰਦਾ ਗਿਆਨ ਲੈ ਕੇ ਜ਼ਿੰਦਗੀ 'ਚ ਲਾਗੂ ਕਰ ਲੈਂਦਾ, ਜਦੋਂ ਨਸ਼ੇ 'ਚ ਰਹਿਣਾ। ਅੱਜ ਵੀਰੋ ਕੰਮ ਕਰਨੇ ਸ਼ੁਰੂ ਕਰ ਦਿਓ, ਜ਼ਿੰਮੇਵਾਰੀਆਂ ਨਿਭਾਉਣੀਆਂ ਸ਼ੁਰੂ ਕਰ ਦਿਓ, ਨਸ਼ੇ 'ਚ ਰਹੋਗੇ, ਨਸ਼ੇ ਬਾਹਰਲੇ ਨਸ਼ੇ ਦੀ ਲੋੜ ਹੀ ਨਹੀਂ ਪੈਣੀ। ਅਗਲਾ ਕਹਿੰਦਾ ਸ਼ਰਾਬ ਪੀ ਕੇ ਨੀਂਦ ਆਉਂਦੀ, ਥੱਕੀ ਇੰਨੇ ਜਾਵਾਂਗੇ ਕੰਮਾਂ ਕਾਰਾਂ ਵਿੱਚ, ਪਤਾ ਹੀ ਨਹੀਂ ਲੱਗਣਾ ਕਿੱਥੇ ਪਏ ਆ। ਕਈ ਬੰਦੇ ਕਹਿੰਦੇ ਸੋਚੀ ਜਾਂਦੇ ਆ, ਨੀਂਦ ਨਹੀਂ ਆਉਂਦੀ, ਜਦੋਂ ਸਾਰਾ ਦਿਨ ਕੰਮ ਕਰਕੇ ਆਵਾਂਗੇ, ਫਰਜ਼ ਨਿਭਾਏ ਹੋਣਗੇ, ਸਾਰੇ ਖੁਸ਼ ਖੁਸ਼ ਨੇ, ਆਪੇ ਨੀਂਦ ਆ ਜਾਣੀ, ਜ਼ਿੰਮੇਵਾਰ ਬਣਾਂਗੇ, ਆਪੇ ਨੀਂਦ ਆ ਜਾਣੀ। ਕਹਿੰਦੇ ਮੈਂ ਪੀਤੀ ਹੈ ਬਾਬਾ ਮਨ ਮਤਵਾਰੋ, ਮੇਰਾ ਮਨ ਮਸਤ ਰਹਿੰਦਾ ਹੈ, ਮੈਂ ਸ਼ਰਾਬ ਪੀ ਕੇ ਮਸਤੀਆਂ ਨਹੀਂ ਗਾੜਦਾ, ਸ਼ਰਾਬਾਂ ਵਾਲੀਆਂ ਮਸਤੀਆਂ ਨਹੀਂ ਚਾਹੀਦੀਆਂ। ਦੱਸੋ ਪਿਆਰਿਓ,
بابے نانک والی پینی ہے دوجی پینی جی پیوی پھرتے ہیں کئی شراب والی مستیاں کے گرو نانک والی گرو نانک والی آ گرو نانک صاحب کا اپدیش کمال دی نہیں فلوسفی کتنا دی سوچ گرو صاحب نے دتی ایک ایک شبد پڑھ کے ویکھو گرو نانک پاتشاہ کا مست ہو جاتا من بھی ایداں دے سی تسی ایداں دیاں گلاں ایداں دے بچن وی کر کے گئے ہیں سانوں کئی نہیں پتہ لگا بھی درختاں نوں جھاڑیا ایداں کر کے تے پٹھیائی ڈگ پئی تے گوریاں نوں جا کے سناواں گے بھی ایداں جھاڑدے ہوندے سی تے پٹھیائیاں ڈگ پئیاں ہوندیاں آہی کم رہ گیا سی ریٹھے کوڑے سی جی میٹھے کرتے سی بس اے نہیں ساڈے گرو صاحب دی کوالٹی آ بچن پڑھ کے ویکھو ساری کھیڈ مائنڈ دی من دی کوالٹی دی گل گنا دی گل ساری گل اندر دی ساری سکھیا اندر دی سرت دی دماغ دی دماغ دماغ چلے تیرا باہر دی کوئی گل نہیں کیتی آ گیان اج بھی ساڈے کام آ رہا ہے اج میری سرت نو کٹ کردا تیری سرت نو کٹ کردا مٹھائی کتھے کھائے گا ہن کیڑا تینو درخت تو چھٹی برفی لیا کے فٹا دے بھی اس ویلے دے درخت کو آئی ہے اج آ گیان کام آ رہا ہے جیڑی اصل کوالٹی بابے نانک دی گورا بھی سنے کالا بھی سنے انڈین سنے امریکن سنے کینیڈین سنے آسٹریلین سنے کوئی سنے آ کم ہونا گیان یہ ہے ساری لوڑ آ گرو گرنتھ صاحب جا بابا بیٹھا یہ سا بابا ہے گرو نانک آ سا جا گرو گرنتھ صاحب سے بیٹھا سانو یہ لوڑ سی ساری زندگی اس بابے نے بدلنی ہے جہاں اتہاس میں سنایا جاتا ادا کا نہیں سانو چاہیے جادوگر سانو ایداں دی گل کرے ساڈے اج دی گل کرے ساڈے دماغ نوں کھولن دی گل کرے سانو او بابا گرو نانک چاہیے جڑا ساڈا دماغ چلاوے جڑا ساڈا دماغ کھول دے جڑا چلا دے سانو او گرو نانک چاہیے سانو اسی او گرو نانک دے سکھاں بابے کول آیا لک سیدھا کرتا بابے نے گوڈے ٹھیک کرتے بابے نے اکھاں ٹھیک کرتیاں سانو وہ چاہیے جڑا ساڈا دماغ ٹھیک کرے دماغ کھلے ساڈا میرا من راضی کرے گوڈے دکھدے نے کوئی گل نہیں مرنا ایک دن شریر ختم ہو جانا ایک دن پر میرا مائنڈ ٹھیک کرے میرا دماغ ٹھیک کرے اصل لوڑ وہی ہے

ਛਕਣਾ ਹੀ ਸੀ ਸਾਰਿਆਂ ਨੂੰ, ਭੁੱਖ ਤੇ ਮੈਨੂੰ ਵੀ ਲੱਗੀ ਹੈ ਤੇ ਤੁਸੀਂ ਵੀ ਛਕਣਾ ਹੋਏਗਾ, ਛਕ ਲੈਂਦੇ ਮਰ ਗਏ ਮਰਨਾ ਤੂੰ। ਕਹਿੰਦੇ ਪ੍ਰਸ਼ਾਦਾ ਮਾਰਦਾ ਥੋੜਾ ਤੇ ਜਾਨ ਪਾ ਦਿੰਦਾ, ਮਰ ਕਹਿੰਦੇ ਇਹਦੇ ਵਾਲਾ ਤੇ ਮਾਰੂ, ਇਹਦੇ ਚ ਜ਼ਹਿਰ ਪਾਈ ਹੈ, ਇਹ ਜ਼ਹਿਰ ਪਾ ਕੇ ਲਿਆਇਆ ਇਹਦੇ ਵਿੱਚ, ਇਹਦਾ ਅੱਛਾ ਮਰ। ਹਾਂ ਫਿਰ ਹੁਣ ਕਿਵੇਂ ਕਰੀਏ, ਰਬਾਬ ਇੱਥੇ ਰੱਖ ਜਾਂਦੇ ਹਾਂ, ਸਮਾਨ ਇੱਥੇ ਪਿਆ, ਆਪਾਂ ਸੈਰ ਕਰਨ ਚੱਲਦੇ ਹਾਂ, ਉੱਧਰ ਵੀ ਉੱਧਰ ਨਿਕਲ ਜਾਂਦੇ, ਹੁਣ ਤੇ ਫਿਰ ਆ ਗਏ ਇੱਥੇ। ਮਹਾਰਾਜ ਕਹਿੰਦੇ ਏਦਾਂ ਨਹੀਂ ਬਈ, ਏਦਾਂ ਹੁਣ ਤੇ ਗੱਲ ਕਰਕੇ ਜਾਵਾਂਗੇ, ਵੇਖੀ ਜਾਏਗਾ। ਪ੍ਰਸ਼ਾਦਾ ਦਿੱਤਾ ਨਹੀਂ ਛਕਿਆ, ਆਪਸ ਚ ਫਿਰ ਉਹ ਗੱਲਾਂ ਕਰਦੇ ਨੇ, ਕਹਿੰਦੇ ਬੰਦੇ ਕਿੱਦਾਂ ਦੇ ਆ, ਦੁੱਧ ਲਗਾਏ ਦੁੱਧ ਨਹੀਂ ਪੀਤਾ, ਪ੍ਰਸ਼ਾਦਾ ਲਗਾਏ ਪ੍ਰਸ਼ਾਦਾ ਨਹੀਂ ਛਕਿਆ, ਸਿੱਧੇ ਹੋਣਾ ਪੈਣਾ। ਦੋ ਵੱਜਦੇ ਹੈ, ਗੁਰੂ ਸਾਹਿਬ ਇਸ਼ਨਾਨ ਕਰਦੇ ਹੈ, ਮਰਦਾਨਾ ਇਸ਼ਨਾਨ ਕਰਦਾ ਹੈ, ਮਹਾਰਾਜ ਅੱਖਾਂ ਏਦਾਂ ਬੰਦ ਕਰ ਲੈਂਦੇ ਹੈ, ਮਰਦਾਨਾ ਕੋਲ ਰਬਾਬ ਸੈੱਟ ਕਰਦਾ ਹੈ, ਸੁਰ ਕਰਦਾ ਹੈ, ਇਹਨਾਂ ਨੇ ਦਰਵਾਜ਼ੇ ਨੂੰ ਲੱਤ ਮਾਰੀ ਆ ਕੇ ਕੁੰਡੀ ਜੀ ਲੈ ਗਈ ਨੇ, ਉਹਨਾਂ ਵੇਲਿਆਂ ਜਿੱਦਾਂ ਦੇ ਦਰਵਾਜ਼ੇ ਸੀ, ਕਹਿੰਦੇ ਸਾਹਮਣੇ ਆ ਕੇ ਖੜ ਗਿਆ ਸੱਜਣ ਨਾਲ ਬੰਦੇ, ਹਥਿਆਰ ਹੱਥਾਂ 'ਚ ਤਲਵਾਰਾਂ ਟਾਕੂਏ ਫੜੇ, ਉਹ ਕਹਿੰਦਾ ਨਾ ਤੁਸੀਂ ਸਾਧ ਨਾ ਅਸੀਂ ਸਾਧਾਂ ਦੇ ਚੇਲੇ, ਅਸੀਂ ਆਪਣਾ ਅਸਲੀ ਰੂਪ ਵਿਖਾ ਦਿੱਤਾ, ਤੁਸੀਂ ਆਪਣਾ ਅਸਲੀ ਰੂਪ ਵਿਖਾਓ। ਤੇ ਮਹਾਰਾਜ ਕਹਿੰਦੇ ਹੈ ਤੇਰਾ ਦਿਸਣ ਵਾਲਾ ਰੂਪ ਕੁਝ ਹੋਰ ਹੋਣਾ, ਅੰਦਰੋਂ ਅੰਦਰੋਂ ਕੁਝ ਹੋਰ ਹੋਏਗਾ, ਪਰ ਮੈਂ ਜਿੱਦਾਂ ਦਾ ਦਿਸਦਾ ਉੱਦਾਂ ਦਾ ਹੀ ਮੈਂ ਹਾਂ, ਮੇਰੇ ਦੋ ਰੂਪ ਨਹੀਂ ਹਨ, ਮੈਂ ਇੱਦਾਂ ਦਾ ਹੀ ਹਾਂ। ਮਰਦਾਨਾ ਉਹ ਸੁਰ ਕਰਦਾ ਕਰਦਾ ਖੁੰਜੇ ਜੇ ਨੂੰ ਲੱਗੀ ਜਾਏ, ਮਹਾਰਾਜ ਕਹਿੰਦੇ ਤੂੰ ਨਾ ਡਰ, ਡਰੇ ਉਹ ਜਿਨ੍ਹਾਂ ਨੇ ਪਾਪ ਕੀਤੇ ਹੈ, ਡਰੇ ਉਹ ਜਿਨ੍ਹਾਂ ਨੇ ਪਤਾ ਨੀ ਕਿੰਨੇ ਕੁ ਬੱਚੇ ਅਨਾਥ ਕੀਤੇ ਹੈ, ਡਰੇ ਉਹ ਜਿਹਨੇ ਮਾਰ ਮਾਰ ਕੇ ਬੰਦੇ ਖੂਦ ਦਿੱਤੇ ਹੈ, ਡਰੇ ਉਹ ਜਿਹਨੇ ਭੁੱਖਾ ਖਾਤਾ ਠੱਗੀਆਂ ਦਿੱਤੀਆਂ, ਡਰੇ ਉਹ ਜਿਹਨੇ ਤਰਸੀ ਨਹੀਂ ਕੀਤਾ ਕਿਸੇ ਤੇ, ਆਪਾਂ ਕਿਉਂ ਡਰੀਏ। ਏਦਾਂ ਜਦੋਂ ਗੱਲ ਕੀਤੀ ਨਾ ਉਹਦੇ ਸਾਹਮਣੇ, ਕਰਨ ਬਾਬ ਸੁਰ ਮਰਦਾਨਿਆ, ਇਹ ਕੋਈ ਨੀ, ਇਹ ਤਲਵਾਰਾਂ ਲੈ ਕੇ ਆਏ, ਇਹਨਾਂ ਨੂੰ ਆਪਣਾ ਕੰਮ ਕਰ ਲੈਣ ਦਿਓ, ਚੱਲ ਆਪਾਂ ਆਪਣਾ ਕਰਦੇ। ਪ੍ਰਭਾਵਿਤ ਪਿਆ, ਪ੍ਰਭਾਵਿਤ ਹੋਇਆ, ਸੁਣਨ ਲੱਗ ਪਿਆ, ਤੇ ਕਹਿੰਦੇ ਉਦੋਂ ਮਹਾਰਾਜ ਨੇ ਫਿਰ ਆ ਸ਼ਬਦ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ, ਸੱਜਣ ਉਹਦਾ ਨਾਮ ਹੀ ਸੱਜਣ ਹੈ, ਸੱਜਣਾ ਸੱਜਣਾ ਵਾਲੇ ਕੰਮ ਵੀ ਤੇ ਕਰ, ਨਾਂ ਦਾ ਹੀ ਸੱਜਣ ਹੈ, ਮਾਂ ਨੇ ਨਾਂ ਸੱਜਣ ਰੱਖਿਆ ਤੇ ਕੰਮ ਕਿਹੜੇ ਕਰਨਾ, ਤੂੰ ਸੱਜਣਾ ਵਾਲੀ ਗੱਲ ਕਿਹੜੀ ਦੇ ਰਹੇ, ਐਸੇ ਤੀਰ ਮਾਰੇ ਹੱਥ ਤੋਂ ਤਾਬੂਆ ਡਿੱਗ ਪਿਆ, ਆਪਣੇ ਆਪ ਇੰਨਾ ਅਸਰ ਹੋਇਆ ਮਨ ਦੇ ਉੱਤੇ, ਕੰਮ ਕਿਹੜੇ ਕਰਨ ਲੱਗ ਪਿਆ,

ਖੇਡ ਵਰਤੀ ਹੱਥ ਤੋਂ ਹਥਿਆਰ ਦੇ ਦਿੱਤਾ। ਕਿੱਡਾ ਵੱਡਾ ਠੱਗ, ਪਰ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਨੀਵਾਂ ਹੋ ਕੇ ਬਹਿ ਗਿਆ। ਕਹਿੰਦਾ ਜੀ ਤੁਹਾਡੇ ਬੋਲ ਬੜੇ ਪਿਆਰੇ ਲੱਗਦੇ ਆ, ਪਰ ਗੁਰੂ ਸਾਹਿਬ ਨੇ ਸਮਝਾਇਆ ਤੇ ਸਮਝਿਆ ਵੀ, ਆਪਣੇ ਕੀਤੇ ਪਾਪ ਯਾਦ ਆ ਗਏ, ਗਲਤੀਆਂ ਸਾਹਮਣੇ ਆ ਗਈਆਂ ਸਾਰੀਆਂ, ਔਗਣ ਔਗਣਾਂ ਦਾ ਹੀ ਭਰਿਆ ਪਿਆ ਮੈਂ। ਮਹਾਰਾਜ ਕਹਿੰਦੇ ਜਿੱਦਾਂ ਦਾ ਦਿਸਦਾ ਉਦਾਂ ਦਾ ਹੈ ਨਹੀਂ ਤੂੰ, ਉਹ ਬੰਦਾ ਕਾਹਦਾ ਜਿੱਦਾਂ ਦਾ ਦਿਸੇ ਉਦਾਂ ਦਾ ਹੈ ਬਣੇ ਨਹੀਂ। ਕਹਿੰਦਾ ਜੀ ਹੁਣ ਜਿੱਦਾਂ ਦਾ ਦਿਸਦਾ ਉਦਾਂ ਦਾ ਬਣ। ਸਾਰਾ ਲੁੱਟਿਆ ਮਾਲ ਮਾਲ ਇਹਨੇ ਵਾਪਸ ਕੀਤਾ, ਜਿਨ੍ਹਾਂ ਜਿਨ੍ਹਾਂ ਦਾ ਪਤਾ ਲੱਗਿਆ ਗਲਤੀਆਂ ਮੰਨੀਆਂ ਘਰ ਘਰ ਜਾ ਕੇ ਵੀ ਮੇਰੇ ਤੋਂ ਗਲਤੀ ਹੋਈ, ਮੇਰੇ ਤੋਂ ਭੁੱਲ ਹੋ। ਐਸਾ ਗੁਰੂ ਨਾਨਕ ਸਾਹਿਬ ਦਾ ਅਸਰ ਹੋਇਆ, ਜ਼ਿੰਦਗੀ ਬਦਲ ਕੇ ਰੱਖ ਲਈ। ਅੱਜ ਸਾਡੇ ਗ੍ਰਹਿ ਸਭ ਠੱਗੀਆਂ ਬੇਈਮਾਨੀਆਂ ਧੋਖੇ ਸਾਰੇ ਹੀ ਹੈ, ਬਦਲਾਵ ਕੋਈ ਨਹੀਂ ਆ ਰਿਹਾ। ਬਾਣੀ ਪੜ੍ਹਦੇ ਬੁੱਢੇ ਹੋ ਜਾਂਦੇ, ਕੋਸ਼ਿਸ਼ ਕਰੀਏ ਆਪਣੇ ਆਪ ਨੂੰ ਬਦਲੀਏ। ਗਿਆਨ ਅੱਜ ਵੀ ਉਹੀ ਹੈ ਜੋ ਗੁਰੂ ਨਾਨਕ ਨੇ ਸੱਜਣ ਨੂੰ ਦਿੱਤਾ, ਪਰ ਸਾਡੇ ਸਮਝਣ ਵਿੱਚ ਫਰਕ ਹੈ। ਆਪਣੇ ਆਪ ਨੂੰ ਬਦਲੀਏ, ਕੁਆਲਿਟੀ ਪੈਦਾ ਕਰੀਏ। ਧੋਖਾ ਕਿਸੇ ਨਾਲ ਨਾ ਕਰੀਏ, ਜੇ ਧੋਖੇ ਕਰਾਂਗੇ ਤੇ ਸਾਡੇ ਨਾਲ ਵੀ ਧੋਖਾ ਹੀ ਹੋਣਾ। ਜਿਹੜਾ ਕੰਮ ਕਰਦੇ ਹੋ ਦਿਲੋਂ ਕਰੋ, ਇੱਕ ਵੀ ਦਿਲੋਂ ਪਿਆਰ ਕਰਨ ਵਾਲਾ ਮਿਲ ਗਿਆ ਜ਼ਿੰਦਗੀ ਸੋਹਣੀ ਲੱਗ ਜਾਏ। ਇੱਕ ਵੀ ਕੋਈ ਹੋ ਸਕਦਾ ਤੇਰਾ ਪੁੱਤ, ਤੇਰੀ ਨੂੰਹ, ਕੋਈ ਤੇਰਾ ਪੋਤਾ ਜਿਹਨੂੰ ਪਤਾ ਹੋਏਗਾ ਵੀ ਸੱਚਾ ਤੂੰ, ਉਹ ਤੈਨੂੰ ਦਿਲੋਂ ਪਿਆਰ ਕਰੇਗਾ। ਇੱਕ ਬੜਾ ਹੁੰਦਾ ਅੰਦਰੋਂ ਪਿਆਰ ਕਰਨ ਵਾਲਾ, ਤੇ ਜਿਹੜਾ ਬੰਦਾ ਧੋਖੇਬਾਜ਼ ਹੋਵੇ ਉਹਨੂੰ ਦਿਲੋਂ ਕੋਈ ਵੀ ਪਿਆਰ ਨਹੀਂ ਕਰਦਾ। ਕਹਿੰਦੇ ਤੂੰ ਕਿਹੜਾ ਚੰਗਾ ਕੰਮ ਕੀਤਾ, ਕੋਈ ਜ਼ਿੰਦਗੀ ਧੋਖੇ ਹੀ ਕੀਤੇ ਆ। ਸਭ ਜਾਣਦੇ ਹੁੰਦੇ ਆ, ਪਿਓ ਹੀ ਹੋਵੇ ਭਾਵੇਂ ਪਤਾ ਹੁੰਦਾ ਉਹਦਾ। ਤਾਂ ਕਰਕੇ ਕੋਸ਼ਿਸ਼ ਕਰੀਏ ਵੀਰੋ ਭਰਾਵੋ ਭੈਣੋ, ਵੀ ਆਪਾਂ ਉਹ ਕੁਆਲਿਟੀ ਪੈਦਾ ਕਰੀਏ। ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਮਨਾਉਂਦੇ ਹਾਂ, ਬੜਾ ਪੈਸਾ ਖਰਚ ਹੁੰਦਾ, ਬੜੇ ਦੀਵੇ ਬਲਦੇ ਆ, ਬੜੇ ਪਟਾਕੇ ਚਲਾਉਂਦੇ ਲੋਕ, ਪਰ ਗੁਰੂ ਸਾਹਿਬ ਦੀ ਸਿੱਖਿਆ ਤੇ ਚੱਲਣ ਦੀ ਆਪਾਂ ਕੋਸ਼ਿਸ਼ ਕਰੀਏ। ਉਹਨਾਂ ਨੇ ਸਮਝਾਇਆ ਕੀ, ਉਹਨਾਂ ਨੇ ਪੜ੍ਹਾਇਆ ਕੀ, ਉਹਨਾਂ ਨੇ ਬਣਾਇਆ ਕਿੱਦਾਂ ਦੇ ਸੀ, ਆਪਾਂ ਬਣ ਕਿੱਦਾਂ ਦੇ ਗਏ, ਉਹਦੇ ਤੇ ਕੋਸ਼ਿਸ਼ ਕਰੀਏ। ਗੁਰੂ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਸਾਹਮਣੇ ਆਉਣੀ ਚਾਹੀਦੀ। ਜਿਹੜੇ ਆ ਸ਼ਬਦ ਨੇ ਨਾ ਅੱਜ ਕੱਲ੍ਹ ਤੇ ਗੁਰਬਾਣੀ ਦੇ ਸ਼ਬਦ, ਜੇ ਅਰਥ ਕਰੋਗੇ ਗੁਰੂ ਗ੍ਰੰਥ ਸਾਹਿਬ ਦੇ ਤੇ ਅਗਲੇ ਕੇਸ ਕਰਨ ਨੂੰ ਪੈਂਦੇ ਆ। ਅਸੀਂ ਵੀ ਤੁਹਾਡੇ ਤੇ ਕੇਸ ਕਰ ਦਿਆਂਗੇ ਜੇ ਇੱਦਾਂ ਬੋਲਿਆ, ਅਸੀਂ ਵੀ ਤੁਹਾਡਾ ਸ਼ਿਕਾਇਤ ਕਰ ਦਿਆਂਗੇ ਜੇ ਇੱਦਾਂ ਹੋਇਆ। ਗੁਰਬਾਣੀ ਦਾ ਗਿਆਨ ਬਾਹਰ ਨਾ ਆਵੇ ਅੱਜ ਹਾਲਾਤ ਇੱਦਾਂ ਦੇ ਹੈ। ਪਰ ਮੈਂ ਤੁਹਾਨੂੰ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ ਵੀ ਆਪ ਬਾਣੀ ਪੜ੍ਹੋ ਤੇ ਸਮਝ ਲਓ, ਜ਼ਿੰਦਗੀ ਸੋਹਣੀ ਬਣਾਈਏ। ਲੰਘ ਚੱਲਿਆ ਵੇਲਾ, ਹੱਥ ਨਹੀਂ ਆਉਣਾ, ਉਮਰਾਂ ਬਤੀਤ ਹੋ ਗਈਆਂ, ਵੱਡੇ ਵਡੇਰੇ ਚੱਲੇ ਗਏ, ਚੱਲੇ ਆਪਾਂ ਵੀ ਜਾਣਾ। ਖਰੀਦਾ ਕਿੱਥੇ ਪੈਂਦੇ ਮਾਪਿਆਂ, ਜਿੰਨੀ ਤੂੰ ਜਣਿਓ ਹੈ ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਲੀ ਉਹ, ਸਾਰੇ ਚਲੇ ਗਏ ਤੋਰ ਆਪਾਂ ਵੀ ਜਾਣਾ। ਪਰ ਕੋਸ਼ਿਸ਼ ਕਰੋ ਗੁਰਬਾਣੀ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ। ਵਹਿਮ ਭਰਮ ਆਪਣੇ ਮਨਾਂ ਦੇ ਸਾਰੇ ਕੱਢ ਦਿਓ, ਡਰਨਾ ਕਿਸੇ ਤੋਂ ਨਹੀਂ, ਡਰਨਾ ਕਿਹਦੇ ਤੋਂ ਹੈ। ਰੱਬ ਦਾ ਹਿੱਸਾ ਆਪਾਂ, ਇੱਕ ਪਰਮਾਤਮਾ ਜਿਹੜਾ ਬੰਦੇ ਤੋਂ ਵੱਖ ਨਹੀਂ, ਕੁਦਰਤ ਦੇ ਵਿੱਚ ਹੈ, ਤੇ ਕੁਦਰਤ ਦੇ ਵਿੱਚ ਅਸੀਂ ਵੀ ਆਉਂਦੇ ਹਾਂ। ਆਪਣੇ ਫਰਜ਼ ਪਛਾਣੋ, ਆਪਣਾ ਆਪਣਾ ਰੋਲ ਸਹੀ ਪਲੇ ਕਰੋ। ਡਰਨ ਦੀ ਤੇ ਰੱਬ ਤੋਂ ਵੀ ਲੋੜ ਨਹੀਂ, ਕੁਦਰਤ ਦੇ ਜਿਹੜੇ ਨਿਯਮ ਨੇ ਉਹਦੇ ਮੁਤਾਬਕ ਜ਼ਿੰਦਗੀ ਜਿਉਂਦੇ, ਫਿਰ ਕਾਹਦਾ ਡਰ ਹੈ। ਸਹੀ ਚੱਲਾਂਗੇ ਫਿਰ ਕੋਈ ਡਰ ਨਹੀਂ, ਗਲਤ ਕੰਮ ਕਰਾਂਗੇ ਡਰ ਫੇਰ ਲੱਗਣਾ, ਮਾੜੇ ਕੰਮ ਕਰਾਂਗੇ ਫਿਰ ਡਰਾਂਗੇ। ਸੋ ਰੱਬ ਪਰਮਾਤਮਾ ਸਰਬ ਵਿਆਪੀ ਹੈ ਤੇ ਸਾਡੇ ਵਿੱਚ ਵੀ ਹੈ। ਆਪਾਂ ਸਾਰੇ ਫਰਜ਼ ਨਿਭਾਈਏ, ਡਿਊਟੀ ਕਰੀਏ, ਆਪਣੀ ਜ਼ਿੰਮੇਵਾਰ ਬਣੀਏ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਅਰਦਾਸ ਤੋਂ ਬਾਅਦ, ਹੁਕਮਨਾਮੇ ਤੋਂ ਬਾਅਦ ਜਾਲਾ ਪਾਉਣਾ, ਪਹਿਲਾਂ ਨਹੀਂ ਜਾਣਾ। ਸਤਿਗੁਰ ਜਾਣਗੇ ਫਿਰ ਆਪਾਂ ਸਾਰਿਆਂ ਨੇ ਜਾਣ ਦੀ ਕੋਸ਼ਿਸ਼ ਕਰਨੀ ਹੈ। ਸੋ ਸਾਰਿਆਂ ਦਾ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਆਪਾਂ ਸਾਰਿਆਂ ਦੂਰੋਂ ਨੇੜਿਓਂ ਪਹੁੰਚ ਕੇ ਲਾਹਾ ਲਿਆ, ਆਪਣੀਆਂ ਜ਼ਿੰਮੇਵਾਰੀਆਂ ਸਮਝਣ ਵਾਲੇ ਪਾਸੇ ਨੂੰ ਤੁਰਨਾ ਹੈ, ਆਪਣਾ ਰੋਲ ਸਹੀ ਪਲੇ ਕਰੀਏ, ਆਪਣਾ ਫਰਜ਼ ਪਛਾਣੀਏ। ਬਸ ਇਸ ਗੱਲ ਤੇ ਜ਼ਿਆਦਾ ਜ਼ੋਰ ਦੇਣਾ ਮੈਂ ਕੱਲ੍ਹ ਵੀ ਬੇਨਤੀ ਕੀਤੀ ਅੱਜ ਵੀ, ਤੇ ਆਉਣ ਵਾਲੇ ਸਮੇਂ ਵਿੱਚ ਨੇੜੇ ਤੇੜੇ ਕਿਤੇ ਵੀ ਪ੍ਰੋਗਰਾਮ ਹੋਵੇ ਜ਼ਰੂਰ ਹਾਜ਼ਰੀ ਭਰੋ।
ਗੁਰਦੁਆਰਾ ਪਰਮੇਸ਼ਰ ਦੁਆਰ ਹਰ ਮਹੀਨੇ ਬਾਅਦ ਪ੍ਰੋਗਰਾਮ ਹੁੰਦਾ, ਪਹਿਲੇ ਸ਼ਨੀਵਾਰ ਦਾ ਦੀਵਾਨ ਹੁੰਦਾ। ਜਿਨ੍ਹਾਂ ਕੋਲ ਸਮਾਂ ਹੁੰਦਾ ਪਹੁੰਚਿਆ ਕਰੋ, ਜਿੰਨੇ ਕੁ ਵੀਰ ਭਰਾ ਸੁਣਦੇ ਹੋ ਪਿਆਰ ਕਰਦੇ ਹੋ, ਮਹੀਨੇ 'ਚ ਇੱਕ ਹਾਜ਼ਰੀ ਜ਼ਰੂਰ ਭਰਿਆ ਕਰੋ। ਦੋ ਤਿੰਨ ਘੰਟੇ ਆਪਾਂ ਇੱਦਾਂ ਰਲ ਮਿਲ ਕੇ ਬੈਠੀਏ, ਕੁਛ ਗੱਲਾਂ ਖੁੱਲ ਕੇ ਹੋ ਜਾਂਦੀਆਂ, ਆਪਾਂ ਰਲ ਕੇ ਵਿਚਾਰ ਕਰੀਏ। ਸੋ ਆਪਣੇ ਵੱਲੋਂ ਜਿੰਨਾ ਕੁ ਹੋ ਸਕਦਾ ਹੈ ਅੱਥਾ ਲੇਨ ਕਰਨ ਦੀ ਕੋਸ਼ਿਸ਼ ਕਰਦਾ। ਬਹੁਤ ਬੰਦੇ ਜੀ ਅੱਜ ਸਾਡੀਆਂ ਗੱਲਾਂ ਜ਼ਿੰਦਗੀ ਦੀਆਂ ਕਰਦੇ, ਪਰ ਕਰਨੀਆਂ ਹੀ ਇਹ ਚਾਹੀਦੀਆਂ। ਸਾਡੇ ਜਿਹੜੀ ਕਥਾ ਸਮਝ ਨਾ ਆਵੇ ਕਹਿਣਗੇ ਡੂੰਘੀ ਬਹੁਤ ਹੈ ਤੇ ਬਹੁਤ ਰੁਹਾਨੀ, ਜੇ ਸਮਝ ਹੀ ਨਹੀਂ ਆਉਂਦੀ ਫਿਰ ਆਪੇ ਡੂੰਘੀ ਹੈ। ਸਿੱਧੀਆਂ ਗੱਲਾਂ ਸਾਡੀ ਜ਼ਿੰਦਗੀ ਦੀਆਂ ਕਰੀਏ, ਇਹੀ ਰੁਹਾਨੀਅਤ ਹੈ ਭਾਈ। ਅਧਿਆਤਮਕਤਾ ਇਹੀ ਹੈ, ਸਪਿਰਚੁਅਲ ਪਰਸਨ ਹੈ ਜੀ, ਅਧਿਆਤਮਕ ਬੰਦਾ, ਧਾਰਮਿਕ ਬੰਦਾ। ਧਾਰਮਿਕ ਬੰਦੇ ਦੀ ਨਿਸ਼ਾਨੀ ਕੀ ਹੈ? ਚੋਲਾ ਪਾਇਆ, ਪੱਗ ਬੰਨੀ ਹੈ, ਦਾੜੀ ਰੱਖੀ ਹੈ, ਗਾਤਰਾ ਪਾਇਆ, ਕਿਰਪਾਨ ਪਾਈ ਹੈ, ਧਾਰਮਿਕ ਬੰਦਾ। ਰੋਜ਼ ਗੁਰਦੁਆਰੇ ਜਾਂਦਾ ਧਾਰਮਿਕ ਬੰਦਾ, 4 ਵਜੇ ਉੱਠਦਾ ਧਾਰਮਿਕ ਬੰਦਾ ਹੈ, ਇਹ ਧਾਰਮਿਕ ਬੰਦੇ ਦੀ ਨਿਸ਼ਾਨੀ ਹੈ? ਨਹੀਂ, ਧਾਰਮਿਕ ਬੰਦੇ ਦੀ ਨਿਸ਼ਾਨੀ ਹੈ ਲਾਈਫ ਸਟਾਈਲ ਕਿੱਦਾਂ ਦਾ, ਇਹਦਾ ਵਰਤੋਂ ਵਿਹਾਰ ਕਿੱਦਾਂ ਦਾ ਹੈ, ਜਿੱਥੇ ਕੰਮ ਕਰਦਾ ਉੱਥੇ ਕਿੱਦਾਂ ਡਿਊਟੀ ਕਰਦਾ ਹੈ, ਜਿਹੜੀ ਲੜ ਲਾ ਕੇ ਵਿਆਹ ਕੇ ਲਿਆਇਆ ਸੀ ਉਹਦੇ ਪ੍ਰਤੀ ਕਿੱਦਾਂ ਦੇ ਫਰਜ਼ ਨੇ, ਕੁੱਟਦਾ ਮਾਰਦਾ ਤੇ ਨਹੀਂ, ਕਦਰ ਕਰਦਾ ਉਹਦੀ, ਬੱਚਿਆਂ ਨੂੰ ਸਹੀ ਪਾਲਦਾ, ਜ਼ਿੰਮੇਵਾਰੀਆਂ ਸਹੀ ਨਿਭਾਉਂਦਾ, ਜਿੱਥੇ ਕੰਮ ਕਰਦਾ ਉੱਥੇ ਡਿਊਟੀ ਕਿੱਦਾਂ ਦੀ ਕਰਦਾ ਹੈ, ਜਿੱਥੇ ਬਿਜ਼ਨਸ ਕਰਦਾ ਜਿੱਥੇ ਧੋਖਾ ਤੇ ਨਹੀਂ ਕਰਦਾ। ਜੇ ਤਨਖਾਹ 40,000 ਲੈਂਦਾ ਤੇ ਕੰਮ ਵੀ 40,000 ਦਾ ਕਰਦਾ, ਕਿ ਤਨਖਾਹ 40,000 ਲੈਂਦਾ ਕੰਮ 10,000 ਦਾ ਨਹੀਂ ਕਰਕੇ ਦਿੰਦਾ। ਲਾਈਫ ਸਟਾਈਲ ਤੋਂ ਪਤਾ ਲੱਗਦਾ ਬੰਦਾ ਸਪਿਰਚੁਅਲ ਹੈ, ਧਾਰਮਿਕ ਹੈ। ਧਾਰਮਿਕ ਕੱਪੜਿਆਂ ਤੋਂ ਨਹੀਂ ਪਾ ਕੇ ਬਣ ਜਾਂਦਾ ਬੰਦਾ, ਇਹ ਸਾਡੀ ਜ਼ਿੰਮੇਵਾਰੀ ਹੈ, ਆਪਣੇ ਫਰਜ਼ ਸਹੀ ਨਿਭਾਉਂਦਾ ਹੈ। ਤਾਂ ਕਰਕੇ ਮੇਰੇ ਵੀਰੋ, ਆਈਡੈਂਟੀ ਚਾਹੀਦੀ ਹੈ, ਸਾਡੀ ਦਸਤਾਰ ਚਾਹੀਦੀ ਹੈ, ਸਾਡੀ ਇੱਧਰ ਸੁਣਿਓ ਧਿਆਨ ਨਾਲ, ਸਾਡੀ ਦਸਤਾਰ ਚਾਹੀਦੀ ਹੈ, ਸਾਡਾ ਦਾੜਾ ਰੱਖੀਏ, ਕੇਸ ਰੱਖੀਏ, ਦਸਤਾਰ ਬੰਨੀਏ, ਇਹ ਹੈ ਸਾਡੀ ਆਈਡੈਂਟੀ। ਸਿੱਖਾਂ ਦੇ ਕੋਲ ਕੰਟਰੀ ਨਹੀਂ, ਅਸੀਂ ਭਾਰਤ ਵਿੱਚ ਪੈਦਾ ਹੋਏ ਹਾਂ, ਹਿੰਦੁਸਤਾਨ ਸਿੱਖਾਂ ਦੀ, ਸਿੱਖਾਂ ਦਾ ਆਪਣਾ ਦੇਸ਼ ਨਹੀਂ। ਕੈਨੇਡਾ ਚ ਵੱਸਦਾ ਕੋਈ, ਅਮੈਰੀਕਨ ਅਮੈਰੀਕਾ ਚ ਵੱਸਦਾ ਕੋਈ, ਆਸਟ੍ਰੇਲੀਆ ਚ ਵੱਸਦਾ ਕੋਈ, ਇੰਡੀਆ ਚ ਵੱਸਦਾ। ਪਾਸਪੋਰਟ ਇੰਡੀਅਨ ਹੋਵੇ, ਪਾਸਪੋਰਟ ਕੈਨੇਡੀਅਨ ਹੋਵੇ, ਪਾਸਪੋਰਟ ਅਮੈਰੀਕਨ ਹੋਵੇ, ਪਰ ਉੱਤੇ ਫੋਟੋ ਦਸਤਾਰ ਵਾਲੀ ਲੱਗੀ ਹੋਵੇ, ਆਈਡੈਂਟੀ ਸਾਡੀ। ਹੋ ਸਕਦਾ ਕਦੇ ਨਾ ਕਦੇ, ਕਦੇ ਨਾ ਕਦੇ ਦੇਸ਼ ਵੀ ਬਣੇ ਆਪਣਾ, ਪਤਾ ਨਹੀਂ ਅੱਗੇ ਕਿੱਦਾਂ ਦਾ ਸਮਾਂ ਆਉਣਾ, ਪਰ ਘੱਟ ਤੋਂ ਘੱਟ ਆਪਣੀ ਪਾਸਪੋਰਟ ਦੇ ਉੱਤੇ ਫੋਟੋ ਪੱਗ ਵਾਲੀ, ਦਸਤਾਰ ਵਾਲੀ ਲਾ ਕੇ ਰੱਖੋ। ਆਈਡੈਂਟੀ ਸਾਡੀ ਆਹ ਹੈ, ਆਹ ਨਿਸ਼ਾਨੀ ਹੈ ਸਾਡੀ, ਇਹ ਸਾਂਭ ਕੇ ਰੱਖਾਂਗੇ। ਪਰ ਧਾਰਮਿਕ ਹੋਣਾ ਉਹ ਸਾਡੇ ਮਨ ਦਾ ਵਿਸ਼ਾ ਹੈ, ਧਰਮੀ ਅਸੀਂ ਮਨ ਦੇ ਤਲ ਤੇ ਹੋਣਾ ਹੈ, ਧਰਮੀ ਮਨ ਦੇ ਤਲ ਤੇ। ਬਾਹਰ ਸਾਡੀ ਵਰਦੀ ਜ਼ਰੂਰੀ ਹੈ, ਪਰ ਵਰਦੀ ਤੋਂ ਜ਼ਿਆਦਾ ਜ਼ਰੂਰੀ ਸਾਡੀ ਪੜ੍ਹਾਈ ਹੈ, ਐਜੂਕੇਸ਼ਨ ਸਭ ਤੋਂ ਜ਼ਰੂਰੀ ਹੈ। ਜੋ ਗੁਰੂ ਸਾਹਿਬ ਨੇ ਪੜ੍ਹਾਇਆ ਉਹ ਸਾਡੇ ਕੋਲ ਹੋਵੇ, ਉਹ ਜ਼ਰੂਰੀ ਹੈ। ਵਰਦੀ ਨਾ ਕੱਲੀ ਵਿਖਾ, ਪੜ੍ਹਾਈ ਵਿਖਾ, ਐਜੂਕੇਸ਼ਨ ਵਿਖਾ, ਕੁਆਲਿਟੀ ਵਿਖਾ। ਇਸ ਕਰਕੇ ਇਹਦੀ ਸਾਨੂੰ ਲੋੜ ਹੈ ਅੱਜ। ਤਾਂ ਕਰਕੇ ਆਪਾਂ ਵੀਰੋ ਭਰਾਵੋ ਕੋਸ਼ਿਸ਼ ਕਰੀਏ ਕਿ ਗੁਰਬਾਣੀ ਨੂੰ ਆਪ ਪੜ੍ਹੀਏ, ਆਪ ਸਮਝੀਏ, ਸਹਿਜ ਪਾਠ ਕਰਿਆ ਕਰੋ ਘਰ ਘਰ। ਹਰੇਕ ਬੰਦਾ ਸਹਿਜ ਪਾਠ ਕਰੇ, ਠੱਗਾਂ ਤੋਂ ਬਚੋ, ਠੱਗ ਲੁਟੇਰੇ ਜਿਹੜੇ ਧਰਮ ਦੇ ਨਾਲ ਤੇ ਧੰਦਾ ਚਲਾਉਣ ਵਾਲੇ ਬੰਦੇ ਆ ਉਹਨਾਂ ਤੋਂ ਬਚੋ। ਆਪ ਸਹਿਜ ਪਾਠ ਕਰੋ, ਪੋਥੀਆਂ ਘਰ ਲਿਆਓ, ਗੁਰਬਾਣੀ ਦੀਆਂ ਪੋਥੀਆਂ ਲਿਆ ਕੇ ਸਹਿਜ ਪਾਠ ਕਰੋ। ਹਰੇਕ ਸਿੱਖ ਦਾ ਸਹਿਜ ਪਾਠ ਚੱਲਦਾ ਰਹੇ, ਗੁਰਬਾਣੀ ਨੂੰ ਸਮਝ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰੋ, ਆਪ ਸਹਿਜ ਪਾਠ ਕਰੋ। ਇਹ ਬਹੁਤ ਵਾਰ ਬੇਨਤੀਆਂ ਕਰੀਦੀਆਂ ਵੀ ਹਰੇਕ ਭੈਣ ਆਪਣੇ ਬੱਚੇ ਦੇ ਜਨਮ ਦਿਨ ਦਾ ਸਹਿਜ ਪਾਠ ਕਰੇ, ਅਗਲੇ ਸਾਲ ਭੋਗ ਪਾਓ ਫਿਰ ਆਰੰਭ ਕਰ ਦਿਓ, ਫਿਰ ਅਗਲੇ ਸਾਲ ਭੋਗ ਪਾਓ, ਸਾਲ ਵਿੱਚ ਇੱਕ ਸਹਿਜ ਪਾਠ, ਇਹ ਕਿੰਨਾ ਔਖਾ ਹੈ। ਪੰਜ ਅੰਗ ਰੋਜ਼ ਕਰੀ ਜਾਓਗੇ, ਸਾਲ ਬਾਅਦ ਭੋਗ ਪੈ ਜਾਂਦਾ। 5-7 ਅੰਗ ਰੋਜ਼ ਪੜ੍ਹੋ, ਅੱਧਾ ਘੰਟਾ, 15 ਮਿੰਟ ਰੋਜ਼ ਕੱਢ ਲਓ, 15 ਮਿੰਟ ਵੀ ਬਹੁਤ ਹੈ। ਬਾਬਾ ਫੋਨ ਕਰੇ, ਭਾਈ ਐਲਕੀ ਲੜੀ ਚ ਤੁਹਾਡਾ ਪਾਠ ਕਰਨਾ ਹੈ, ਭੇਜੋ 11,000। ਤੁਸੀਂ ਕਿਆ ਕਰੋ, 2 ਕਰ ਲਏ ਜੀ ਐਲਕੀ, ਇੱਕ ਮੈਂ ਕੀਤਾ, ਇੱਕ ਮੇਰੀ ਘਰ ਵਾਲੀ ਨੇ ਕੀਤਾ, ਅਸੀਂ ਤੇ 2 ਪਾਠ ਕੀਤੇ ਐਲਕੀ, ਏਦਾਂ ਕਿਆ ਕਰ। ਧਰਮ ਦੇ ਨਾਂ ਤੇ ਠੱਗੀਆਂ ਚੱਲਦੀਆਂ, ਧੰਦੇ ਚੱਲਦੇ ਆ, ਬੰਦ ਹੋਣ, ਧਰਮ ਦੇ ਨਾਂ ਤੇ ਧੰਦੇ ਬੰਦ ਹੋ ਜਾਣ। ਆਪੇ ਸਹਿਜ ਪਾਠ ਕਰਦੇ ਆ, ਆਪੇ ਸਮਝਦੇ ਆ, ਨੇੜੇ ਲੱਗ ਗਏ ਹੁਣ ਗੁਰੂ ਗ੍ਰੰਥ ਸਾਹਿਬ ਦੇ, ਪ੍ਰਕਾਸ਼ ਕਰ ਲਿਆ,
ਪੋਥੀਆਂ ਲੈ ਆਉਂਦੀਆਂ ਘਰ ਚ ਅਰਥਾਂ ਵਾਲੀਆਂ ਬਾਣੀ ਆਪੇ ਪੜ੍ਹਦੇ ਹਾਂ ਜੀ ਅਸੀਂ ਹੁਣ ਅਸੀਂ ਕਮਲੇ ਨਹੀਂ ਰਹੇ ਅਸੀਂ ਮੁੱਲ ਦੇ ਪਾਠ ਨਹੀਂ ਕਰਾਉਂਦੇ ਆਪ ਪੜ੍ਹਦੇ ਹਾਂ ਪਾਠਾਂ ਵਾਲਿਆਂ ਦੇ ਬਿਜ਼ਨਸ ਚਲਾਏ ਹੋਏ ਹੈ 11,000 ਤੇਰੇ ਤੋਂ ਲੈਂਦੇ ਆ 3,000 ਪਾਠੀਆਂ ਨੂੰ ਦਿੰਦੇ ਆ ਇੱਕ ਪਾਠ ਤੋਂ 8,000 ਸਿੱਧਾ ਹੀ ਕਮਾ ਲੈਂਦਾ ਅਗਲੇ ਨੇ 100 ਪਾਠ ਰੱਖ ਕੇ 8,00,000 ਰੁਪਈਆ ਕਮਾ ਲੈਣਾ 3 ਦਿਨਾਂ ਵਿੱਚ ਇਹ ਤੋਂ ਵਧੀਆ ਬਿਜ਼ਨਸ ਕਿਹੜਾ ਹੈ ਅਮਰੀਕਾ ਜਾਣ ਦੀ ਲੋੜ ਹੀ ਨਹੀਂ ਇੱਥੇ ਹੀ ਬਿਜ਼ਨਸ ਚੱਲਦੇ ਨੇ ਇੱਦਾਂ ਦੇ ਬਾਬਿਆਂ ਦੇ ਤਾਂ ਕਰਕੇ ਗੁਰੂ ਗ੍ਰੰਥ ਸਾਹਿਬ ਇੱਕ ਹੈ ਤੇ ਪ੍ਰਕਾਸ਼ ਵੀ ਕਰੋ ਇੱਕ ਗੁਰੂ ਸਾਡਾ ਇੱਕ ਹੈ ਤੇ 100 ਬੋਲੋ ਜੀ ਤੇ ਪ੍ਰਕਾਸ਼ ਕਿੰਨੇ ਕਰਨੇ ਹੈ ਇੱਕ ਪ੍ਰਕਾਸ਼ ਕਰ ਲਓ 100 ਬੰਦਾ ਬਹਿ ਕੇ ਸੁਣੋ ਪ੍ਰਕਾਸ਼ 100 ਕਰ ਲੈਂਦੇ ਆ ਸੁਣਨ ਵਾਲੇ ਅੱਗੇ 10 ਵੀ ਨਹੀਂ ਹੁੰਦੇ ਧੰਦਾ ਹੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਵਰਤਦੇ ਹੀ ਹੈ ਹੋਰ ਕੀ ਕਰਦੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਬਿਜ਼ਨਸ ਹੀ ਖੋਲ੍ਹੇ ਹੈ ਏਦਾਂ ਲੈਣਾ ਲਾ ਕੇ ਪਾਠ ਪ੍ਰਕਾਸ਼ ਕਰ ਲਏ ਤੇਰੇ ਤੋਂ 11 ਲੈ ਲਿਆ ਉਹਦੇ ਤੋਂ 11 ਲੈ ਲਿਆ ਉਹਦੇ ਤੋਂ 11,000 ਉਹਦੇ ਤੋਂ 11,000 ਏਦਾਂ ਧੰਦਾ ਹੀ ਹੈ ਫਿਰ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਧੰਦਾ ਕਰਦੇ ਲੋਕ ਜਿਹੜੀ ਬਾਣੀ ਜਿਹੜੇ ਗੁਰੂ ਸਾਹਿਬ ਧੰਦਾ ਬੰਦ ਕਰਨ ਵਾਸਤੇ ਆਏ ਸੀ ਅੱਜ ਉਹਨਾਂ ਦੇ ਨਾਮ ਨੂੰ ਉਹਨਾਂ ਦੇ ਗਿਆਨ ਨੂੰ ਲੋਕਾਂ ਨੇ ਧੰਦਾ ਬਣਾ ਲਿਆ ਤਾਂ ਕਰਕੇ ਆਪ ਬਾਣੀ ਪੜੋਗੇ ਸਮਝੋਗੇ ਅੱਖਾਂ ਖੁੱਲ ਜਾਣਗੀਆਂ ਬਾਕੀ ਜਿੰਨੇ ਦੀਵਾਨ ਹੁੰਦੇ ਹੈ ਲਾਈਵ ਟੈਲੀਕਾਸਟ ਹੁੰਦੇ ਹੈ ਪਰਮੇਸ਼ਰ ਟੀਵੀ ਉੱਤੇ ਜਾਂ ਸਾਹਿਬ ਟੀਵੀ ਉੱਤੇ ਚੱਲਦੇ ਨੈੱਟ ਦੇ ਉੱਤੇ ਚੱਲਦਾ ਦੀਵਾਨ ਪੂਰਾ ਦੀਵਾਨ ਸੁਣਿਆ ਕਰੋ ਜੇ ਪੂਰਾ ਦੀਵਾਨ ਸੁਣੋਗੇ ਫਿਰ ਗੱਲ ਕਲੀਅਰ ਹੋ ਜਾਂਦੀ ਜੇ ਕੱਟ ਵੱਟ ਕਰਕੇ ਸੁਣੋਗੇ ਅੱਜ ਵਾਲੇ ਦੀਵਾਨ ਚੋਂ ਭਾਵੇਂ 50 ਗੱਲਾਂ ਕੱਟ ਲਓ ਢੱਡਰੀਆਂ ਵਾਲਾ ਕਹਿੰਦਾ ਹੈ ਪ੍ਰਭਾਤ ਫੇਰੀਆਂ ਨਹੀਂ ਕਰਨੀਆਂ ਚਾਹੀਦੀਆਂ ਇਹ ਵਿਰੋਧ ਹੈ ਪ੍ਰਭਾਤ ਫੇਰੀਆਂ ਇੰਨੀ ਗੱਲ ਕੱਟ ਲਓ ਗੱਲ ਕਿੰਨੀ ਲੰਬੀ ਹੋਈ ਹੈ ਇੰਨੀ ਗੱਲ ਕੱਟ ਲਓ ਏਦਾਂ ਕਹਿੰਦਾ ਸਮਝ ਤੇ ਪੂਰੀ ਫਿਰ ਲੈਣੀ ਨੀ ਪੂਰੀ ਗੱਲ ਸੁਣਨੀ ਨੀ ਫਿਰ ਵਿਰੋਧ ਕਰੀ ਜਾਣਾ ਵੀ ਇਹ ਤੇ ਗਲਤ ਪ੍ਰਚਾਰ ਕਰਦਾ ਤੇ ਠੀਕ ਨੀ ਕਰਦਾ ਤਾਂ ਕਰਕੇ ਸਮਝਣ ਵਾਲੇ ਪਾਸੇ ਤੁਰੀਏ ਦਿਮਾਗ ਚਲਾਈਏ ਐਜੂਕੇਸ਼ਨ ਵਧੀਆ ਚਾਹੀਦੀ ਹੈ ਪੜ੍ਹਾਈ ਵਧੀਆ ਚਾਹੀਦੀ ਮੇਰੇ ਵੀਰੋ ਹਰੇਕ ਬੰਦਾ ਕਹਿੰਦਾ ਸਕੂਲ ਦੀ ਪੜ੍ਹਾਈ ਚੰਗੀ ਹੋਵੇ ਜਿੱਥੇ ਮੈਂ ਬੱਚਾ ਪੜ੍ਹਨ ਲਾਉਣਾ ਗੁਰਦੁਆਰਿਆਂ ਦੀ ਪੜ੍ਹਾਈ ਠੀਕ ਹੋਵੇ ਜਿੱਥੇ ਅਸੀਂ ਪੜ੍ਹਨ ਜਾਣਾ ਸਾਡਾ ਦਿਮਾਗ ਚੱਲੇ ਉੱਥੇ ਜਾ ਕੇ ਸਾਨੂੰ ਬੁੱਧੂ ਨਾ ਬਣਾਇਆ ਜਾਵੇ ਸਾਡਾ ਦਿਮਾਗ ਚੱਲੇ ਪੜ੍ਹਾਈ ਏਦਾਂ ਦੀ ਸਾਡੀ ਹੋਣੀ ਚਾਹੀਦੀ ਸੋ ਇਸ ਕਰਕੇ ਬਹੁਤ ਬਹੁਤ ਧੰਨਵਾਦ ਇੱਥੋਂ ਦੇ ਪ੍ਰਬੰਧਕਾਂ ਦਾ ਵੀਰਾਂ ਦਾ ਹੁਣ ਦੀ ਘੜੀ ਦੇ ਵਿੱਚ ਤੇ ਜਿਹੜੇ ਬੰਦੇ ਮੇਰੇ ਨਾਲ ਖੜਦੇ ਹੈ ਵੇਖੋ ਮੌਕਾ ਸਮਾਂ ਹੀ ਉਦੋਂ ਏਦਾਂ ਦਾ ਹੁੰਦਾ ਜਿਵੇਂ ਆਪਾਂ ਕਹਿੰਦੇ ਵੀ ਯਾਰੀ ਪਰਖੀਏ ਯਾਰਾਂ ਦੀ ਜਦੋਂ ਮਾਰ ਪਵੇ ਤਲਵਾਰਾਂ ਦੀ ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਸੱਪ ਰੱਸੀਆਂ ਦੇ ਬਣ ਬਣ ਘੱਟ ਜਾਂਦੇ ਬੁਰੇ ਭਲੇ ਦੀ ਕੋਈ ਨੀ ਪਰਖ ਕਰਦਾ ਮਿੱਤਰ ਮਿੱਤਰਾਂ ਤੋਂ ਪਾਸਾ ਇਹੋ ਜਿਹੇ ਸਮੇਂ ਤੇ ਹੁਣ ਪਤਾ ਲੱਗਦਾ ਵੀ ਕਿੰਨੇ ਕੁ ਬੰਦੇ ਪ੍ਰਬੰਧਕ ਹੈ ਕਿੱਥੇ ਕਿੱਥੇ ਦੇ ਸੇਵਾਦਾਰ ਹੈ ਜਿਹੜੇ ਨਾਲ ਖੜਦੇ ਆ ਕਿਉਂਕਿ ਅਗਲੇ ਹੁਣ ਵੇਖੋ ਜਿਹੜੀਆਂ ਗੱਲਾਂ ਮੈਂ ਕਰਦਾ ਮੈਨੂੰ ਕਹਿੰਦੇ ਪੰਥ ਦਾ ਗਦਾਰ ਹੈ ਕੌਮ ਦਾ ਗਦਾਰ ਹੈ ਇਹਨੂੰ ਮਾਰ ਦਿਓ ਕਤਲ ਕਰ ਦਿਓ ਮੈਂ ਪਿੱਛੇ ਜੇ ਮਾਝੇ 'ਚ ਜਾਣਾ ਸੀ ਦੀਨਾਨਗਰ ਦੀਵਾਨ ਰੱਖੇ ਸੀ ਤੇ ਕਹਿੰਦੇ ਇੰਦਰਾ ਗਾਂਧੀ ਵੀ ਚੜ ਕੇ ਆਈ ਸੀ ਢੱਡਰੀਆਂ ਵਾਲਿਆ ਟਰੱਕਾਂ ਦੇ ਟਰੱਕ ਭਰ ਕੇ ਭੇਜੇ ਸੀ ਲਾਸ਼ਾਂ ਦੇ ਜੇ ਮਾਝੇ ਲਬੂ ਕਰੇਗਾ ਤਾਂ ਲਾਸ਼ਾਂ ਦੇ ਢੇਰ ਲਾ ਕੇ ਭੇਜਾਂਗੇ ਐਡਾ ਕਿਹੜਾ ਪਾਪ ਕਰਤਾ ਮੈਂ ਐਡਾ ਕਿਹੜੀ ਗਲਤੀ ਕੀਤੀ ਹੈ ਮਾਝੇ ਦੇ ਵਿੱਚ ਕਹਿੰਦੇ ਵੜ ਨਹੀਂ ਸਕਦਾ ਬੈਨ ਹੈ ਮਾਝੇ 'ਚ ਵੜਨਾ ਤੇ ਮੈਨੂੰ ਪਤਾ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਦੁਆਬੇ 'ਚ ਵੀ ਕਹਿਣਾ ਆਉਣ ਵਾਲੇ ਸਮੇਂ 'ਚ ਮਾਲਵੇ ਵਿੱਚ ਵੀ ਕਹਿਣਾ ਇਹ ਚਾਹੁੰਦੇ ਨੀ ਇਹ ਸੰਗਤ ਨੂੰ ਕੋਈ ਪ੍ਰੋਬਲਮ ਨੀ ਜਿਨ੍ਹਾਂ ਦੇ ਬਾਬਿਆਂ ਦੇ ਬਿਜ਼ਨਸ ਚੱਲਦੇ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਧੰਦਾ ਬਣਾਇਆ ਏਦਾਂ 50,000 ਰੱਖ ਕੇ ਲੋਕਾਂ ਤੋਂ ਪੈਸੇ ਇਕੱਠੇ ਕਰਨੇ ਆ ਮੱਥੇ ਟਿਕਾਉਣੇ ਆ ਪ੍ਰੋਬਲਮ ਉਹਨਾਂ ਨੂੰ ਹੈ ਧਰਮ ਦੇ ਠੇਕੇਦਾਰ ਹੈ ਅਗਲੇ ਕੌਮ ਦੇ ਬਿਹਾਫ ਤੇ ਫੈਸਲੇ ਲੈਂਦੇ ਆ ਗੁੰਡਿਆਂ ਵਾਂਗੂ ਲੈਂਦੇ ਆ ਵੜਨ ਨਹੀਂ ਦੇਣਾ ਮਾਝੇ ਵਿੱਚ ਇਹ ਗੁੰਡੇ ਨਹੀਂ ਹੋਰ ਕੀ ਹੈ ਚੋਲੇ ਪਾ ਕੇ ਕਰਦੇ ਕੀ ਹੈ ਸਵਾਦ ਤੇ ਤਾਂ ਸੀ ਭਾਈ ਅਮਰੀਕ ਸਿੰਘ ਅਜਨਾਲੇ ਵਰਗਾ ਕਹਿੰਦਾ ਹੋਏ ਗੁਰੀਆਂ ਵਾਲਿਆ ਮਾਝੇ ਤੇ ਦੀਵਾਨ ਰੱਖ ਤੈਨੂੰ ਇੱਕ ਵੀ ਬੰਦਾ ਸੁਣਨ ਵਾਸਤੇ ਨਹੀਂ ਆਏਗਾ ਅਸੀਂ ਇੰਨੀ ਸਿਆਣੀ ਕਰਤੀ ਸੰਗਤ ਲੋਕ ਤੈਨੂੰ ਸੁਣਨ ਨਹੀਂ ਆਉਣਗੇ ਚਾਹੀਦਾ ਤੇ ਇਹ ਸਟੇਟਮੈਂਟ ਦੇਣੀ ਚਾਹੀਦੀ ਵੀ ਮਾਝਾ ਇੰਨਾ ਸਿਆਣਾ ਹੈ ਮਾਝੇ ਦੇ ਲੋਕ ਤੈਨੂੰ ਨਹੀਂ ਸੁਣਨ ਆਉਣਗੇ ਤੂੰ ਪ੍ਰੋਗਰਾਮ ਰੱਖ ਕੇ ਵੇਖ ਲੈ ਤੈਨੂੰ ਇੱਕ ਬੱਚਾ ਸੁਣਨ ਨਹੀਂ ਆਏਗਾ ਸਵਾਦ ਫੇਰ ਹੈ ਨਾ ਸੰਗਤ ਤੇ ਸੁਣਨਾ ਚਾਹੁੰਦੀ ਹੈ ਦੀਵਾਨ ਤੇ ਚੰਗੇ ਲੱਗਦੇ ਸਭ ਤੋਂ ਪਰ ਉਹ ਜਿਹੜੇ ਬੰਦੇ ਹੈ ਜਿਨ੍ਹਾਂ ਦੀਆਂ ਸੱਟਾਂ ਧੰਦੇ ਤੇ ਸੱਟ ਵੱਜਦੀ ਹੈ ਉਹ ਨਹੀਂ ਤੇ ਆਪ ਜਿੱਡੇ ਮਰਜ਼ੀ ਝੂਠ ਬੋਲਦੇ ਹੋਣ
ساری قوم بابا جرنیل سنگھ شہید منتی کہ نہیں منتی بولو یہ نہیں منگے یہ شہید نہیں ہے جی ہے کتنے یہ نہیں منگے شہید آپ سارے شہید من وہ جتنے مرضی جھوٹ بولی جان گمراہ کری جان گرو گرنتھ صاحب کی حضوری میں کھڑ کے ہر سال اکھنڈ پاٹھ کر کے انہوں نے چڑھتی کلا کی ارداس کرتے کہ جتنے بھی رہن چڑھتی کلا چ رہن ایڈا جھوٹ گرو گرنتھ صاحب کی حضوری چ بولتے ہیں نالے گرو گرنتھ صاحب کی حضوری کھڑ کے ارداساں ادا دیا کرتے ہیں پر عام بندہ نہیں بول سکتا یہ جو مرضی کری جان تا کر کے بھائی میں بینتی کرتا بھی تھوڑا جہا اپنے دماغ کو چلاؤ جہے میرے ویر اج میرے نال کھڑتے ہیں ساتھ دے رہے ہیں یہ بہت بڑی گل ہے پتہ ہی یہو جہے سمے تے لگتا یہو جی گھڑیاں وچ پتہ لگتا ہے کہ اج بھی تگڑے ہو کے کہندے ہیں جی اسی پروگرام کراواں گے تسی آؤ اسی یہ گل سننی چاہنے ہاں اسی پرچار کراونا چاہنے ہاں ساڈے بچیاں دا بھلا ہوندا ساڈا دماغ کھلدا ہے سانو چاہیدا ہے یہ گل چاہیدی ہے اج جڑے بندے کھڑدے ہیں بہت بہت انہاں ویراں دا دھنواد ہے سو اس کر کے ساری پربندکاں دا جنہاں نے نکوڈر دے وچ ایڈکی اپرالا کیتا ہے ہمت کر کے پروگرام رکھیا پاویں بہت اشتہار بھی پاڑے بورڈ بھی میں کئی جگہ ویکھے تے اناؤنسمنٹاں کل بہت کیتیاں بھی دیوان کینسل ہو گئے دیوان کینسل ہو گئے دیوان لگ نہیں رہے پر پھر بھی آپ نے ود چڑھ کے آ کے حاضریاں بھریاں ہن ساریاں سنگتاں دا پربندکاں ویراں دا سیوا داراں دا جنہاں جنہاں ویراں نے سیوا کیتی ہے سماگم دے وچ ساریاں دا بہت بہت دھنواد ہے تے گرو گرنتھ صاحب دا شکر ہے جنہاں نے سانوں رل مل بیٹھن دا موقع دتا ویرو بھائیو بانی آپ پڑھو گرو گرنتھ صاحب دا رج کے ستکار کرو متھا ٹیکن جاؤ گردوارا صاحب جاؤ نمسکار کرو پر جو گرو گرنتھ صاحب لکھیا اوتھے تک پہنچن دی کوشش کرو اپنی سرت نو گرو دے گیان وچ لے کے جاؤ گرو صاحب کہندے کی ہے اودے ول خیال کرو گیان ضروری ہے گرو گرنتھ صاحب نو متھا ٹیکدے ہیں اتھوں گیان ملتا ہے سمجھ ملتی ہے ساڈا شبد گرو ہے شبد تو کی ملتا ہے گیان ملتا ہے اسی گیان نال جڑنا ہے اکل نال جڑنا ہے دماغ کھول کے اکھاں کھول کے جاؤنا ہے بدھو نہیں بننا کملے نہیں بننا دماغ چلاونا ہے اپنا کوئی سادھ بابا کوئی پکھنڈی کوئی بھی سانو لٹ نہیں سکتا اسی گرو نانک دے سکھاں اسی سوال کران گے غلط گل نو غلط کہاں گے ہمت رکھ پیدا کران گے اسی دماغ کھولن دی گل کران گے ایداں دے گرو دے سکھ بنیے سرب سنگتاں دا پربندکاں دا ویراں دا دھنواد گج کے آنند صاحب چ بولو ارداس جڑو حکمنامے سنو پھر آپ آپو اپنے گھروں کری چالے پاؤنے آئے پائی ایک بینتی پھر دوبارہ سارا دوان سنیا کرو نیٹ کے اتنے بھی پانے آئے کٹ وٹ کے نہیں پورا دوان سنیا کرو کتوں گل شروع ہوتی ہے کتنے ختم ہوتی ہے سارا سنو سمجھو پھر پوری گل کلک ہوتی ہے سہج پاٹ دور کرنے نے کر کر پوتھیاں لے آؤ گربانی پڑھو سمجھو اپنے جیون وچ لاگو کرو رام کلی محلہ تیجا آنند ایک اوکار ستگر پرساد ستگر جی جان گے پھر جانا پہلا نہیں جانا گرو گرنتھ صاحب اگے اگے جان گے آپا مگر مگر چلا گے بہت بہت لیٹ نہیں ہویا گرو صاحب اگے اگے آپا مگر مگر

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੜੀ ਲੱਗਦੀ ਆ ਪਤਲਾ ਨਾ ਚੱਲੇ ਤਾਰੋ।

पर्त पावन पर्त वच्छल बिना बंधु दीन दुनिया के सुख देने वाले मेरे पातशाह गुरु ग्रंथ साहब महाराज की हजूरी में हाजिर गुरु की संगत आओ बुलंद आवाज में गुरु पातशाह की बख्शी चढ़ाई कोई भी रसना वाणी न रहे सब संगतां साहिबां नूं सीस चकाओ ते गज के आखो जी वाहिगुरु जी का खालसा दुनिया तक बड़े राजे महाराजे आए और चार दिन मौज मेला तक कर गए पर अपने जीवन नूं सफला ना बना सके जिन्हां दी याद विच आपां जुड़ बैठे हाँ गुरु के सिखो उन्हां दा जीवन साडे वास्ते इक चानण मनारा बन गया संत बाबा प्रवचन सिंह जी खालसा पिंडां वाले उस बड़ा सुंदर वचन क्या करते सी ਅੰਦਰ ਸੰਗਤ ਵਿੱਚ ਆ ਕੇ ਜਿਹੜਾ ਸਿੱਖ ਤਿੰਨਾਂ ਗੱਲਾਂ ਤੇ ਪਹਿਰਾ ਦਿੰਦਾ ਨਾ ਉਹ ਗੁਰੂ ਮਹਾਰਾਜ ਦੇ ਦਰ ਤੋਂ ਮੂੰਹ ਮੰਗੀਆਂ ਬਰਾਦਾਂ ਲੈ ਕੇ ਜਾਂਦਾ ਸੰਗਤ ਵਿੱਚ ਆ ਕੇ ਨੇਤਰ ਜਿਹੜੇ ਉਹ ਸਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਜਿਹੜੇ ਸਾਡੇ ਕੰਨ ਆ ਉਹ ਗਹੋ ਦੇ ਨਾਲ ਧਿਆਨ ਦੇ ਨਾਲ ਗੁਰੂ ਕੇ ਬਚਨ ਸੁਣਨ ਤੇ ਜਿਹੜੀ ਸਾਡੀ ਰਸਨਾ ਜਿਹੜਾ ਸਾਡਾ ਹਿਰਦਾ ਨਾ ਅੰਦਰੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੇ ਇਹ ਸੰਤ ਬਾਬਾ ਗੁਰਬਚਨ ਸਿੰਘ ਦੇ ਬਚਨ ਸੀ ਤੇ ਆਪਾਂ ਰੋਜ਼ ਪੜ੍ਹਦੇ ਹਾਂ ਅੰਤਰ ਗੁਰ ਅਰਾਧਨਾ ਚਿਹਰਾ ਜਪ ਗੁਰ ਨਾਓ ਨੇਤਰੀ ਸਤਿਗੁਰ ਦੇਖਣਾ ਸਰਵਣੀ ਸੁਣਨਾ ਗੁਰ ਨਾਓ ਜਿਹੜਾ ਇਹਨਾਂ ਤਿੰਨਾਂ ਗੱਲਾਂ ਤੇ ਪੈਰਾ ਧਰੇਗਾ ਨਾ ਉਹ ਗੁਰੂ ਦੇ ਦਰ ਪਰ ਝੋਲੀਆਂ ਭਰ ਕੇ ਲੈ ਜਾਵੇ ਸੁੱਖਾਂ ਦੀਆਂ ਉਹਨਾਂ ਦੇ ਹੋਰ ਬੜੇ ਸੁੰਦਰ ਬਚਨ ਜਿਹੜੇ ਉਹਨਾਂ ਦੇ ਨਾਲ ਸੀ ਜਿਹਨਾਂ ਨੇ ਸੰਗ ਕੀਤਾ ਉਹ ਦੱਸਿਆ ਕਰਦੇ ਆ ਉਹਨੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਇੱਕ ਬਚਨ ਹੋਰ ਬੜਾ ਸੁੰਦਰ ਕਿਹਾ ਕਰਦੇ ਸੀ ਕਹਿੰਦੇ ਉਹ ਸਿੱਖੋ ਤੁਸੀਂ ਛੋਟੇ ਤੋਂ ਛੋਟਾ ਵੀ ਕਰਮ ਕਰਨਾ ਨਾ ਤੇ ਗੁਰੂ ਦੇ ਅੱਗੇ ਪਹਿਲਾਂ ਅਰਦਾਸ ਕਰਿਆ ਕਰੋ ਸਿੱਖਾਂ ਤੂੰ ਫੁੱਲੀ ਵੀ ਬਣਾਉਣੀ ਹੈ ਨਾ ਤੇ ਪਹਿਲਾਂ ਗੁਰੂ ਦੇ ਅੱਗੇ ਅਰਦਾਸ ਕਰ ਫਿਰ ਤੇਰਾ ਕੋਈ ਵੀ ਕਾਰਜ ਅਧੂਰਾ ਨਹੀਂ ਰਹੇਗਾ ਕਿਸੇ ਵੀ ਕੰਮਾਂ ਵਿੱਚ ਤੇਰੇ ਜ਼ਿਕਰ ਨਹੀਂ ਪਏਗਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਕਿਤੇ ਜੰਗਾਂ ਯੁੱਧਾਂ ਨੂੰ ਚੜਿਆ ਕਰਦੇ ਜਿੰਨਾ ਉਹ ਅਰਦਾਸ ਤੋਂ ਬਿਨਾ ਸਿਰਫ ਚੜਿਆ ਕਰਦੇ ਜੇ ਕਿਤੇ ਸਮਾਂ ਥੋੜਾ ਹਾਂ ਅਰਦਾਸ ਇੰਨੀ ਕਰਨੀ ਤੇ ਉਦੋਂ ਘੋੜੇ ਦੀ ਰਕਾਬ ਵਿੱਚ ਪੈਰ ਰੱਖਣਾ ਤੇ ਉਦੋਂ ਆਖਣਾ ਵੀ ਚਾਹੁੰਦੇ ਵੀ ਲਾਜ ਰੱਖੀ ਮੈਂ ਫਿਰ ਉਹਨਾਂ ਨੂੰ ਕੋਈ ਦੁਨੀਆਂ ਵਿੱਚ ਹਰਾਉਣ ਵਾਲਾ ਪੈਦਾ ਨਹੀਂ ਹੋਇਆ ਅਰਦਾਸ ਸਿੱਖ ਦਾ ਵੱਡਾ ਆਸਰਾ ਹੈ ਜਦੋਂ ਵੀ ਸਿੱਖ ਨੇ ਅਰਦਾਸ ਕਰਨੀ ਤੁਹਾਡੇ ਕੰਮਾਂ ਵਿੱਚ ਕਿੰਨਾ ਕੁ ਵਿਘਨ ਪਵੇ ਘਬਰਾਉਣ ਦੀ ਲੋੜ ਨਹੀਂ ਸਿੱਖੋ ਪੰਜ ਨਿੱਤ ਨੇਮੀ ਸਿੰਘਾਂ ਨੂੰ ਸੱਦੋ ਉਹਨਾਂ ਦੇ ਕੋਲੋਂ ਅਰਦਾਸ ਕਰੋ ਤੁਹਾਡੇ ਕਿਸੇ ਵੀ ਕੰਮ ਵਿੱਚ ਵਿਘਨ ਨਹੀਂ ਪਏਗਾ ਤਾਂ ਤੁਸੀਂ ਇਹ ਪ੍ਰਸੰਗ ਅਰਦਾਸ ਤੇ ਸਰਵਣ ਕੀਤਾ ਸੀ ਪਰ ਅਰਦਾਸ ਕਰਨ ਤੋਂ ਪਹਿਲਾਂ ਉਹਨਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ ਚਾਹੀਦੀ ਆ ਤੇ ਦੇਗ ਬਣਾਉਂਦਾ ਵੀ ਸਿੰਘੋ ਸਤਿਗੁਰ ਨੇ ਸਾਨੂੰ ਤਰੀਕਾ ਦੱਸਿਆ ਸਰਬ ਰੋਜ਼ ਦਸਮ ਪਾਤਸ਼ਾਹ ਮਹਾਰਾਜ ਦੀ ਰਚਨਾ ਉਹਦੇ ਚ ਵਚਨ ਕਰਦੇ ਹਾਂ ਜੇ ਕੋਈ ਕੜਾਹ ਪ੍ਰਸ਼ਾਦ ਬਣਾਉਣਾ ਨਾ ਤੇ ਫਿਰ ਇੱਕ ਤਰੀਕਾ ਦੇਖਣਾ ਪਿੰਡਾਂ ਵਿੱਚ ਕਈ ਮਾਈਆਂ ਹੋਣੀਆਂ ਦੇਖਿਆ ਵੀ ਆਪਣੇ ਘਰੋਂ ਜੋ ਦੇਗ ਤਿਆਰ ਕਰਕੇ ਲੈ ਆਉਂਦੀਆਂ ਤੇ ਗ੍ਰੰਥੀ ਤੇ ਨੂੰ ਫਿਰ ਭੋਗ ਲਾਉਣਾ ਪੈਂਦਾ ਪਰ ਕੜਾਹ ਪ੍ਰਸ਼ਾਦ ਬਣਾਉਣ ਦਾ ਇੱਕ ਤਰੀਕਾ ਹੈ ਸਤਿਗੁਰੂ ਕਹਿੰਦੇ ਕੜਾਹ ਕਰਨ ਦੀ ਵਿਧ ਸੁਣ ਲਈਏ ਆਂਦੇ ਕੜਾਹ ਪ੍ਰਸ਼ਾਦ ਬਣਾਉਣ ਦਾ ਇੱਕ ਸਿੱਖਾ ਤਰੀਕਾ ਸਿੱਖੋ ਕੜਾਹ ਕਰਨ ਦੀ ਵਿਧ ਸੁਣ ਲਈਏ ਤੀਨ ਭਾਰਤ ਤੋਂ ਸਮਸਾ ਲੀਜੇ ਤਿੰਨ ਚੀਜ਼ਾਂ ਆਟਾ ਘਿਓ ਤੇ ਖੰਡ ਇਹ ਤਿੰਨੇ ਤੋੜ ਕੇ ਲੈ ਜਾਈਏ ਬਰਾਬਰ ਦੀਆਂ ਜੇ ਕਿਲੋ ਆਟਾ ਕਿਲੋ ਘਿਓ ਤੇ ਕਿਲੋ ਹੀ ਖੰਡ ਹੋਣੀ ਚਾਹੀਦੀ ਆ ਤੇ ਚਾਰ ਗੁਣਾ ਪਾਣੀ ਤਾਂ ਕੰਮ ਕੀ ਬਿਰ ਸੁਣ ਲੀਜੇ ਤੀਨ ਭਾਰਤ ਤੋਂ ਸਮਸਾ ਲੀਜੇ ਫਿਰ ਬਾਸਣ ਭਾਂਜਣ ਨੂੰ ਸਵੱਛ ਕਰੀਜੇ ਤੇਰੇ ਬਰਤਨ ਤੇ ਬਰਤਨ ਇਹ ਬਿਲਕੁਲ ਸ਼ੁੱਧ ਚਾਹੀਦੇ ਆ ਫਿਰ ਬਾਸਣ ਭਾਂਡਾ ਸਵੱਛ ਕਰੀਦੇ ਤਾਂ ਇਸ਼ਨਾਨ ਸੁਧ ਹੋਏ ਹੈ ਵਾਹਿਗੁਰੂ ਦਾ ਅਵਰ ਨਾ ਕਹੇ ਜਿੰਨਾ ਚਿਰ ਦੇਰ ਬਣ ਕੇ ਸਹਿਬਾਂ ਦੀ ਹਜ਼ੂਰੀ ਵਿੱਚ ਨਾ ਆ ਜਾਂਦੀ ਸਿੱਖਾ ਤੇਰੇ ਮੂੰਹ ਦੇ ਵਿੱਚੋਂ ਕੋਈ ਦੂਜਾ ਬੋਲ ਨਾ ਨਿਕਲੇ ਉਹਨੂੰ ਫਿਰ ਦੇਗ ਆਉਂਦੇ ਆ ਸੰਤ ਬਾਬਾ ਗੁਰਬਚਨ ਸਿੰਘ ਭੰਡਰਾ ਵਾਲਿਆਂ ਨੂੰ ਯੂਪੀ ਚ ਅਣਮੰਦੀਆਂ ਨੇ ਇਕਰਾਰ ਕਿਹਾ ਮਹਾਂਪੁਰਸ਼ ਤੁਸੀਂ ਆਂਦੇ ਵੀ ਜੜ ਚੀਜ਼ਾਂ ਭੋਗ ਲਾਉਣੀਆਂ ਤੁਹਾਡਾ ਗੁਰੂ ਭੋਗ ਲਾਉਂਦਾ ਸੰਤ ਬਾਬਾ ਗੁਰਬਚਨ ਸਿੰਘ ਨੇ ਆਖਿਆ ਵੀ ਸਾਡਾ ਗੁਰੂ ਭੋਗ ਲਾਉਂਦਾ
ਉਹਨਾਂ ਆਖਿਆ ਸਾਡੇ ਮੰਨਣ ਚ ਨੀ ਗੱਲ ਆਉਂਦੀ। ਮਹਾਂਪੁਰਸ਼ਾਂ ਨੇ ਉਹਨਾਂ ਅਣਮਤੀਆਂ ਦੇ ਕੋਲੋਂ ਰਸਤ ਪਲਾਈ ਚੁੱਕੀ ਤੇ ਫਿਰ ਉਹਨਾਂ ਵਿਧੀ ਦੇ ਨਾਲ ਆਪ ਦੇਰ ਤਿਆਰ ਕੀਤੀ ਤੇ ਜਦੋਂ ਭੋਗ ਲਾਇਆ ਤੇ ਆਖਿਆ ਵੀ ਦੇਵ ਨੂੰ ਹੁਣ ਤੋਲੋ। ਸਿੱਖੋ ਜਦੋਂ ਦੇਵ ਤੋਲੀ ਨਾ ਉਹ ਤੋਲਣ ਦੇ ਵਿੱਚ ਘੱਟ ਨਿਕਲੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਭੋਗ ਲਾਉਣਾ ਜੇ ਕੋਈ ਲਵਾਉਣ ਵਾਲਾ ਹੋਵੇ ਤੇ, ਪਰ ਮੈਨੂੰ ਇਹ ਦੁੱਖ ਨਾਲ ਗੱਲਾਂ ਕਹਿਣੀਆਂ ਪੈਂਦੀਆਂ। ਮੈਂ ਇੱਕ ਦਿਨ ਇੱਕ ਵਿਆਹ ਵਿੱਚ ਗਿਆ, ਉੱਥੇ ਇੱਕ ਹਲਵਾਈ ਸਿਰ ਤੋਂ ਮੁੰਨਿਆ, ਪੈਰਾਂ ਵਿੱਚ ਜੋੜਾ ਪਾਇਆ ਤੇ ਜੁੱਤੀ ਵਾਲਾ ਪੈਰ ਡਾਲਦੇ ਤੇ ਡੱਬੇ ਨੂੰ ਲਾ ਕੇ ਨਾ ਤੇ ਖੁਰਪੇ ਨਾਲ ਘਿਓ ਪੁੱਟ ਕੇ ਤੇ ਫਟਾਫਟ ਕੜਾਹੀ ਚਕਾ ਲਏ। ਮੈਂ ਉਹਨੂੰ ਪੁੱਛ ਲਿਆ, ਮੈਂ ਕਿਹਾ ਕੀ ਕਰਨ ਦਿਆ? ਆਹਦਾ ਵੀ ਗਿਆਨੀ ਜੀ ਨੂੰ ਥੋੜ੍ਹਾ ਕੰਮ ਪੈ ਗਿਆ, ਇਸ ਰੂਟੀ ਮੇਰੀ ਲਾ ਗਿਆ ਸੀ। ਹੁਣ ਅੰਦਾਜ਼ਾ ਤੁਸੀਂ ਆਪ ਲਾਓ ਵੀ ਡਾਲ ਦਾ ਘਿਓ ਹੋਏ ਤੇ ਸਿਰ ਮੁੰਨਿਆ ਹੋਵੇ, ਪੈਰਾਂ ਨੇ ਜੋੜਾ ਹੋਵੇ ਤੇ ਗੁਰੂ ਉਸ ਦੇਗ ਨੂੰ ਭੋਗ ਲਾ ਲੈਣਗੇ? ਅਸੀਂ ਗੁਰੂ ਨਾਲ ਮਜ਼ਾਕ ਕਰਦੇ ਹਾਂ। ਗੁਰੂ ਕਿਆ ਸਿੱਖਾ, ਜੇ ਤੂੰ ਗੁਰੂ ਨੂੰ ਭੋਗ ਲਾਉਣਾ ਨਾ ਤੇ ਤੇਰੇ ਮਨ ਵਿੱਚ ਇੰਨੀ ਸ਼ਰਧਾ ਤੇ ਇੰਨੀ ਭਾਵਨਾ ਹੋਣੀ ਚਾਹੀਦੀ ਆ ਵੀ ਇਹ ਮੇਰਾ ਦਸਾਂ ਗੁਰੂਆਂ ਨੇ ਭੋਗ ਲਾਉਣਾ, ਫਿਰ ਗੁਰੂ ਭੋਗ ਲਾਉਣਗੇ। ਸਾਡੀਆਂ ਸ਼ਰਧਾ ਕਿਉਂ ਨੀ ਪੂਰੀਆਂ ਹੁੰਦੀਆਂ? ਮਾਰੇ ਕਹਿੰਦੇ ਜੇ ਹਾਂ ਭਾਉ ਤੇ ਹਾਂ ਫਲ ਪਾਏ। ਜਿਹੋ ਜਿਹਾ ਕੋਈ ਗੁਰੂ ਦਾ ਭਾਉ ਕਰਕੇ ਆਏਗਾ ਉਹੋ ਜਿਹੀਆਂ ਦਰਤੋਂ ਮਰਾਦਾਂ ਪਾਏਗਾ। ਮੈਨੂੰ ਬਜ਼ੁਰਗ ਦੱਸਿਆ ਕਰਦੇ ਆ ਕਿ ਜਦੋਂ ਕਿਤੇ ਪਿੰਡ ਵਿੱਚ ਖੰਡ ਪਾਠ ਹੁੰਦਾ ਸੀ ਨਾ ਪਹਿਲਾਂ, ਤੇ ਬਜ਼ੁਰਗ ਜਿਹੜੇ ਆ ਉਹ ਜਾਨਾਂ ਲੈ ਕੇ ਗੁਰਦੁਆਰੇ ਆ ਜਾਂਦੇ ਸੀ। ਉਹ ਆਉਂਦੇ ਸੀ ਵੀ ਜਿੰਨਾ ਚਿਰ ਜਾਗਦੇ ਰਹਾਂਗੇ ਗੁਰੂ ਦੀ ਬਾਣੀ ਸੁਣਦੇ ਰਹਾਂਗੇ, ਤੇ ਜਦੋਂ ਨੀਂਦ ਆ ਜੂ ਫਿਰ ਗੁਰੂ ਦੇ ਚਰਨਾਂ 'ਚ ਲੇਟ ਜਾਂਗੇ। ਤੇ ਹੁਣ ਘਰ ਵਿੱਚ ਖੰਡ ਪਾਠ ਰੱਖਿਆ ਹੁੰਦਾ ਤੇ ਨਾਲ ਦੇ ਕਮਰੇ 'ਚ ਟੀਵੀ ਲੱਗਾ ਹੁੰਦਾ ਤੇ ਟੱਬਰ ਸਾਰਾ ਉੱਥੇ ਬੈਠਾ ਹੁੰਦਾ, ਤੇ ਫਿਰ ਸਾਡੀਆਂ ਸ਼ਰਧਾ ਇਹੋ ਜਿਹੀਆਂ ਪੂਰੀਆਂ ਹੁੰਦੀਆਂ ਸਨ। ਆਹੋ ਸਤਿਗੁਰ ਕਿਰਪਾ ਕਰੇ, ਸਤਿਗੁਰ ਰਹਿਮਤ ਕਰਨ, ਕਰਤਾ ਤੁਹਾਡੇ ਸਨ। ਇਹ ਸੰਤਾਂ ਮਹਾਂਪੁਰਸ਼ਾਂ ਦੀ ਕਰਤਾ ਜੋੜੀ ਪੇਸ਼ ਕਰ ਰਹੀ ਹੈ। ਜਿਸ ਤਰ੍ਹਾਂ ਅਰਜਨ ਦਾ ਵੱਡਾ ਤੀਰ ਕਦੀ ਨਿਸ਼ਾਨੇ ਤੋਂ ਨਹੀਂ ਖਾਲੀ ਜਾਂਦਾ, ਸੰਤਾਂ ਮਹਾਂਪੁਰਸ਼ਾਂ ਦਾ ਕਿਹਾ ਹੋਇਆ ਬੋਲ ਕਦੀ ਵੀ ਖਾਲੀ ਨਹੀਂ ਜਾਂਦਾ, ਪ੍ਰਭ ਦੀ ਬਸਰੇ ਸਾਧ ਕੀ ਰਚਨਾ। ਪਰਮੇਸ਼ਰ ਜਿਹੜਾ ਉਹ ਸੰਤਾਂ ਮਹਾਂਪੁਰਸ਼ਾਂ ਦੀ ਰਸਨਾ ਤੇ ਵਸਦਾ ਹੈ। ਗੁਰੂ ਤੇ ਸਿੱਖੋ ਇੱਕ ਵਾਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹ ਪੰਜਾਂ ਬਾਣੀਆਂ ਦਾ ਨਿਤ ਨਿਯਮ ਤੇ ਕਰਿਆ ਕਰਦੇ ਸੀ। ਉਹ ਪੰਜ ਗ੍ਰੰਥੀ ਦਾ ਪਾਠ ਵੀ ਮਿੱਤਾਂ ਪ੍ਰਤੀ ਕਰਿਆ ਕਰਦੇ ਸੀ। ਇੱਕ ਦਿਨ ਬਾਣੀ ਪੜ੍ਹਦਿਆਂ ਪੜ੍ਹਦਿਆਂ ਲੈ ਤੁਰ ਗਈ ਤੇ ਬਾਬਾ ਜਰਨੈਲ ਸਿੰਘ ਜੀ ਸੰਤ ਬਾਬਾ ਗੁਰਬਚਨ ਸਿੰਘ ਜੀ ਕੋਲ ਚਲੇ ਗਏ। ਆਹਦੇ ਮਹਾਂਪੁਰਸ਼ੋ ਪੰਜਾਂ ਬਾਣੀਆਂ ਦਾ ਨਿਤਨੇਮ ਤੇ ਮੈਂ ਲੈਬ ਦੇ ਵਿੱਚ ਕੀਤਾ ਸੀ ਤੇ ਮੈਂ ਪੰਜ ਗ੍ਰੰਥੀ ਲੈਬ ਗਈ ਤੋਂ ਪਤਾ ਨੀ ਕਿਸ ਤਰ੍ਹਾਂ ਪੜ ਗਿਆ। ਤੇ ਸੰਤ ਬਾਬਾ ਗੁਰਬਚਨ ਸਾਹਿਬ ਕਹਿਣ ਲੱਗੇ, ਜਰਨੈਲ ਸਿੰਘ ਬਸ ਬਸ ਗਾਹ ਨੀ ਬੋਲਣਾ, ਨਾਮ ਜਪ ਕੋਟ ਸੂਰ ਅਜਾਰਾ, ਨਾਮ ਜਪਿਆ ਬਾਣੀ ਪੜਿਆ ਸਿਮਰਨ ਕਰਿਆ ਕੋਲਾ ਸੂਰ ਜਾਂਦਾ ਚਰਨ ਮਨੁੱਖ ਨੂੰ ਵਿੱਚ ਪੈਂਦਾ ਹੈ। ਸੋ ਐਸੇ ਸਾਧੂ ਮਹਾਂਪੁਰਸ਼ ਆਓ ਉਹਨਾਂ ਦੀ ਰਸਨਾ ਤੇ ਪਰਮੇਸ਼ਵਰ ਦਾ ਵਾਸਤਾ ਸੀ। ਜੋ ਬੋਲ ਕਹਿ ਦਿਆ ਕਰਦੇ ਸੀ ਉਹ ਸੱਚ ਤੇ ਸੱਤ ਹੋਇਆ ਕਰਦੇ ਸੀ। ਕਵਿਤਾ ਤੁਹਾਡੇ ਸਾਹਮਣੇ ਜੋੜੀ ਕਿਉਂ ਬਿਆਨ ਕਰ ਰਹੀ ਹੈ?

ਜਿੱਥੇ ਆਪਾਂ ਸੰਤ ਬਾਬਾ ਗੁਰਬਚਨ ਸਿੰਘ ਦੀ ਅੱਜ ਬਰਸੀ ਦੇ ਸੰਬੰਧ ਵਿੱਚ ਕਤਰ ਰਹੇ ਹਾਂ, ਉੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅੱਜ ਬਰਸੀ ਹੈ। ਸਿੱਖੋ ਪਿੰਡ ਬਡਰੁੱਖਾਂ ਵਾਲੇ ਇੱਕ ਬੱਚੀ ਨੇ ਜਨਮ ਲਿਆ ਤੇ ਉਹਦਿਆਂ ਮਾਪਿਆਂ ਨੇ ਉਹਨੂੰ ਘੜੇ ਚ ਪਾ ਕੇ ਦੱਬਤਾ। ਪਹਿਲਾਂ ਉਹਦੇ ਫਾਰਮੂਲੇ ਵਰਤਿਆ ਕਰਦੇ ਸੀ, ਪਹਿਲਾਂ ਤੇ ਜੰਮਣ ਤੋਂ ਬਾਅਦ ਮਾਰਦੇ ਸੀ ਨਾ, ਹੁਣ ਜੰਮਣ ਦਿੰਦੇ ਨੀ, ਜੰਮਣ ਤੋਂ ਪਹਿਲੇ ਮਾਰ ਦਿੰਦੇ ਆ। ਕਿਸੇ ਦੇ ਗਲ ਚ ਬੂਠਾ ਦੇ ਦੇਣਾ, ਕਿਸੇ ਦੇ ਮੂੰਹ ਚ ਮੂੰਹ ਢੱਕ ਦੇਣਾ ਤੇ ਕਿਸੇ ਨੂੰ ਘੜੇ ਚ ਪਾ ਕੇ ਦੱਬ ਦੇਣਾ ਵੀ ਆਪੇ ਤਰਸ ਤਰਸ ਕੇ ਮਰ ਜਾਏਗੀ। ਇਹ ਬੱਚੀ ਨੂੰ ਘੜੇ ਚ ਪਾ ਕੇ ਦੱਬ ਦਿੱਤਾ। ਕੋਈ ਸਾਧੂ ਮਹਾਤਮਾ ਚੱਲਦੇ ਚੱਲਦੇ ਆ ਗਏ, ਜਦੋਂ ਘਰ ਵਾਲਿਆਂ ਨੂੰ ਲੰਗਰ ਪੁੱਛਿਆ ਤੇ ਉਹਨੇ ਆਖਿਆ ਉਹ ਪਾਪੀ ਉਹ ਤੁਹਾਡੇ ਘਰ ਦਾ ਖਾਣਾ, ਕਿਉਂਕਿ ਸਾਹਿਬ ਦਾ ਬਚਨ ਹੈ ਪੂਰੀ ਮਾਲ ਨੂੰ ਸਮਝ ਕੇ ਮੇਰੇ ਦਾ ਪ੍ਰਸ਼ਾਦ ਲੈ ਜਾ ਕੇ ਹੱਥ ਦਾ ਜਨਮ ਗਵਾਵੇ ਬਾਅਦ ਕੋਈ ਮਾਲ ਨਵੀਂ ਮਾਲ ਜੇਤੇ ਮਨ ਤੇ ਫਸਲ ਤਿਆ ਪੋਤੇ ਤੇ ਇਹਨਾਂ ਨੂੰ ਤੇ ਮਾਲ ਨਾ ਜਿਹੜੇ ਧੀਆਂ ਨੂੰ ਮਾਰਦੇ ਆ। ਮਾਰੇ ਕਹਿੰਦੇ ਪੂਰੀ ਮਾਲ ਨੂੰ ਸਮਝ ਜੋ, ਸਤਗੁਰ ਪਾਤਸ਼ਾਹ ਕਹਿੰਦੇ ਪੂਰੀ ਮਾਲ ਨੂੰ ਸਮਝ ਜੋ ਮੇਰੇ ਦਾ ਪ੍ਰਸ਼ਾਦ ਲੈ ਜੋ ਇਨ ਕੇ ਹੱਥ ਕਾ ਜਨਮ ਗਵਾਵੇ ਬਾਅਦ ਆਂਦਾ ਵੀ ਜਿਹੜੇ ਇਹਨਾਂ ਦੇ ਹੱਥਾਂ ਦਾ ਖਾ ਲਈ ਉਹਨਾਂ ਦਾ ਜਨਮ ਵਿਅਰਥ ਜਾਏਗਾ। ਉਸ ਲੜਕੀ ਨੂੰ ਘਰੇ ਚ ਪਾ ਕੇ ਦੱਬਤਾ ਤੇ ਸਾਰੂ ਮਹਾਤਮਾ ਜੀ ਨੂੰ ਪ੍ਰਸ਼ਾਦਾ ਪੁੱਛਿਆ, ਉਹਨਾਂ ਆਖਿਆ ਉਹ ਪਾਪੀ ਉਹ ਤੁਹਾਡੇ ਘਰ ਦਾ ਖਾਣਾ। ਉਹਨਾਂ ਆਖਿਆ ਮਾੜੀ ਗਲਤੀ ਕੀ ਹੋਈ ਆ? ਉਹਨੇ ਆਖਿਆ ਉਹ ਕੱਲ ਦਾ ਜਿਹੜੀ ਕੁੜੀ ਨੂੰ ਘਰੇ ਚ ਪਾ ਕੇ ਦੱਬ ਗਿਆ ਹੈ ਜੇ ਉਹ ਪਤਾ ਕਿੰਨੀ ਮਹਾਨ ਹੈ। ਉਸ ਘੜੀ ਲੜਕੀ ਨੂੰ ਫਿਰ ਘਰੇ ਚੋਂ ਕੱਢਿਆ, ਜਿਸ ਕਾਰਨ ਸਹਿਬ ਡਾਂਡਾ ਹੋਏ ਇਸ ਨੂੰ ਮਾਰ ਨਾ ਸਕੇ ਕੋਈ, ਪਰ ਭਾਵੇਂ ਦਿਲ ਸਾਫ ਤੇ ਰੱਖੇ। ਉਸ ਲੜਕੀ ਨੂੰ ਘਰੇ ਵਿੱਚੋਂ ਕੱਢਿਆ, ਉਹਦੀ ਪਾਲਣਾ ਪੋਸਣਾ ਹੋਈ, ਉਹਦਾ ਨਾਮ ਸਦਾ ਕੌਰ ਰੱਖਿਆ, ਉਹਦਾ ਵਿਆਹ ਮਾਂ ਸਿੰਘ ਸ਼ੁਕਰ ਚੰਗੀ ਦੇ ਨਾਲ ਹੋਇਆ, ਜਿਹਦੀ ਭੁੱਖ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ, ਜਿਹਦੀ ਆਪਾਂ ਬਰਸੀ ਮਨਾ ਰਹੇ ਹਾਂ। ਔਰ ਏਡਾ ਚੰਗਾ ਰਾਜਾ, ਉਹਦੇ ਵਾਰ ਦੀਆਂ ਗੱਲਾਂ ਸੁਣੋਗੇ ਤੇ ਤੁਸੀਂ ਹੈਰਾਨ ਰਹੋਗੇ। 40 ਸਾਲ ਨੇ ਦੁਨੀਆਂ ਉੱਤੇ ਰਾਜ ਕੀਤਾ, ਉਹਦੇ ਰਾਜ ਦੇ ਵਿੱਚ ਇੱਕ ਵੀ ਕਤਲ ਨਹੀਂ ਹੋਇਆ। ਦੇਖੋ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਦਿਨ ਸਾਰੀਆਂ ਦੁਕਾਨਾਂ ਖੁੱਲੀਆਂ ਰਹੀਆਂ, ਮੈਂ ਆਖਿਆ ਦੁਕਾਨ ਨੂੰ ਕੋਈ ਤਾਲਾ ਨਾ ਲਾਵੇ, ਸਾਰੀ ਰਾਤ ਜਿੰਦਰੇ ਖੁੱਲੇ ਰਹੇ, ਸੂਈ ਦੇ ਨੱਕੇ ਜਿੰਨੀ ਚੋਰੀ ਨਹੀਂ ਹੋਈ। ਕੁੱਤੇ ਦੇ ਗਲ ਵਿੱਚ ਸੋਨੇ ਦਾ ਕੈਂਠਾ ਪਾ ਕੇ ਉਸ ਸ਼ੇਰੇ ਪੰਜਾਬ ਨੇ ਬਾਜ਼ਾਰ ਵਿੱਚ ਛੱਡ ਦਿੱਤਾ। ਸਾਰੀ ਦਿਹਾੜੀ ਉਹ ਕੁੱਤਾ ਗਲੀਆਂ ਬਾਜ਼ਾਰਾਂ ਵਿੱਚ ਫਿਰਦਾ ਰਿਹਾ, ਕਿਸੇ ਦੀ ਜੁਰਤ ਨਾ ਪਈ ਵੀ ਉਹ ਕੁੱਤੇ ਦੇ ਗਲੋਂ ਸੋਨੇ ਦਾ ਕੈਂਠਾ ਲਾ ਦੇ ਕੋਈ। ਹੁਣ ਕੁੱਤੇ ਦੀ ਗਲ ਪਾ ਕੇ ਕੈਂਠਾ ਛੱਡ ਦਿਓ, ਜੇ ਤੁਹਾਨੂੰ ਕੁੱਤਾ ਵੀ ਸ਼ਾਮ ਨੂੰ ਮਿਲ ਜਾਵੇ ਤੇ ਮੈਨੂੰ ਆ ਕੇ ਪੁੱਛ ਲਿਓ। ਇੰਨੀ ਸਮੇਂ ਵਿੱਚ ਤਬਦੀਲੀ ਆ ਗਈ ਆ। ਏਡਾ ਚੰਗਾ ਮਹਾਰਾਜਾ ਰਣਜੀਤ ਸਿੰਘ ਇੱਕ ਦਿਨ ਸਿਆਲਕੋਟ ਤੇ ਦੌਰੇ ਤੇ ਜਾ ਰਹੇ ਸੀ ਤੇ ਕੁਝ ਬੱਚੇ ਬੇਰੀ ਨੂੰ ਢੀਮਾ ਮਾਰ ਕੇ ਤੇ ਬੇਰ ਤੋੜ ਰਹੇ ਸੀ। ਨਾ ਤੇ ਬੱਚਿਆਂ ਨੂੰ ਪਤਾ ਸੀ ਕਿ ਸ਼ੇਰੇ ਪੰਜਾਬ ਲਾਗੋਂ ਲੰਘ ਰਿਹਾ ਤੇ ਨਾ ਸ਼ੇਰੇ ਪੰਜਾਬ ਨੂੰ ਪਤਾ ਸੀ ਵੀ ਬੱਚੇ ਬੇਰੀ ਨੂੰ ਢੀਮਾ ਮਾਰ ਰਹੇ ਆ। ਇੱਕ ਧੀ ਮਾਰ ਕੇ ਸ਼ੇਰੇ ਪੰਜਾਬ ਦੇ ਸਿੱਟ ਵੱਜੀ, ਸਿਪਾਹੀਆਂ ਨੇ ਫੜ ਕੇ ਉਹਨਾਂ ਬੱਚਿਆਂ ਨੂੰ ਸ਼ੇਰੇ ਪੰਜਾਬ ਦੇ ਕੋਲ ਲਿਆਂਦਾ। ਡੈਮ ਦੇ ਬੱਚਿਆਂ ਨੂੰ ਉਹਨਾਂ ਨੂੰ ਦਲਾਸਾ ਦੇ ਕੇ ਕਹਿਣ ਲੱਗਾ, ਸ਼ੇਰੇ ਪੰਜਾਬ ਉਹ ਬੱਚਿਓ ਤੁਸੀਂ ਧੀਮ ਕਿਹਨੂੰ ਮਾਰੀ ਸੀ? ਉਹਨਾਂ ਆਖਿਆ ਜੀ ਅਸੀਂ ਤੇ ਧੀਮ ਬੇਰੀ ਨੂੰ ਮਾਰੀ ਸੀ। ਉਹਨਾਂ ਆਖਿਆ ਉਹ ਬੇਰੀ ਨੂੰ ਧੀਮ ਕਿਉਂ ਮਾਰੀ ਸੀ? ਉਹਨੇ ਆਖਿਆ ਜੀ ਉਹਦੇ ਕੋਲ ਤੇ ਮਿੱਠਾ ਬੇਰ ਰਹਿਣਾ ਸੀ। ਸ਼ੇਰੇ ਪੰਜਾਬ ਨੇ ਆਪਣੇ ਖਜ਼ਾਨਚੀ ਨੂੰ ਆਖਿਆ ਵੀ ਇਹਨਾਂ ਬੱਚਿਆਂ ਨੂੰ ਲੈ ਜਾਓ, ਇਹਨਾਂ ਦੀਆਂ ਜਿਹੜੀਆਂ ਜੇਬਾਂ ਸੋਨੇ ਦੀਆਂ ਮੋਹਰਾਂ ਦੇ ਨਾਲ ਭਰ ਦਿਓ। ਹੈਰਾਨ ਸੀ ਉਸ ਵੇਲੇ ਖਜ਼ਾਨਚੀ, ਉਹਨੇ ਆਖਿਆ ਮਹਾਰਾਜ ਇਹਨਾਂ ਗੁਸਤਾਖ ਬੱਚਿਆਂ ਨੇ ਸ਼ੇਰੇ ਪੰਜਾਬ ਨੂੰ ਢੀਮ ਮਾਰੀ ਆ ਤੇ ਤੁਸੀਂ ਇਹਨਾਂ ਨੂੰ ਸੋਨੇ ਦੀਆਂ ਮੋਹਰਾਂ ਦੇ ਰਹੇ ਜੇ। ਹੱਸ ਕੇ ਸ਼ੇਰੇ ਪੰਜਾਬ ਕਹਿਣ ਲੱਗਾ, ਖਜ਼ਾਨਚੀ ਸਾਹਿਬ ਇਹਨਾਂ ਬੱਚਿਆਂ ਨੇ ਬੇਰੀ ਨੂੰ ਢੀਮ ਮਾਰੀ ਆ ਤੇ ਉਹਨੇ ਇਹਨੂੰ ਮਿੱਠਾ ਦੇ ਦਿੱਤਾ, ਇਹਦੇ ਇਵਜ ਵਿੱਚ ਇਹਨਾਂ ਨੂੰ ਢੀ ਮਾਰਨ ਤੋਂ ਬੇਰੀ ਨੇ ਮਿੱਠਾ ਦੇ ਦਿੱਤਾ ਤੇ ਜੇ ਉਹ ਜਿਹੜੀ ਬੇਰੀ ਆ ਉਹ ਹਿੱਲ ਨਹੀਂ ਸਕਦੀ, ਬੋਲ ਨਹੀਂ ਸਕਦੀ ਤੇ ਮੈਂ ਪੰਜਾਬ ਦਾ ਬਾਦਸ਼ਾਹ
ਜੇ ਮੈਨੂੰ ਧੀ ਮੱਝੇ ਤੇ ਮੈਂ ਕੋਈਆਂ ਗਿਆ ਫਿਰ ਤੇ ਮੈਂ ਰੁੱਖਾਂ ਨੂੰ ਵੀ ਗਿਆ ਗੁਜਰਿਆ। ਗੁਰੂ ਕੇ ਸਿੱਖੋ ਇਹੋ ਜਿਹਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ। ਇੱਕ ਦਿਨ ਇੱਕ ਮਾਈ ਜ਼ਰੂਰ ਜਾ ਰਿਹਾ ਸੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਾਥੀ ਤੇ ਚੜ ਕੇ ਤੁਰਿਆ ਰਿਹਾ ਸੀ। ਇੱਕ ਮਾਈ ਲੋਹੇ ਦਾ ਤਾਲਾ ਲੈ ਕੇ ਖਲੋਤੀ ਸੀ। ਅੰਨੀ ਮਾਈ ਸੀ ਉਹਨੇ ਨਾਲਦਿਆਂ ਨੂੰ ਆਖਿਆ ਵੀ ਜਦੋਂ ਸ਼ੇਰੇ ਪੰਜਾਬ ਮੇਰੇ ਘਰ ਦੇ ਸਾਹਮਣੇ ਆਏ ਤੇ ਮੈਨੂੰ ਦੱਸਿਓ। ਜਦੋਂ ਚੱਲਦਾ ਚੱਲਦਾ ਹਾਥੀ ਸ਼ੇਰੇ ਪੰਜਾਬ ਉਸ ਮਾਈ ਦੇ ਬੂਹੇ ਵੱਲ ਆਇਆ ਨਾ, ਉਸ ਮਾਈ ਨੇ ਆਵਾਜ਼ ਮਾਰੀ, ਉਹਨੇ ਆਖਿਆ ਓਏ ਪੋਤਰ ਮੀਰਸਿਆ। ਆਂਦੇ ਤੇ ਉਸੇ ਵੇਲੇ ਉਹਨੇ ਹਾਥੀ ਰੋਕ ਲਿਆ। ਉਹਨੇ ਆਖਿਆ ਮਹਾਰਾਜਾ ਰਣਜੀਤ ਸਿੰਘ ਤੇ ਸਾਰੇ ਲੋਕ ਆਉਂਦੇ ਆ, ਸ਼ੇਰੇ ਪੰਜਾਬ ਸਭ ਲੋਕ ਆਉਂਦੇ ਆ, ਅੱਜ ਕਿਸੇ ਮਾਂ ਨੇ ਬੜੇ ਖੇੜਾ ਬਾਅਦ ਮੈਨੂੰ ਪੁੱਤ ਆਖਿਆ, ਇਹਦੀ ਗੱਲ ਉੱਤਰ ਕੇ ਜ਼ਰੂਰ ਸੁਣਨੀ ਚਾਹੀਦੀ ਆ। ਥੱਲੇ ਉੱਪਰ ਆਏ ਸ਼ੇਰੇ ਪੰਜਾਬ, ਉਹਨੇ ਆਖਿਆ ਮਾਤਾ ਕੀ ਕਹਿੰਦਾ? ਉਹਨੇ ਆਖਿਆ ਪੁੱਤਰਾ ਜਿਹੜਾ ਮੇਰੇ ਲਾਗੇ ਹੋ, ਮੈਨੂੰ ਆਪਣਾ ਤਾਲ ਆਪਣੇ ਨਾਲ ਕਸਾ ਲੈਂਦੇ। ਉਹਨੇ ਆਖਿਆ ਕਿਉਂ? ਉਹਨੇ ਆਖਿਆ ਮੈਂ ਸੁਣਿਆ ਤੂੰ ਪਾਸ ਵਾ, ਤੇ ਪਾਸ ਨੂੰ ਜਿਹੜਾ ਲੋਹਾ ਲੱਗ ਜਾਂਦਾ ਉਹ ਸੋਨਾ ਬਣ ਜਾਂਦਾ। ਹੱਸ ਕੇ ਸ਼ੇਰੇ ਪੰਜਾਬ ਕਹਿਣ ਲੱਗਾ, ਮਾਤਾ ਮੈਂ ਉਹ ਪਾਥਰ ਪਾਸ ਰਹੀਗਾ ਜਿਹਨੂੰ ਲਾ ਕੇ ਤੇਰਾ ਤਲਾ ਸੋਨੇ ਦਾ ਹੋਵੇਗਾ। ਹਾਂ ਉਸ ਤਰ੍ਹਾਂ ਮੇਰੇ ਹੁਕਮ ਦੇ ਨਾਲ ਜਿਹੜਾ ਤੇਰਾ ਤਲਾ ਸੋਨੇ ਦਾ ਬਣ ਜਾਏਗਾ। ਅਜਾਨਕੀ ਸਾਹਿਬ ਇਸ ਮਾਈ ਨੂੰ ਇਸ ਤਲੇ ਦੇ ਨਾਲ ਤੋੜ ਕੇ ਸੋਨਾ ਦੇ ਦਿਓ। ਜਦੋਂ ਖਜ਼ਾਨਜੀ ਸੋਨਾ ਤੋਲਣ ਗਿਆ, ਉਸ ਮਾਈ ਨੇ ਆਖਿਆ ਮੇਰਾ ਤਲਾ ਵੀ ਆਪ ਸੁਣ ਚਾਹੀਦਾ, ਮੈਂ ਰਾਤ ਨੂੰ ਰੋਟੀ ਵੀ ਪਕਾ ਕੇ ਖਾਣੀ ਆ। ਸ਼ੇਰੇ ਪੰਜਾਬ ਨੇ ਆਖਿਆ ਵੀ ਮਾਈ ਦਾ ਤਲਾ ਵੀ ਆਪ ਵਾਪਸ ਆਉਣਾ ਚਾਹੀਦਾ। ਕੀ ਉਹਦੇ ਰਾਜ ਦੀਆਂ ਕਹਾਣੀਆਂ ਦੱਸੀਏ, ਆਓ ਇੱਕ ਕਵਿਤਾ ਉਹਦੇ ਰਾਜ ਵੀ ਤੁਹਾਡੇ ਸਾਹਮਣੇ ਜੋੜੀ ਪੇਸ਼ ਕਰਨ ਦੀ ਜਰੂਰਤ ਨਹੀਂ ਪਈ।

in order

ভাবনা

ਉਹ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹ ਸਿੱਖੋ ਸਦਾ ਦੀ ਨੀਂਦ ਸੌ ਗਿਆ। ਆਂਦੇ ਵੀ ਇੰਨਾ ਮਾਤਮ ਛਾਇਆ ਸੀ, ਇੰਨੇ ਲੋਕ ਸੋਹ ਮਨਾਏ ਸੀ, ਕਿਉਂਕਿ ਸੋਗ ਲੋਕ ਮਨਾਉਂਦੇ ਕਿਉਂ ਨਾ। ਜਿਹਦੇ ਖਜ਼ਾਨਾ ਮੰਤਰੀ ਮੁਸਲਮਾਨ ਹੋਏ, ਜਿਹਦਾ ਕੋਪ ਇੰਚਾਰਜ ਜਿਹੜਾ ਉਹ ਇੱਕ ਹਿੰਦੂ ਹੋਏ, ਐਸੇ ਸ਼ੇਰੇ ਪੰਜਾਬ ਨੂੰ ਲੋਕ ਰੋਣ ਕਿਉਂ ਨਾ। ਆਂਦੇ ਵੀ ਜਿਸ ਵੇਲੇ ਸ਼ੇਰੇ ਪੰਜਾਬ ਦੀ ਅਰਥੀ ਨਿਕਲੀ, ਕਿਸ ਤਰ੍ਹਾਂ ਉਦੋਂ ਰੁੱਖ ਰੋਏ, ਸਾਰਾ ਸੀਨ ਤੁਹਾਡੇ ਸਾਹਮਣੇ ਜੋੜੀ ਪੇਸ਼ ਕਰ ਰਹੀ ਹੈ। ਉਸ ਵੇਲੇ ਦੀਆਂ ਲਾਈਨਾਂ ਕਾਬਲੇ ਗੌਰ ਕਿਉਂ ਬਿਆਨ ਕੀਤੀਆਂ ਜਾ ਰਹੀਆਂ। ਜਦੋਂ ਸ਼ੇਰ ਪੰਜਾਬ

ਜੇ ਵੀ ਚਿਖਾ ਨੂੰ ਲਾਂਗੂ ਖੜਕ ਸਿੰਘ ਨੇ ਲਾਇਆ ਚੰਦਨ ਦੀ ਚਿਖਾ ਚਿਣੀ ਗਈ ਗੁਰੂ ਕੇ ਸਿੱਖੋ ਜਦੋਂ ਚਿਖਾ ਜ਼ੋਰ ਨਾਲ ਮਰਦੀ ਪਿਆਸ ਨੂੰ ਜਗਾਉਂਦਾ ਕਿ ਸੱਤ ਬੋਲੀਆਂ ਤੇ ਚਾਰ ਰਾਣੀਆਂ ਇਹਦੇ ਵਿੱਚ ਸਤੀ ਹੋਈਆਂ ਸੜਕੇ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਾਂ ਵਾਲੇ ਜਿਹਨਾਂ ਦੀ ਆਪਾਂ ਬਰਸੀ ਮਨਾ ਰਹੇ ਹਾਂ ਕਹਿੰਦੇ ਜਦੋਂ ਉਹਨਾਂ ਦੇ ਵਿੱਚ ਚਿਖਾ ਜ਼ੋਰ ਨਾਲ ਮਰਦੀ ਸੀ ਨਾ ਤੇ ਇੱਕ ਸਿੰਘ ਨੇ ਵਿੱਚ ਛਾਲ ਮਾਰਤੀ ਸੀ ਆਪ ਜਾਣਦੇ ਹੋ ਜਿਸ ਪਿਆਰੇ ਸੁਣਦੇ ਹੋ ਜਿਹੜੇ ਪਿਆਰ ਵਾਲੇ ਹੋ ਜਿਹਨਾਂ ਨੇ ਸਾਰਾ ਜੀਵਨ ਉਹਨਾਂ ਦਾ ਪੜ੍ਹਿਆ ਹੋਵੇ ਤੇ ਨਾਲ ਵਿਚਾਰਿਆ ਹੋਵੇ ਜੀਵਨ ਬਤੀਤ ਕੀਤਾ ਹੋਵੇ ਸਾਨੂੰ ਕਿਰਪਾ ਕਰੇ ਵੈਸੇ ਗੁਰਮਤਿ ਇਸ ਚੀਜ਼ ਨੂੰ ਨਹੀਂ ਮਿਲਦੀ ਕਿਉਂਕਿ ਮਾੜੇ ਨੇ ਪਹਿਲਾਂ ਜਦੋਂ ਉਹ ਮਰ ਜਾਂਦਾ ਸੀ ਨਾ ਤੇ ਹਰ ਇੱਕ ਬੰਦੇ ਜਿਹੜੀ ਪਤਨੀ ਸੀ ਜੇ ਪਤੀ ਮਰ ਜਾਂਦਾ ਤੇ ਉਹਨੂੰ ਸਤੀ ਹੋਣਾ ਪੈਂਦਾ ਸੀ ਪਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਮਰਿਆਦਾ ਨੂੰ ਬੰਦ ਕੀਤਾ ਸੀ ਸਤਿਗੁਰੂ ਕਿਰਪਾ ਕਰੇ ਇੱਕ ਕਬੂਤਰਾਂ ਦਾ ਜੋੜਾ ਉਹਦਾ ਵੀ ਇੰਨਾ ਸਾਹ ਪਿਆਰ ਸੀ ਰਾਜੇ ਨਾਲ ਕਹਿੰਦੇ ਵੀ ਉਹਨੇ ਵੀ ਸਿੱਖਾ ਮੱਚਦੀ ਵੇਖ ਕੇ ਉਹਦੇ ਵਿੱਚ ਛਾਲ ਮਾਰ ਕੇ ਰੁੱਤੀ ਦੇਤੀ ਅਗਲਾ ਜਿਹੜਾ ਪ੍ਰੋਗਰਾਮ ਉਹ ਕੱਲ੍ਹ ਦੇ ਦੌਰਾਨ ਵਿੱਚ ਸਵਾਸਾਂ ਦੀ ਲੜੀ ਚੱਲਦੀ ਰਹੀ ਤੇ ਫਿਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਬੱਚਾ ਤੁਹਾਡਾ ਗਲੇ ਖਰਾਬ ਨਹੀਂ ਹੋਇਆ ਤੁਹਾਡਾ ਪਾਣੀ ਥੋੜ੍ਹਾ ਸਾਨੂੰ ਮਾਫ਼ ਨਹੀਂ ਹੈ ਇਸ ਕਰਕੇ ਸਤਿਗੁਰੂ ਕਿਰਪਾ ਕਰੇ ਰਹਿੰਦਾ ਸਮਾਂ ਕੱਲ੍ਹ ਨੂੰ ਤੁਹਾਡੇ ਸਾਹਮਣੇ ਇਹ ਪ੍ਰਸੰਗ ਦਾ ਆਖਰੀ ਹਿੱਸਾ ਰੱਖਾਂਗੇ ਉਹਨਾਂ ਭੁੱਲਾਂ ਦੀ ਮਾਫ਼ੀ ਉਟਾਨ ਪੋਸਟ ਅਨੁਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਆਇਆ ਮੈਂ ਸੰਗਤਾਂ ਨੂੰ ਜਿਹਾ ਆਖਿਆ ਜਾਂਦਾ ਉਟਾਨ ਪੋਸਟ ਅਨੁਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਤਿਹ ਗੱਲ ਕੇ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

चंद पर्वत मेदनी थम्मा गगन रहाया सिंध पर्वत मेदनी बिन थम्मा।

ਕਦੇ ਵਿਚਾਰ ਕੀਤੀ ਕਿ ਨਦੀਆਂ ਨਾਲੇ ਵਾਹੜੇ ਸਮੁੰਦਰ ਕੀ ਹੈ? ਇਹ ਸੰਸਾਰ ਦਾ ਦ੍ਰਿਸ਼ਟਮਾਨ ਚੱਕਰ ਜੋ ਨਜ਼ਰ ਆ ਰਿਹਾ ਕੀ ਹੈ? ਹਜ਼ੂਰ ਗਰੀਬ ਨਵਾਜ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਰਾਮਕਲੀ ਮਹੱਲਾ ਪਹਿਲਾ ਸਮੁੰਦਰ ਵੇਖਿਆ ਤੇ ਸਮੁੰਦਰ ਦੇ ਕਿਨਾਰੇ ਤੇ ਖੜਿਆ ਵੀਰ ਪੁੱਛਣ ਲੱਗੇ ਦਿਲਬਾਗ ਸਿੰਘ, ਕਹਿੰਦੇ ਸਮੁੰਦਰ ਨੂੰ ਬੜਾ ਗਹਿਰਾ ਵੇਖਦੇ ਪਏ ਹੋ, ਗੱਲ ਕੀ? ਸਤਿਗੁਰਾਂ ਨੇ ਬੜੀ ਗੋਹਜ ਭਰੀ ਰਮਜ ਭਰੀ ਗੱਲ ਲਿਖੀ ਤੇ ਮੈਂ ਕਿਹਾ ਹਜ਼ੂਰ ਦੇ ਵਚਨ ਨੇ ਸਾਗਰ ਦੇਖੋ ਡਰ ਮਰੋ, ਸਾਗਰ ਨੂੰ ਵੇਖੀਏ ਤੇ ਕਹਿੰਦੇ ਡਰ ਲੱਗਦਾ ਮਰ ਜਾਈਦਾ ਜੇ ਗਹਿਰੇ ਸਾਗਰ ਨੂੰ ਵੇਖ ਲਈ। ਸਾਗਰ ਦੇਖੋ ਡਰ ਮਰੋ ਕਹਿ ਤੇਰੇ ਡਰਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜੇ ਸਾਗਰ ਨੂੰ ਵੇਖ ਲਈਏ ਸਮੁੰਦਰ ਨੂੰ ਤਾਂ ਮਨੁੱਖ ਦੇ ਮਨ ਦੇ ਅੰਦਰ ਡਰ ਪੈਦਾ ਹੋ ਜਾਂਦਾ, ਪਰ ਕਹਿੰਦੇ ਤੇਰਾ ਜਿਹੜਾ ਭੌਜਲ ਦਾ ਸਾਗਰ ਹੈ ਨਾ ਉਹਨੂੰ ਵੇਖ ਕੇ ਤੇਰੇ ਮਨ 'ਚ ਡਰ ਨਹੀਂ ਆਇਆ। ਬੂੰਦ ਤੋਂ ਸਾਗਰ ਬਣਿਆ, ਸਾਗਰ ਮੁੜ ਕੇ ਫਿਰ ਬੂੰਦ ਬਣ ਜਾਣੀ। ਜੀਵ ਪਰਮਾਤਮਾ ਤੋਂ ਬਣਿਆ, ਪਰਮਾਤਮਾ ਦੇ ਵਿੱਚ ਜਾ ਕੇ ਸਮਾ ਜਾਣਾ। ਬੂੰਦ ਸ਼ੌ ਸਾਗਰ ਤੋਂ ਨਿਕਲੀ ਹੈ, ਸ਼ੌ ਸਾਗਰ ਵਿੱਚ ਜਾ ਕੇ ਮਿਲਣੀ ਹੈ, ਤਦ ਇਸ ਦੀ ਮੁਕਤੀ ਹੋਣੀ ਹੈ, ਨਹੀਂ ਤੇ ਭਟਕਦੀ ਰਹੇਗੀ।

ਮੁਕਤ ਪਰਮ ਗਤ ਹੋਈ। ਜੇ ਕਿਤੇ ਵਿਚਾਰ ਕੀਤੀ ਜਾਵੇ ਤਾਂ ਮਨੁੱਖ ਮੁਕਤ ਹੋ ਜਾਂਦਾ, ਪਰ ਵਿਚਾਰ ਹੀ ਨਹੀਂ ਫੁਰਦੇ। ਮਹਾਰਾਜ, ਵਿਚਾਰਾਂ ਕਿਉਂ ਨਹੀਂ ਫੁਰਦੀਆਂ ਸੱਚੇ ਮਾਰਗ ਦੀਆਂ? ਕਹਿਣ ਲੱਗੇ, ਕਿਉਂਕਿ ਮਾਇਆ ਦੇ ਸਾਈਕਲਾਨ ਨੇ, ਮਾਇਆ ਦੇ ਭੰਬਲ ਭੂਸੇ ਨੇ ਘੇਰਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਹੁਣ ਇਹ ਤੇ ਮਾਇਆ ਦਾ ਹੁਕਮ ਹੈ, ਚੱਲਦਾ ਜਾ ਰਿਹਾ। ਤੇ ਮਾਇਆ ਦੇ ਹੁਕਮ ਦੇ ਵਿੱਚ ਪਿਆ ਜੀਵ ਵਿਚਾਰ ਹੀ ਨਹੀਂ ਕਰਦਾ, ਰੱਬ ਦੇ ਮਾਰਗ ਦੀ ਵਿਚਾਰ ਹੀ ਨਹੀਂ ਕਰਦਾ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ, ਜਿੰਨਾ ਚਿਰ ਤੂੰ ਵਿਚਾਰ ਕਰਕੇ ਸਾਗਰ ਵਿੱਚ ਨਹੀਂ ਮਿਲਦਾ, ਉਹਨਾਂ ਚਿਰ ਤੇਰੀ ਯਾਤਰਾ ਚਾਲੂ ਰਹੇਗੀ। ਅਸੀਂ ਪਰਮਾਤਮਾ ਦੀ ਅੰਸ਼ ਹਾਂ, ਬੂੰਦ ਜਿੰਨਾ ਚਿਰ ਸਾਗਰ ਨਹੀਂ ਹੋ ਜਾਂਦੀ ਉਹਨਾਂ ਚਿਰ ਮੁਕਤੀ ਨਹੀਂ ਹੈ। ਮਨੁੱਖ ਪਰਮ ਪਰਮਾਤਮਾ ਵਿੱਚ ਜਾ ਕੇ ਜਿੰਨਾ ਚਿਰ ਨਹੀਂ ਸਮਾਉਂਦਾ ਉਹਨਾਂ ਚਿਰ ਮੁਕਤੀ ਨਹੀਂ। ਤੇ ਸਤਿਗੁਰੂ ਕਹਿੰਦੇ, ਇਹ ਤਾਂ ਤੇਰਾ ਹੀ ਸਾਰੇ ਦਾ ਸਾਰਾ ਤਮਾਸ਼ਾ ਅਡੰਬਰ ਬਣਾਇਆ। ਦਿਨ ਦੇ ਅੰਦਰ ਰਾਤ ਹੈ ਤੇ ਰਾਤ ਦੇ ਅੰਦਰ ਦਿਨ ਚੁੱਕਿਆ। ਪੁਰਖ ਦੇ ਵਿੱਚ ਅੱਧਾ ਹਿੱਸਾ ਨਾਰਦ ਹੈ ਇਸਤਰੀ ਦਾ, ਤੇ ਇਸਤਰੀ ਦੇ ਵਿੱਚ ਅੱਧਾ ਹਿੱਸਾ ਪੁਰਖ ਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਮਾਣ ਕਰ ਰਹੇ ਨੇ। ਪੜ੍ਹੋ, ਇਸ ਨੂੰ ਵਿਗਿਆਨ ਤੇ ਮੈਡੀਕਲ ਵਾਲੇ ਜਿਹੜੇ ਨੇ ਇਸ ਚੀਜ਼ ਦੀ ਅਧਿਐਨ ਕਰ ਚੁੱਕੇ ਨੇ ਤੇ ਕਹਿੰਦੇ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਹੁਣ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਰੱਬ ਨੂੰ ਜਾਣਨਾ ਧੁਨੀ ਦੇ ਅੰਦਰ, ਧੁਨ ਦੇ ਅੰਦਰ, ਸ਼ਬਦ ਦੇ ਅੰਦਰ ਧਿਆਨ ਜੋੜਨ ਦਾ ਇਹ ਰਸਤਾ ਹੈ। ਜਦੋਂ ਸਾਡਾ ਧਿਆਨ ਗੁਰੂ ਕੇ ਸ਼ਬਦ ਵਿੱਚ ਜੁੜ ਗਿਆ ਤਾਂ ਸਮਝੋ ਪ੍ਰਾਪਤੀ ਹੈ। ਰਸ ਓਨਾ ਚਿਰ ਨਹੀਂ ਆਉਣਾ ਜਿੰਨਾ ਚਿਰ ਅਸੀਂ ਆਸੇ ਪਾਸੇ ਤੁਰੇ ਫਿਰਨੇ। ਸ਼ਬਦ ਤਾਂ ਪੜ੍ਹ ਰਹੇ ਹਾਂ, ਬਾਣੀ ਤਾਂ ਪੜ੍ਹ ਰਹੇ ਹਾਂ, ਪਰ ਬਾਣੀ ਵਿੱਚ ਧਿਆਨ ਨਹੀਂ ਜੁੜਦਾ, ਬਾਣੀ 'ਚ ਧਿਆਨ ਨਹੀਂ ਜੁੜਦਾ। ਕੱਲ ਵੀ ਇਹੀ ਵਿਚਾਰ ਸੀ ਨਾ, ਬਈ ਦੋ ਮਨ ਨੇ, ਇੱਕ ਮਨ ਤਾਂ ਕੰਮ ਕਰ ਰਿਹਾ, ਦੂਜਾ ਮਨ ਭਟਕਦਾ ਭੱਜਾ ਫਿਰਦਾ। ਤੇ ਨਾਮ ਜਪਣ ਵਾਲੇ ਮਹਾਂਪੁਰਖਾਂ ਨੇ ਦੋਨਾਂ ਨੂੰ ਵਸ ਕਰ ਲਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੁਕਾਰ ਕਰਦੇ ਨੇ, ਕਹਿੰਦੇ, ਵਰਮੀ ਮਾਰੀ ਸਾਪ ਨਾ ਮਰੀ। ਕਹਿੰਦੇ, ਸੱਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਮਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਸ੍ਰੀ ਤਾਂ ਫੇਰ ਦਿੱਤੀ, ਪਰ ਮਰਿਆ ਹੋਇਆ ਸੱਪ ਵੀ ਕੁਸ਼ਲ ਹਿਲਾਈ ਗਿਆ। ਮਨ ਨੂੰ ਪਾਰਾ ਵੀ ਕਿਹਾ, ਪਾਰਾ ਕਿਸੇ ਇੱਕ ਜਗ੍ਹਾ ਤੇ ਨਹੀਂ ਟਿਕਦਾ, ਹਿਲਦਾ ਰਹਿੰਦਾ, ਕਰੀਏ ਤਰਕਦੀਏ ਤਰਕਦੀਏ ਤਰਕਦੀਏ। ਮਨ ਨੂੰ ਪੰਖੀ ਵੀ ਕਿਹਾ, ਪੰਖੀ ਕਿਸੇ ਇੱਕ ਜਗ੍ਹਾ ਤੇ ਨਹੀਂ ਟਿਕਦਾ, ਕਦੇ ਇਸ ਟਾਣੀ ਤੇ ਕਦੇ ਇਸ ਟਾਣੀ ਤੇ। ਮਨ ਨੂੰ ਬਾਂਦਰ ਵੀ ਕਿਹਾ, ਬਾਂਦਰ ਕਿਸੇ ਇੱਕ ਜਗ੍ਹਾ ਤੇ ਨਹੀਂ ਟਿਕਦਾ, ਸਪੋਸ਼ੀਆਂ ਮਾਰ ਕੇ ਕਦੀ ਇੱਧਰ ਕਦੀ ਇੱਧਰ ਕਦੀ ਇੱਧਰ। ਮਨ ਨੂੰ ਝੰਡੇ ਦਾ ਫਰਰਾ ਵੀ ਕਿਹਾ, ਨਿਸ਼ਾਨ ਸਾਹਿਬ ਦਾ ਫਰਰਾ, ਹਵਾ ਹੋਵੇ ਜਾਂ ਨਾ ਹੋਵੇ ਹਿਲਦਾ ਹੀ ਰਹਿੰਦਾ। ਮਨ ਨੂੰ ਜੋਤੀ ਵੀ ਕਿਹਾ, ਸ਼ਬਦ ਲਾਈਟ ਜਿਹੜੀ ਹੈ, ਅੱਗ ਬਾਲੀ ਹੋਵੇ, ਦੀਵਾ ਰੱਖ ਲਓ, ਚਾਰ ਚੁਫੇਰੇ ਦਰਵਾਜ਼ੇ ਬੰਦ ਕਰ ਦਿਓ, ਪਰ ਦੀਵੇ ਦੀ ਲਾਈਟ ਫਿਰ ਵੀ ਕਿਉਂ ਕਿਉਂ ਹਿੱਲੀ ਜਾਏਗੀ, ਭਾਵੇਂ ਹਿਲਾਓ ਜਾਂ ਨਾ ਹਿਲਾਓ। ਮਨ ਨੂੰ ਪਿੱਪਲ ਦੇ ਪੱਤੇ ਦੀ ਟੀਸੀ ਤਰ੍ਹਾਂ ਕਿਹਾ, ਪਿੱਪਲ ਦਾ ਪੱਤਾ ਕਈਆਂ ਨੇ ਵੇਖਿਆ ਹੋਵੇਗਾ ਜਿਹੜੇ ਪਿੰਡਾਂ 'ਚ ਖਾਸ ਕਰਕੇ ਰਹਿੰਦੇ, ਗਰਮੀਆਂ ਬਹੁਤ ਲੱਗੀਆਂ ਹੁੰਦੀਆਂ, ਹਵਾ ਦਾ ਇੱਕ ਝੋਕਾ ਵੀ ਨਹੀਂ ਹੁੰਦਾ, ਪਿੱਪਲ ਦੇ ਉੱਪਰ ਜਾ ਕੇ ਇੱਕ ਪੱਤਾ ਹੁੰਦਾ, ਉਹ ਐਵੇਂ ਐਵੇਂ ਐਵੇਂ ਆਪਣੇ ਆਪ ਹਿਲਦਾ ਰਹਿੰਦਾ। ਮਨ ਨੂੰ ਬਿਜਲੀ ਵੀ ਕਿਹਾ, ਮਨ ਬਿਜਲੀ ਦੀ ਤਰ੍ਹਾਂ ਚੰਚਲ ਹੈ, ਬੱਦਲ ਵਰੇ ਨਾ ਵਰੇ, ਬਿਜਲੀ ਨੇ ਆਪਣਾ ਰੰਗ ਵਿਖਾ ਹੀ ਦੇਣਾ। ਇਹ 6 ਪ੍ਰਕਾਰ ਦਾ ਮਨ ਨੂੰ ਦੱਸਿਆ ਗਿਆ। ਤਾਂ ਹਜ਼ੂਰ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ, ਜਰਾ ਆਓ ਵਿਚਾਰ ਕਰੀਏ ਖਾਂ, ਤੇ ਮਨ ਨੂੰ ਕਿਵੇਂ ਵਸ ਕਰੀਏ। ਸਤਿਗੁਰੂ ਕਹਿੰਦੇ, ਜਦੋਂ ਇਸ ਨੂੰ ਸ਼ਬਦ ਦੇ ਵਿੱਚ ਜੋੜ ਲਿਆ ਗਿਆ, ਸ਼ਬਦ ਪੜ੍ਹਿਆ ਜਾ ਰਿਹਾ, ਜਿੰਨਾ ਕੋ ਪਾਠ ਪੜ੍ਹਿਆ ਗਿਆ, ਜੇ ਤੇ ਸੁਰਤ ਲੰਬੇ ਹੋ ਗਈ ਹੈ ਕਦੀ, ਜਾਂ ਇਉਂ ਹੀ ਲਾ ਲਓ, ਆਪਾਂ ਸਿੰਪਲ ਜੀ ਐਗਜ਼ਾਮਪਲ ਲੈ ਲਈਏ, ਕਿਸੇ ਚੀਜ਼ ਨੂੰ ਆਪਾਂ ਪ੍ਰਿੰਟ ਕਰ ਲਈਏ ਕੰਪਿਊਟਰ ਤੇ, ਜਾਂ ਉਸਦੀ ਜਰੋਕਸ ਫੋਟੋ ਸਟੇਟ ਕਰੀਏ,
ਤੇ ਕੁਝ ਹਿੱਸਾ ਤਾਂ ਨਿਕਲ ਜਾਵੇ ਤੇ ਕੁਝ ਜਿਹੜੀਆਂ ਜਗ੍ਹਾ ਮਿਸਪਲੇਸ ਹੋ ਜਾਣ, ਮੈਟਰ ਹੀ ਨਹੀਂ ਬਣਦਾ, ਬਣੇਗਾ? ਫੋਟੋ ਸਟੇਟ ਕੀਤੀ ਹੈ, ਕੱਢਿਆ, ਕੁਝ ਹਿੱਸਾ ਤਾਂ ਨਜ਼ਰ ਆ ਰਿਹਾ, ਪੜਿਆ ਜਾ ਰਿਹਾ, ਕੁਝ ਬਲੈਂਕ ਹੋ ਗਿਆ, ਪੜਿਆ ਨਹੀਂ ਜਾ ਰਿਹਾ, ਮਿਸਪਲੇਸ ਹੋ ਗਈਆਂ ਲੈਣਾ, ਮਿਸਿੰਗ ਹੋ ਗਈ ਹੈ ਵਰਡਿੰਗ ਦੀ, ਉੱਥੇ ਤਾਂ ਸਬਜੈਕਟ ਬਣਦਾ ਹੀ ਨਹੀਂ। ਹੁਣ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਬਾਣੀ ਪੜ੍ਹਦੇ ਹਾਂ ਪੜ੍ਹਦੇ ਹਾਂ, ਜਦੋਂ ਬਾਣੀ ਚੋਂ ਗੈਰ ਹਾਜ਼ਰ ਹੋ ਜਾਂਦੇ ਹਾਂ, ਧੁਨ ਦੇ ਵਿੱਚ ਧਿਆਨ ਨਹੀਂ ਰਹਿੰਦਾ, ਤਾਂ ਉਹ ਤੇ ਫਿਰ ਅੱਧਾ ਮੈਟਰ ਹੀ ਰਹੇਗਾ ਨਾ, ਅੱਧਾ ਹੀ ਛੱਪੇਗਾ, ਫਿਰ ਓਨਾ ਹੀ ਬੋਲੇਗਾ ਜਿੰਨਾ ਭਰਿਆ ਅੱਗੇ, ਤਾਂ ਮੈਟਰ ਬਣਨਾ ਹੀ ਨਹੀਂ। ਪੜ੍ਹਨ ਵਾਲਾ ਵੀ ਕਹੇਗਾ ਕੀ ਲਿਖਿਆ, ਇਹ ਤਾਂ ਕੁਛ ਸਮਝ ਹੀ ਨਹੀਂ ਆਉਂਦੀ ਜੀ, ਮੈਂ ਤਾਂ ਬੜਾ ਵੱਡਾ ਗਿਆਨੀ ਹਾਂ, ਹੋਏਗਾ ਗਿਆਨੀ, ਪਰ ਤੈਨੂੰ ਛਾਪਣ ਦੀ ਜਾਂਚ ਨਹੀਂ ਆਈ, ਜਾਂਚ ਨਹੀਂ ਆਈ ਛਾਪਣ ਦੀ। ਜੇ ਛਾਪਣ ਦੀ ਜਾਂਚ ਜਾਣਦਾ ਤਾਂ ਚੰਗੀ ਤਰ੍ਹਾਂ ਪਹਿਲਾਂ ਸਿਆਹੀ, ਕਾਗਜ਼, ਪ੍ਰਿੰਟਰ, ਸਾਰੀਆਂ ਚੀਜ਼ਾਂ ਚੈੱਕ ਕਰਦਾ। ਹਜ਼ੂਰ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ, ਜਿੰਨਾ ਚਿਰ ਤੁਹਾਡਾ ਧਿਆਨ ਧੁਨ ਦੇ ਵਿੱਚ ਮਗਨ ਨਹੀਂ ਹੁੰਦਾ, ਧਿਆਨ ਰੱਖਿਓ, ਬਾਣੀ ਪੜ੍ਹ ਰਹੇ ਹੋਈਏ ਨਾ, ਜਿਸ ਜਗ੍ਹਾ ਤੋਂ ਵੇਖੋ ਵੀ ਮਨ ਗੈਰ ਹਾਜ਼ਰ ਹੋ ਗਿਆ, ਪਤਾ ਹੀ ਨਹੀਂ ਲੱਗਾ, ਕਈ ਪੌੜੀਆਂ ਪੜ੍ਹ ਲਈਆਂ ਨੇ, ਮੁੜ ਕੇ ਫਿਰ ਉਸ ਜਗ੍ਹਾ ਤੇ ਜਾਓ, ਭਾਵੇਂ ਦਿਨ ਚ ਇੱਕ ਵਾਰ ਹੀ ਕਰੋ ਪਾਠ, ਪਾਠ ਤੇ ਐਸਾ ਕਰੋ ਇੱਕ ਵਾਰ ਹੋਵੇ ਵੀ ਨਜ਼ਾਰਾ ਆ ਜਾ। ਮਹਾਂਪੁਰਖ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ, ਉਹਨਾਂ ਨੇ ਜੀਵਨ ਕਾਲ ਦੇ ਅੰਦਰ ਬੜੀ ਸੁੰਦਰ ਬਾਤ ਲਿਖੀ ਏ, ਕਹਿੰਦੇ ਜਪਜੀ ਸਾਹਿਬ ਦਾ ਇੱਕ ਪਾਠ ਕਰ ਲਈਏ ਨਾ, ਇੱਕ ਪਾਠ ਸੁਰਤ ਦੇ ਨਾਲ, ਤੇ ਕਹਿੰਦੇ ਸਰੀਰ ਵਿੱਚ ਸਮਾਂਦਾ ਨਹੀਂ ਹੈ, ਇੰਨੀ ਐਨਰਜੀ ਇਕੱਠੀ ਹੋ ਜਾਂਦੀ ਹੈ, ਇਹ ਹਾਜ਼ਰੀ ਦੇ ਵਿੱਚ ਪੜ੍ਹੀ। ਜਪਜੀ ਸਾਹਿਬ ਦਾ ਇੱਕ ਪਾਠ ਪੜ੍ਹੀਏ ਨਾ ਹਾਜ਼ਰ ਹੋ ਕੇ, ਕਿਉਂਕਿ ਮੁਲਾਕਾਤ ਹੋਈ ਤੇ ਕਹਿਣ ਲੱਗੇ ਆਓ, ਨਿਤਨੇਮ ਵਗੈਰਾ ਤੇ ਕਰਦੇ ਹੀ ਹੋ, ਪੁੱਛਣ ਦੀ ਲੋੜ ਨਹੀਂ, ਕਿਉਂਕਿ ਸਿੰਘ ਹੋ, ਨਿਤਨੇਮ ਤੇ ਕਰਦੇ ਹੀ ਹੋ ਗਏ, ਕੀਰਤਨ ਕਰਦੇ ਹੋ, ਸਭ ਕੁਛ ਅਸੀਂ ਕਰਨੇ ਆ। ਤੇ ਕਹਿਣ ਲੱਗੇ ਕਿੰਨੇ ਸਮੇਂ ਚ, ਇੱਥੇ ਵੀ ਸਮਾਂ ਰੱਖਿਆ ਬਈ, ਨਿਤਨੇਮ ਇੰਨੇ ਸਮੇਂ ਚ ਹੋਣਾ ਚਾਹੀਦਾ, ਕਿਉਂਕਿ ਹੋ ਹੀ ਜਾਂਦਾ, ਜਲਦੀ ਹੋ ਜਾਂਦਾ, ਇੰਨੇ ਸਮੇਂ ਚ ਹੋ ਜਾਂਦਾ, ਯਾਦ ਹੈ ਲੱਗੇ, ਬਸ ਯਾਦ ਤੇ ਫਿਰ ਯਾਦ ਹੀ ਰਹਿ ਗਿਆ ਨਾ, ਇਕੱਲਾ ਅੰਦਰ ਸਮਾਇਆ ਤੇ ਨਾ। ਮੈਂ ਕਿਹਾ ਜੀ ਮਹਾਂਪੁਰਖੋ, ਫਿਰ ਕੁਝ ਹੁਕਮ ਕਰੋ, ਕੁਝ ਜੀਵਨ ਦਾ ਰਾਜ ਦੱਸੋ। ਕਹਿੰਦੇ 40 ਪੌੜੀਆਂ 7 ਮਿੰਟ ਜਾਂ 10 ਮਿੰਟ ਜਾਂ 15 ਮਿੰਟ ਚ ਪੜ ਦੋਗੇ ਤੇ ਕੀ ਨਸ਼ਾ ਆਏਗਾ, ਇਸਦਾ ਕੀ ਨਜ਼ਾਰਾ ਆਏਗਾ। ਪੌੜੀਆਂ 40 ਮੂਲ ਮੰਤਰ ਦੀ ਪਹਿਲੀ ਤੇ ਅਖੀਰਲਾ ਪਵਨ ਗੁਰੂ ਪਾਣੀ ਪਿਤਾ ਰਲਾ ਕੇ, ਵੈਸੇ 38 ਨੇ, ਦੋ ਪਾ ਕੇ 40 ਪੌੜੀਆਂ ਹੋ ਜਾਂਦੀਆਂ ਨੇ। 40 ਪੌੜੀਆਂ ਇੰਨੀ ਜਲਦੀ ਪੜ੍ਹਦੇ ਹੋ, ਪਤਾ ਹੀ ਨਹੀਂ ਲੱਗਦਾ। ਅਸੀਂ ਇਸ ਚੀਜ਼ ਨੂੰ ਬੜਾ ਮਾਣ ਨਾਲ ਸਮਝਦੇ ਹੁੰਦੇ ਸੀ ਬਈ 7 ਮਿੰਟ 'ਚ ਕਰ ਲਿਆ, ਜਪਜੀਤ ਸਾਹਿਬ ਦਾ ਪਾਠ ਬੜਾ ਜਲਦੀ ਹੋ ਗਿਆ। ਨਾ ਨਾ ਨਾ, ਰਸ ਲੈਣਾ ਹੈ, ਭੋਜਨ ਅਤੇ ਭਜਨ ਬੜਾ ਸਹਿਜ ਅਵਸਥਾ ਦੇ ਵਿੱਚ ਕਰੋ, ਰਸ ਬਣਦਾ ਜਾਵੇ। ਕਹਿਣ ਲੱਗੇ ਤੁਸੀਂ ਤੇ ਉਪਦੇਸ਼ ਦੇਣਾ, ਤੁਹਾਡੇ ਜੀਵਨ ਦੀ ਕਮਾਈ 35 ਮਿੰਟ ਜਾਂ 40 ਮਿੰਟ ਜਪਜੀ ਸਾਹਿਬ ਦੇ ਲੱਗਣੇ ਚਾਹੀਦੇ ਨੇ, ਇੱਕ ਇੱਕ ਮਿੰਟ ਇੱਕ ਇੱਕ ਪੌੜੀ ਤੇ ਲੱਗੇ, ਭਾਵੇਂ ਇੱਕ ਹੀ ਪਾਠ ਕਰੋ, ਨਾ ਵਾਧੂ ਕਰੋ। ਮੈਂ ਕਿਹਾ ਜੀ ਕੀਰਤਨ ਵੀ ਕਰਨਾ, ਬੜੀਆਂ ਜਗ੍ਹਾ ਜਾਣਾ ਹੁੰਦਾ, ਪ੍ਰਚਾਰ ਕਰਨਾ ਹੁੰਦਾ, ਬਾਕੀ ਨਿਤਨੇਮ ਰਹਿ ਜਾਂਦਾ, ਕਹਿੰਦੇ ਰਹਿ ਜਾਵੇ, ਕਰੋ ਆਪੇ, ਪਰ ਇੰਨਾ ਹੀ ਦਿਨ ਨਾ, ਇੰਨਾ ਕਾਹਲੀ ਕਰੋ ਵੀ ਅਗਾਂਹ ਜਾ ਕੇ ਵੀ ਕੋਈ ਗੱਲ ਨਾ ਬਣੇ। 40 ਪੌੜੀਆਂ ਨੂੰ ਲਗਾਤਾਰ ਇੱਕ ਇੱਕ ਮਿੰਟ ਦੇ ਵਿੱਚ ਪੜੋਗੇ ਤਾਂ ਰਸ ਮਿਲੇਗਾ, ਵਿਚਾਰ ਵਿਚਾਰ ਕੇ ਪੜੋ ਤੇ ਨਜ਼ਾਰਾ ਹੀ ਅਲੱਗ ਹੋ ਗਿਆ, ਵਾਕਿਆ ਹੀ ਉਸਦਾ ਨਜ਼ਾਰਾ ਹੀ ਅਲੱਗ। ਪਹਿਲਾਂ ਤਾਂ ਫਿਰ ਪੜ ਪੜ ਗੱਡੀ ਲੱਗੀਏ, ਪੜ ਪੜ ਪੜੀਏ, ਜਾਂ ਸਾਈ ਬੁੱਲੇ ਸ਼ਾਹ ਤਰ੍ਹਾਂ ਹੋ ਗਿਆ, ਪੜ ਪੜ ਆਲਮ ਫਾਜ਼ਲ ਹੋਇਆ, ਕਦੇ ਮਨ ਆਪਣੇ ਨੂੰ ਪੜਿਆ ਹੀ ਨਹੀਂ, ਫਿਰ ਤੇ ਉਹ ਗੱਲ ਹੋ ਗਈ। ਮੁੜ ਮੁੜ ਵਰਤਿਆ ਮੰਦਰ ਮਸੀਤੇ, ਕਦੇ ਮਨ ਆਪਣੇ ਵਿੱਚ ਵੜਿਆ ਹੀ ਨਹੀਂ। ਇਸੇ ਸਾਈ ਬੁੱਲੇ ਸ਼ਾਹ ਨੇ ਬੜੀ ਕਮਾਲ ਦੀ ਗੱਲ ਲਿਖੀ, ਕਹਿੰਦੇ ਅਪਮਾਨ ਕਰਦਾ ਬਈ ਜਾਗਣਾ ਰਾਤ ਨੂੰ, ਕਹਿੰਦੇ ਰਾਤੀ ਜਾਗੇ ਤੇ ਸ਼ੇਖ ਕਹਾਵੇਂ, ਰਾਤ ਨੂੰ ਜਾਗਣ ਕੁੱਤੇ, ਕੁੱਤੇ ਵੀ ਜਾਗਦੇ ਨੇ, ਉਹ ਕੋ ਸ਼ੇਖ ਨੇ, ਉਹ ਕੋ ਪੀਰ ਨੇ। ਰਾਤੀ ਜਾਗੇ ਤੇ ਸ਼ੇਖ ਕਹਾਵੇਂ, ਰਾਤ ਨੂੰ ਜਾਗਣ ਕੁੱਤੇ, 35 ਉੱਤੇ ਤੇਰੇ ਨਾਲੋਂ ਉੱਤੇ ਨੇ ਫਿਰ ਵੀ। ਕਿਵੇਂ ਮਹਾਰਾਜ? ਕਹਿੰਦੇ ਮਾਲਕ ਦਾ ਦਰ ਫਿਰ ਨਾ ਛੱਡਦੇ, ਭਾਵੇਂ ਮਾਰਨ 100 100 ਜੁੱਤੇ, ਤੇਤੋਂ
ਉਹਨਾਂ ਨੂੰ ਮਾਰ ਪੈਂਦੀ ਹੈ, ਡੰਡੇ ਪੈਂਦੇ ਨੇ, ਜੁੱਤੀਆਂ ਪੈਂਦੀਆਂ ਨੇ, ਮਾਲਕ ਦਾ ਡਰ ਛੱਡ ਕੇ ਨਹੀਂ ਜਾਂਦੇ, ਤੂੰ ਤੇ ਭੱਜ ਜਾਂਦਾ। ਮਾਲਕ ਦਾ ਡਰ ਫਿਰ ਨਾ ਛੱਡਦੇ, ਭਾਵੇਂ ਮਾਰਨ ਸੌ ਸੌ ਜੁੱਤੇ ਤੈਥੀ ਉੱਤੇ, ਉੱਠ ਬੁੱਲਿਆ ਉੱਠ ਯਾਰ ਮਲਾ ਲੈ, ਨਹੀਂ ਤਾਂ ਬਾਜੀ ਲੈ ਕੇ ਕੁੱਤੇ ਤੈਥੀ। ਕੁੱਤੇ ਜਿਹੜੇ ਨੇ ਬਾਜੀ ਲੈ ਜਾਣਗੇ, ਜਿੱਤ ਜਾਣਗੇ, ਤੂੰ ਹਾਰ ਜਾਏਗਾ। ਪਸ਼ੂਆਂ ਨਾਲੋਂ ਵੀ ਬਿਹਤਰ ਤੇਰੀ ਹਾਲਤ ਹੋਏਗੀ, ਮਾੜੀ ਹਾਲਤ ਹੋਏਗੀ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਧੁਨੀ ਦੇ ਅੰਦਰ, ਸ਼ਬਦ ਦੇ ਅੰਦਰ ਧਿਆਨ ਜੋੜ ਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੋ, ਧੁਨ ਦੇ ਅੰਦਰ ਸ਼ਬਦ ਦੇ ਅੰਦਰ ਸੁਰਤ ਜੋੜ ਕੇ ਪਾਠ ਸਾਹਿਬ ਕਰੋ, ਕਰੋ ਆਨੰਦ ਨਾਲ ਕਰੋ। ਕੋਈ ਜ਼ਰੂਰੀ ਨਹੀਂ ਹੈ ਬਈ ਜੀਵਨ ਦੇ ਅੰਦਰ ਇੰਨਾ ਪਾਠ ਕਰਨਾ ਹੀ ਜ਼ਰੂਰੀ ਹੈ, ਉਸਦਾ ਰਸ ਲੈਣਾ ਜ਼ਰੂਰੀ ਹੈ, ਰਸ ਲੈਣਾ ਜ਼ਰੂਰੀ ਹੈ। ਅਤੇ ਜਦੋਂ ਰਸ ਆ ਗਿਆ ਤੇ ਇਹ ਜਿਹੜੀਆਂ ਸੱਤ ਸੁਰਾਂ ਨੇ ਨਾ ਅੰਦਰ ਲਈਆਂ ਤੇ ਸਾਧੀਆਂ ਜਾਣਗੀਆਂ, ਸੱਤ ਸੁਰਾਂ ਨੇ ਅੰਦਰ ਲਈਆਂ ਸਾਧੀਆਂ ਜਾਣਗੀਆਂ, ਅਵਸਥਾ ਬਣ ਜਾਏਗੀ। ਜਦੋਂ ਅਵਸਥਾ ਬਣੀ ਫਿਰ ਅਜੱਪਾ ਜਾਪਣਾ ਵਿਸਰੇ ਆਦਿ ਜੁਗਤ ਸਹਾਇ। ਡਾਕਟਰ ਸਾਹਿਬ ਜੀ ਦੀ ਗੱਲ ਮੈਨੂੰ ਬੜੀ ਕਮਾਲ ਦੀ ਲੱਗੀ, ਯਾਦ ਆ ਗਈ ਸਾਹਮਣੇ। ਕਹਿੰਦੇ ਕੁਝ ਕਤਰੇ ਨਾ ਇਕੱਠੇ ਹੋ ਕੇ, ਕੁਝ ਕਤਰੇ ਪਾਣੀ ਦੀਆਂ ਬੂੰਦਾਂ ਇਕੱਠੀਆਂ ਹੋ ਕੇ ਤੇ ਸ਼ਵ ਸਾਗਰ ਵੱਲ ਜਾਣ ਲੱਗੀਆਂ। ਕਤਰੇ ਚੱਲੇ ਇਕੱਠੇ ਹੋ ਕੇ, ਪਤਲੀ ਧਾਰੀ ਬਣ ਕੇ। ਭਾਈ ਸਾਹਿਬ ਕਹਿੰਦੇ ਜਦੋਂ ਛੋਟੀਆਂ ਛੋਟੀਆਂ ਬੂੰਦਾਂ ਇੱਕ ਦੂਜੇ 'ਚ ਮਿਲੀਆਂ, ਕਹਿੰਦੇ ਮੈਂ ਬੂੰਦਾਂ ਨੂੰ ਸਵਾਲ ਕਰ ਦਿੱਤਾ। ਕਤਰੇ ਚੱਲੇ ਇਕੱਠੇ ਹੋ ਕੇ, ਪਤਲੀ ਧਾਰੀ ਬਣ ਕੇ, ਅਸਾਂ ਪੁੱਛਿਆ ਕਿੱਧਰ ਉਹ ਚੱਲੇ? ਕਹਿੰਦੇ ਮੈਂ ਪੁੱਛ ਬੈਠਾ ਬੂੰਦਾਂ ਨੂੰ ਕਿੱਥੇ ਚੱਲੇ ਹੋ, ਤੇ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਸ਼ੌ ਸਾਗਰ ਨੂੰ ਮਿਲਣੇ। ਕਤਰੇ ਚੱਲ ਇਕੱਠੇ ਹੋਏ, ਪਤਲੀ ਧਾਰੀ ਬਣ ਕੇ, ਅਸਾਂ ਪੁੱਛਿਆ ਕਿੱਧਰ ਉਹ ਚੱਲੇ? ਅੱਗੋਂ ਜਵਾਬ ਦਿੱਤਾ, ਜਵਾਬ ਕੀ ਮਿਲਿਆ ਕਿ ਸ਼ੌ ਸਾਗਰ ਨੂੰ ਮਿਲਣੇ, ਸ਼ੌ ਸਾਗਰ ਵੱਲ ਚੱਲੇ। ਤੇ ਕਹਿੰਦੇ ਅਸੀਂ ਹੱਸ ਪਏ, ਹੱਸ ਕੇ ਅੱਗੋਂ ਕਲੋਲ ਕੀਤੀ। ਅਸੀਂ ਤਾਂ ਛੋਟੀਆਂ ਛੋਟੀਆਂ ਬੂੰਦਾਂ ਹੋ, ਤੁਸੀਂ ਕਿੱਥੇ ਜਾਣਾ? ਸਾਗਰ ਤੱਕ ਕਿੱਥੇ ਪਹੁੰਚਣਾ? ਤੁਹਾਨੂੰ ਚਿੜੀਆਂ ਨੇ ਪੀ ਲੈਣਾ, ਪੰਛੀਆਂ ਨੇ ਤੁਹਾਨੂੰ ਪੀ ਲੈਣਾ। ਜੇ ਪੰਛੀਆਂ ਤੋਂ ਤੁਸੀਂ ਬਚ ਵੀ ਗਏ, ਅਗਾਂ ਰੇਤ ਦੇ ਕਣਾਂ 'ਚ ਡਿੱਗ ਗਏ, ਰੇਤੇ ਨੇ ਚੂਸ ਲੈਣਾ। ਕਹਿੰਦੇ ਜੀ ਰੇਤੇ ਤੋਂ ਵੀ ਬਚ ਜਾਂਗੇ। ਕਹਿਣ ਲੱਗੇ ਜੇ ਰੇਤੇ ਤੋਂ ਬਚ ਗਏ, ਹਵਾ ਦੇ ਹੁਲਾਰੇ ਉਡਾ ਕੇ ਲੈ ਜਾਣਗੇ, ਬੱਦਲ ਬਣਾ ਦੇਣਗੇ। ਕਹਿਣ ਲੱਗੇ ਉਸ ਤੋਂ ਵੀ ਬਚਾਅ ਹੋ ਜਾਏਗਾ। ਕਹਿਣ ਲੱਗੇ ਨਹੀਂ ਤਾਂ ਫਿਰ ਸੂਰਜ ਦੀਆਂ ਕਿਰਨਾਂ ਤੇਜ਼ ਪਈਆਂ ਤੇ ਸੜ ਕੇ ਸਵਾਹ ਹੋ ਜਾਊਗੀਆਂ। ਤੇ ਉਹਨਾਂ ਸਾਰੀਆਂ ਬੂੰਦਾਂ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਇਹ ਸਾਡਾ ਸਾਰੇ ਦਾ ਸਾਰਾ ਬਚਾਅ ਹੋ ਜਾਂਦਾ। ਭਾਈ ਸਾਹਿਬ ਕਹਿੰਦੇ ਕਿਵੇਂ ਬਚਾਅ ਹੋਏਗਾ? ਕਹਿਣ ਲੱਗੇ ਅਸਲੀ ਪਤਲੀ ਜਿਹੀ ਧਾਰੀ ਆ, ਛੋਟੀਆਂ ਛੋਟੀਆਂ ਬੂੰਦਾਂ ਬਣੀਆਂ ਆ, ਪਤਲੀ ਜੀ ਬਰੀਕ ਧਾਰੀ ਇੱਕ ਪਾਣੀ ਦੀ ਰਲੀ ਹੈ। ਅਸੀਂ ਵੱਡੀ ਧਾਰੀ ਨੂੰ ਵੇਖਦੇ ਪਏ ਹਾਂ, ਅਸੀਂ ਵੱਡੀ ਨਾਲੀ ਦੇ ਵਿੱਚ ਜਾ ਕੇ ਪੈ ਜਾਵਾਂਗੀਆਂ, ਵੱਡੀ ਨਾਲੀ ਹੋਰ ਨਾਲੇ ਵਿੱਚ ਪੈ ਜਾਣਗੀ, ਉਹ ਤੋਂ ਵੱਡੀ ਨਾਲੀ ਜਿਹੜੀ ਹੈ ਨਦੀ ਵਿੱਚ ਪੈ ਜਾਏਗੀ, ਨਦੀ ਕਿਸੇ ਦਰਿਆ ਵਿੱਚ ਜਾ ਕੇ ਮਿਲ ਜਾਏਗਾ, ਦਰਿਆਓ ਜਾ ਕੇ ਸ਼ਵ ਸਾਗਰ ਨੂੰ ਮਿਲ ਜਾਏਗਾ। ਸਾਨੂੰ ਕੌਣ ਚੀਕ ਸਕਦਾ, ਸਾਨੂੰ ਕੌਣ ਅਲੱਗ ਕਰ ਸਕਦਾ? ਲਿਖਿਆ ਕਮਾਲ ਦਾ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਦਿੰਦੀ। ਜਿਨ੍ਹਾਂ ਦੇ ਸੀਨੇ ਦੇ ਅੰਦਰ, ਦਿਲ ਦੇ ਅੰਦਰ ਖਿੱਚਾਂ ਨੇ ਨਾ, ਆਰਾਮ ਨਾਲ ਨਹੀਂ ਬਹਿੰਦੇ। ਕੱਲ੍ਹ ਨੂੰ ਚਲੇ ਜਾਵਾਂਗੇ, ਕੱਲ੍ਹ ਨੂੰ ਨਿਤਨੇਮ ਕਰ ਲਾਂਗੇ, ਕੱਲ੍ਹ ਨੂੰ ਕੀਰਤਨ ਕਰ ਲਾਂਗੇ, ਕੱਲ੍ਹ ਤਾਂ ਨਹੀਂ ਛੱਡਣਾ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨੇਹੋਂ ਵਾਲੇ ਨੈਣਾ ਕੀ ਨੀਂਦ। ਜਿਨ੍ਹਾਂ ਨੂੰ ਪਿਆਰ ਲੱਗਿਆ ਉਹਨਾਂ ਦੇ ਨੈਣਾਂ ਵਿੱਚ ਨੀਂਦਰ ਕਿੱਥੇ ਹੈ? ਨਿਉਂ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪਏ ਬਹਿੰਦੇ, ਇੱਕੋ ਲਗਨ ਲੱਗੀ ਲਈ ਤੁਰਦੀ ਹੈ ਅਨੰਤ ਤੋਰ ਉਹਨਾਂ ਦੀ, ਵਸਲੋਂ ਉਰੇ ਮੁਕਾਮ ਨਾ ਹੁੰਦਾ। ਉਹਨਾਂ ਦਾ ਮਿਲਾਪ ਤੋਂ ਪਹਿਲਾਂ ਰੁਕਣਾ ਨਾਮੁਮਕਿਨ ਹੈ, ਰੁਕਦੇ ਨਹੀਂ ਹੋ, ਚੱਲੇ ਰਹਿੰਦੇ ਨੇ, ਤੁਰੇ ਰਹਿੰਦੇ ਨੇ। ਜਿਨ੍ਹਾਂ ਨੇ ਰੱਬ ਨਾਲ ਮਿਲਣਾ ਹੈ ਨਾ, ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ, ਤੇ ਉਹ ਫਿਰ ਚੱਲਦੇ ਰਹਿੰਦੇ ਨੇ, ਤੁਰਦੇ ਰਹਿੰਦੇ ਨੇ, ਰੁਕਦੇ ਨਹੀਂ। ਤੇ ਭਾਈ ਸਾਹਿਬ ਨੇ ਅਖੀਰ ਵਿੱਚ ਕਿਹਾ, ਕਹਿੰਦਾ ਲੱਗਾ ਹੈ ਤਾਂ ਲੱਗਾ ਰਹੋ, ਲੱਗਾ ਹੈ ਤਾਂ ਲੱਗਾ ਰਹੋ,
ਹਰ ਦਮ ਕਦੇ ਨਾ ਛੋੜ, ਲੱਗਾ ਰਹੇ ਤਾਂ ਲੱਖ ਕਾ ਹਟੇ ਤਾਂ ਕੌਡੀ ਮੋੜ। ਲੱਗਾ ਰਹੇਗਾ ਨਾ ਕਿਸੇ ਦਿਨ ਲੱਖ ਕਮਾ ਲਏਗਾ, ਇੱਕ ਇੱਕ ਪੈਸਾ ਜੋੜ ਕੇ ਵੀ ਕਿਸੇ ਦਿਨ ਕੌਡੀ ਕੌਡੀ ਜੋੜ ਕੇ ਜੋਰੇ ਲੱਖ ਕਰੋੜ ਲੱਖਾਂ ਪਤੀ ਬਣ ਜਾਏਗਾ। ਇੱਕ ਇੱਕ ਸਵਾਸ ਨੂੰ ਬਚਾਉਂਦਾ ਹੋਇਆ ਵੀ ਕਿਸੇ ਦਿਨ ਸਵਾਸਾਂ ਦੀ ਪੂੰਜੀ ਬਚ ਜਾਏਗੀ। ਇੱਕ ਵਾਰ ਵਾਹਿਗੁਰੂ ਵਾਹਿਗੁਰੂ ਕਹਿੰਦਾ ਕਹਿੰਦਾ ਵੀ ਅਨੇਕ ਵਾਰ ਵਾਹਿਗੁਰੂ ਵਾਹਿਗੁਰੂ ਹੋ ਜਾਏਗਾ। ਭਾਈ ਸਾਹਿਬ ਕਹਿੰਦੇ ਲੱਗਾ ਹੈ ਤਾਂ ਲੱਗਾ ਰਹੋ, ਹਰਦਮ ਕਦੇ ਨਾ ਛੋੜ, ਲੱਗਾ ਹੈ ਤਾਂ ਲੱਖ ਕਾ ਹਟੇ ਤਾਂ ਕੌਡੀ ਮੋਲ। ਪੈਰਾਂ ਥੱਲੇ ਲਤਾੜਿਆ ਜਾਏਗਾ, ਤੇਰੀ ਕੀਮਤ ਕਦਰੋਂ ਕਿਸੇ ਨੇ ਨਹੀਂ ਪਾਣੀ। ਕੱਲ ਦੀ ਆਸ ਨਾ ਕਰ, ਕੱਲ ਦੀ ਆਸ ਨਾ ਕਰ, ਬਸ ਅੱਜ ਦੀ ਆਸ ਦੇ ਵਿੱਚ ਤੁਰਿਆ ਰਹੋ ਜੀਵਨ ਲੈ ਕੇ। ਰਸਤੇ ਚ ਖਲੋਤਾ ਇੱਕ ਭਿਖਾਰੀ ਭੀਖ ਮੰਗ ਰਿਹਾ ਸੀ, ਅੰਨਾ ਸੀ ਇਹ ਅੱਖੋਂ ਅੰਨਾ ਸੀ, ਕਾਸਾ ਜਿਹਾ ਲੈ ਕੇ ਬਰਤਨ ਲੈ ਕੇ ਅੱਗੇ ਹੋਇਆ। ਕਿਸੇ ਦੇ ਖੜਾਕ ਪੈਰਾਂ ਦੀ ਆਵਾਜ਼ ਆਈ, ਅਗਾਂਹ ਹੋਰ ਤੁਰਿਆ ਵੀ ਕੋਈ ਆ ਰਿਹਾ ਮੇਰੇ ਇਸ ਭਾਂਡੇ ਦੇ ਵਿੱਚ ਬਰਤਨ ਦੇ ਵਿੱਚ ਖੈਰ ਪਾ ਦੇਗਾ। ਆਖਿਰਕਾਰ ਇਹ ਅੰਨਾ ਭਿਖਾਰੀ ਜਿਹੜਾ ਹੈ ਦੋ ਮਿੰਟ ਪੰਜ ਮਿੰਟ ਵੇਖਦਾ ਰਿਹਾ, ਕੋਈ ਟਣਕਾਰ ਦੀ ਆਵਾਜ਼ ਨਹੀਂ ਆਈ, ਬਰਤਨ ਵਿੱਚ ਡਿੱਗਿਆ ਨਹੀਂ ਕੁਛ ਵੀ, ਕੁਛ ਭਾਂਡੇ ਵਿੱਚ ਕਿਸੇ ਨੇ ਵਰਤੂ ਪਾਈ ਨਹੀਂ, ਜਿਹੜਾ ਸਾਹਮਣੇ ਉਹ ਲੰਘਿਆ ਜਾ ਰਿਹਾ ਸੀ ਕਿਸੇ ਨੇ ਨਹੀਂ ਪਾਈ। ਆਖਿਰਕਾਰ ਟਕਰਾ ਗਿਆ, ਜਿਹੜਾ ਸਾਹਮਣੇ ਮਨੁੱਖ ਸੀ ਨਾ ਉਹਦੇ ਨਾਲ ਟਕਰਾ ਗਿਆ। ਜਦੋਂ ਟਕਰਾਇਆ, ਟਕਰਾ ਕੇ ਕਹਿਣ ਲੱਗਾ ਸ਼ਾਇਦ ਇਹ ਅਮੀਰ ਪੁਰਸ਼ ਮੇਰੇ ਨੇੜੇ ਆਇਆ, ਕੋਈ ਚੰਗੀ ਵਸਤੂ ਮੈਨੂੰ ਦੇਵੇਗਾ। ਤੇ ਜਦੋਂ ਇਹਨਾਂ ਦੋਵਾਂ ਨੂੰ ਖੜਿਆ ਵੇਖਿਆ ਨਾ ਕੋਈ ਭਲਾ ਪੁਰਸ਼ ਆ ਗਿਆ, ਤੀਜੇ ਭਲੇ ਪੁਰਸ਼ ਨੇ ਦੋਵਾਂ ਦੀਆਂ ਬਾਹਾਂ ਹਿਲਾਈਆਂ, ਤੇ ਪਹਿਲੇ ਨੂੰ ਜਿਹਨੇ ਅੱਗੇ ਝੂਠਾ ਕੀਤਾ ਹੋਇਆ ਸੀ ਹਿਲਾ ਕੇ ਕਹਿਣ ਲੱਗਾ ਕਹਿੰਦਾ ਕਿੱਥੇ ਹੈ ਕਿੱਥੇ ਹੈ, ਕਿਸ ਪਾਸੋਂ ਮੰਗ ਰਿਹਾ। ਕਹਿੰਦਾ ਜੀ ਇਸ ਸਾਹਮਣੇ ਕੋਈ ਪੁਰਸ਼ ਖਲੋਤਾ ਹੋਇਆ ਹੈ, ਇਹਦੇ ਸਾਹਮਣੇ ਬਰਤਨ ਕੀਤਾ, ਮੈਂ ਇਸਦੇ ਪਾਸੋਂ ਖੈਰ ਮੰਗ ਰਿਹਾ। ਤੇ ਉਹ ਮਹਾਂਪੁਰਖ ਨੇ ਕਿਹਾ ਜਿਸ ਪਾਸੋਂ ਤੂੰ ਖੈਰ ਮੰਗ ਰਿਹਾ ਉਹ ਤੇ ਆਪ ਹੀ ਅੰਨ ਹੈ, ਉਹ ਤੇ ਆਪ ਹੀ ਸੂਰਮਾ ਨੇਤਰਹੀਨ ਹੈ, ਤੂੰ ਤੇ ਅੰਨੇ ਪਾਸੋਂ ਮੰਗਦਾ ਪਿਆ, ਅੰਨਾ ਤੇ ਆਪ ਵੀ ਤੇਰੇ ਕੋਲੋਂ ਮੰਗ ਰਿਹਾ, ਉਹ ਤੈਨੂੰ ਮੰਗਦਾ ਦਾਤਾ ਬਣਾ ਕੇ ਮੰਗਦਾ ਪਿਆ, ਤੂੰ ਉਹਨੂੰ ਦਾਤਾ ਬਣਾ ਕੇ ਮੰਗ ਰਿਹਾ ਹੈ। ਖੈਰ ਦੋਨਾਂ ਨੂੰ ਨਹੀਂ ਪਈ, ਦੋਨੋਂ ਹੀ ਵਾਂਝੇ ਰਹਿ ਗਏ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਕਿਤੇ ਐਸੀ ਬਾਤ ਤਾਂ ਨਹੀਂ ਸਾਡੇ ਜੀਵਨ ਦੀ, ਖੈਰ ਮੰਗਦੇ ਹੋਈਏ ਤੇ ਕਿਸੇ ਅੰਨੇ ਦੇ ਸਾਹਮਣੇ ਤਾਂ ਨਹੀਂ ਹੱਥ ਫਲਾ ਕੇ ਖੜੇ। ਸਤਿਗੁਰ ਸਾਹਿਬ ਛੱਡ ਕੇ ਮਨ ਹੋਏ ਬੰਦੇ ਦਾ ਬੰਦਾ, ਕਿਸੇ ਅੰਧੇ ਮਨੁੱਖ ਦੇ ਸਾਹਮਣੇ ਤਾਂ ਨਹੀਂ ਖੜੇ, ਜਿਹੜਾ ਸਾਡੇ ਕੋਲੋਂ ਪੁਕਾਰ ਕਰਦਾ ਹੋਵੇ ਮੰਗਦਾ ਹੋਵੇ, ਉਹਨੂੰ ਆਸ ਸਾਡੇ ਤੇ ਹੋਵੇ, ਅਸੀਂ ਆਸ ਉਸੇ ਲਾਈ ਬੈਠੀਏ, ਸਾਰੀ ਉਮਰ ਭਿਖਾਰੀ ਰਹਿ ਜਾਂਗੇ, ਸਾਰੀ ਉਮਰ ਭਿਖਾਰੀ ਰਹਿ ਜਾਂਗੇ, ਨਹੀਂ ਮਿਲਣੀ। ਭਾਈ ਦਰਬਾਰੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਬੜਾ ਵੱਡਾ ਡੇਰੇਦਾਰ, ਤੇ ਜਦੋਂ ਇਹ ਇਲਾਕੇ ਨੂੰ ਫਤਿਹ ਕਰਨ ਗਿਆ ਨਾ ਮਹਾਰਾਜਾ ਰਣਜੀਤ ਸਿੰਘ, ਰਸਤੇ ਵਿੱਚ ਪੈਂਦਾ ਸੀ ਇਲਾਕਾ ਭਾਈ ਦਰਬਾਰੀ ਦਾ, ਜਾ ਕੇ ਮੱਥਾ ਟੇਕਿਆ, ਗੜ ਸ਼ੰਕਰ ਦੀ ਲੜਾਈ ਵਾਲਿਆਂ ਨੂੰ ਚੜਿਆ। ਮਹਾਰਾਜਾ ਸਾਹਿਬ ਨੇ ਭਾਈ ਦਰਬਾਰੀ ਨੂੰ ਕਿਹਾ, ਭਾਈ ਦਰਬਾਰੀ ਅਰਦਾਸ ਕਰੋ ਮੁਹਿੰਮ ਤੇ ਚੱਲਿਆ ਜੰਗ ਦੇ ਉੱਪਰ ਜਿੱਤ ਜਾਵਾਂ। ਭਾਈ ਦਰਬਾਰੀ ਜੀ ਨੇ ਅਰਦਾਸ ਕੀਤੀ, ਫਤਿਹ ਹੋ ਗਈ, ਜਿੱਤ ਗਿਆ ਇਲਾਕਾ ਮਹਾਰਾਜਾ ਰਣਜੀਤ ਸਿੰਘ। ਬੜੀ ਖੁਸ਼ੀ ਦੇ ਨਾਲ ਘੋੜੇ ਤੇ ਚੜ ਕੇ ਆਇਆ, ਸੈਣਾ ਤੇ ਚੜ ਕੇ ਆਇਆ। ਭਾਈ ਦਰਬਾਰੀ ਦੇ ਅੰਦਰ ਦਰਬਾਰ ਵਿੱਚ ਪਹੁੰਚ ਕੇ ਭਾਈ ਦਰਬਾਰੀ ਜੀ ਨੂੰ ਆਵਾਜ਼ ਮਾਰ ਕੇ ਕਹਿੰਦੇ, ਭਾਈ ਸਾਹਿਬ ਜੰਗ ਜਿੱਤਿਆ ਗਿਆ, ਸਤਿਗੁਰ ਦੀ ਮਿਹਰ ਹੋ ਗਈ ਹੈ, ਹੁਣ ਦੱਸੋ ਕੀ ਚਾਹੀਦਾ ਤੁਹਾਨੂੰ, ਇਸ ਡੇਰੇ ਦੇ ਨਾਂ ਕੀ ਲਵਾਵਾਂ, ਤੁਹਾਨੂੰ ਕੀ ਚਾਹੀਦਾ, ਕਿਹੜੀ ਵਸਤੂ ਦੇਵਾਂ। ਤੇ ਭਾਈ ਦਰਬਾਰੀ ਹੱਸ ਪਿਆ, ਕਹਿਣ ਲੱਗਾ ਦੋ ਤਿੰਨ ਦਿਨ ਪਹਿਲਾਂ ਤੇ ਭਿਖਾਰੀ ਸੀ ਮਹਾਰਾਜਾ ਰਣਜੀਤ ਸਿੰਘ, ਦੋ ਤਿੰਨ ਦਿਨ ਪਹਿਲਾਂ ਤੇ ਭਿਖਾਰੀ ਬਣ ਕੇ ਆਇਆ ਸੀ, ਅੱਜ ਦਾਤਾ ਵੀ ਬਣ ਗਿਆ। ਅੱਜ ਉਸ ਦਰ ਨੂੰ ਕਹਿ ਰਿਹਾ ਵੀ ਦਿਆਂ ਕੁਛ, ਜਿਸ ਦਰ ਤੋਂ ਤੂੰ ਤੇ ਮੈਂ ਅਨੇਕਾਂ ਹੀ ਮੰਗਦੇ ਪਏ, ਤੇਰੇ ਵਰਗੇ ਰਾਜ ਘਰਾਣੇ ਦੀ ਬਖਸ਼ਿਸ਼ ਹੀ ਉਹਦੀ ਹੈ ਜਿਹੜਾ ਉਹ ਦੇ ਰਹੇ। ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਭਰ ਗਈਆਂ, ਭਰੀਆਂ ਹੋਈਆਂ ਨਮ ਅੱਖਾਂ ਨਾਲ ਮਾਰ ਤੇ ਭਾਈ ਦਰਬਾਰੀ ਦੇ ਚਰਨਾਂ ਦੇ ਉੱਪਰ ਗਿਰ ਗਿਆ। ਕਹਿਣ ਲੱਗਾ ਬਸ ਮੁਆਫ ਕਰ ਦਿਓ, ਜੀਵਨ ਦੇ ਅੰਦਰ ਇਹੀ ਇੱਕ ਗੁਨਾਹ ਬਾਕੀ ਰਹਿ ਗਿਆ ਸੀ ਮੇਰੇ ਜੀਵਨ ਦੇ ਅੰਦਰ। ਤੇ ਇਹੋ ਜਿਹਾ ਮਹਾਰਾਜਾ ਰਾਜਨੀਤੀ ਮਹਾਰਾਜਾ ਹੋਇਆ ਤੇ ਧਰਤੀ ਰਾਜਾ ਹੋਇਆ ਜਿਸ ਨੇ ਸਤਿਗੁਰ ਦਾ ਭੈ ਖਾਧਾ ਤੇ ਸ਼ਬਦ ਦਾ ਜਾਪ ਕਰਦਾ ਸੀ, ਸਤਿਗੁਰ ਦਾ ਅਦਬ ਕਰਦਾ ਸੀ, ਕੀਰਤਨੀਆਂ ਦਾ ਅਦਬ ਕਰਦਾ ਸੀ, ਹਰ ਇੱਕ ਸਿੱਖ ਦਾ ਅਦਬ ਕਰਦਾ ਸੀ,
ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਦਬ ਕਰਦਾ ਸੀ। ਜੇ ਤੇ ਇਹੋ ਜਿਹੇ ਅਸੀਂ ਹਾਂ ਫਿਰ ਤੇ ਅਸੀਂ ਗੁਰਸਿੱਖ ਹਾਂ। ਇੱਕ ਧਿਆਨ ਰੱਖਿਓ, ਬੜੀਆਂ ਮਾਮੂਲੀ ਦੀਆਂ ਗੱਲਾਂ ਹੁੰਦੀਆਂ ਨੇ ਪਰ ਬੜੀਆਂ ਫਤਿਹ ਵਾਲੀਆਂ ਹੁੰਦੀਆਂ। ਸਤਿਗੁਰਾਂ ਨੇ ਇਹ ਕਿਹਾ ਕਿਤੇ ਅੰਨੇ ਦੇ ਅੱਗੇ ਹੱਥ ਨਾ ਕਰਕੇ ਬਹਿ ਜੇ, ਕਿਸੇ ਮੰਗਤੇ ਦੇ ਅੱਗੇ ਹੱਥ ਕਰਕੇ ਨਾ ਬਹਿ ਜੇ। ਮੰਗਣਾ ਹੈ ਤਾਂ ਸਤਿਗੁਰੂ ਸਾਹਿਬਾਨ ਮਹਾਰਾਜ ਜੀ ਦੇ ਦਰਬਾਰ ਚੋਂ ਮੰਗੀਏ, ਇੱਕ ਨਾਮ ਦੀ ਦਾਤ ਮੰਗੀਏ। ਜਦ ਨਾਮ ਦੀ ਦਾਤ ਮਿਲ ਗਈ ਤਾਂ ਸਭੇ ਦਾਤਾਂ ਆ ਜਾਣਗੀਆਂ, ਨਹੀਂ ਤਾਂ ਕੁਛ ਵੀ ਨਹੀਂ ਭਜਨ। ਭਾਈ ਸਾਹਿਬ ਭਾਈ ਵੀਰ ਸਿੰਘ ਦੀ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਾਂ। ਭਾਈ ਵੀਰ ਸਿੰਘ ਕਹਿੰਦੇ, ਅੱਜ ਹੀ ਪੀ ਤੇ ਹੁਣੇ ਪੀ ਤੇ ਪੀਂਦਾ ਪੀਂਦਾ ਜਾਵੀ। ਅੰਮ੍ਰਿਤ ਨਾਮ ਦੀ ਬਾਤ ਕਹੀ ਉਹਨਾਂ ਨੇ। ਮੈਨੂੰ ਅਧਿਆਤਮਿਕ ਮਾਰਗ ਦੇ ਮਹਾਂਪੁਰਖ ਬੜੇ ਚੰਗੇ ਲੱਗਦੇ। ਮੈਂ ਉਹਨਾਂ ਦਾ ਗਾਥਾ ਪੜ੍ਹਨਾ, ਜੀਵਨ ਪੜ੍ਹਨਾ। ਜਿੰਨੇ ਮਹਾਂਪੁਰਖ ਹੋਏ ਨੇ ਨਾਮ ਜਪੀਏ, ਉਹਨਾਂ ਦੇ ਜੀਵਨ ਨੇ ਮੇਰੇ ਜੀਵਨ ਦੇ ਅੰਦਰ ਇੱਥੋਂ ਤੱਕ ਤੁਰਨ ਦਾ ਇੱਕ ਵਸੀਲਾ ਬਣਾਇਆ। ਜਿਵੇਂ ਮਾਂ ਦੀ ਉਂਗਲ ਪਕੜ ਕੇ ਬੱਚਾ ਤੁਰਦਾ, ਇਵੇਂ ਜਗਿਆਸੂ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਨਾਮ ਕਮਾਈ ਲੈ ਕੇ ਅੱਗੇ ਚੱਲਦਾ। ਤੇ ਭਾਈ ਸਾਹਿਬ ਅਧਿਆਤਮਿਕ ਮਾਰਗ ਦੇ ਬੜੇ ਪਹਿਰੂਏ ਹੋਏ ਨੇ। ਕਹਿੰਦੇ ਅੱਜ ਹੀ ਪੀ, ਕੱਲ ਦੀ ਗੱਲ ਨਾ ਕਰੀ, ਅੱਜ ਹੀ ਪੀ ਤੇ ਹੁਣੇ ਪੀ, ਅੱਜ ਵੀ ਨਹੀਂ ਹੁਣੇ ਪੀ, ਅੱਜ ਹੀ ਪੀ ਤੇ ਹੁਣੇ ਪੀ ਤੇ ਪੀਂਦਾ ਪੀਂਦਾ ਜਾਵੀ। ਅੰਮ੍ਰਿਤ ਰਸ ਦੇ ਪਿਆਲੇ ਨਾਲੋਂ ਲਾਏ ਬੁੱਲ ਨਾ ਚਾਈ, ਪਿਆਲਾ ਨਾ ਭਰਾ ਕਰ ਦੇ। ਅੱਜ ਹੀ ਪੀ ਤੇ ਹੁਣੇ ਪੀ ਤੇ ਪੀਂਦਾ ਪੀਂਦਾ ਜਾਵੀ। ਅੰਮ੍ਰਿਤ ਰਸ ਦੇ ਪਿਆਲੇ ਨਾਲੋਂ ਲਾਏ ਬੁੱਲ ਨਾ ਚਾਈ, ਹਰਦਮ ਪੀ ਤੇ ਖੀਵਾ ਹੋਏ ਰਹੋ ਤੇ ਮਸਤੀ ਨਾ ਉਤਰੇ। ਦੁਨੀਆਂ ਦੇ ਨਸ਼ਿਆਂ ਨੂੰ ਕੀ ਕਹਿਣਾ, ਉਹਦੇ ਮੁੜ ਕੇ ਫੇਰ ਲੈਣਾ ਪਏ, ਉਹਦਾ ਤਾਂ ਨਸ਼ਾ ਉਤਰ ਹੀ ਜਾਣਾ। ਤੇ ਭਾਈ ਸਾਹਿਬ ਕਹਿੰਦੇ ਹਰਦਮ ਪੀ, ਹਰਦਮ ਪੀਣਾ ਤੇ ਫਿਰ ਉਹੀ ਹੋਏਗਾ ਨਾ, ਜਦੋਂ ਇੱਕ ਇੱਕ ਸ਼ਬਦ ਨੂੰ ਪੀਂਦੇ ਚਲੇ ਜਾਵਾਂਗੇ, ਇੱਕ ਇੱਕ ਪੰਗਤੀ ਨੂੰ ਪੀ ਪੀ ਕੇ ਗਾੜੀ ਪੀ ਪੀ ਕੇ ਅੰਦਰ ਲੰਘਾਵਾਂਗੇ, ਫਿਰ ਨਸ਼ਾ ਸਰੂਰ ਜਿਹੜਾ ਆਏਗਾ ਉਹਦੀ ਤਾਂ ਗੱਲ ਹੀ ਅਲੱਗ। ਕਹਿੰਦੇ ਹਰਦਮ ਪੀ ਤੇ ਖੀਵਾ ਹੋਏ ਰਹੋ ਇਹ ਮਸਤੀ ਨਾ ਉਤਰੇ, ਕੱਲ ਨੂੰ ਖਬਰੇ ਕਾਲ ਆਏ ਕੇ ਦੇਵੇ ਖਾ ਕਰ ਲਏ। ਕੱਲ ਦਾ ਨਾਮ ਖਾ ਕਾਲ ਦੇ, ਕੱਲ ਕਾਲ ਆ ਗਿਆ ਤੇ ਤੇਰੀ ਹਸਤੀ ਨੇਸੋ ਨਾਬੂਦ ਹੋ ਜਾਣੀ ਹੈ। ਇੱਥੇ ਦੁਨੀਆਂ ਵਿੱਚ ਤੈਨੂੰ ਕੋਈ ਅੱਗੇ ਨਹੀਂ ਜਾਣਦਾ, ਹੋਰ ਵੀ ਕਿਸੇ ਨੇ ਨਹੀਂ ਜਾਣਨਾ, ਮਿੱਟੀ ਵਿੱਚ ਮਿੱਟੀ ਹੋ ਜਾਏਗਾ, ਤੇਰੀ ਕਿਸੇ ਨੇ ਪਹਿਚਾਣ ਨਹੀਂ ਕਰਨੀ। ਤੂੰ ਅੱਜ ਆਪਣੇ ਆਪ ਦੀ ਫੂੰ ਫੂੰ ਕਰਦਾ, ਮੈਂ ਕਰਦਾ, ਕੱਲ ਨੂੰ ਮਿਲ ਜਾਏਗਾ ਮਿੱਟੀ ਦੇ ਅੰਦਰ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਆਪ ਹੀ ਇਸ ਨਾਮ ਨੂੰ, ਜੈਸਾ ਸਤਿਗੁਰਾਂ ਨੇ ਪ੍ਰਮਾਨ ਕੀਤਾ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਮਣ ਬੁੱਝੈ ਵਿਧ ਜਾਣੇ। ਕਿਤੇ ਪਾਰਕ ਦੇ ਵਿੱਚ ਜਾ ਕੇ ਬਨਸਪਤੀ ਨੂੰ ਵੇਖ ਲਈਏ, ਉਹਦੇ ਨਾਲ ਗੱਲਾਂ ਕਰ ਲਈਏ, ਕਿਤੇ ਸਮੁੰਦਰ ਵਿੱਚ ਜਾ ਕੇ, ਕਿਤੇ ਨਦੀਆਂ ਨਾਲਿਆਂ ਦੇ ਕਿਨਾਰੇ ਖਲੋ ਕੇ ਪਾਣੀ ਦੀਆਂ ਛੱਲਾਂ ਨੂੰ ਵੇਖ ਲਈਏ, ਕਿਤੇ ਤਰੇਲ ਦੀਆਂ ਬੂੰਦਾਂ ਨੂੰ ਵੇਖ ਲਈਏ, ਪਤਾ ਲੱਗ ਜੇ ਇਹਨਾਂ ਦਾ ਵੀ ਜੀਵਨ ਤੁਰਿਆ ਜਾ ਰਿਹਾ। ਉੱਡਦੇ ਹੋਏ ਬੱਦਲਾਂ ਨੂੰ ਵੇਖੀਏ, ਬੜੀ ਤੇਜ਼ੀ ਤੇ ਰਫ਼ਤਾਰ ਨਾਲ ਤੁਰੇ ਜਾ ਰਹੇ ਨੇ, ਕਿੱਧਰ ਜਾ ਰਹੇ ਨੇ, ਇਹਨਾਂ ਦਾ ਕੋਈ ਦੇਸ਼ ਹੈ, ਕਿਸੇ ਦੇਸ਼ ਨੂੰ ਜਾ ਰਹੇ ਨੇ ਆਪਣੇ ਸ਼ੌ ਸਾਗਰ ਨੂੰ ਮਿਲਣ ਵਾਸਤੇ। ਵੱਡੀਆਂ ਵੈਰਾਟ ਸ਼ਕਤੀਆਂ, ਚੰਦਰਮਾ ਇਧਰੋਂ ਚੜ੍ਹਦਾ ਤੇ ਇਸ ਪਾਸੇ ਤੁਰਿਆ ਫਿਰਦਾ, ਜਾ ਰਿਹਾ ਆਪਣੇ ਸ਼ੌ ਸਾਗਰ ਮਾਲਕ ਨੂੰ ਮਿਲਣ ਵਾਸਤੇ। ਸੂਰਜ ਵੀ ਇਧਰੋਂ ਚੱਲਦਾ, ਸਾਰੇ ਦਿਨ ਰਾਤ ਆਪਣੇ ਆਪ ਚੱਲਦੇ ਰਹਿੰਦੇ ਨੇ। ਮਨੁੱਖ ਖਲੋ ਗਿਆ, ਮਨੁੱਖ ਖੜਾ ਹੋ ਗਿਆ, ਜਦੋਂ ਖਲੋ ਗਿਆ ਇਹਦੀ ਚੱਲਣ ਦੀ ਰਫ਼ਤਾਰ, ਇਹਦੇ ਚੱਲਣ ਦੀ ਆਵਾਜ਼, ਇਹਦੇ ਚੱਲਣ ਦੇ ਪੈਰ ਜਿਹੜੇ ਹਨ ਗਰਦਿਸ਼ ਨਹੀਂ ਕਰ ਰਹੇ, ਚੱਲ ਨਹੀਂ ਰਹੇ, ਚਲਾਏ ਮਨ ਨਹੀਂ, ਇਸ ਦੇ ਮਨ ਦੇ ਅੰਦਰ ਸ਼ਰਧਾ ਤੇ ਆਸਾ ਦੀ ਜਿਹੜੀ ਦੋ ਕਦਮ ਨੇ, ਪੈਰ ਨੇ, ਉਹ ਚੱਲਦੇ ਨਹੀਂ ਪਏ, ਇੱਥੇ ਦਾ ਇੱਥੇ ਹੀ ਰੁਕ ਗਿਆ। ਸਤਿਗੁਰੂ ਗਰੀਬ ਨਵਾਜ ਕਹਿੰਦੇ ਹਨ ਰੁਕਿਆ ਹੋਇਆ ਪਾਣੀ ਖਰਾਬ ਹੋ ਜਾਂਦਾ, ਪਾਣੀ ਦੇ ਵਿੱਚ ਕਿਰਮ ਪੈ ਜਾਂਦੇ, ਰੁਕਿਆ ਹੋਇਆ ਮਨ ਖਰਾਬ ਹੋ ਜਾਂਦਾ, ਇੱਕ ਜਗ੍ਹਾ ਤੇ ਪਏ ਹੋਏ ਮਨ ਦੇ ਅੰਦਰ ਵੀ ਸ਼ਿਵਕਾਰ ਪੈਦਾ ਹੋ ਜਾਂਦੇ। ਕੰਮ ਨਾ ਕਰੀਏ ਸਰੀਰ ਅਵੇਸਲਾ ਹੋ ਜਾਂਦਾ, 3600 ਰੋਗ ਪੈਦਾ ਹੋ ਜਾਂਦੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਇਸ ਸ਼ਬਦ ਦੀ ਆਖਰੀ ਪੰਕਤੀ ਕਹਿੰਦੇ ਨੇ ਮਨ ਮੈਂ ਜੋਤ, ਜੋਤ ਮੈਂ ਮਨੂਆ, ਪੰਚ ਮਿਲੇ ਗੁਰ ਭਾਈ। ਇਹ ਸਰੀਰ ਦੇ ਅੰਦਰ ਨੇ, ਮਨ ਦੇ ਅੰਦਰ ਜੋਤ ਹੈ ਨਿਰੰਕਾਰ ਦੀ, ਤੇ ਜੋਤ ਤਾਂ ਜਾਗੀ ਰਹੀ ਹੈ ਪਰ ਉਸ ਤੱਕ ਸਾਡੀ ਪਹੁੰਚ ਨਹੀਂ ਜਾਂਦੀ। ਮਨ ਮੈਂ ਜੋਤ, ਜੋਤ ਮੈਂ ਮਨੂਆ,
पंच मिले गुर भाई कहो नानक नानक तिनके सत बलिहारी जिनके एक शब्द ने बुलाए। महाराज कहते मैं उन्हों तो बलिहारी जाना मारने जाना जिन्होंने शब्द ना लिव लाई है। लिव ला के जपया करिए, लिव ला के जपया करिए। जो तो लिव ला के जपोगे ना पूछने की लोड़ नहीं पेगी, मार्ग कदों मिलेगा लोड़ नहीं पेगी, अपने आप पता लगता चला जाएगा। हर पल दात मिलती चली जाएगी, जगियासुआ मिलती है। मैं तो सारे जगियासुआ जिन्हों मिलदा आम मनुख नालों जगियासुआ का नाम जपिया का चेहरा उसका खड़ा अखा की मस्ती अलग होती है। एक अनुभव कर ली तो खुशबू तो महक तो पता लग जाता है। अखा के भी खुशबू है, महक है, चेहरे से भी खुशबू से महक है। देख के पता लग जाता है कि महक भरिया चेहरा मुरझाया होया नहीं, अखा महक भरिया ने मुरझाइया हुई नहीं, पर अंदर एक एक बूंद करके अमृत समा रहे। किसी दिन लबा लब भर जाएगा, जो भर गया फिर पुछन लग जाएगा, फिर दूजे नूं देन वास्ते साडे अंदर ताकत हो जाएगी। अजे आप इकट्ठा कर लीए, इस करके आओ शब्द की तुहीन दे विच जदों भी आप जी ने जाप करना ना कोई भी बाणी पढ़नी है। जिवें हुण पढ़ते जा रहे जपजी साहब दसवीं अठवीं दसवीं पौड़ी तो अगा पता नहीं लग्या किधर चले गए हैं, ओ जाके वीवीं पौड़ी से पता लगाओ पिछे ही रह गया सारा कुछ, फिर उतो शुरू हो जाओ। उसनु छड्डो ना, मैटर पूरा करो। जदों मैटर पूरा होएगा ना सादी दात का फल मिलना। किते एवें पहली पौड़ी का पता लगे कीर्त जाके जिन्नी नाम से आया गए सुबह पाठ पूरा हो गया। मैं तो पाठ कर लिया जी, ये पाठ नहीं। इस करके आओ प्यारे हो, सतगुरु गरीब नवाज गुरु अर्जन देव महाराज पातशाह ने कृपा की, अनंत कृपावां कीतियां ने साडे उपर। अगा अगा आके अवस्था बदल दिया ने, बहुत लंबा मैटर हो जाएगा, समा घट है। ते सतगुरु गरीब नवाज मेहर करन इन्ने ही समय दे विच जिहड़ी विचार हो गई है इस विचार नूं सांभ के रखियो। एक एक चीज नूं याद रखिया करो, कल ते ना पाओ, अज ही पींदे रहो अमृत नूं। बूंदा जिहड़ियां इकट्ठियां हो गईयां शौ सागर दे विच जाके मिल गईयां, असीं इकट्ठे हो के सतसंग करके परमात्मा शौ सागर विच क्यों नहीं मिलते। किसे अन्ने अगे कासा ना करियो, जिहड़ा आप मंगदा सतगुर दे अगे कासा करके मंग लियो। सतगुर दे दरबार दे विचों ऐसा ज्ञान विचारे कोई, जिहड़ा विचार लेगा तिस ते मुक्त परमगत होई। सतगुर फरमान करदे कहते हैं।

0: ਸਾਡਾ ਫਰਜ਼ ਹੈ। ਜੇ ਅਸੀਂ ਇੱਕ ਮੀਲ ਜਾਣਾ ਜੇ ਬਹਿ ਕੇ ਨਹੀਂ ਜਾਵਾਂਗੇ, ਦਸ ਕਦਮ ਵੀ ਚੱਲ ਪਏ, ਦਸ ਕਦਮ ਤਾਂ ਘੱਟੇ ਇੱਕ ਮੀਲ ਚੋਂ, ਦਸ ਕਦਮ ਹੋਰ ਚੱਲ ਪਈ, 20 ਕਦਮ ਘੱਟ ਜਾਣਗੇ, ਦਸ ਕਦਮ ਹੋਰ ਚੱਲ ਪਈ, ਬਸ ਲੱਗੇ ਰਹੋ, ਲੱਗਾ ਰਹੇ ਤਾਂ ਲੱਗ, ਨਹੀਂ ਤਾਂ ਗੌਡੀ ਬੋਲ, ਫੜ ਗਏ ਤਾਂ ਹੀਰੋ ਵੀ ਕੀਮਤ ਨਹੀਂ ਪੈਣੀ, ਬਰਬਾਦ ਹੋ ਜਾਣ। ਦੂਜੇ ਵੱਲ ਨਾ ਵੇਖੋ, ਇਕੱਠ ਨੂੰ ਨਾ ਵੇਖੋ, ਇਕੱਠ ਨਹੀਂ ਹੈ, ਬਹੁਤ ਜ਼ਿਆਦਾ ਇਕੱਠ ਕੌਣ ਮੰਗਦੇ ਜਿੱਥੇ ਮੇਲੇ ਹੁੰਦੇ, ਜਿੱਥੇ ਨੁਮਾਇਸ਼ ਲੱਗਦੀ ਹੈ, ਜਿੱਥੇ ਐਗਜੀਬਿਸ਼ਨ ਲੱਗਦੀ ਹੈ, ਇੱਥੇ ਤਾਂ ਸੱਚ ਦਾ ਮਾਰਗ ਹੈ, ਇੱਥੇ ਤੇ ਉਹੀ ਆਵਣਗੇ ਭਵਰੇ ਉੱਡ ਕੇ, ਹੰਸ ਰੂਪ ਬੁੱਧੀ ਵਾਲੇ ਆਉਣਗੇ, ਜਿਨ੍ਹਾਂ ਨੇ ਸ਼ਬਦ ਚੁਗਣਾ, ਹੰਸਾਂ ਹੀਰਾ ਮੋਤੀ ਚੁਗਣਾ, ਭਗਤਾਂ ਡੱਡਾ ਭਾਲਣ ਜਾਏ, ਉਹ ਜਾ ਰਹੇ ਨੇ ਭਾਲੀ ਜਾਣ। ਇਸ ਕਰਕੇ ਪਿਆਰੇ ਹੋ ਸਤਿਗੁਰੂ ਦੇਵ ਸਨ, ਜੀਵਨ ਦੀ ਇੱਕ ਘੜੀ ਨੂੰ ਸਾਂਭ ਲਈਏ ਪਲ ਪਲ ਨੂੰ, ਕਿਉਂਕਿ ਆਪ ਜੀ ਸਾਰਿਆਂ ਦੇ ਮਨ ਦੇ ਅੰਦਰ ਜਦੋਂ ਇੱਥੇ ਆਉਣੇ ਆ, ਕਈ ਸਵਾਲ ਮਤਲਬ ਉੱਠਦੇ ਨੇ, ਸਤਿਗੁਰ ਨੂੰ ਮਿਲਣ ਦੀ ਤਾਂਘ ਹੈ, ਤੇ ਜਦੋਂ ਮਿਲਣ ਦੀ ਤਾਂਘ ਹੋਏ ਨੇ, ਸਤਿਗੁਰੂ ਆਪ ਅੱਗੇ ਆ ਕੇ ਮਿਲਦਾ। ਸਾਡੇ ਅੰਦਰ ਕਾਹਦੀ ਤਾਕਤ ਹੈ ਵੀ ਅਸੀਂ ਜਾਪ ਕਰਕੇ ਗੁਰੂ ਨੂੰ ਮਿਲਦੇ? ਬੱਚਾ ਰੋਂਦਾ ਹੋਵੇ ਨਾ ਬਹਿ ਕੇ, ਉਹ ਚੱਲ ਨਹੀਂ ਸਕਦਾ ਪੈਰੋਂ, ਤੇ ਹੁਣ ਇਹ ਤੇ ਨਹੀਂ ਨਾ ਯਤਨ ਕਰਦਾ, ਕੇਵਲ ਬਾਹਾਂ ਹੀ ਉਲਾਰਦਾ, ਮਾਂ ਭੱਜੀ ਆਉਂਦੀ ਚੁੱਕ ਕੇ ਕਲੇਜੇ ਨਾਲ ਲਾ ਲੈਂਦੀ। ਸਾਡੀ ਸਮਰੱਥਾ ਨਹੀਂ ਗੁਰੂ ਤੱਕ ਪਹੁੰਚਣ ਦੀ, ਇੱਕੋ ਅਰਦਾਸ ਕਰਿਓ ਸਤਿਗੁਰੂ, ਪਹੁੰਚਣ ਦੀ ਸਮਰੱਥਾ ਨਹੀਂ, ਕਿਰਪਾ ਕਰਕੇ ਤੁਸੀਂ ਤੇ ਆ ਸਕਦੇ ਹੋ, ਬਾਹਾਂ ਫੁਲਾਰ ਕੇ ਖੜੇ ਆ, ਗੱਲ ਨਾ ਲਾ ਲਓ, ਸਤਿਗੁਰੂ ਆਪੇ ਲਾਣ ਕੇ ਕਿਸੇ ਨਾ ਕਿਸੇ ਤੇ ਵੇਲ ਹੋ ਜਾਏਗਾ। ਇੰਤਜ਼ਾਰ ਕਰੀਏ, ਇੰਤਜ਼ਾਰ ਵਿੱਚੋਂ ਗੁਲਾਬ ਜ਼ਰੂਰ ਮਿਲੇਗਾ। ਮਿਹਰ ਕਰੇ ਸਤਿਗੁਰੂ ਜੀ ਪਰਵਾਜ ਉਹਨਾਂ ਸਭ ਜੀ ਦਾ ਜਪ।
1: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

युगत शिव रहता गुरपुरा पायो बड़ भागी